ਸੱਚੇ ਪਾਤਸ਼ਾਹ ਜੀ ਕੜਾ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰਾ ਦੇਖ ਸਜਾਉਂਦਿਆਂ ਹਜ਼ੂਰ ਬਾਣੀ ਪੜ੍ਹਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ੋ ਅੱਗੇ ਤੋਂ ਸਮਤ ਬਖਸ਼

ਵਾਹਿਗੁਰੂ ਜੀ ਫਤਿਹ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਬੇਅੰਤ ਕਿਰਪਾ ਕੀਤੀ ਹੈ। ਸੋਦਾ ਰਹਿ ਰਾਜ ਸਾਹਿਬ ਜੀ ਦੀ ਦਾਤ ਬਖਸ਼ਿਸ਼ ਕੀਤੀ। ਸਾਧ ਸੰਗਤ ਜੀ 1 ਜੂਨ ਤੋਂ 6 ਜੂਨ ਤੱਕ 1984 ਘੱਲੂ

ਬਰਸ਼ੀ ਸਮਾਗਮ ਆ ਰਿਹਾ ਹੈ ਜਿਸ ਸੰਬੰਧ ਵਿਚ 8-9 ਜੂਨ ਨੂੰ ਢਾਡੀ ਦਰਬਾਰ, 10 ਜੂਨ ਨੂੰ ਕਥਾ ਦਰਬਾਰ, 11-18 ਜੂਨ ਤੱਕ ਆਤਮ ਰਸ ਕੀਰਤਨ ਦਰਬਾਰ ਸਜਾਇਆ ਜਾਵੇਗਾ। ਸਮਾਂ ਸ਼ਾਮ ਦਾ 6-9 ਹੋਇਆ ਕਰੇਗਾ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਭਾਈ ਲਖਵਿੰਦਰ ਸਿੰਘ ਜੀ, ਭਾਈ ਰਵਿੰਦਰ ਸਿੰਘ ਜੀ ਅਤੇ ਭਾਈ ਮਨਜਿੰਦਰ ਸਿੰਘ ਸ੍ਰੀ ਨਗਰ ਵਾਲੇ ਵਿਸ਼ੇਸ਼ ਤੌਰ ਤੇ ਹਾਜ਼ਰੀਆਂ ਭਰ ਰਹੇ ਹਨ। 13 ਜੂਨ ਨੂੰ ਦੁਪਹਿਰੇ 2 ਵਜੇ ਨਵੀਂ ਬਿਲਡਿੰਗ ਦੇ ਵਿਚ

ਦੁਪਹਿਰੇ 2 ਵਜੇ ਸ੍ਰੀ ਅਖੰਡ ਪਾਠ ਸਾਹਿਬ ਜੀ ਆਰੰਭ ਹੋਣਗੇ। 18 ਜੂਨ ਸ਼ਾਮ 5 ਵਜੇ ਭੋਗ ਪਾ ਕੇ ਦੁਆਰ ਸਜਾ ਕੇ 9 ਵਜੇ ਸੰਪੂਰਨਤਾ ਹੋਵੇਗੀ। ਹੁਣ ਬਹੁਤ ਹੀ ਸਤਿਕਾਰਯੋਗ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਦਰਬਾਰ ਦੇ ਕੀਰਤਨੀ ਸਿੰਘ ਰਾਗੀ ਭਾਈ ਗੁਰਪ੍ਰੀਤ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਉਹਨਾਂ ਤੋਂ ਆਰਤੀ ਆਰਤਾ ਰਸ ਭਿੰਨੇ ਸ਼ਬਦਾਂ ਦਾ ਕੀਰਤਨ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇਹ ਹਨ ਬਹੁਤ ਹੀ ਸਤਿਕਾਰਯੋਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀਆਂ ਦੇ ਪਵਿੱਤਰ ਦਰਬਾਰ ਦੇ ਕੀਰਤਨੀ ਸਿੰਘ ਰਾਗੀ ਭਾਈ ਗੁਰਪ੍ਰੀਤ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜਿਨ੍ਹਾਂ ਨੇ ਆਪ ਜੀਆਂ ਨੂੰ ਅੰਮ੍ਰਿਤ ਗੁਰਬਾਣੀ ਆਰਤੀ ਆਰਤਾ ਰਸ ਭਿੰਨੇ ਸ਼ਬਦ ਕੀਰਤਨ ਸਰਵਣ ਕਰਵਾਇਆ ਹੈ। ਸੰਗਤਾਂ ਵਾਲਾ ਜਥੇ ਦਾ ਬਹੁਤ ਬਹੁਤ ਧੰਨਵਾਦ। ਸਾਧ ਸੰਗਤ ਜੀਓ, 1 ਜੂਨ ਤੋਂ 6 ਜੂਨ ਤੱਕ 1984 ਘੱਲੂ ਘਰ ਦੇ ਸ਼ਹੀਦਾਂ ਨੂੰ ਯਾਦ ਕੀਤਾ ਜਾਵੇਗਾ। 8 ਜੂਨ ਤੋਂ ਲੈ ਕੇ 18 ਜੂਨ ਤੱਕ ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਦੀ ਤੀਸਰੀ ਸ਼ਹੀਦੀ ਬਰਸ਼ੀ ਸਮਾਗਮ ਦੇ ਸੰਬੰਧ ਵਿੱਚ 8 ਤੇ 9 ਜੂਨ ਨੂੰ ਢਾਡੀ ਦਰਬਾਰ, 10 ਜੂਨ ਨੂੰ ਕਥਾ ਦਰਬਾਰ, 11 ਤੋਂ 18 ਜੂਨ ਤੱਕ ਆਤਮ ਰਸ ਕੀਰਤਨ ਦਰਬਾਰ ਸਜਾਇਆ ਜਾਵੇਗਾ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀਆਂ ਦੇ ਹਜ਼ੂਰੀ ਰਾਗੀ ਭਾਈ ਲਖਵਿੰਦਰ ਸਿੰਘ ਜੀ, ਭਾਈ ਰਵਿੰਦਰ ਸਿੰਘ ਜੀ ਅਤੇ ਰਾਗੀ ਭਾਈ ਮਨਜਿੰਦਰ ਸਿੰਘ ਜੀ ਸ੍ਰੀ ਨਗਰ ਵਾਲੇ ਵਿਸ਼ੇਸ਼ ਤੌਰ ਤੇ ਹਾਜ਼ਰੀਆਂ ਭਰ ਰਹੇ ਹਨ। 13 ਜੂਨ ਨੂੰ ਦੁਪਹਿਰੇ 2 ਵਜੇ ਨਵੀਂ ਬਿਲਡਿੰਗ ਵਿੱਚ ਸ਼ਹੀਦੀ ਕਾਨਫਰੰਸ ਹੋਵੇਗੀ। 14 ਜੂਨ ਨੂੰ ਸ਼ਹੀਦੀ ਅਸਥਾਨ ਤੇ ਖਾਲਿਸਤਾਨੀ ਝੰਡਾ ਲਹਿਰਾਇਆ ਜਾਵੇਗਾ। 16 ਜੂਨ ਨੂੰ ਦੁਪਹਿਰੇ 2 ਵਜੇ ਸ੍ਰੀ ਅਖੰਡ ਪਾਠ ਸਾਹਿਬ ਜੀ ਆਰੰਭ ਹੋਣਗੇ ਤੇ 18 ਜੂਨ ਨੂੰ ਸ਼ਾਮ 5 ਵਜੇ ਭੋਗ ਪਾ ਕੇ ਦੀਵਾਨ ਸਜਾਏ ਜਾਣਗੇ 9 ਵਜੇ ਤੱਕ। ਹੁਣ ਬਹੁਤ ਹੀ ਸਤਿਕਾਰ ਯੋਗ ਗਿਆਨੀ ਜਸਪਾਲ ਵੀਰ ਸਿੰਘ ਜੀ ਉਹਨਾਂ ਤੋਂ ਚੱਲ ਰਿਹਾ ਲੜੀਵਾਰ ਇਤਿਹਾਸ ਕਥਾ ਵਿਚਾਰ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਦਸਾਂ ਹੀ ਪਾਤਸ਼ਾਹੀਆਂ ਦੀ ਆਤਮਕ ਜੋਤ ਗੁਰਗੱਦੀ ਤੇ ਬਿਰਾਜਮਾਨ ਚਵਰ ਛਤਰ ਤਖਤ ਦੇ ਮਾਲਕ ਜਾਹਰਾ ਜਹੂਰ ਹਾਜਰਾ ਹਜੂਰ ਬਾਣੀ ਦੇ ਬੋਹਿਤ ਨਾਮ ਦੇ ਜਹਾਜ ਰਾਜਾਨ ਰਾਜ ਪਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਧੰਨ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਰਮ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਪਿਆਰੀ ਸਾਧ ਸੰਗਤ ਵਡਭਾਗੀ ਹੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਕਿਰਪਾ ਮਿਹਰਾਮਤ ਸਦਕਾ ਗੁਰਦੇਵ ਦੇ ਪਾਵਨ ਚਰਨਾਂ ਅੰਦਰ ਸਜੇ ਹੋਏ ਸੰਧਿਆ ਵੇਲੇ ਦੇ ਦੀਵਾਨ ਦੀ ਆਪ ਹਾਜ਼ਰੀ ਭਰ ਰਹੇ ਹੋ। ਸਤਿਗੁਰੂ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਬਾਣੀ ਦਾ ਰਸ ਪਿੰਨਾ ਕੀਰਤਨ ਆਪ ਜੀ ਨੇ ਸਰਵਨ ਕੀਤਾ ਹੈ। ਰੱਬੀ ਬਾਣੀ ਦੇ ਕੀਰਤਨ ਤੋਂ ਉਪਰੰਤ ਸਮਾਂ ਹੋਇਆ ਹੈ ਗੁਰ ਇਤਿਹਾਸ ਦੀ ਲੜੀਵਾਰ ਵਿਚਾਰ ਦਾ। ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਜੀਵਨ ਇਤਿਹਾਸ ਦੀ ਵਿਚਾਰ ਕਰਦਿਆਂ ਕੱਲ੍ਹ ਦੇ ਦੀਵਾਨਾਂ ਤੱਕ ਆਪ ਜੀ ਨੇ ਸਰਵਨ ਕੀਤਾ ਸੀ ਕਿ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ, ਕਿਰਪਾ ਕੀਤੀ, ਆਪਣੇ ਪਰਮ ਪਿਆਰੇ ਸਿੱਖ ਦਾ ਜਿਹੜਾ ਲੱਤ ਦਾ ਰੋਗ ਸੀ, ਜੋ ਇੱਕ ਲੱਤ ਤੋਂ ਲੰਘਾ ਸੀ, ਉਸ ਨੂੰ ਸਤਿਗੁਰੂ ਮਹਾਰਾਜ।
1: You're listening to KRPI 1550 Radio, Ferndale, Washington.
2: 1550 KRPI Radio te chal reha hai live from Guru Nanak Sikh Gurdwara Sahib, Scott Road, Surrey.
0: ਕਿ ਸਿੱਖ ਨੂੰ ਉਸ ਦੇ ਪਿੰਡ ਦੇ ਚੌਧਰੀ ਨੇ ਉਲਾਮਾ ਮਾਰਿਆ ਸੀ, ਤੁਮਰੀ ਟਾਂਗ ਸਿੱਧੀ ਨਹੀਂ ਕਰੇ ਤੂੰ ਆਵਤ ਜਾਵਤ ਕਾਹੇ ਮਰੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ, ਦੇ ਅਰੋਗਤਾ ਦੀ ਦਾਤ ਬਖਸ਼ਿਸ਼ ਕੀਤੀ। ਉਸ ਤੋਂ ਉਪਰੰਤ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਦੇ ਅੰਦਰ ਗੁਰੂ ਕੇ ਪਿਆਰ ਵਾਲੇ ਸਿੱਖ ਬਾਬਾ ਬੁੱਢਾ ਜੀ ਆਦਿਕ ਜੋ ਮਹਾਰਾਜ ਜੀ ਦੇ ਪਾਵਨ ਦਰ ਘਰ ਦੀਆਂ ਨਿਤਾਂ ਪ੍ਰਤੀ ਹਾਜ਼ਰੀਆਂ ਭਰਦੇ ਹਨ ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲੋਂ ਆਤਮਕ ਉਪਦੇਸ਼ ਗ੍ਰਹਿਣ ਕਰਦੀਆਂ ਹਨ ਔਰ ਮਨ ਦੇ ਅੰਦਰ ਕੋਈ ਵੀ ਸ਼ੰਕਾ ਹੁੰਦਾ ਹੈ ਜਿਸ ਵੀ ਚੀਜ਼ ਬਾਰੇ ਉਹ ਸਤਿਗੁਰੂ ਜੀ ਦੇ ਕੋਲੋਂ ਗਿਆਨ ਲੈਣਾ ਚਾਹੁੰਦੇ ਹਨ, ਮਹਾਰਾਜ ਦੇ ਕੋਲੋਂ ਉਹ ਉਪਦੇਸ਼ ਦੀ ਦਾਤ ਮੰਗਦੇ ਹਨ। ਬਾਬਾ ਬੁੱਢਾ ਜੀ ਆਦਿਕ ਗੁਰੂ ਕੇ ਸਿੱਖ ਜੋ ਮਹਾਰਾਜ ਦੀ ਹਜ਼ੂਰੀ ਵਿੱਚ ਬੈਠੇ ਹਨ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਬਖਸ਼ਿਸ਼ ਕਰੋ ਤੇ ਸਾਨੂੰ ਸੁਖੈਨ ਢੰਗ ਦੇ ਨਾਲ ਗੁਰਸਿੱਖੀ ਜੀਵਨ ਦੀ ਜਿਹੜੀ ਹੈ ਉਹ ਸੂਝ ਪਾਓ, ਗੁਰੂ ਕੇ ਸਿੱਖ ਦੀ ਕਿਹੋ ਜਿਹੀ ਮਾਨਸਿਕ ਅਵਸਥਾ ਹੋਣੀ ਚਾਹੀਦੀ ਹੈ, ਗੁਰੂ ਕੇ ਸਿੱਖ ਦੀ ਕਿਹੜੀ ਘਾੜਤ ਹੋਣੀ ਚਾਹੀਦੀ ਹੈ, ਮਨ ਕਰਕੇ ਗੁਰੂ ਕੇ ਸਿੱਖ ਨੂੰ ਕਿਹੜੇ ਦੈਵੀ ਗੁਣਾਂ ਦਾ ਧਾਰਨ ਕਰਨਾ ਚਾਹੀਦਾ, ਕਿਰਪਾ ਕਰਕੇ ਉਹ ਉਪਦੇਸ਼ ਦੇਵੋ। ਤੋ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਇਹ ਬੇਨਤੀ ਕੀਤੀ ਹੈ ਮਹਾਰਾਜ ਨੇ, ਜੋ ਅੱਗੇ ਬਚਨ ਸਿੱਖ ਸੰਗਤਾਂ ਦੇ ਨਾਲ ਉਹਨਾਂ ਗੁਰੂ ਕੇ ਪਿਆਰਿਆਂ ਨਾਲ ਕੀਤੇ ਹਨ, ਆਓ ਉਸ ਦੀ ਵਿਚਾਰ ਆਪ ਜੀ ਸਰਵਨ ਕਰੋ ਜੀ। ਮਨ ਬਿਰਤੀਆਂ ਜੋੜੋ, ਰਸਨਾ ਨੂੰ ਪਵਿੱਤਰ ਕਰੋ, ਆਖੋ ਸਤਨਾਮ ਸ੍ਰੀ ਵਾਹਿਗੁਰੂ।
3: ਸੁਨ ਸਾਸ ਮੁਖ ਤੇ ਸਦਾ ਸਮਾਨੀ।
0: ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਚੰਦ ਵਰਗੇ ਮੁਖੜੇ ਵਾਲੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਆਪਣੀ ਰਸਨਾ ਤੋਂ ਇਹ ਅੰਮ੍ਰਿਤ ਸਮਾਨ ਬਚਨ ਜਿਹੜੇ ਹਨ ਉਹ ਉਚਾਰਨ ਕੀਤੇ ਹਨ।
3: ਸਤਿਗੁਰ ਕਰੁਣਾ ਕਰੀ ਬਖਾਨੀ।
0: ਸਤਿਗੁਰੂ ਮਹਾਰਾਜ ਨੇ ਕਿਰਪਾ ਕੀਤੀ ਔਰ ਆਪਣੀ ਰਸਨਾ ਤੋਂ ਇਹ ਬਖਾਨ ਕੀਤਾ।
3: ਗੁਰੂ ਬਾਕ ਦ੍ਰਿੜ ਜਿਨ ਕਰ ਮਾਨੀ।
0: ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਜਿਨ੍ਹਾਂ ਨੇ ਗੁਰੂ ਦੇ ਬਾਕ ਨੂੰ ਭਾਵ ਗੁਰੂ ਦੇ ਬਚਨ ਨੂੰ ਜੋ ਸਤਿਗੁਰੂ ਨੇ ਆਪਣੀ ਰਸਨਾ ਤੋਂ ਉਪਦੇਸ਼ ਦਿੱਤਾ ਹੈ, ਗੁਰ ਬਾਕ ਦ੍ਰਿੜ ਜਿਨ ਕਰ ਮਾਨੇ, ਜਿਸ ਨੇ ਸਤਿਗੁਰੂ ਦੇ ਬਚਨਾਂ ਨੂੰ ਦ੍ਰਿੜਤਾ ਦੇ ਨਾਲ ਮਨ ਦੇ ਅੰਦਰ ਮੰਨ ਲਿਆ ਹੈ। ਜਿਸ ਨੇ ਗੁਰੂ ਦੇ ਬਚਨ ਨੂੰ ਸਰਵਨ ਕਰਕੇ ਆਪਣੇ ਮਨ ਦੇ ਅੰਦਰ ਪੂਰਨ ਤੌਰ ਦੇ ਉੱਤੇ ਉਹਨਾਂ ਨੂੰ ਮੰਨਿਆ ਹੈ।
3: ਸੋ ਮਮ ਪਿਆਰੋ ਸਿੱਖ ਮਹਾਨੇ,
0: ਉਹ ਮੇਰੇ ਪਿਆਰ ਵਾਲਾ ਮਹਾਨ ਸਿੱਖ ਹੈ। ਮਹਾਨ ਸਿੱਖ ਤੋਂ ਭਾਵ ਹੈ ਸ੍ਰੇਸ਼ਟ ਸਿੱਖ ਹੈ। ਗੁਰੂ ਦੀ ਬਖਸ਼ਿਸ਼ ਦਾ ਪਾਤਰ ਉਹ ਸਿੱਖ ਬਣਦਾ ਹੈ ਜੋ ਸਤਿਗੁਰੂ ਮਹਾਰਾਜ ਨੇ ਪਾਵਨ ਰਸਨਾ ਤੋਂ ਉਪਦੇਸ਼ ਕੀਤਾ। ਜਿਵੇਂ ਮਹਾਰਾਜ ਦੇ ਬਚਨ ਆਪਾਂ ਪੜ੍ਹਦੇ ਹਾਂ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਜੋ ਧੁਰ ਕੀ ਬਾਣੀ ਦੇ ਰਾਹੀਂ ਸਾਨੂੰ ਉਪਦੇਸ਼ ਦਿੰਦੇ ਹਨ, ਜੋ ਸਾਨੂੰ ਸੇਧ ਦਿੰਦੇ ਹਨ, ਮਹਾਰਾਜ ਜੋ ਬਚਨਾਂ ਦੇ ਅੰਦਰ ਆਖਦੇ ਹਨ, ਜਿਹੜਾ ਉਸ ਨੂੰ ਮੰਨ ਲੈਂਦਾ ਹੈ, ਗੁਰ ਬਾਣੀ ਕਹੈ, ਸਤਿਗੁਰੂ ਆਪਣੀ ਰਸਨਾ ਤੋਂ ਬਾਣੀ ਉਚਾਰਨ ਕਰਦੇ ਹਨ, ਅਤੇ ਸੇਵਕ ਜਨ ਮਾਨੈ, ਅਤੇ ਜਿਹੜਾ ਸਿੱਖ ਸੇਵਕ ਹੈ ਉਹ ਮਹਾਰਾਜ ਦੇ ਬਚਨਾਂ ਨੂੰ ਸੁਣ ਕਰਕੇ ਮੰਨ ਲੈਂਦਾ ਹੈ। ਪ੍ਰਤੱਖ ਗੁਰੂ ਨਿਸਤਾਰੇ, ਫਿਰ ਸਤਿਗੁਰੂ ਪ੍ਰਤੱਖ ਆਪ ਪ੍ਰਗਟ ਭਾਵ ਹਾਜ਼ਰ ਹੋ ਕਰਕੇ ਉਸ ਸਿੱਖ ਦਾ ਉਧਾਰ ਕਰਦੇ ਹਨ, ਜਿਹੜੇ ਬਾਣੀ ਸੁਣ ਕੇ ਮੰਨ ਕਰਕੇ ਉਸ ਦੇ ਉੱਤੇ ਮੰਨਣ ਕਰਕੇ ਉਸ ਨੂੰ ਮੰਨ ਲੈਂਦੇ ਹਨ। ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਬਚਨ ਆਪਾਂ ਪੜ੍ਹਦੇ ਹਾਂ, ਸੇਵਕ ਸਿੱਖ ਪੂਜਣ ਸਭ ਆਵੇ, ਸਭ ਗਾਵੇ ਹਰ ਹਰ ਉੱਤਮ ਬਾਣੀ, ਗਾਵਿਆ ਸੁਣਿਆ ਤਿੰਨ ਕਾ ਹਰ ਠਾਏ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਮਹਾਰਾਜ ਕਹਿੰਦੇ ਨੇ ਬਹੁਤ ਸੇਵਕ ਸਿੱਖ ਸਤਿਗੁਰੂ ਮਹਾਰਾਜ ਦੀ ਪਾਵਨ ਬਾਣੀ ਪੜ੍ਹਦੇ ਸੁਣਦੇ ਹਨ। ਸੇਵਕ ਸਿੱਖ ਪੂਜਣ ਸਭ ਆਵੇ, ਸਭ ਗਾਵੇ ਹਰ ਹਰ ਉੱਤਮ ਬਾਣੀ, ਹਜ਼ਾਰਾਂ ਦੀ ਗਿਣਤੀ ਦੇ ਅੰਦਰ ਇਕੱਠ ਹੁੰਦਾ ਹੈ, ਸੰਗਤਾਂ ਮਹਾਰਾਜ ਦੇ ਦਰ ਕਰ ਆ ਕਰਕੇ ਹਾਜ਼ਰੀਆਂ ਭਰਦੀਆਂ ਹਨ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅੱਗੇ ਉਪਦੇਸ਼ ਦਿੱਤਾ, ਭਾਈ ਗਾਵਿਆ ਸੁਣਿਆ ਤਿੰਨ ਕਾ ਹਰ ਥਾਂ ਪਾਵੇ, ਪਰਮਾਤਮਾ ਉਹਨਾਂ ਦਾ ਗਾਇਆ ਸੁਣਿਆ ਥਾਂ ਪਾਉਂਦਾ ਹੈ ਜਿਨ੍ਹਾਂ ਦਾ। ਮਹਾਰਾਜ ਕਹਿੰਦੇ ਨੇ ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ, ਜਿਨ੍ਹਾਂ ਨੇ ਮਹਾਰਾਜ ਦੇ ਬਚਨਾਂ ਨੂੰ ਸਤ ਕਰਕੇ ਮੰਨਿਆ ਹੈ। ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਉੱਤਮ ਵਿਚਾਰ ਦਿੰਦੇ ਨੇ, ਭਾਈ ਆਪਣੇ ਮਨ ਦੇ ਅੰਦਰੋਂ ਜਾਤ ਪਾਤ ਦਾ ਵਿਤਕਰਾ ਕੱਢ, ਆਪਣੀ ਜਾਤ ਦਾ ਆਪਣੀ ਕੁੱਲ ਦਾ ਹੰਕਾਰ ਨਾ ਕਰ, ਜੀਵਨ ਦੇ ਅੰਦਰ ਦਸਾਂ ਨੋਆਂ ਦੀ ਹੱਕ ਸੱਚ ਦੀ ਕਮਾਈ ਕਰ, ਮਨ ਦੇ ਅੰਦਰ ਕਿਸੇ ਦਾ ਬੁਰਾ ਨਾ ਰੱਖ, ਔਰ ਹਮੇਸ਼ਾ ਉਸ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਨਾਲ ਮਨ ਨੂੰ ਜੋੜ। ਇਹ ਮਹਾਰਾਜ ਦੇ ਜਿਹੜੇ ਬਚਨ ਸਤਿਗੁਰੂ ਪਾਤਸ਼ਾਹ ਜੀ ਸਾਨੂੰ ਧੁਰ ਕੀ ਬਾਣੀ ਦੇ ਅੰਦਰ ਉਪਦੇਸ਼ ਦਿੰਦੇ ਹਨ, ਜਿਨ੍ਹਾਂ ਨੇ ਇਹ ਉਪਦੇਸ਼ ਸੁਣ ਕੇ ਮੰਨਿਆ ਹੈ, ਮਹਾਰਾਜ ਕਹਿੰਦੇ ਨੇ ਉਹਨਾਂ ਦਾ ਗਾਵਿਆ ਸੁਣਿਆ ਥਾਂ ਪੈ ਜਾਂਦਾ। ਜਿਵੇਂ ਕੋਈ ਬੰਦਾ ਕਿਸੇ ਕੋਲੋਂ ਕੋਈ ਰਸਤਾ ਪੁੱਛਦਾ ਹੈ, ਭਾਈ ਗੁਰਦਾਸ ਜੀ ਕਹਿੰਦੇ ਨੇ ਪੁੱਛਤ ਪਥਕ ਤਿਹ ਮਾਰਗ ਨਾ ਧਾਰੈ ਪਾਗ, ਪ੍ਰੀਤਮ ਕੇ ਦੇਸ ਕੈਸੇ ਬਾਤਨ ਸਜਾਈ ਹੈ, ਪੁੱਛਤ ਹੈ ਬੈਦ ਖਾਤ ਔਖਦ ਨਾ ਸੰਜਮ ਸੇ, ਕੈਸੇ ਮਿਟੇ ਰੋਗ ਸੁਖ ਸਹਿਜਾ ਸਮਾਈ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ ਪੁੱਛਤ ਸੁਹਾਗਣ ਹੈ ਕਰਮ ਦੁਹਾਗਣ ਕੇ, ਰਿਦੇ ਬਿ ਵਿਚਾਰ ਕਤ ਸੇਜਾ ਬੁਲਾਈ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ ਜੇ ਕੋਈ ਬੰਦਾ ਕਿਸੇ ਕੋਲੋਂ ਕੋਈ ਰਸਤਾ ਪੁੱਛਦਾ ਹੈ ਪਰ ਉਸ ਰਸਤੇ ਦੇ ਉੱਤੇ ਤੁਰਦਾ ਨਹੀਂ ਹੈ, ਬਸ ਪੁੱਛ ਕੇ ਛੱਡ ਦਿੰਦਾ, ਰਸਤਾ ਪੁੱਛਿਆ ਵੀ ਮੈਂ ਫਲਾਣੀ ਥਾਂ ਤੇ ਜਾਣਾ, ਦੱਸਣ ਵਾਲੇ ਨੇ ਸਹੀ ਰਸਤਾ ਦੱਸ ਦਿੱਤਾ, ਪਰ ਇਸ ਤੋਂ ਬਾਅਦ ਜਿਹੜਾ ਤੁਰਨਾ ਹੈ ਉਹ ਤਾਂ ਉਸੇ ਨੇ ਹੈ ਜਿੱਥੇ ਮੰਜ਼ਿਲ ਤੇ ਪਹੁੰਚਣਾ ਜਿਹਨੇ ਪੁੱਛਿਆ ਹੈ, ਪਰ ਜੇ ਉਹ ਰਸਤੇ ਤੇ ਤੁਰੇ ਹੀ ਨਾ, ਉਹਨੂੰ ਪਤਾ ਵੀ ਹੋਵੇ ਕਿ ਆਹ ਰਸਤਾ ਹੈ ਪਰ ਇੱਕ ਕਦਮ ਵੀ ਓਲ ਵਾਲੇ ਪਾਸੇ ਨਾ ਪੁੱਟੇ ਤੇ ਕੋਈ ਬੰਦਾ ਮੰਜ਼ਿਲ ਤੇ ਨਹੀਂ ਪਹੁੰਚ ਸਕਦਾ। ਪੁੱਛਤ ਪਥਕ ਕਿਸੇ ਰਾਹੀ ਨੂੰ ਪੁੱਛਿਆ, ਤਿਹ ਮਾਰਗ ਨਾ ਧਾਰੈ ਪੱਗ, ਪਰ ਉਸ ਰਸਤੇ ਦੇ ਉੱਤੇ ਪੈਰ ਧਰਿਆ ਹੀ ਨਹੀਂ। ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਸਜਾਈ ਹੈ, ਫਿਰ ਜਿਸ ਪ੍ਰੀਤਮ ਦੇ ਦੇਸ਼ ਜਾਣਾ ਹੈ, ਜਿਹੜੀ ਮੰਜ਼ਿਲ ਹੈ, ਬੰਦਾ ਸਿਰਫ ਬਾਤਾਂ ਨਾਲ ਗੱਲਾਂ ਨਾਲ ਤਾਂ ਨਹੀਂ ਨਾ ਜਾ ਸਕਦਾ। ਭਾਈ ਗੁਰਦਾਸ ਜੀ ਕਹਿੰਦੇ ਨੇ, ਪੁੱਛਤ ਹੈ ਵੈਦ ਖਾਤ ਔਖਦ ਨਾ ਸੰਜਮ ਸੇ। ਕੋਈ ਰੋਗ ਹੈ, ਦੁੱਖ ਹੈ, ਪੀੜਾ ਹੈ, ਚਿੰਤਾ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਆ ਕਰਕੇ ਮਹਾਰਾਜ ਦੇ ਕੋਲੋਂ ਜੋ ਉਪਦੇਸ਼ ਸਰਵਨ ਕਰਦੇ ਹਾਂ, ਉਹ ਐਵੇਂ ਹੀ ਹੈ ਜਿਵੇਂ ਕਿਸੇ ਵੈਦ ਨੂੰ ਆਪਣੀ ਬਿਮਾਰੀ ਦੱਸ ਕੇ ਵੈਦ ਦੇ ਕੋਲੋਂ ਦਵਾਈ ਜਿਹੜੀ ਹੈ ਉਹ ਪਰਚੀ ਤੇ ਲਿਖਾ ਲੈਂਦੇ ਹਾਂ। ਉਹ ਜਿਹੜਾ ਡਾਕਟਰ ਹੈ, ਉਹ ਵੈਦ ਹੈ, ਉਹ ਆਪਣੇ ਪ੍ਰਿਸਕ੍ਰਿਪਸ਼ਨ ਪੈਡ ਦੇ ਉੱਤੇ ਦਵਾਈ ਲਿਖ ਦਿੰਦਾ, ਪੈਸੇ ਵੀ ਦੇ ਦਿੱਤੇ, ਦਵਾਈ ਵੀ ਲਿਖਾ ਲਈ, ਇੱਥੋਂ ਤੱਕ ਕਿ ਦਵਾਈ ਲੈ ਵੀ ਆਉਂਦੀ ਪਰ ਲਿਆ ਕੇ ਖਾਧੀ ਕੋਈ ਨਹੀਂ, ਉੱਦਾਂ ਹੀ ਪਈ ਹੈ। ਤੇ ਜੇ ਬੰਦਾ 5 ਦਿਨ ਬਾਅਦ ਜਾ ਕੇ ਡਾਕਟਰ ਨੂੰ ਕਵੇ, ਡਾਕਟਰ ਸਾਹਿਬ ਆਰਾਮ ਨਹੀਂ ਆਇਆ, ਤੇ ਡਾਕਟਰ ਇਹੀ ਆਖੇਗਾ ਵੀ ਦਵਾਈ ਖਾਧੀ ਸੀ, ਓਹੋ ਦਵਾਈ ਤਾਂ ਖਾਧੀ ਨਹੀਂ, ਪਰਹੇਜ ਕੀਤਾ ਸੀ, ਓਹੋ ਪਰਹੇਜ ਤਾਂ ਕੋਈ ਕੀਤਾ ਨਹੀਂ, ਫਿਰ ਬਿਮਾਰੀ ਇੱਦਾਂ ਤਾਂ ਨਹੀਂ ਠੀਕ ਹੋ ਜਾਣੀ। ਦਵਾਈ ਜਿਹੜੀ ਆ ਉਹ ਵੈਦ ਨੇ ਨਹੀਂ ਖਾਣੀ, ਉਹ ਮਰੀਜ਼ ਨੇ ਖਾਣੀ ਹੈ। ਇਹ ਉਪਦੇਸ਼ ਇਹ ਸਾਡੀ ਆ, ਸਾਡੇ ਵਾਸਤੇ ਹੈ, ਸਿੱਖ ਸੰਗਤਾਂ ਵਾਸਤੇ ਆ। ਗੁਰੂ ਤਾਂ ਪਰਬ੍ਰਹਮ ਪਰਮੇਸ਼ਰ ਦਾ ਸਰੂਪ ਹੈ, ਗੁਰੂ ਦੇ ਕੋਲੋਂ ਜਿਹੜਾ ਉਪਦੇਸ਼ ਹੈ ਇਹ ਉਸੇ ਤਰੀਕੇ ਹੈ ਜਿਵੇਂ ਕਿਸੇ ਵੈਦ ਡਾਕਟਰ ਕੋਲੋਂ ਦਵਾਈ ਲਿਖਾਈ ਜਾਂਦੀ ਹੈ, ਲਿਖ ਵੀ ਦਿੱਤੀ, ਰੋਗ ਵੀ ਦੱਸ ਦਿੱਤਾ। ਪਰ ਭਾਈ ਗੁਰਦਾਸ ਜੀ ਕਹਿੰਦੇ ਨੇ, ਪੁੱਛਤ ਹੈ ਵੈਦ ਖਾਤ ਔਖਦ ਨਾ ਸੰਜਮ ਸੇ। ਔਖਦ ਖਾਧੀ ਹੈ ਨਹੀਂ, ਕੈਸੇ ਮਿਟੇ ਰੋਗ, ਫਿਰ ਰੋਗ ਕਿਵੇਂ ਮਿਟ ਸਕਦਾ, ਫਿਰ ਚਿੰਤਾ ਦੁੱਖ ਕਿਵੇਂ ਬਿਨਸ ਜਾਣਗੇ, ਜੀਵਨ ਸਫਲ ਕਿਵੇਂ ਹੋ ਜਾਏਗਾ, ਮਨ ਦਾ ਟਿਕਾਓ ਕਿਵੇਂ ਮਿਲੇਗਾ। ਭਾਈ ਗੁਰਦਾਸ ਜੀ ਨੇ ਕੈਸੇ ਮਿਟੇ ਰੋਗ ਸੁੱਖ ਸਹਿਜਾ ਸਮਾਈ ਹੈ, ਪੁੱਛਤ ਸੁਆਗਣ ਹੈ ਕਰਮ ਦੁਆਗਣ ਕੇ, ਗੱਲਾਂ ਸੁਆਗਣਾਂ ਦੀਆਂ ਤੇ ਕਰਮ ਦੁਆਗਣਾਂ ਵਰਗੇ। ਮਨ ਦੇ ਅੰਦਰ ਵਿਵਚਾਰ ਹੈ, ਮਨ ਪਵਿੱਤਰ ਪ੍ਰੇਮ ਨਾਲ ਨਹੀਂ ਭਰਿਆ ਆਪਣੇ ਸੁਹਾਗ ਦੇ ਪ੍ਰਤੀ, ਤੇ ਗੱਲਾਂ ਦੇ ਨਾਲ ਕੋਈ ਸੁਹਾਗਣ ਨਹੀਂ ਹੁੰਦੀ। ਸੁਹਾਗਣ ਉਹ ਹੀ ਹੈ ਜਿਹੜੀ ਆਪਣੇ ਕੰਤ ਨਾਲ, ਆਪਣੇ ਸੁਹਾਗ ਨਾਲ ਦਿਲੋਂ ਪ੍ਰੇਮ ਕਰਦੀ ਹੈ। ਇਸੇ ਤਰੀਕੇ ਭਾਈ ਗੁਰਦਾਸ ਜੀ ਕਹਿੰਦੇ ਨੇ, ਗਾਏ ਸੁਣੇ ਆਂਖੇ ਵਿੱਚੇ ਪਾਈਏ ਨਾ ਪਰਮ ਪਦ, ਗੁਰ ਉਪਦੇਸ਼ ਗਹਿ ਜਾਉ ਲਓ ਨਾ ਕਮਾਈਏ। ਗਾਉਂਦਾ ਹੈ, ਅੱਖਾਂ ਵੀ ਬੰਦ ਕਰਦਾ ਹੈ, ਪਰ ਮਹਾਰਾਜ ਕਹਿੰਦੇ ਨੇ ਸਿਰਫ ਇੰਨੇ ਨਾਲ ਗੱਲ ਨਹੀਂ ਬਣਨੀ। ਗਾਏ ਸੁਣੇ ਆਂਖੇ ਵਿੱਚੇ ਪਾਈਏ ਨਾ ਪਰਮ ਪਦ, ਕਿਉਂ ਗੁਰ ਉਪਦੇਸ਼ ਗਹਿ ਜਾਉ ਲਓ ਨਾ ਕਮਾਈਏ। ਗੁਰੂ ਦਾ ਉਪਦੇਸ਼ ਲੈ ਕਰਕੇ ਜਿੰਨੀ ਦੇਰ ਤੱਕ ਅਸੀਂ ਉਸ ਸ਼ਬਦ ਦੀ, ਬਚਨ ਦੀ ਕਮਾਈ ਨਹੀਂ ਕਰਦੀ, ਮੰਜ਼ਿਲ ਪ੍ਰਾਪਤੀ ਬਚਨਾਂ ਦੀ ਕਮਾਈ ਵਿੱਚ ਹੈ। ਸੁਣਨਾ ਹੈ, ਪੜ੍ਹਨਾ ਹੈ, ਪੜ੍ਹ ਕੇ ਸੁਣ ਕੇ ਹਿਰਦੇ ਦੇ ਅੰਦਰ ਵਸਾ ਕੇ ਫਿਰ ਕਿਰਤ ਵਿਹਾਰ ਕਰਦਿਆਂ ਉਸ ਉੱਤੇ ਅਮਲੀ ਤੌਰ ਦੇ ਉੱਤੇ ਮਹਾਰਾਜ ਕਹਿੰਦੇ ਨੇ, ਜਿਹੜਾ ਬੰਦਾ ਮੰਨਣ ਕਰਦਾ, ਮੰਨ ਲੈਂਦਾ ਹੈ, ਮੰਨੇ ਕੀ ਗੱਤ ਕਹੀ ਨਾ ਜਾਏ, ਜੇ ਕੋ ਕਹੈ ਪਿੱਛੇ ਪੁੱਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ। ਜਿਹੜਾ ਮੰਨ ਲੈਂਦਾ ਉਹਦੀ ਸਭ ਤੋਂ ਉੱਚੀ ਅਵਸਥਾ ਹੁੰਦੀ ਹੈ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਉਹ ਬੜੇ ਪ੍ਰੇਮ ਵਾਲਾ ਮਹਾਨ ਸਿੱਖ ਹੈ, ਮੇਰਾ ਪਿਆਰਾ ਹੈ, ਜਿਹੜਾ ਗੁਰੂ ਦੇ ਬਚਨਾਂ ਨੂੰ ਮੰਨ ਲੈਂਦਾ ਹੈ।
3: ਜਗ ਹੈ ਜਾਮ ਜਾਮਨੀ ਰਹੇ,
0: ਔਰ ਜਿਹੜਾ ਗੁਰੂ ਕਾ ਸਿੱਖ ਪਹਿਰ ਰਾਤ ਰਹਿੰਦੀ ਜਾਗਦਾ ਹੈ। ਜਾਗ ਹੈ ਜਾਮ ਜਾਮਣੀ ਰਹੇ, ਜਦੋਂ ਇੱਕ ਪਹਿਰ ਰਾਤ ਰਹਿੰਦੀ ਹੈ ਤੇ ਗੁਰੂ ਕਾ ਸਿੱਖ ਜਿਹੜਾ ਹੈ ਉਹ ਅੰਮ੍ਰਿਤ ਵੇਲੇ ਜਾਗਦਾ, ਅੰਮ੍ਰਿਤ ਵੇਲੇ ਦੀ ਸੰਭਾਲ ਕਰਦਾ ਹੈ।
3: ਮੱਜਨ ਕਰ ਇਕਾਂਤ ਹੋਏ ਬਹਿ,
0: ਔਰ ਮੱਜਨ ਕਰ ਇਸ਼ਨਾਨ ਕਰ, ਸਰੀਰ ਦੀ ਸੋਚ ਇਸ਼ਨਾਨ ਕਰਕੇ ਫਿਰ ਇਕਾਂਤ ਹੋ ਕਰਕੇ ਪਰਮਾਤਮਾ ਦੀ ਯਾਦ ਵਿੱਚ ਜੁੜਦਾ ਹੈ।
3: ਮੂਰ ਸਰੂਪ ਦੇ ਮੂੰਹ ਧਾਰੇ,
0: ਆਪਣੇ ਗੁਰੂ ਦੇ ਸਰੂਪ ਨੂੰ, ਸਤਿਗੁਰੂ ਦੀ ਵਡਿਆਈ ਨੂੰ ਹਿਰਦੇ ਦੇ ਅੰਦਰ ਧਾਰਨ ਕਰਦਾ ਹੈ।
3: ਗੁਰਬਾਣੀ ਕੋ ਹਿਰਦੇ ਵਿਚਾਰੇ,
0: ਔਰ ਜੋ ਮਹਾਰਾਜ ਦੇ ਪਾਵਨ ਮੁਖਾੜ ਬਿੰਦ ਤੋਂ ਗੁਰੂ ਕੀ ਬਾਣੀ ਸਰਵਨ ਕੀਤੀ ਹੈ ਫਿਰ ਉਸ ਨੂੰ ਅੰਮ੍ਰਿਤ ਵੇਲੇ ਮਨ ਕਰਕੇ ਹਿਰਦੇ ਦੇ ਅੰਦਰ ਉਸ ਦੇ ਉੱਤੇ ਵਿਚਾਰ ਕਰਦਾ। ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਦੇ ਅੰਦਰ ਮਹਾਰਾਜ ਦੇ ਆਪਾਂ ਬਚਨ ਪੜ੍ਹਦੇ ਹਾਂ। ਜਦੋਂ ਮਹਾਰਾਜ ਨੇ ਪਹਿਲਾਂ ਇੱਕ ਸਵਾਲ ਕ੍ਰੀਏਟ ਕੀਤਾ, ਸਵਾਲ ਬਣਾਇਆ, ਫੇਰ ਕੀ ਅੱਗੇ ਰੱਖੀ ਹੈ, ਜਿੱਤ ਦਿਸੈ ਦਰਬਾਰ, ਮੋਹੋਂ ਕੇ ਬੋਲਣ ਬੋਲੀ ਹੈ, ਜਿੱਤ ਸੁਣ ਧਰੇ ਪਿਆਰ। ਮਹਾਰਾਜ ਕਹਿੰਦੇ ਨੇ ਕਿਹੜੀ ਚੀਜ਼ ਮਾਲਕ ਦੇ ਅੱਗੇ ਅਰਪਣ ਕਰੀਏ ਕਿ ਮਾਲਕ ਸਾਡੇ ਨਾਲ ਪ੍ਰੇਮ ਕਰੇ, ਫੇਰ ਕੇ ਅੱਗੇ ਰੱਖੀਏ, ਕੀ ਅੱਗੇ ਰੱਖੀਏ, ਸਤਿਗੁਰੂ ਦੇ ਅੱਗੇ, ਪਰਮਾਤਮਾ ਦੇ ਅੱਗੇ, ਜਿੱਤ ਦਿਸੈ ਦਰਬਾਰ। ਜਿਸ ਮਾਲਕ ਦੇ ਅੱਗੇ ਰੱਖਣ ਦੇ ਨਾਲ ਭੇਟਾ, ਉਸ ਅਕਾਲ ਪੁਰਖ ਵਾਹਿਗੁਰੂ ਦੇ ਦਰਬਾਰ ਦੇ ਦਰਸ਼ਨ ਹੋ ਜਾਣ। ਮਹਾਰਾਜ ਕਹਿੰਦੇ ਨੇ ਮੋਹੋਂ ਕੇ ਬੋਲਣ ਬੋਲੀ ਹੈ, ਤੇ ਆਪਣੇ ਮੁੱਖ ਤੋਂ ਕਿਹੋ ਜਿਹੇ ਬੋਲ ਬੋਲੇ ਜਾਣ, ਜਿੱਤ ਸੁਣ ਧਰੇ ਪਿਆਰ, ਜਿਸ ਨੂੰ ਸੁਣ ਕੇ ਮਾਲਕ ਪ੍ਰੇਮ ਕਰੇ ਸਾਡੇ ਨਾਲ। ਤੇ ਮਹਾਰਾਜ ਨੇ ਫਿਰ ਆਪੇ ਸਵਾਲ ਦਾ ਜਵਾਬ ਵੀ ਦਿੱਤਾ। ਮਹਾਰਾਜ ਕਹਿੰਦੇ ਨੇ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਭਾਈ, ਜੇ ਮਾਲਕ ਦੇ ਚਰਨਾਂ ਵਿੱਚ ਕੋਈ ਭੇਟਾ ਰੱਖਣੀ ਹੈ, ਅਸੀਂ ਆਪਣੀ ਮਰਜ਼ੀ ਨਾਲ ਬੜੀਆਂ ਭੇਟਾਵਾਂ ਲੈ ਕੇ ਮਹਾਰਾਜ ਦੇ ਚਰਨਾਂ ਵਿੱਚ ਆਉਂਦੇ ਹਾਂ, ਅਰਪਣ ਕਰਦੇ ਹਾਂ, ਪਰ ਇੱਕ ਚੀਜ਼ ਮਹਾਰਾਜ ਨੇ ਸਾਡੇ ਕੋਲੋਂ ਮੰਗ ਕੇ ਲਈ ਹੈ। ਗੁਰੂ ਕੀ ਬਾਣੀ ਦੇ ਅੰਦਰ ਸਤਿਗੁਰੂ ਮਹਾਰਾਜ ਨੇ ਦੱਸਿਆ ਵੀ ਮੈਨੂੰ ਕਿਹੜੀ ਚੀਜ਼ ਸਿੱਖਾ ਤੇਰੀ ਭੇਟਾ ਰੂਪ ਵਿੱਚ ਚਾਹੀਦੀ ਹੈ। ਹੁਣ ਇੱਕ ਬੰਦਾ ਮੰਗ ਕੇ ਲੈਂਦਾ ਹੈ, ਤੇ ਜਿਹੜੀ ਚੀਜ਼ ਮੰਗ ਕੇ ਲੈਂਦਾ ਉਹ ਅਸੀਂ ਦਈਏ ਨਾ, ਤੇ ਆਪਣੀ ਮਰਜ਼ੀ ਦੇ ਨਾਲ ਸਮਝੀਏ ਵੀ ਇਹ ਭੇਟਾ ਸਭ ਤੋਂ ਵੱਡੀ ਭੇਟਾ। ਸਭ ਤੋਂ ਵੱਡੀ ਭੇਟਾ ਤਾਂ ਉਹ ਹੀ ਹੈ ਜਿਹੜੀ ਅਗਲੇ ਨੇ ਮੰਗ ਕੇ ਲਈ ਹੈ। ਤੇ ਮਹਾਰਾਜ ਕਹਿੰਦੇ ਨੇ ਗੁਰੂ ਕੇ ਸਿੱਖਾ, ਤੇਰੇ ਵਾਸਤੇ ਜਿਹੜੀ ਭੇਟਾ ਕਰਨ ਵਾਲੀ ਚੀਜ਼ ਹੈ ਉਹ ਹੈ ਆਪਣਾ ਅੰਮ੍ਰਿਤ ਵੇਲਾ। ਅੰਮ੍ਰਿਤ ਵੇਲਾ ਭੇਟਾ ਕਰ ਗੁਰੂ ਦੇ ਚਰਨਾਂ ਦੇ ਅੰਦਰ। ਪਿੰਨੀ ਰੈਨੜੀਏ ਚਮਕਨ ਤਾਰੇ, ਜਾਗਹ ਸੰਤ ਜਨਾ ਮੇਰੇ ਰਾਮ ਪਿਆਰੇ। ਚਾ ਲਾਗੇ ਉੱਠ ਨਾਮ ਜਪ, ਨਿਸਬਾਸਰ ਆਰਾਧ, ਕਾਰਾ ਤੁਜੇ ਨਾ ਵਿਆਪਈ, ਨਾਨਕ ਮਿਟੈ ਉਪਾਦ। ਹੁਣ ਮਹਾਰਾਜ ਦੇ ਬਚਨ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਢੰਗ ਤਰੀਕਾ ਸਾਨੂੰ ਦੱਸ ਦਿੱਤਾ। ਹੁਣ ਮੰਨਣਾ ਤਾਂ ਗੁਰੂ ਕੇ ਸਿੱਖ ਨੇ ਹੈ। ਮਹਾਰਾਜ ਤਾਂ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਜਾਂਦੇ ਨੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮੁੱਖ ਵਾਕ ਬਖਸ਼ਿਸ਼ ਕਰ ਦਿੰਦੇ ਨੇ। ਉਹ ਮਹਾਰਾਜ ਦੀ ਜਿਹੜੀ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਵਾਲੀ ਬਾਣੀ ਹੈ, ਹੁਣ ਉਹ ਗੁਰੂ ਕੇ ਸਿੱਖਾਂ ਨੇ ਪੜ੍ਹਨੀ ਸੁਣਨੀ ਵਿਚਾਰਨੀ ਹੈ। ਮਹਾਰਾਜ ਕਹਿੰਦੇ ਨੇ ਅੰਮ੍ਰਿਤ ਵੇਲੇ ਉੱਠ। ਜਿਹੜੇ ਪਰਮੇਸ਼ਵਰ ਦੇ ਪਿਆਰ ਵਾਲੇ ਗੁਰੂ ਕੇ ਸਿੱਖ ਹਨ, ਉਹ ਉਸ ਸਮੇਂ ਜਦੋਂ ਤਾਰਿਆਂ ਦੀ ਚਮਕ ਹੈ, ਪਹਿਰ ਰਾਤ ਰਹਿੰਦੀ ਅੰਮ੍ਰਿਤ ਵੇਲਾ ਹੈ, ਸੂਰਜ ਚੜ੍ਹਨ ਤੋਂ 3 ਘੰਟੇ ਪਹਿਲਾਂ ਦਾ ਸਮਾਂ। ਮਹਾਰਾਜ ਕਹਿੰਦੇ ਨੇ ਇਹ ਸਮਾਂ ਜਿਹੜਾ ਹੈ ਨਾ, ਇਹ ਪਰਮੇਸ਼ਵਰ ਦੀ ਪ੍ਰੇਮਾ ਭਗਤੀ ਵਾਸਤੇ ਸਭ ਤੋਂ ਉੱਤਮ ਸਮਾਂ ਹੈ। ਇਹਨੂੰ ਬ੍ਰਹਮ ਮਹੂਰਤ ਕਿਹਾ ਹੈ। ਜਦੋਂ ਅਜੇ ਬੰਦੇ ਨੂੰ ਬਾਹਰੀ ਤੌਰ ਦੇ ਉੱਤੇ ਕਿਸੇ ਤਰੀਕੇ ਦੀ ਵਿਘਨ ਨਹੀਂ ਹੁੰਦੀ, ਮਨ ਬੜੀ ਜਲਦੀ ਇਕਾਗਰ ਹੁੰਦਾ। ਜਿਹੜੇ ਬੱਚੇ ਪੜ੍ਹਨ ਵਾਲੇ, ਉਹਨੂੰ ਕਿਹਾ ਜਾਂਦਾ ਸੀ ਵੀ ਸਵੇਰੇ ਉੱਠ ਕੇ ਪੜ੍ਹੋ ਤੇ ਤੁਹਾਨੂੰ ਸਬਕ ਜਲਦੀ ਯਾਦ ਹੋਏਗਾ, ਕਿਉਂਕਿ ਉਸ ਵੇਲੇ ਆਲੇ ਦੁਆਲੇ ਇੰਨਾ ਸ਼ੋਰ ਸ਼ਰਾਬਾ ਨਹੀਂ ਹੁੰਦਾ। ਜਦੋਂ ਦਿਨ ਚੜ੍ਹਦਾ ਹੈ ਫਿਰ ਆਲੇ ਦੁਆਲੇ ਵਾਲੇ ਸਾਰੇ ਲੋਕ ਉੱਠ ਖੜਦੇ ਹਨ, ਸ਼ੋਰ ਸ਼ਰਾਬਾ ਸ਼ੁਰੂ ਹੋ ਜਾਂਦਾ। ਇਸ ਕਰਕੇ ਮਹਾਰਾਜ ਨੇ ਪਰਮੇਸ਼ਵਰ ਦੀ ਭਗਤੀ ਦਾ ਸਭ ਤੋਂ ਉੱਤਮ ਸਮਾਂ ਜਿਹੜਾ ਦੱਸਿਆ। ਬਾਣੀ ਕਿਸੇ ਵੇਲੇ ਵੀ ਪੜ੍ਹ ਸਕਦੇ ਹਾਂ, ਕਿਸੇ ਵੇਲੇ ਵੀ ਪੜ੍ਹੀ ਜਾ ਸਕਦੀ ਹੈ ਬਾਣੀ, ਪਰ ਉਸ ਬਾਣੀ ਦਾ ਸਭ ਤੋਂ ਜ਼ਿਆਦਾ ਜੇ ਮਨ ਦੇ ਉੱਤੇ ਪ੍ਰਭਾਵ ਹੁੰਦਾ, ਜੇ ਮਨ ਦੀ ਇਕਾਗਰਤਾ ਹੁੰਦੀ ਹੈ, ਤੇ ਉਹ ਅੰਮ੍ਰਿਤ ਵੇਲੇ ਦਾ ਸਮਾਂ ਹੈ। ਇਸ ਕਰਕੇ ਮਹਾਰਾਜ ਨੇ ਖਾਸ ਤੌਰ ਦੇ ਉੱਤੇ ਸਿੱਖਾਂ ਨੂੰ ਉਪਦੇਸ਼ ਦਿੱਤਾ, ਭਾਈ ਆਪਣਾ ਅੰਮ੍ਰਿਤ ਵੇਲਾ ਇਹ ਗੁਰੂ ਜੋਗਾ ਰਿਜ਼ਰਵ ਰੱਖ, ਇਹ ਸਿਰਫ ਬਾਣੀ ਜੋਗਾ ਹੈ, ਇਹ ਸਿਰਫ ਸਿਮਰਨ ਜੋਗਾ। ਹੁਣ ਸਾਡੇ ਸਮੇਂ ਦਾ ਇਹੋ ਜਿਹਾ ਹਿਸਾਬ ਹੋ ਗਿਆ ਕਿ ਅਸੀਂ ਸੌਂਦੇ ਹੀ ਬਹੁਤ ਲੇਟ ਹਾਂ, 12-12, 1-1 ਵਜੇ ਤੱਕ ਜਾਗਦੇ ਰਹਿੰਦੇ ਹਾਂ, ਤੇ ਜਿਹੜਾ ਹੁਣ 12-1 ਵਜੇ ਸੋਏਗਾ ਬਹੁਤ ਮੁਸ਼ਕਲ ਹੈ ਉਸ ਵਾਸਤੇ ਅੰਮ੍ਰਿਤ ਵੇਲੇ ਦੀ ਸੰਭਾਲ ਕਰਨੀ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪਾਵਨ ਬਾਣੀ ਦੇ ਅੰਦਰ ਜਿਵੇਂ ਸਾਨੂੰ ਉਪਦੇਸ਼ ਦਿੱਤਾ, ਸਾਨੂੰ ਆਪਣੀ ਜ਼ਿੰਦਗੀ ਦਾ ਜਿਹੜਾ ਸ਼ਡਿਊਲ ਹੈ ਉਹ ਉਸ ਹਿਸਾਬ ਨਾਲ ਬਣਾਉਣਾ ਚਾਹੀਦਾ ਵੀ ਸਾਡਾ ਅੰਮ੍ਰਿਤ ਵੇਲਾ ਗੁਰੂ ਜੋਗਾ ਹੋਵੇ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਖਿਆ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਅੰਮ੍ਰਿਤ ਵੇਲਾ ਰੱਖਣਾ ਹੈ, ਤੇ ਮੂੰਹੋਂ ਕੇ ਬੋਲਣ ਬੋਲੀਏ ਫਿਰ ਬੋਲੀਏ ਕੀ। ਤੇ ਮਹਾਰਾਜ ਕਹਿੰਦੇ ਨੇ ਕਰਤਾਰ ਦੀ ਅਕਾਲ ਪੁਰਖ ਵਾਹਿਗੁਰੂ ਦੀ ਸਿਫ਼ ਸਲਾਹ ਕਰ, ਉਸ ਦੀਆਂ ਵਡਿਆਈਆਂ ਦੀ ਵਿਚਾਰ ਕਰ, ਜੋ ਗੁਰੂ ਦੇ ਕੋਲੋਂ ਸ਼ਬਦ ਪ੍ਰਾਪਤ ਹੋਇਆ ਰਸਨਾ ਤੋਂ ਪੜ੍ਹਦਿਆਂ ਹੋਇਆਂ ਮਨ ਦੇ ਅੰਦਰ ਜਿਉਂ ਜਿਉਂ ਸ਼ਬਦ ਪੜ੍ਹਦਾ ਉਸ ਅਕਾਲ ਪੁਰਖ ਵਾਹਿਗੁਰੂ ਦੀ ਸਿਫ਼ ਸਲਾਹ ਤੇਰੇ ਅੰਦਰ ਜਿਹੜੀ ਹੈ ਉਹ ਚੱਲਣੀ ਚਾਹੀਦੀ ਹੈ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਬਈ ਗੁਰੂ ਕੇ ਸਿੱਖ ਦੇ ਜੀਵਨ ਦੀ ਜੁਗਤੀ ਇਹ ਹੈ ਕਿ ਗੁਰੂ ਕਾ ਸਿੱਖ ਜਦੋਂ ਪੈਰ ਰਾਤ ਰਹਿੰਦੀ ਹੈ ਜਾਗੇ, ਇਸ਼ਨਾਨ ਕਰੇ ਔਰ ਮਾਲਕ ਦੀ ਸਿਫ਼ ਸਲਾਹ ਦੇ ਅੰਦਰ ਜੁੜ ਜਾਏ।
3: ਮਨ ਦ੍ਰਿੜ ਕਰਕੇ ਸੁਰਤ ਟਿਕਾਵੇ,
0: ਔਰ ਮਨ ਨੂੰ ਇਕਾਗਰ ਕਰਕੇ ਸੁਰਤ ਨੂੰ ਗੁਰੂ ਦੇ ਸ਼ਬਦ ਵਿਚ ਪਰਮਾਤਮਾ ਦੇ ਚਰਨਾਂ ਵਿਚ ਟਿਕਾਵੇ, ਇਕਾਗਰ ਚੇਤੋ ਕਰਕੇ ਮਨ ਦੇ ਅੰਦਰ ਪਰਮਾਤਮਾ ਦੀ ਸਿਫ਼ ਸਲਾਹ ਦੀ ਵਿਚਾਰ ਕਰੇ। ਜਿਵੇਂ ਮੱਖਣ ਜਿਹੜਾ ਹੈ ਉਹ ਰਿੜਕਿਆ ਜਾਂਦਾ ਜਦੋਂ ਦਹੀਂ, ਜਦੋਂ ਫੇਰ ਮੱਖਣ ਨਿਕਲਦਾ ਹੈ, ਇਸੇ ਤਰੀਕੇ ਮਨ ਦੇ ਅੰਦਰ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਕਰਨੀ। ਮਹਾਰਾਜ ਕਹਿੰਦੇ ਨੇ ਹਰ ਕਾ ਬਿਲੋਵਣਾ, ਬਿਲੋਵੋ ਮੇਰੇ ਭਾਈ ਸਹਿਜ ਬਿਲੋਵੋ ਜੈਸੇ ਤਤ ਨਾ ਜਾਈ, ਤਨ ਕਰ ਮਟਕੀ ਮਨ ਮਾਹੇ ਬਿਲੋਈ, ਇਸ ਮਟਕੀ ਮੈਂ ਸ਼ਬਦ ਸੰਜੋਈ। ਜਿਵੇਂ ਮਟਕੀ ਦੇ ਅੰਦਰ ਦੁੱਧ ਜਮਾ ਕੇ ਦਹੀਂ ਪਾ ਕੇ ਰਿੜਕੀ ਦਾ ਹੈ ਤੇ ਰਿੜਕ ਕੇ ਮੱਖਣ ਨਿਕਲਦਾ, ਇਸੇ ਤਰੀਕੇ ਮਹਾਰਾਜ ਕਹਿੰਦੇ ਨੇ ਮਨ ਦੇ ਅੰਦਰ ਗੁਰੂ ਦੇ ਸ਼ਬਦ ਦਾ ਮੰਥਨ ਕਰ, ਜੋ ਗੁਰੂ ਕੋਲੋਂ ਸੁਣਿਆ ਹੈ, ਜੋ ਰਸਨਾ ਤੋਂ ਬੋਲ ਰਿਹਾ ਹੈ, ਇਹਦੀ ਨਾਲੋ ਨਾਲ ਮਨ ਦੇ ਅੰਦਰ ਵਿਚਾਰ ਕਰ। ਇਹ ਨਹੀਂ ਵੀ ਜ਼ਬਾਨ ਦੇ ਉੱਤੇ ਸ਼ਬਦ ਹੈ ਤੇ ਮਨ ਕਿਤੇ ਹੋਰ ਭਟਕਦਾ ਫਿਰਦਾ। ਮਨ ਇਕਾਗਰ ਕਰ, ਮਹਾਰਾਜ ਕਹਿੰਦੇ ਨੇ ਸ਼ਬਦ ਦੇ ਅੰਦਰ।
3: ਪ੍ਰਾਤ ਹੋਤ ਲੋ ਨਾਮ ਅਲਾਵੇ,
0: ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਫਿਰ ਆਪਣੀ ਰਸਨਾ ਤੋਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰੇ।
3: ਧਰਮ ਕਿਰਤ ਕਰ ਸੰਤਨ ਸੇਵੈ,
0: ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਮਨ ਕਰਕੇ ਜਦੋਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਸਿਫ਼ ਸਲਾਹ ਕਰਦਾ, ਧਰਮ ਕਿਰਤ ਕਰ ਸੰਤਨ ਸੇਵੈ, ਉਚਾਰਨ ਕਰੋ ਜੀ ਸਤਨਾਮ ਸ੍ਰੀ। ਧਰਮ ਦੀ ਕਿਰਤ ਕਰੇ, ਜਿਹੜੀ ਧਰਮ ਦੀ ਦਸਾਂ ਨੂੰਹਾਂ ਦੀ ਹੱਕ ਸੱਚ ਦੀ ਕਮਾਈ ਹੈ। ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਭਾਈ ਲਾਲੋ ਦੀ ਹੱਕ ਸੱਚ ਦੀ ਕਮਾਈ ਨਾਲ ਭਾਈ ਲਾਲੋ ਦੇ ਘਰੋਂ ਕੋਧਰੇ ਦਾ ਪ੍ਰਸ਼ਾਦਾ ਛਕਿਆ, ਪਰ ਮਲਕ ਭਾਗੋ ਦੀ ਠੱਗੀ ਠੋਰੀ ਦੀ ਕੀਤੀ ਹੋਈ ਕਮਾਈ ਦੇ ਪਕਵਾਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪ੍ਰਵਾਨ ਨਹੀਂ ਕੀਤੇ। ਸਤਿਗੁਰੂ ਨੂੰ ਉਹ ਭਾਈ ਲਾਲੋ ਦੀ ਜਿਹੜੀ ਰੋਟੀ ਹੈ ਉਹ ਪ੍ਰਵਾਨ ਹੈ, ਭਾਵੇਂ ਉਹ ਰੁੱਖੀ ਸੁੱਖੀ ਹੈ ਪਰ ਭਾਈ ਲਾਲੋ ਦੀ ਕਿਰਤ ਸੁੱਚੀ ਹੈ। ਮਹਾਰਾਜ ਕਹਿੰਦੇ ਨੇ ਜਿਹੜਾ ਆਪਣੀ ਕਿਰਤ ਨੂੰ ਸੁੱਚੀ ਰੱਖਦਾ ਹੈ, ਇਮਾਨਦਾਰੀ ਦੇ ਨਾਲ ਜਿਹੜੀ ਕਿਰਤ ਵਿਹਾਰ ਕਰਦਾ ਹੈ, ਔਰ ਇਮਾਨਦਾਰੀ ਨਾਲ ਕੀਤੀ ਹੋਈ ਕਿਰਤ ਵਿਹਾਰ ਵਿੱਚੋਂ ਫਿਰ ਸਤਸੰਗਤ ਦੀ ਵੀ ਸੇਵਾ ਕਰਦਾ, ਗੁਰੂ ਕੇ ਨਿਮਿਤ ਦਸਵੰਧ ਵੀ ਕੱਢਦਾ, ਮਹਾਰਾਜ ਕਹਿੰਦੇ ਨੇ ਇਹ ਗੁਰੂ ਕੇ ਸਿੱਖ ਦੇ ਜੀਵਨ ਦਾ ਵਿਹਾਰ ਹੈ।
3: ਪਰ ਤ੍ਰਿਯ ਪਰ ਧਨ ਕਬਹੋ ਨਾ ਲੇਵੈ,
0: ਔਰ ਮਹਾਰਾਜ ਕਹਿੰਦੇ ਨੇ ਪਰ ਧਨ ਤੇ ਪਰ ਧਨ, ਮਨ ਕਰਕੇ ਆਪਣੀ ਸੋਚ ਨੂੰ ਆਪਣੀ ਵਿਚਾਰ ਨੂੰ ਇਸ ਤਰੀਕੇ ਦੇ ਨਾਲ ਪਵਿੱਤਰ ਕਰਦਾ ਹੈ ਕਿ ਪਰਾਏ ਧਨ ਦੇ ਉੱਤੇ ਔਰ ਪਰਾਏ ਧਨ ਦੇ ਉੱਤੇ ਕਦੀ ਉਹਦੀ ਦ੍ਰਿਸ਼ਟੀ ਜਿਹੜੀ ਹੈ ਉਹ ਮੈਲੀ ਨਹੀਂ ਹੁੰਦੀ, ਉਹਦੀ ਨੀਅਤ ਜਿਹੜੀ ਹੈ ਉਹ ਬੇਈਮਾਨ ਨਹੀਂ ਹੁੰਦੀ।
3: ਨਿੰਦਾ ਝੂਠ ਨਾ ਨਿਠੁਰ ਬਖਾਨੇ,
0: ਵਾਹਿਗੁਰੂ। ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਆਪਣੀ ਰਸਨਾ ਤੋਂ ਨਿੰਦਾ ਨਾ ਕਰੇ, ਨਿੰਦਾ ਭਲੀ ਕਿਸੇ ਕੀ ਨਾਹੀ, ਮਨ ਮੁਖ ਮੁਗਧ ਕਰਨ ਮੋਹ ਕਾਲੇ ਤਿੰਨ ਨਿੰਦਕਾ ਨਰਕੇ ਘੋਰ ਪਵਨ। ਮਹਾਰਾਜ ਕਹਿੰਦੇ ਨੇ ਗੁਰੂ ਕਾ ਸਿੱਖ ਆਪਣੀ ਰਸਨਾ ਤੋਂ ਕਿਸੇ ਦੀ ਨਿੰਦਾ ਨਾ ਕਰੇ, ਪਰ ਤਨ ਤੇ ਪਰ ਤਨ ਵੱਲ ਦ੍ਰਿਸ਼ਟੀ ਨਾ ਕਰੇ, ਗੁਰੂ ਦੇ ਬਚਨਾਂ ਦੀ ਕਮਾਈ ਕਰੇ। ਜਿਵੇਂ ਭਾਈ ਗੁਰਦਾਸ ਜੀ ਕਹਿੰਦੇ ਹਾਉ ਤਿਸ ਘੋਲ ਕਮਾਇਆ ਗੁਰਮਤ ਹਿਰਦੇ ਗਰੀਬੀ ਆਵੇ, ਹਾਉ ਤਿਸ ਘੋਲ ਕਮਾਇਆ ਪਰ ਨਾਰੀ ਦੇ ਨੇੜ ਨਾ ਜਾਵੇ, ਹਾਉ ਤਿਸ ਘੋਲ ਕਮਾਇਆ ਪਰ ਦਰਬੇ ਨੂੰ ਹੱਥ ਨਾ ਲਾਵੇ, ਹਾਉ ਤਿਸ ਘੋਲ ਕਮਾਇਆ ਪਰ ਨਿੰਦਾ ਸੁਣ ਆਪ ਉਟਾ ਹਟਾਵੇ, ਹਾਉ ਤਿਸ ਘੋਲ ਕਮਾਇਆ ਸਤਿਗੁਰ ਕਾ उपदेश कमावे। हाओ तिस कोल कमाया थोड़ा समय थोड़ा ही खावे। गुरमत गुरमुख सोई सहज समावे। भाई गुरदास जी कहंदे ने जेड़ा गुरु का सिख मन करके निर्मानता धारण करदा पर तन ते पर तन नूं अपने मन दे अंदर नहीं लियांदा और निंदा दे बचन नहीं करदा ओ गुरु का सिख है।
3: पर दुख दुख पर सुख सुख माने।
0: उच्चारण करो जी सतनाम श्री वाहेगुरु। सतगुरु सच्चे पातशाह जी ने आख्या पराए दुख दे अंदर दुखी और पराए सुख दे अंदर सुख दा अनुभव करदा है। किसे दा दुख देख के वो मन दे अंदर उस दे प्रति हमदर्दी दी भावना रखदा है और जदों कोई सुखी हुंदा है किसे दा कोई काम समरदा है ते मन दे अंदर ईरखा नहीं करदा। किसे दा दुख देख के उदे मन दे अंदर दया पैदा हुंदी है सहानुभूति पैदा हुंदी है और किसे नू सुखी देख के उदे मन दे अंदर खुशी पैदा हुंदी है।
3: छोदा बिना नह खैबो करे।
0: सतगुरु महाराज ने आख्या गुरु के सिख दे जीवन दी ये कारत है शुदा बिना शुदा तो भाव है भुख नह खैबो करे बिना भुख तो सिर्फ अपनी जबान दे स्वाद करके ना खावे। जदों प्रशादा छकना उदों भुख लगी होनी चाहीदी है ते जदों बंदा कोई नेम बना लैंदा शरीर उसे नेम मुताबक ढल जांदा है। जिहड़े बंदे जदों दिल करे खा लिया जदों मन करे खा लिया उन्हां दे फिर जीवन दे अंदर शरीर दी भुख दा भी कोई हिसाब किताब नहीं रहिंदा। जदों बंदा जीवन दे अंदर एक गल अपने मन विच अपना जीवन दे विच बना लैंदा कि आ मेरे प्रशादे दा टाइम है ते नितां प्रति शरीर दे अंदर जिहड़ी लगी हुई घड़ी है ना उस घड़ी दे मुताबक बंदे नूं अपने आप फिर भुख लग जांदी है। ते महाराज कहण लगे भी बिना भुख तो जिहड़ा भोजन नहीं छकना बिना भुख तो खादा होया भोजन जिहड़ा है ओ शरीर दे अंदर रोग पैदा करदा है।
3: नींद बिना नह सुपतन परे।
0: और नींद तो बिना सोना भी नहीं भाव आलसी नहीं पए रहना भई बिस्तर दे उत्ते पए हां नींद भी नहीं आई और आलस पा करके बैठे हां जिवें शरीर दी भुख है एदे तरीके शरीर दी नींदर भी है। जिन्हां ने अपनी जिंदगी दे अंदर सौण दा और खाण दा समां बनाया होया है उन्हां नूं समें नाल नींदर भी आ जांदी है समें नाल जाग भी आ जांदी है फिर उन्हां नूं अलार्म नहीं लाना पैंदा वह साडे दिमाग दे अंदर फीड हो जांदा साडे कोल जिहड़ा उस अकाल पुरख वाहिगुरु ने आ दिमाग दिता है ना सानूं उस मालक दी बड़ी वड्डी दात है। जिवें असी अपने शरीर नूं ढाल लैंदे हां शरीर उवें दा बन जांदा है। नींद ते भुख घटाई भी जा सकदी है वधाई भी जा सकदी है जिवें बंदा इस नूं आदत पा ले जिन्नी जरूरत है जदों बंदा उस हिसाब नाल अपने शरीर नूं आदत पा लैंदा ते फिर समय अनुसार उस नूं भुख भी लगदी है ते समय अनुसार उन्हूं नींदर भी आउंदी है। सतगुरु सचे पातशाह जी कहण लगे भुख दे अनुसार खावे ते नींद दे समय अनुसार नींद ग्रहण करे ए गुरु के सिख दे जीवन दा विहार है।
3: जे सुपत है निज अवध कटाव है।
0: ते जे बिना नींदर आए तो ही बंदा आलसी हो करके पिया रहिंदा है ते महाराज कहंदे ने उस दी जड़ी उम्र है ओ घट जांदी है।
3: शुद्ध बिन खाए रोग उपजाव है।
0: भुख तो बिना खादा होया भोजन जड़ा है ओ रोग उपजाव है क्योंकि शरीर जड़ा जदों भुख लगी है दा मतलब जेड़े भोजन नू पचाण वाले अंदर तत हन जेड़े जूस भोजन नू पचाण वाले हन ओ बिलकुल तैयार होए हन भोजन दी मंग कर रहे हन ते जे बिना भुख तो भोजन छकिया जांदा ਉਹ ਪਚਦਾ ਨਹੀਂ ਹੈ ਕਿਉਂਕਿ ਸਰੀਰ ਨੇ ਉਸ ਵੇਲੇ ਉਸ ਭੋਜਨ ਨੂੰ ਪਚਾਉਣ ਵਾਸਤੇ ਅੰਦਰੋਂ ਉਹ ਚੀਜ਼ ਹੀ ਨਹੀਂ ਅਜੇ ਪੈਦਾ ਕੀਤੀ ਤੇ ਫਿਰ ਜਿਹੜੀ ਚੀਜ਼ ਪਚੀ ਨਹੀਂ ਹੈ ਉਹ ਫਿਰ ਕਿਸੇ ਨਾ ਕਿਸੇ ਥਾਂ ਤੇ ਜਾ ਕੇ ਅੱਧ ਪੱਕਵ ਰੂਪ ਦੇ ਅੰਦਰ ਉਹਨੂੰ ਆਮ ਰਸ ਕਿਹਾ ਜਾਂਦਾ ਜਿਨ੍ਹਾਂ ਨੂੰ ਜੋੜਾਂ ਦੀਆਂ ਦਰਦਾਂ ਰਹਿੰਦੇ ਨੇ ਗੰਠੀਆਂ ਰਹਿੰਦਾ ਅਸਲ ਦੇ ਅੰਦਰ ਇਹ ਉਹ ਅੱਧ ਪੱਕਿਆ ਭੋਜਨ ਹੈ ਜਿਹੜਾ ਅਸੀਂ ਬਿਨਾਂ ਭੁੱਖ ਤੋਂ ਖਾ ਲੈਂਦੇ ਹਾਂ ਪਚਦਾ ਨਹੀਂ ਹੈ ਤੇ ਉਹ ਸਰੀਰ ਦੇ ਅੰਦਰ ਜਾ ਕਰਕੇ ਕਿਸੇ ਨਾ ਕਿਸੇ ਹਿੱਸੇ ਦੇ ਅੰਦਰ ਜਿਹੜਾ ਹੈ ਉਹ ਰੋਗ ਪੈਦਾ ਕਰਦਾ ਇਸ ਕਰਕੇ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਬਿਨਾਂ ਭੁੱਖ ਤੋਂ ਖਾਧਾ ਹੋਇਆ ਭੋਜਨ ਰੋਗ ਪੈਦਾ ਕਰਦਾ ਹੈ ਔਰ ਬਿਨਾਂ ਨੀਂਦ ਤੋਂ ਆਲਸ ਪਾ ਕੇ ਪਿਆ ਰਿਹਾ ਬੰਦਾ ਜਿਹੜਾ ਹੈ ਉਸ ਦੀ ਉਮਰ ਘੱਟ ਜਾਂਦੀ ਹੈ।
3: ਓਹਿਨਾ ਸਤ ਨਾਮ ਕੋ ਸਿਮਰਨ
0: ਔਰ ਮਹਾਰਾਜ ਕਹਿੰਦੇ ਨੇ ਸਤ ਨਾਮ ਕੋ ਸਿਮਰਨ ਜਿਹੜਾ ਉਸ ਅਕਾਲ ਪੁਰਖ ਵਾਹਿਗੁਰੂ ਦਾ ਸੱਚੇ ਨਾਮ ਦਾ ਸਿਮਰਨ ਹੈ।
3: ਸਾਸ ਸਾਸ ਜਪ ਬਿਸਰਨਾ ਇੱਕ ਛਿਨ
0: ਸਵਾਸ ਸਵਾਸ ਭਾਵ ਮਨ ਕਰਕੇ ਹਮੇਸ਼ਾ ਆਪਣੇ ਅੰਦਰ ਉਸ ਅਕਾਲ ਪੁਰਖ ਵਾਹਿਗੁਰੂ ਦੀ ਯਾਦ ਨੂੰ ਬਣਾ ਕੇ ਰੱਖਣਾ ਹੈ। ਜਿਵੇਂ ਅਸੀਂ ਕਦੀ ਇਹ ਨਹੀਂ ਭੁੱਲਦੇ ਸਾਡਾ ਘਰ ਕਿੱਥੇ ਹੈ, ਸਾਡੇ ਬੱਚੇ ਕੌਣ ਨੇ, ਸਾਡਾ ਮਾਂ ਬਾਪ ਕੌਣ ਹੈ, ਸਾਡਾ ਨਾਮ ਕੀ ਹੈ, ਇਹ ਸਾਡੇ ਅੰਦਰ ਮਨ ਕਰਕੇ ਸਾਨੂੰ ਹਮੇਸ਼ਾ ਹੀ ਖਿਆਲ ਵਿੱਚ ਹੈ। ਇਸੇ ਤਰੀਕੇ ਜਿਹੜੇ ਅਭਿਆਸੀ ਨੇ, ਜਿਹੜੇ ਬਾਣੀ ਨਾਲ ਜੁੜੇ ਹੋਏ ਨੇ, ਉਹਨਾਂ ਦੇ ਮਨ ਦੇ ਅੰਦਰ ਉਹ ਮਾਲਕ ਦਾ ਨਾਮ ਕਦੇ ਵੀ ਵਿਸਰਦਾ ਨਹੀਂ ਹੈ। ਉਹ ਆਪਣੇ ਅੰਦਰ ਭਾਵੇਂ ਮੁੱਖ ਤੋਂ ਬੋਲਣ ਭਾਵੇਂ ਨਾ ਬੋਲਣ, ਪਰ ਉਹਨਾਂ ਦੇ ਅੰਦਰ ਉਸ ਮਾਲਕ ਦੀ ਜਿਹੜੀ ਯਾਦ ਹੈ ਉਹ ਬਣੀ ਰਹਿੰਦੀ ਹੈ।
3: ਪਰਮੇਸ਼ਵਰ ਕੋ ਭਾਣੋ ਮਨ ਹੈ,
0: ਪਰਮੇਸ਼ਵਰ ਕੋ ਭਾਣੋ ਮਨ ਹੈ। ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ। ਉਸ ਅਕਾਲ ਪੁਰਖ ਵਾਹਿਗੁਰੂ ਦਾ ਜੋ ਭਾਣਾ ਹੈ, ਜੋ ਉਸ ਦੀ ਰਜਾ ਹੈ, ਜੋ ਮਾਲਕ ਆਪਣੀ ਰਜਾ ਅਨੁਸਾਰ ਆਪਣੇ ਹੁਕਮ ਦੇ ਅਨੁਸਾਰ ਕਰਦਾ ਹੈ, ਉਸ ਦੇ ਕੀਤੇ ਹੋਏ ਨੂੰ ਮਿੱਠਾ ਕਰਕੇ ਮੰਨ ਲੈਣਾ। ਮੰਨ ਕਰਕੇ ਕੋਈ ਗਿੱਲਾ, ਕੋਈ ਸ਼ਿਕਵਾ, ਰੱਬ ਦੇ ਪ੍ਰਤੀ ਕੋਈ ਰੋਸ ਨਾ ਰੱਖਣਾ, ਪਰਮਾਤਮਾ ਦੇ ਕੀਤੇ ਹੋਏ ਨੂੰ ਭਲਾ ਕਰਕੇ ਮੰਨ ਲੈਣਾ, ਕਿਉਂਕਿ ਉਹ ਅਕਾਲ ਪੁਰਖ ਵਾਹਿਗੁਰੂ ਦੀ ਜਿਹੜੀ ਰਜ਼ਾ ਹੈ ਉਹ ਸਾਡੇ ਭਲੇ ਵਾਸਤੇ ਹੈ। ਪਰਮਾਤਮਾ ਜੋ ਕੁਝ ਕਰਦਾ ਹੈ ਉਹ ਸਾਡੇ ਕਲਿਆਣ ਵਾਸਤੇ ਕਰਦਾ ਹੈ। ਉਸ ਦੇ ਅੰਦਰ ਮਾਲਕ ਦੀ ਰਜ਼ਾ ਹੁੰਦੀ ਹੈ, ਬਖਸ਼ਿਸ਼ ਹੁੰਦੀ ਹੈ। ਰੱਬ ਦੇ ਭਾਣੇ ਵਿੱਚ ਰਹਿ ਕਰਕੇ ਜਿਹੜਾ ਬੰਦਾ ਅਡੋਲ ਰਹਿੰਦਾ ਹੈ, ਸਕਾਰਾਤਮਕ ਰਹਿੰਦਾ ਹੈ, ਉਹਦੇ ਮਨ ਦੇ ਅੰਦਰ ਡਿਪਰੈਸ਼ਨ ਨਹੀਂ ਹੁੰਦੀ, ਉਹਦੇ ਮਨ ਦੇ ਅੰਦਰ ਫਰਸਟ੍ਰੇਸ਼ਨ ਨਹੀਂ ਹੁੰਦੀ। ਬੰਦਾ ਜਦੋਂ ਮਨ ਦੇ ਅੰਦਰ ਨਕਾਰਾਤਮਕ ਸੋਚਦਾ ਮੇਰੇ ਨਾਲ ਹੀ ਕਿਉਂ ਇੱਦਾਂ ਹੁੰਦਾ ਹੈ, ਉਹ ਫਲਾਣਾ ਤਾਂ ਮੇਰੇ ਨਾਲ ਜ਼ਿਆਦਾ ਅੱਗੇ ਲੰਘ ਗਿਆ, ਉਹਦੇ ਧੀਆਂ ਪੁੱਤਰ ਤਾਂ ਕਿੱਥੇ ਪਹੁੰਚ ਗਏ, ਮੇਰੇ ਬੱਚੇ ਜਿਹੜੇ ਨੇ ਉਹ ਕਿਤੇ ਪਹੁੰਚੇ ਨਹੀਂ, ਜਾਂ ਉਸ ਦਾ ਜਿਹੜਾ ਹੈ ਉਹ ਪਰਿਵਾਰ, ਉਸ ਦਾ ਕਾਰੋਬਾਰ, ਜੋ ਮਾਲਕ ਨੇ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਬਖਸ਼ਿਸ਼ ਕੀਤਾ, ਮਾਲਕ ਦੇ ਚਰਨਾਂ ਦੇ ਅੰਦਰ ਅਰਦਾਸ ਕਰਦਿਆਂ ਉਸ ਨੂੰ ਮਿੱਠਾ ਕਰਕੇ ਮੰਨ ਕੇ ਸਾਰਥਕ ਉੱਦਮ ਕਰਨਾ। ਇਹ ਨਹੀਂ ਮਹਾਰਾਜ ਨੇ ਆਖਿਆ ਵੀ ਬੰਦਾ ਉੱਦਮ ਨਾ ਕਰੇ, ਬੰਦਾ ਯਤਨ ਕਰੇ, ਪਰ ਯਤਨ ਕਰਦਿਆਂ ਮਨ ਦੇ ਅੰਦਰ ਪਰਮਾਤਮਾ ਦੇ ਭਾਣੇ ਨੂੰ ਮਿੱਠਾ ਮੰਨ ਕੇ ਸਕਾਰਾਤਮਕ ਸੋਚ ਦੇ ਨਾਲ ਗੁਰੂ ਕਾ ਸਿੱਖ ਜਿਹੜਾ ਹੈ ਉਹ ਜੀਵਨ ਬਤੀਤ ਕਰਦਾ। ਤੋ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਇਹ ਉਪਦੇਸ਼ ਜਿਹੜਾ ਹੈ ਉਹ ਸਿੱਖ ਸੰਗਤਾਂ ਨੂੰ ਦ੍ਰਿੜ ਕਰਾ ਰਹੇ ਹਨ। ਆਓ ਸਤਿਗੁਰੂ ਮਹਾਰਾਜ ਕਿਰਪਾ ਕਰਨ, ਸਭਨਾਂ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਬਾਣੀ ਦੀਆਂ ਦਾਤਾਂ ਬਖਸ਼ਣ ਜੀ। ਇਤਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਜੀਵਨ ਇਤਿਹਾਸ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ, ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
4: ਇਹ ਹਨ ਬਹੁਤ ਹੀ ਸਤਿਕਾਰਯੋਗ ਗਿਆਨੀ ਦਸਪਾਲ ਵੀਰ ਸਿੰਘ ਜੀ, ਜਿਨ੍ਹਾਂ ਨੇ ਚੱਲ ਰਿਹਾ ਲੜੀਵਾਰ ਇਤਿਹਾਸ ਕਥਾ ਵਿਚਾਰ ਆਪ ਜੀ ਨੂੰ ਸਰਵਣ ਕਰਵਾਈ ਹੈ। ਸੰਗਤਾਂ ਵੱਲੋਂ ਗਿਆਨੀ ਜੀਆਂ ਦਾ ਬਹੁਤ ਬਹੁਤ ਧੰਨਵਾਦ। ਸਿਮਰਨ ਦੇ ਨਾਲ ਹੁਣ ਜੁੜਦੇ ਹਾਂ। 1 ਜੂਨ ਤੋਂ 6 ਜੂਨ ਤੱਕ 1984 ਘੱਲੂਘਾਰੇ ਦੇ ਸ਼ਹੀਦਾਂ ਨੂੰ ਯਾਦ ਕੀਤਾ ਜਾਵੇਗਾ। 8 ਜੂਨ ਤੋਂ 18 ਜੂਨ ਤੱਕ ਸ਼ਹੀਦ ਭਾਈ ਹਰਦੀਪ ਸਿੰਘ ਸਾਹਿਬ ਉਹਨਾਂ ਦੇ ਮਰਸ਼ੀ ਨੂੰ ਸਮਾਗਮ ਨੂੰ ਸਮਰਪਿਤ ਦੀਵਾਨ ਚੱਲਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
5: ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਿੱਕੀ ਗੋਦਰ ਨੇ ਕਮਾਣ ਰਹੀ ਗੁਰੂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਾਧ ਸੰਗਤ ਜੀ, ਆਓ ਸਤਿਗੁਰ ਸੱਚੇ ਪਾਤਸ਼ਾਹ ਦੀ ਬਖਸ਼ੀ ਫਤਿਹ ਸਾਂਝੀ ਕਰੀਏ। ਗੱਜ ਕੇ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਬਹੁਤ ਹੀ ਵੱਡੇ ਪਾਕ, ਜੋ ਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਸਦਕਾ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ, ਮਹਾਰਾਜ ਕਹਿੰਦੇ ਸੰਗਤ ਜਿਹੜੀ ਭਾਗਾਂ ਨਾਲ ਮਿਲਦੀ ਆ, ਸਤ ਸੰਗਤ ਕੈਸੀ ਜਾਣੀਏ ਜਿੱਥੋਂ ਏਕੋ ਨਾਮ ਬਖਾਣੀਏ। ਮਹਾਰਾਜ ਕਹਿੰਦੇ ਏਕੋ ਨਾਮ ਹੁਕਮੈ ਨਾਨਕ ਸਤਿਗੁਰ ਦੀ ਆ ਬਜਾਏ ਜੀਓ। ਕਹਿੰਦੇ ਜਦੋਂ ਸੰਗਤ ਵਿੱਚ ਆ ਜਾਈਏ ਫਿਰ ਉਹ ਮਾਲਕ ਦਾ ਨਾਮ ਜਪੀਏ, ਕਿਉਂਕਿ ਹੁਕਮ ਹੀ ਇੱਕ ਮਾਲਕ ਦਾ। ਕਿਉਂਕਿ ਮਹਾਰਾਜ ਕਹਿੰਦੇ ਸਿਮਰਨ ਤੋਂ ਬਗੈਰ ਸਾਡਾ ਗੁਜ਼ਾਰਾ ਨਹੀਂ। ਮਹਾਰਾਜ ਸਮਝਾਉਂਦੇ ਨੇ ਕਹਿੰਦੇ ਮਾਤ ਗਰਮ ਹੈ ਆਪਣਾ ਸਿਮਰਨ ਦਹਿ ਤੁਮ ਰਾਖਣ ਹਾਰੇ। ਕਹਿੰਦੇ ਸਿਮਰਨ ਕੋਈ ਨਿਆ ਨਹੀਂ। ਕਹਿੰਦੇ ਮਾਤਾ ਦੇ ਗਰਭ ਦੇ ਵਿੱਚ ਵੀ ਸਿਮਰਨ ਕਰਦੀ ਸੀ ਆਪਾਂ, ਔਰ ਮਾਤਾ ਦੇ ਗਰਭ ਵਿੱਚ ਇਤਨੀ ਕਹਿੰਦੇ ਅੱਗ ਹੁੰਦੀ ਆ, ਤਪਸ ਹੁੰਦੀ ਆ। ਕਹਿੰਦੇ ਉੱਥੇ ਇਹੀ ਫਿਰ ਜਿਹੜਾ ਸਿਮਰਨ ਆ ਸਾਡੀ ਰੱਖਿਆ ਕਰਦਾ। ਮਹਾਰਾਜ ਸਮਝਾਉਂਦੇ ਕਹਿੰਦੇ ਹਰ ਹਰ ਨਾਮ ਜਪੋ ਮਨ ਮੇਰੇ, ਜਿਤ ਸਦਾ ਸੁੱਖ ਹੋਵੇ ਦਿਨ ਰਾਤੀ। ਹਰ ਹਰ ਨਾਮ ਜਪੋ ਮਨ ਮੇਰੇ, ਜਿਤ ਸਿਮਰਤ ਸਭ ਕਿਲ ਵਿਖ ਪਾਪ ਲਹੰਤੀ। ਕਹਿੰਦੇ ਜੇ ਮਾਲਕ ਦਾ ਸਿਮਰਨ ਕਰਾਂਗੇ, ਕਹਿੰਦੇ ਦਿਨ ਤੇ ਰਾਤ ਸਦਾ ਹੀ ਕਹਿੰਦੇ ਸੁੱਖ। ਕਹਿੰਦੇ ਮਾਲਕ ਦਾ ਨਾਮ ਜਪਾਂਗੇ, ਕਹਿੰਦੇ ਮਨ ਤੋਂ ਜਨਮਾਂ ਜਨਮਾਂ ਦੇ ਪਾਪ ਲੈ ਜਾਂਦੇ ਆ। ਮਹਾਰਾਜ ਕਹਿੰਦੇ ਬਿਨ ਸਿਮਰਨ ਜੋ ਜੀਵਨ ਬਲਣਾ, ਸਰਪ ਜੈਸੇ ਅਰਜ਼ਾਰੀ, ਨਾ ਉਹ ਖੰਡਨ ਕੋ ਰਾਜ ਕਮਾਵੇ ਅੰਤ ਚਲੇ ਕੋ ਹਾਰੀ। ਕਹਿੰਦੇ ਬਿਨਾਂ ਸਿਮਰਨ ਤੋਂ ਜੀਵ ਦਾ ਇਹ ਹਾਲ ਹੈ ਜਿਸ ਤਰ੍ਹਾਂ ਕਹਿੰਦੇ ਇੱਕ ਸੱਪ ਦੀ ਉਮਰ ਬੜੀ ਲੰਬੀ ਹੁੰਦੀ ਹੈ। ਕਹਿੰਦੇ ਉਹ ਸਾਰੀ ਉਮਰ ਆਪਣੇ ਅੰਦਰ ਜ਼ਹਿਰ ਇਕੱਠੀ ਕਰਦਾ ਰਹਿੰਦਾ ਔਰ ਉਸੇ ਜ਼ਹਿਰ ਦੇ ਨਾਲ ਤੜਫਦਾ। ਕਹਿੰਦੇ ਬਿਨਾਂ ਸਿਮਰਨ ਤੋਂ ਚਾਹੇ ਦੁਨੀਆਂ ਦਾ ਰਾਜ ਭਾਗ ਵੀ ਮਿਲ ਜਾਵੇ ਪਰ ਇਹ ਸੰਸਾਰ ਤੋਂ ਇਹ ਜੀਵਨ ਦੀ ਬਾਜ਼ੀ ਅਸੀਂ ਹਾਰ ਕੇ ਜਾਣਾ। ਕਿਉਂਕਿ ਜਿਹਨੇ ਸਾਨੂੰ ਇਹ ਜੀਵਨ ਬਖਸ਼ਿਆ ਉਹ ਅਕਾਲ ਪੁਰਖ ਵਾਹਿਗੁਰੂ, ਜਿਸ ਨੇ ਸਾਨੂੰ ਇਸ ਸੰਸਾਰ ਤੇ ਭੇਜਿਆ ਉਹਦੇ ਨਾਲ ਬੜੇ ਅਸੀਂ ਵਾਅਦੇ ਕਰਕੇ ਆਏ ਹਾਂ ਕਿ ਨਾਮ ਜਪਾਂਗੇ ਸੰਸਾਰ ਤੇ ਜਾ ਕੇ, ਪਰ ਇਸ ਸੰਸਾਰ ਦੇ ਵਿੱਚ ਮਾਇਆ ਨੇ ਸਾਨੂੰ ਭੁਲਾ ਦਿੱਤਾ। ਉਹ ਕਿਹੜੀ ਮਾਇਆ? ਮਹਾਰਾਜ ਕਹਿੰਦੇ ਰਜ ਗੁਣ ਤਮ ਗੁਣ ਸਤ ਗੁਣ ਕਹੀ ਹੈ ਇਹ ਤੇਰੀ ਸਭ ਮਾਇਆ। ਕਹਿੰਦੇ ਤ੍ਰਿਸ਼ਨਾ ਬੁਲਾਸ਼ਾ ਚਿੰਤਾ ਫਿਕਰ ਕਾਮ ਕ੍ਰੋਲੋ ਮੋਹੰਕਾਰ ਦੁਬਧਾ ਈਰਖਾ ਨਫ਼ਰਤ ਨਿੰਦਿਆ ਚੁਗਲੀ। ਜਿੰਨੇ ਵੀ ਮਹਾਰਾਜ ਕਹਿੰਦੇ ਸਤੋ ਗੁਣੀ ਜਿੰਨੇ ਵੀ ਚੰਗੇ ਕੰਮ ਕਰਦੇ ਹਾਂ ਦਾਨ ਪੁੰਨ ਕਰਦੇ ਹਾਂ, ਕਹਿੰਦੇ ਮਾਇਆ ਨੇ ਸਾਨੂੰ ਉਹ ਮਾਲਕ ਨੂੰ ਭੁਲਾਤਾ। ਮਹਾਰਾਜ ਕਹਿੰਦੇ ਜੇ ਮੈਨੂੰ ਮਿਲਣਾ ਤੇ ਮਾਇਆ ਨੂੰ ਛੱਡਣਾ ਪੈਣਾ, ਕਿਉਂਕਿ ਸਾਡਾ ਮਨ ਨਹੀਂ ਟਿਕਦਾ, ਦਿਨ ਤੇ ਰਾਤ ਦੇ ਵਿਚਾਰ ਹੀ ਚੱਲੀ ਜਾਂਦੇ ਆ। ਉਹਦੇ ਲਈ ਮਹਾਰਾਜ ਕਹਿੰਦੇ ਸਿਮਰਨ ਕਰ ਲੈ। ਮਹਾਰਾਜ ਸਮਝਾਉਂਦੇ ਆ ਕਹਿੰਦੇ ਤ੍ਰੈ ਗੁਣ ਮੇਟੇ ਚੌਥੇ ਵਰਤੇ ਈਹਾਂ ਭਗਤ ਨਿਰਾਰੀ। ਕਹਿੰਦੇ ਜਦੋਂ ਸਿਮਰਨ ਕਰੇਗਾ ਇਹ ਵਿਚਾਰ ਘਟਣਗੇ, ਹੌਲੀ ਹੌਲੀ ਇਹ ਮਨ ਪਿਓਰ ਹੋਏਗਾ, ਜਿਉਂ ਜਿਉਂ ਦੀ ਮੈਲ ਲੱਥੇਗੀ। ਕਹਿੰਦੇ ਫਿਰ ਇਹ ਚੌਥੇ ਪਦ ਵਿੱਚ ਆਏਗਾ ਤ੍ਰੈ ਗੁਣਾਂ ਨੂੰ ਛੱਡ ਕੇ, ਜਿੱਥੋਂ ਕਹਿੰਦੇ ਫਿਰ ਭਗਤੀ ਸ਼ੁਰੂ ਹੁੰਦੀ ਆ। ਤਦੇ ਮਹਾਰਾਜ ਗੁਰਬਾਣੀ ਦਰਸਾ ਸਮਝਾਇਆ, ਕਹਿੰਦੇ ਚੌਥੇ ਪਦ ਮੇਂ ਸਹਿਜ ਹੈ ਗੁਰਮੁਖ ਪੱਲੇ ਪਾਏ। ਕਹਿੰਦੇ ਜਦੋਂ ਮਾਇਆ ਨੂੰ ਛੱਡਦਾ ਏ ਮਨ, ਕਹਿੰਦੇ ਫਿਰ ਸਹਿਜ ਵਿੱਚ ਜਾਂਦਾ ਏ ਚੌਥੇ ਪਦ ਦੇ ਵਿੱਚ। ਜਿੰਨਾ ਚਿਰ ਵਿਚਾਰ ਨੇ ਉਨਾ ਚਿਰ ਇਹਨੇ ਮਾਇਆ ਨੂੰ ਨਹੀਂ ਛੱਡਣਾ, ਇਹਨੇ ਚੌਥੇ ਪਦ ਦੇ ਵਿੱਚ ਨਹੀਂ ਜਾਣਾ। ਇਹ ਮਿਹਨਤ ਆਪਾਂ ਨੂੰ ਕਰਨੀ ਪੈਣੀ ਆ। ਹੌਲੀ ਹੌਲੀ ਇਹ ਵਿਚਾਰ ਕੱਢਦੇ ਆ ਜਦੋਂ ਨਾਮ ਜਪਾਂਗੇ, ਕਿਉਂਕਿ ਜਿਹੜੀ ਮੈਲ ਆ ਮਨ ਦੀ, ਮਹਾਰਾਜ ਕਹਿੰਦੇ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ। ਕਹਿੰਦੇ ਮਾਲਕ ਦਾ ਨਾਮ ਜਪਾਂਗੇ ਤੇ ਇਹਨੇ ਪਿਓਰ ਹੋਣਾ ਹੀ ਹੋਣਾ, ਇਹ ਮਨ ਨੇ ਨਿਰਮਲ ਹੋਣਾ ਹੀ ਹੋਣਾ। ਮਹਾਰਾਜ ਨੇ ਕਹਿ ਦਿੱਤਾ ਨਾ, ਉਹਦੇ ਲਈ ਆਪਾਂ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨਾਂ ਤੇ ਪਹਿਰਾ ਦੇਣਾ ਪੈਣਾ, ਬਚਨ ਕਮਾਉਣੇ ਪੈਣੇ ਆ। ਤਦੇ ਮਹਾਰਾਜ ਸਮਝਾਉਂਦਾ, ਕਹਿੰਦੇ ਬੀਸ ਬਿਸਵੇ ਗੁਰ ਕਾ ਮਨ ਮਨ, ਸੋ ਸੇਵਕ ਪਰਮੇਸ਼ਰ ਕੀ ਗਤ ਜਨ। ਕਹਿੰਦੇ ਸਿਲੰਡਰ ਕਰ ਦੋ ਇਹ ਮਨ, ਮਨ ਨੂੰ ਕਹਿੰਦੇ ਆ ਮਹਾਰਾਜ, ਕਹਿੰਦੇ ਇਹ ਮਾਲਕ ਦੇ, ਕਹਿੰਦੇ 101% ਕਹਿੰਦੇ ਗੁਰੂ ਦੀ ਮੱਤ ਲੈ ਲਾ, ਕਹਿੰਦੇ ਫਿਰ ਇਹ ਰਸਤਾ ਕੋਈ ਔਖਾ ਨਹੀਂ। ਜਿੰਨਾ ਚਿਰ ਗੁਰੂ ਦੀ ਮੱਤ ਨਹੀਂ ਲੈਂਦੇ ਇਹ ਰਸਤਾ ਬੜਾ ਔਖਾ। ਤੁਸੀਂ ਮਹਾਰਾਜ ਸੁਣਦੇ, ਗੁਰ ਕੀ ਮਾਤੂ ਲੇ ਆਨੇ, ਭਗਤ ਬਿਨਾਂ ਬਹੁ ਡੂਬੇ ਸਿਆਣੇ। ਕਹਿੰਦੇ ਗੁਰੂ ਦੀ ਮੱਤ ਤੋਂ ਬਗੈਰ ਵੱਡੇ ਵੱਡੇ ਸਿਆਣੇ ਵੀ ਕਹਿੰਦੇ ਡੁੱਬ ਗਏ ਨੇ। ਸੋ ਸਤਿਗੁਰ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ। ਆਓ ਨਾਮ ਸਿਮਰਨ ਦਾ ਸਮਾਂ, ਸਾਰਿਆਂ ਨੇ ਕਿਰਪਾ ਕਰਨੀ, ਰਸਨਾ ਦੁਆਰਾ ਬੋਲ ਕੇ ਜਪਣਾ। ਆਓ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ

वाहे वाहे गुरु वाहे गुरु वाहे गुरु वाहे गुरु।

Guru.

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਕਹਿੰਦੇ ਮੇਰਾ ਸਿੱਖ ਉੱਠਦਾ ਅੰਮ੍ਰਿਤ ਵੇਲੇ, ਕਹਿੰਦੇ ਜਦੋਂ ਅੱਖ ਖੁੱਲਦੀ ਹੈ ਕਹਿੰਦੇ ਇੱਕੋ ਮੁੱਖ ਵਿੱਚੋਂ ਕਹਿੰਦੇ ਮਾਲਕ ਦਾ ਨਾਮ ਜਪਦਾ। ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਪਲਕੇ ਉੱਠ ਹਰ ਨਾਮ ਤੇ ਆਵੇ। ਮਹਾਰਾਜ ਕਹਿੰਦੇ ਉਦਮ ਕਰੇ ਪਲਕੇ ਪਰਵਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੇ। ਕਹਿੰਦੇ ਅੰਮ੍ਰਿਤ ਵੇਲੇ ਉੱਠਦਾ ਮਾਲਕ ਦਾ ਨਾਮ ਜਪਦਾ, ਕਹਿੰਦੇ ਫਿਰ ਮਨ ਦਾ ਇਸ਼ਨਾਨ ਕਹਿੰਦੇ ਅੰਮ੍ਰਿਤਸਰ ਵਿੱਚ ਕਰਾਉਂਦਾ। ਅੰਮ੍ਰਿਤਸਰ ਗੁਰੂ ਪਿਆਰਿਓ ਇੱਕ ਹਰਿਮੰਦਰ ਸਾਹਿਬ, ਇੱਕ ਮਹਾਰਾਜ ਕਹਿੰਦੇ ਅੰਮ੍ਰਿਤਸਰ ਸਾਡੇ ਅੰਦਰ, ਜਿੱਥੇ ਗੁਰੂ ਦਾ ਸਿੱਖ ਨਾਮ ਜਪ ਕੇ ਅੰਮ੍ਰਿਤ ਵੇਲੇ ਉੱਠ ਕੇ ਮਨ ਦਾ ਇਸ਼ਨਾਨ ਕਰਾਉਂਦਾ। ਕਿਉਂਕਿ ਗੁਰਬਾਣੀ ਅੰਦਰ ਮਹਾਰਾਜ ਨੇ ਸਮਝਾਇਆ ਕਹਿੰਦੇ ਹਰ ਮੰਦਰ ਇਹ ਸਰੀਰ ਹੈ ਗਿਆਨ ਰਤਨ ਪ੍ਰਗਟ ਹੋਏ। ਕਹਿੰਦੇ ਜਿਹੜਾ ਸਰੀਰ ਆ ਕਹਿੰਦੇ ਮੇਰਾ ਘਰ ਆ, ਮਾਲਕ ਕਹਿੰਦੇ ਮੈਂ ਅੰਦਰ ਰਹਿਣਾ ਆਪਣੇ ਸਾਰਿਆਂ ਦੇ ਅੰਦਰ ਆ ਪਰਮਾਤਮਾ। ਕਹਿੰਦੇ ਹਰ ਮੰਦਰ ਮੈਂ ਹਰ ਬਸ ਸਰਵ ਨਿਰੰਤਰ ਸੋਏ। ਕਹਿੰਦੇ ਹਰਿਮੰਦਰ ਦੇ ਵਿੱਚ ਮੈਂ ਰਹਿਣਾ ਅੰਦਰ ਵੀ ਹਾਂ ਅਤੇ ਕਹਿੰਦੇ ਬਾਹਰ ਵੀ ਹਾਂ ਸਾਰੇ ਕਿਤੇ। ਇਹੋ ਜਿਹੀ ਕੋਈ ਜਗ੍ਹਾ ਨਹੀਂ ਜਿੱਥੇ ਅਕਾਲ ਪੁਰਖ ਨਹੀਂ ਹੈ। ਸੋ ਵੱਡੇ ਭਾਗ ਨੇ ਗੁਰੂ ਪਿਆਰੀ ਸਾਧ ਸੰਗਤ ਸਤਿਗੁਰ ਸੱਚੇ ਪਾਤਸ਼ਾਹ ਨੇ ਪਾਰ ਬਖਸ਼ਿਸ਼ ਕੀਤੀ ਹੈ। ਸਤਿਗੁਰ ਨੇ ਆਪਣੀ ਗੋਦ ਵਿੱਚ ਬਿਠਾ ਕਰਕੇ ਆਪਣਾ ਨਾਂ ਜਪਾਇਆ, ਕੋਟਾਨ ਕੋਸ਼ੁਕਾ ਸਕਾਲ ਪੁਰਖ ਵਾਹਿਗੁਰੂ ਦਾ, ਜਿਨ੍ਹਾਂ ਇਸ ਸਤ ਸੰਗਤ ਦੀਆਂ ਘੜੀਆਂ ਬਖਸ਼ੀਆਂ ਨੇ। ਸੋ ਮਹਾਰਾਜ ਇਸੇ ਤਰ੍ਹਾਂ ਆਪਣੇ ਸਾਰਿਆਂ ਤੇ ਆਪਣੀ ਕਿਰਪਾ ਬਣਾ ਕੇ ਰੱਖਣ। ਸੋ ਗੁਰੂ ਪਿਆਰੀ ਸਾਧ ਸੰਗਤ ਜੀ ਕਰਨ ਫਿਰ ਅੰਮ੍ਰਿਤ ਵੇਲੇ ਪੌਣੇ ਛੇ ਤੋਂ ਪੌਣੇ ਸੱਤ ਹਰ ਰੋਜ਼ ਇਸੇ ਤਰ੍ਹਾਂ ਸਿਮਨ ਅਭਿਆਸ ਹੁੰਦੇ ਆ, ਔਰ ਕੱਲ੍ਹ ਨੂੰ ਹਰੇਕ ਐਤਵਾਰ ਪੌਣੇ ਸੱਤ ਤੋਂ ਨੌ ਵਜੇ ਹਾਲ ਨੰਬਰ 2 ਦੇ ਵਿੱਚ ਇਸੇ ਤਰ੍ਹਾਂ 2 ਘੰਟੇ ਸਿਮਨ ਅਭਿਆਸ ਹੋਣਗੇ। ਸੋ ਆਪ ਜੀ ਨੇ ਕਿਰਪਾ ਕਰਿਆ ਕਰੋ, ਪਰਿਵਾਰਾਂ ਸਮੇਤ ਪਹੁੰਚ ਕੇ ਲਾਹੇ ਪ੍ਰਾਪਤ ਕਰਨੇ ਜੀ। ਸੋ ਬੇਅੰਤ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅਕਾਲ ਪੁਰਖ ਵਾਹਿਗੁਰੂ, ਧੰਨ ਧੰਨ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਗੁਰੂ ਕੀ ਸੰਗਤ ਬਖਸ਼ਣ ਯੋਗ ਹੈ ਬਖਸ਼ ਲੈਣਾ ਜੀ। ਆਓ ਜੀ ਕਰੋ ਕਿਰਪਾ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਮਹਾਰਾਜ ਸਾਹਿਬ ਜੀਆਂ ਦੀ ਪਵਿੱਤਰ ਹਜ਼ੂਰੀ ਦੇ ਵਿੱਚ ਸੰਗਤੀ ਰੂਪ ਵਿੱਚ ਸਿਮਰਨ ਆਪ ਜੀ ਬਹੁਤ ਪਿਆਰ ਦੇ ਨਾਲ ਕਰ ਰਹੇ ਸੀ। ਹੁਣ ਜੋ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਬਖਸ਼ਿਸ਼ਾਂ ਕੀਤੀਆਂ ਨੇ, ਹੁਕਮ ਵੀ ਲਾਇਆ ਆ ਗੁਰੂ ਕਲਗੀਧਰ ਪਾਤਸ਼ਾਹ ਜੀਆਂ ਨੇ, ਸਿੱਖੋ ਸੁਣੋ ਸੀਫ ਇਹ ਮੇਰੀ ਬਾਣੀ ਪੜ੍ਹੋ ਸ਼ੁੱਧ ਗੁਰ ਕੇਰੀ, ਪੜ੍ਹੈ ਮਹਾਤਮ ਲਹਿ ਵਿਸਾਲ ਹਲਤ ਪਲਤ ਮੈਂ ਹੋਏ ਨਿਹਾਲ। ਹੋਏ ਅਸ਼ੁੱਧ ਪੜ੍ਹੀ ਅਸ਼ੁੱਧ ਕਰ, ਬਿਗਰੀ ਵਸਤ ਸਵਾਰ ਹੈ ਜਿਮ ਘਰ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਸਮੂਹ ਖਾਲਸੇ ਨੂੰ ਸੰਗਤਾਂ ਨੂੰ ਸੰਬੋਧਨ ਹੋ ਕੇ ਕਹਿੰਦੇ ਨੇ ਕਿ ਜਿਵੇਂ ਘਰ ਦੀਆਂ ਵਿਗੜੀਆਂ ਹੋਈਆਂ ਚੀਜ਼ਾਂ ਨੂੰ ਆਪਾਂ ਸਵਾਰ ਲੈਂਦੇ ਹਾਂ, ਤਰਤੀਬ ਦੇ ਦਿੰਦੇ ਹਾਂ, ਇਵੇਂ ਹੀ ਆਪਾਂ ਨੂੰ ਗੁਰਬਾਣੀ ਦੀ ਸੰਥਿਆ ਲੈ ਕਰਕੇ, ਜੋ ਗੁਰਬਾਣੀ ਦੇ ਸ਼ਬਦਾਂ ਦੀ ਸਾਡੀ ਸ਼ੁੱਧੀ ਨਹੀਂ ਹੈ, ਉਚਾਰਨ ਠੀਕ ਨਹੀਂ ਹੈ, ਉਹ ਠੀਕ ਕਰ ਲੈਣਾ ਚਾਹੀਦਾ ਹੈ। ਜਿੱਥੇ ਹਰ ਰੋਜ਼ ਗਿਆਨੀ ਲਖਬੀਰ ਸਿੰਘ ਜੀ ਸੰਥਿਆ ਦੀ ਸੇਵਾ ਨਿਭਾਉਂਦੇ ਨੇ, ਉੱਥੇ ਇੱਕ ਬਹੁਤ ਵੱਡਾ ਉਪਰਾਲਾ ਬਾਹਰ ਦਿਆਂ ਦੇਸ਼ਾਂ ਵਿੱਚ ਆਪਣੇ ਗੁਰਦੁਆਰਾ ਸਾਹਿਬ, ਇਹ ਪਹਿਲੀ ਵਾਰ ਹੀ ਏਡਾ ਵੱਡਾ ਉਪਰਾਲਾ ਹੋ ਰਿਹਾ ਜੋ ਗੁਰਬਾਣੀ ਪਾਠ ਬੋਧ ਸਮਾਗਮ ਚੱਲ ਰਿਹਾ। ਔਰ ਇਹ ਜਿਹੜੇ ਉਪਰਾਲੇ ਨੇ ਗੁਰਬਾਣੀ ਪਾਠ ਬੋਧ, ਇਹਦੇ ਵਿੱਚ ਬਹੁਤ ਜ਼ਿਆਦਾ ਵਿਦਵਾਨ ਹਾਜ਼ਰੀਆਂ ਭਰਦੇ ਨੇ, ਆ ਤਾਂ ਸਾਡੇ ਵੱਡੇ ਭਾਗ ਨੇ ਕਿ ਆਪਾਂ ਨੂੰ ਵੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਇਹ ਸਮਾਂ ਬਖਸ਼ਿਸ਼ ਕੀਤਾ ਹੈ। ਇਨ ਹੀ ਤੇ ਪੰਡਤ ਉਪਜਾਊ ਕਥਾ ਕਰਨ ਕੀ ਰੀਤ ਚਲਾਊ, ਇਨ ਹੀ ਤੇ ਰਾਜ ਉਪਜਾਊ ਰਾਜ ਕਰਨ ਕੀ ਰੀਤ ਚਲਾਊ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਕਹਿੰਦੇ ਮੈਂ ਇਹਨਾਂ ਤੋਂ ਵਿਦਵਾਨ ਬਣਾ ਦੇਣੇ ਆ, ਐਸੀ ਵਿਦਵਤਾ ਦੇ ਦੇਣੀ ਆ ਕਿ ਵੀ ਹਰ ਕੋਈ ਗਿਆਨੀ ਹੋਵੇਗਾ। ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਵੱਡੀਆਂ ਬਖਸ਼ਿਸ਼ਾਂ ਆਪਣੇ ਖਾਲਸੇ ਤੇ ਕੀਤੀਆਂ ਨੇ। ਤੋ ਸਾਧ ਸੰਗਤ ਜੀ, ਉਹ 1 ਜੂਨ ਤੋਂ ਲੈ ਕੇ 6 ਜੂਨ ਤੱਕ 1984 ਘੱਲੂਘਾਰੇ ਦੇ ਸਮੂਹ ਸ਼ਹੀਦਾਂ ਨੂੰ ਯਾਦ ਕੀਤਾ ਜਾਵੇਗਾ। ਕਿਵੇਂ ਭਾਰਤ ਦੀ ਜ਼ਾਲਮ ਸਰਕਾਰ ਨੇ ਆਪਣੇ ਜ਼ੁਲਮ ਦਾ ਇੰਤਹਾ ਕੀਤਾ। ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀਆਂ ਦਾ ਸ਼ਹੀਦੀ ਦਿਹਾੜਾ ਸੀ 3 ਜੂਨ ਨੂੰ। ਬੇਅੰਤ ਸੰਗਤਾਂ ਨਮਸਕਾਰ ਕਰਨ ਵਾਸਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਗੁਰਦੁਆਰਾ ਸਾਹਿਬਾਂ ਦੇ ਉੱਪਰ ਹਾਜ਼ਰੀਆਂ ਭਰ ਰਹੀਆਂ ਸਨ, ਜਿਨ੍ਹਾਂ ਵਿੱਚ ਛੋਟੇ ਛੋਟੇ ਬੱਚੇ ਵੀ ਸਨ, ਸਕੂਲ ਦੇ ਬੱਚੇ ਵੀ ਆਏ ਸਨ, ਟੀਚਰ ਸਾਹਿਬਾਨ, ਲੇਡੀਜ਼, ਜੈਂਟ ਸਭ ਆਏ ਹੋਏ ਸਨ। ਨਸਲਕੁਸ਼ੀ ਦੇ ਇਰਾਦੇ ਦੇ ਨਾਲ, ਕੁੱਟਲ ਨੀਤੀ ਦੇ ਨਾਲ ਭਾਰਤ ਸਰਕਾਰ ਨੇ ਜਿਹੜੀ ਫੌਜ ਇੱਕ ਦੇਸ਼ ਦੀ ਦੂਸਰੇ ਦੇਸ਼ ਦੇ ਨਾਲ ਲੜਦੀ ਹੈ, ਔਰ ਜਿਨ੍ਹਾਂ ਹਥਿਆਰਾਂ ਦੇ ਨਾਲ ਲੜਦੇ ਨੇ, ਉਹ ਹਥਿਆਰ, ਉਹ ਫੌਜਾਂ, ਉਹ ਤਾਕਤਾਂ ਸਿੱਖਾਂ ਦੀ ਨਸਲਕੁਸ਼ੀ ਕਰਨ ਵਾਸਤੇ ਵਰਤੀਆਂ ਗਈਆਂ। ਛੋਟਿਆਂ ਛੋਟਿਆਂ ਬਾਲਕਾਂ ਨੂੰ, ਬੱਚਿਆਂ ਨੂੰ ਵੀ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ। ਮਾਤਾ ਪ੍ਰੀਤਮ ਕੌਰ ਦਾ ਬੱਚਾ 18 ਦਿਨਾਂ ਦਾ ਸੀ, ਗੋਲੀ ਮਾਰ ਕੇ ਸ਼ਹੀਦ ਕਰਤਾ। ਆਪ ਜੀ 1984 ਘੱਲੂਘੇਰੇ ਘਰ ਦੇ ਸੰਬੰਧ ਵਿੱਚ ਕਿਤਾਬਾਂ ਪੜ੍ਹੋ ਤੇ ਉਹਦੇ ਵਿੱਚ, ਜਾਂ ਅੱਜ ਕੱਲ੍ਹ ਇੰਟਰਵਿਊ ਵੀ ਬਹੁਤ ਆ ਰਹੀਆਂ ਨੇ, ਉਹਦੇ ਵਿੱਚ ਵੀ ਦੱਸ ਰਹੇ ਨੇ ਕਿ ਵੀ ਮਾਂ ਨੇ ਆਪਣੇ ਬੱਚੇ ਨੂੰ ਆਪਣੇ ਸੀਨੇ ਨਾਲ ਲਾਇਆ, ਦੁੱਧ ਚੁੰਘਾ ਰਹੀ ਆ ਤੇ ਇੱਕ ਗੋਲਾ ਵੱਜਿਆ, ਮਾਂ ਦਾ ਸਿਰ ਉੱਡ ਗਿਆ ਆ ਤੇ ਸਾਰਾ ਸਰੀਰ ਲਹੂ ਦੇ ਨਾਲ ਲੱਥ ਪੱਤ ਤੇ ਬੱਚਾ ਦੁੱਧ ਚੁੰਘ ਰਿਹਾ। ਇੰਨਾ ਵੱਡਾ ਜ਼ੁਲਮ ਸਾਧ ਸੰਗਤ ਜੀ, ਉਹ

0: ਮਾਸ਼ੀ ਹੱਕ ਧਰਮ ਦੇ ਬਦਲੇ ਜੀ ਸੂਰ ਮੈਂ ਜਵਾਨ ਬਲੀ ਬਲਵਾਨ ਵੈਰੀ ਦੇ ਨਾਲ ਲੜਦੇ ਗੋਲੀ ਦੇ ਨਾਲ ਬੰਬ ਦੇ ਮਾਰਦੇ ਬੜਕਾਂ ਖਾੜ ਕੂ ਲੜਦੇ ਜਦੋਂ ਇਹਨਾਂ ਨੇ ਆਪਣੇ ਜ਼ੁਲਮ ਦਾ ਇੰਤਹਾ ਕੀਤਾ ਫਿਰ ਗੁਰੂ ਕੇ ਖਾਲਸੇ ਫਿਰ ਸਿੱਧੇ ਹੋਏ ਟਰੱਕ ਭਰ ਭਰ ਤੋਰੇ ਇਹਨਾਂ ਦੇ ਫਿਰ ਇਹਨਾਂ ਦੀਆਂ ਚੀਕਾਂ ਨਿਕਲੀਆਂ ਤੋ ਸਾਧ ਸੰਗਤ ਜੀ ਉਹ 1 ਜੂਨ ਤੋਂ 6 ਜੂਨ ਤੱਕ ਉਹਨਾਂ 1984 ਦੇ ਘੱਲੂਘਾਰੇ ਦੇ ਸ਼ਹੀਦਾਂ ਨੂੰ ਯਾਦ ਕੀਤਾ ਜਾਵੇਗਾ 8 ਜੂਨ ਤੋਂ 18 ਜੂਨ ਤੱਕ ਸ਼ਹੀਦ ਭਾਈ ਹਰਦੀਪ ਸਿੰਘ ਖਾਲਸਾ ਨਿਜਰ ਉਹਨਾਂ ਦੀ ਸ਼ਹੀਦੀ ਨੂੰ ਸਮਰਪਿਤ ਬਰਸੀ ਸਮਾਗਮ 8 ਤੇ 9 ਜੂਨ ਨੂੰ ਢਾਡੀ ਦਰਬਾਰ 10 ਜੂਨ ਨੂੰ ਕਥਾ ਦਰਬਾਰ 11 ਜੂਨ ਤੋਂ 18 ਜੂਨ ਤੱਕ ਆਤਮ ਰਸ ਕੀਰਤਨ ਦਰਬਾਰ ਸਜਾਇਆ ਜਾਵੇਗਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਭਾਈ ਲਖਵਿੰਦਰ ਸਿੰਘ ਜੀ ਭਾਈ ਰਵਿੰਦਰ ਸਿੰਘ ਜੀ ਅਤੇ ਭਾਈ ਮਨਿੰਦਰ ਸਿੰਘ ਜੀ ਸ੍ਰੀ ਨਗਰ ਵਾਲੇ ਹਾਜ਼ਰੀਆਂ ਭਰ ਰਹੇ ਨੇ ਤੋ ਸਾਧ ਸੰਗਤ ਜੀ ਉਹ ਵੱਧ ਤੋਂ ਵੱਧ ਸਮੇਂ ਅਨੁਸਾਰ ਆਪ ਜੀਆਂ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ ਹੈ ਹੁਣ ਗੁਰਬਾਣੀ ਪਾਠ ਸਮਾਗਮ ਪ੍ਰਾਰੰਭ ਕੁਝ ਕੁ ਮਿੰਟਾਂ ਦੇ ਵਿੱਚ ਹੀ ਹੋਣ ਲੱਗਿਆ ਸਿੰਘ ਸੱਜ ਗਏ ਨੇ ਗਿਆਨੀ ਜਾਮਲ ਸਿੰਘ ਜੀ ਜਿੱਥੇ ਗਿਆਨੀ ਜੀ ਆਪ ਸੇਵਾ ਨਿਭਾ ਰਹੇ ਨੇ ਉਹਨਾਂ ਦੇ ਘਰੋਂ ਸਾਡੇ ਭੈਣ ਜੀ ਉਹ ਵੀ ਬਹੁਤ ਉਦਮ ਉਪਰਾਲਾ ਕਰ ਰਹੇ ਨੇ ਸੇਵਾ ਵਿੱਚ ਹਿੱਸਾ ਪਾ ਰਹੇ ਨੇ ਸਤਿਗੁਰੂ ਮਹਾਰਾਜ ਸਾਹਿਬ ਜੀ ਕਿਰਪਾ ਕਰਨ ਚੜ੍ਹਦੀਆਂ ਕਲਾ ਕਰਨ ਤੋ ਸਾਧ ਸੰਗਤ ਜੀ ਉਹ ਪੰਜਾਬ ਦੇ ਵਿੱਚ ਜਦੋਂ ਹਾਂਸ ਪਿੰਡ ਵਿੱਚ ਇਹ ਪ੍ਰੋਗਰਾਮ ਹੋਇਆ ਸੀ ਉਦੋਂ ਟਕਸਾਲ ਤੋਂ ਸਿੰਘ ਭੇਜੇ ਗਿਆਨੀ ਲਖਬੀਰ ਸਿੰਘ ਸਾਹਿਬ ਹੁਣੀ ਵੀ ਉੱਥੇ ਗਏ ਸਨ ਤਖ਼ਤ ਸ੍ਰੀ ਦਮਦਮਾ ਸਾਹਿਬ ਹੋਇਆ ਗੁਰਬਾਣੀ ਪਾਠ ਬਹੁਤ ਉੱਥੇ ਵੀ ਗਿਆਨੀ ਲਖਬੀਰ ਸਿੰਘ ਸਾਹਿਬ ਜੀ ਪਹੁੰਚੇ ਸਨ ਫਿਰ ਸ਼ਹੀਦੀ ਬਾਗ ਆਨੰਦਪੁਰ ਸਾਹਿਬ ਹੋਇਆ ਉੱਥੇ ਵੀ ਪਹੁੰਚੇ ਚੰਡੀਗੜ੍ਹ ਵੀ ਪਹੁੰਚੇ ਸਨ ਤੋ ਸਾਧ ਸੰਗਤ ਜੀ ਉਹ ਐਵੇਂ ਨੀ ਇਹ ਸਿੰਘ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਦੇ ਨਾਲ ਸੇਵਾਵਾਂ ਨਿਭਾ ਰਹਾ ਹੈ ਇਹ ਗੁਰਬਾਣੀ ਪਾਠ ਸਮਾਗਮ ਇਹਨਾਂ ਨੇ 4-4, 5-5 ਤੋਂ ਹੋ ਸਕਦਾ ਵੀ ਜੇ ਇਹਨਾਂ ਨੂੰ ਪੁੱਛੀਏ ਤੇ ਵੱਧ ਵੀ ਹੋਣ ਇੰਨੇ ਇਹਨੇ ਆਪ ਇਹਨਾਂ ਨੇ ਅਟੈਂਡ ਕੀਤੇ ਨੇ ਸੇਵਾਵਾਂ ਨਿਭਾਈਆਂ ਨੇ ਤੋ ਸਾਧ ਸੰਗਤ ਜੀ ਉਹ ਜਿੰਨਾ ਲਾਹਾ ਲੈ ਸਕਦੇ ਹੋ ਇਹ ਥੋੜਾ ਆ ਵੱਧ ਤੋਂ ਵੱਧ ਲਾਹਾ ਪ੍ਰਾਪਤ ਕਰੀਏ ਤਿਆਰੀਆਂ ਸਭ ਹੋ ਗਈਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਪੋਥੀਆਂ ਦਾ ਸਤਿਕਾਰ ਇਹ ਵੀ ਮੇਨ ਆ ਨਮਸਕਾਰ ਕਰਨ ਵਾਲੀਆਂ ਸੰਗਤਾਂ ਨੂੰ ਬੇਨਤੀ ਆ ਕਿ ਆਪਣੇ ਪੈਰ ਜਦੋਂ ਨਮਸਕਾਰ ਕਰਦੇ ਉਹਨਾਂ ਪੋਥੀਆਂ ਵੱਲ ਪੈਰ ਨਾ ਹੋਣ ਉਹ ਲਾਲ ਮੈਟ ਦੇ ਉੱਪਰ ਜਾ ਕੇ ਅਸੀਂ ਨਮਸਕਾਰ ਕੀਤੀ ਜਾਵੇ ਆ ਸਾਈਡਾਂ ਤੇ ਜਿੱਧਰ ਪ੍ਰਕਾਸ਼ ਨੇ ਪੋਥੀਆਂ ਇੱਧਰ ਹੋ ਕੇ ਪੋਥੀਆਂ ਵੱਲ ਪੈਰ ਕਰਕੇ ਨਮਸਕਾਰ ਨਾ ਕੀਤੀ ਜਾਵੇ ਤੋ ਸਾਧ ਸੰਗਤ ਜੀ ਗੁਰਬਾਣੀ ਦਾ ਪੋਥੀਆਂ ਸਾਹਿਬਾਂ ਦਾ ਸਤਿਕਾਰ ਵੀ ਮੁੱਖ ਰੱਖਣਾ ਆ ਤੋ ਹੁਣ ਸਮਾਂ ਹੋ ਗਿਆ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਸਾਜੀ ਨਿਵਾਸ ਜੀ ਗੁਰੂ ਕਾ ਖਾਸ ਰੂਪ ਸਾਧ ਸੰਗਤ ਜੀ ਕੋਟਾਨ ਕੋਟ ਸ਼ੁਕਰ ਹੈ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵੱਡਾ ਤਰਸ ਕਰਕੇ ਸਾਨੂੰ ਸੁਭਾਗ ਬਖਸ਼ਿਆ ਹੈ ਆਪਣੇ ਚਰਨਾਂ ਚੋਂ ਆਪਣੀ ਪਾਵਨ ਬਾਣੀ ਪੜ੍ਹਨ ਵਾਸਤੇ ਸੁਣਨ ਵਾਸਤੇ ਰੱਬੀ ਬਾਣੀ ਦੇ ਨਾਲ ਜੁੜਨ ਦਾ ਸੁਭਾਗ ਬਖਸ਼ਿਆ ਹੈ ਆਓ ਮਨ ਚਿਤ ਬਿਰਤੀ ਨੂੰ ਇਕਾਗਰ ਕਰਦੇ ਹੋਏ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀਆਂ ਦੀ ਚਲਾਈ ਮਾਣ ਮਰਿਆਦਾ ਅਨੁਸਾਰ ਮੂਲ ਮੰਤਰ ਗੁਰਮੰਤਰ ਦ੍ਰਿੜ ਕਰੀਏ ਕੋਈ ਵੀ ਰਸਨਾ ਵਾਂਝੀ ਨਾ ਰਹੇ ਸ਼ਰਧਾ ਪ੍ਰੇਮ ਭਾਵਨਾ ਸਹਿਤ ਸਤਿਕਾਰ ਸਹਿਤ ਸਤਿਗੁਰੂ ਜੀ ਦੀ ਬਾਣੀ ਨੂੰ ਸਰਵਣ ਕਰੀਏ

0: ਪਾਠ ਤੇ ਵਿਸ਼ਰਾਮ ਲਾਉਣਾ। ਜਿਹੜਾ ਅਪਰਸ ਹੈ ਉਹ ਇੰਦਰੀਆਂ ਨੂੰ ਜਿੱਤ ਲੈਂਦਾ ਹੈ ਤੇ ਪੰਜਾਂ ਦੋਸ਼ਾਂ ਤੋਂ ਰਹਿਤ ਹੁੰਦਾ।
1: ਨਾਨਕ ਕੋਟ ਮੱਧੇ ਕੋ ਐਸਾ ਅਪਰਸ,
0: ਮੱਧੇ ਪਾਠ ਕੱਸ ਕੇ ਕਰਨਾ ਪੋਲਾ ਜਾ ਨਹੀਂ, ਮੱਧੇ ਵਿੱਚ। ਹਾਂਜੀ,
1: ਬੈਸਨੋ ਸੋ ਜਿਸ ਉਪਰ ਸੋ ਪ੍ਰਸੰਨ, ਬਿਸਨ ਕੀ ਮਾਇਆ ਤੇ ਹੋਏ ਭਿੰਨ।
0: ਅੱਗੇ ਵੈਸ਼ਨਵ ਕੌਣ ਹਨ ਉਹਨਾਂ ਬਾਰੇ ਗਰੀਬ ਨਵਾਜ਼ ਸਮਝਾ ਰਹੇ ਹਨ।

0: ਪਾਠ ਕਸ ਕੇ ਹਨ।
1: ਤਿਸ ਭਗਾਉਤੀ ਕੀ ਮਤ ਉਤਮ ਹੋਵੇ, ਭਗਵੰਤ ਕੀ ਟਹਿਲ ਕਰੈ ਨਿਤ ਨੀਤ, ਮਨ ਤਨ ਅਰਪ

0: ਐਸਾ ਹਰਕਤ ਐਸਾ ਸੋਗ ਇੱਕੋ ਹੀ ਸੱਸਾ ਉਚਾਰਨ ਹੋਣਾ ਸਾਰੀ ਗੁਰਬਾਣੀ ਸਾਧ ਸੰਗਤ ਦੀ ਇਹ ਬਹੁਤ ਜ਼ਿਆਦਾ ਧਿਆਨ ਦੇ ਨਾਲ ਇਹ ਸਾਰਾ ਹੈ ਸਿਸਟਮ ਨੂੰ ਸਮਝਣ ਦੀ ਲੋੜ। ਜੇ ਅਸੀਂ ਕਾਹਲੇ ਪਵਾਂਗੇ ਤੇ ਸਾਧ ਸੰਗਤ ਦੀ ਫਿਰ ਖੇਡ ਨਹੀਂ ਬਣਨੀ। ਗਰੀਬੀ ਗਰੀਬ ਨਿਵਾਜ ਦੀਆਂ ਨੇ ਪਾਵਨ ਬਾਣੀ ਚ ਸਾਨੂੰ ਸਮਝਾਇਆ ਹੈ, ਸਹਿਜ ਬਿਲੋਵ ਜੈਸੇ ਤੱਤ ਨਾ ਜਾਈ। ਸਹਿਜ ਸਾਡੀ ਰਸਨਾ ਤੇ ਵੀ ਹੋਵੇ, ਸਾਡੇ ਹਿਰਦੇ ਚ ਵੀ ਹੋਵੇ ਗੁਰਬਾਣੀ ਨੂੰ। ਉਹ ਗਿਣਤੀ ਮਿਣਤੀ ਵਾਲੇ ਚੱਕਰਾਂ ਚ ਸਾਧ ਸੰਗਤ ਦੀ ਜਦੋਂ ਅਸੀਂ ਪੈ ਜਾਂਦੇ ਹਾਂ ਨਾ, ਉਦੋਂ ਫਿਰ ਸਾਨੂੰ ਦਿੱਕਤ ਹੁੰਦੀ ਹੈ। ਆਰਾਮ ਦੇ ਨਾਲ ਸਹਿਜ ਦੇ ਨਾਲ ਜਿਵੇਂ ਗਿਆਨੀ ਜੀ ਨੇ ਉਚਾਰਨ ਕੀਤਾ ਹੈ, ਇਵੇਂ ਬਿਲਕੁਲ ਬੜੇ ਪਿਆਰ ਦੇ ਸਹਿਤ ਹੀ ਉਚਾਰਨ ਕਰਨਾ।
1: ਸਦਾ ਆਨੰਦ ਤਹਿ ਨਹੀਂ ਬਿਯੋਗ, ਤੈਸਾ ਸਵਰਨ ਤੈਸੀ ਉਸ ਮਾਟੀ।
0: ਸਵਰਨ ਸੱਸੇ ਦੀ ਔਂਕੜ ਦੇ ਨਾਲ ਇਹਦਾ ਅਰਥ ਹੁੰਦਾ ਸੋਨਾ, ਤੇ ਇੱਥੇ ਸਵਰਨ ਪੜਦੀ ਹੈ ਸੰਗਤ, ਪਰ ਸੰਗਤ ਜੀ ਸੱਸੇ ਦੀ ਔਂਕੜ ਜਰੂਰ ਲਾਉਣੀ, ਤੈਸਾ ਸਵਰਨ ਤੈਸੀ ਉਸ ਮਾਟੀ।

ਇਹ ਸਾਧ ਸੰਗਤ ਜੀ ਪਸਰਿਓ ਆਪ ਹੋਏ ਅਨੰਤ ਅਨੰਤ ਪਾਠ ਕਰਨਾ ਅਨੰਤ ਨਹੀਂ ਕਰਨਾ ਟਿੱਪੀ ਨਹੀਂ ਲਾਉਣੀ ਜਾਂ ਜ਼ੋਰ ਅਧਿਕ ਦਾ ਉੱਤੇ ਬਿਲਕੁਲ ਨਹੀਂ ਦੇਣਾ ਪੋਲਾ ਜਿਹਾ ਉਚਾਰਨ ਕਰਨਾ ਹੈ ਪਸਰਿਓ ਆਪ ਹੋਏ ਅਨੰਤ ਤਰੰਗ ਲਖੇ ਲਖੇ ਪਾਠ ਵੀ ਪੋਲਾ

0: ਕੋਟ ਤੇ ਵਿਸ਼ਰਾਮ ਜ਼ਿਆਦੇ ਆਉਣਗੇ। ਸਾਧ ਸੰਗਤ ਦੀ ਵਿਸ਼ਰਾਮ ਦਾ ਇਸ ਪੰਕਤੀਆਂ ਦੇ ਵਿੱਚ ਜ਼ਰੂਰ ਧਿਆਨ ਰੱਖਣਾ। ਜਦੋਂ ਲੰਮੀ ਪੰਕਤੀ ਹੋਵੇ ਨਾ, ਉਹਦੇ ਚ ਸਾਧ ਸੰਗਤ ਜੀ ਵਿਸ਼ਰਾਮ ਸੌਖਾ ਸਮਝ ਆ ਜਾਂਦਾ। ਜਦੋਂ ਪੰਕਤੀ ਛੋਟੀ ਹੋਵੇ ਉਦੋਂ ਵਿਸ਼ਰਾਮ ਜਿਹੜਾ ਹੈ ਉਹ ਜ਼ਰੂਰੀ ਹੁੰਦਾ ਲਾਉਣਾ, ਪਰ ਲਾਉਣ ਦੇ ਵਿੱਚ ਸਪਸ਼ਟ ਵੀ ਨਹੀਂ ਹੁੰਦਾ। ਸਾਹ ਜਿਹੜਾ ਹੈ ਉਹ ਅੱਧ ਚੋਂ ਛੱਡਣਾ ਪੈਂਦਾ ਧਿਆਨ ਦੇ ਨਾਲ। ਤਾਂ ਛੋਟੀਆਂ ਪੰਕਤੀਆਂ ਹਨ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਵਿੱਚ, ਤੇ ਇਹਦੀਆਂ ਵਿਸ਼ਰਾਮ ਬਹੁਤ ਜ਼ਰੂਰੀ ਧਿਆਨ ਨਾਲ ਲਾਉਣੇ। ਹਾਂਜੀ,
1: ਕਈ ਕੋਟ ਬਨ

ਪਾਠ ਪੋਲੇ ਕੱਬ ਨੀ ਕਹਿਣਾ ਇਹਨੂੰ, ਇਹਦਾ ਮਤਲਬ ਹੈ ਕੱਬ ਨਾਮ ਹੈ ਕਵਿਤਾ। ਕਈ ਕਰੋੜਾਂ ਹੀ ਐਸੇ ਹਨ ਜਿਹੜੇ ਕਵਿਤਾਵਾਂ ਰਚ ਰਹੇ ਹਨ, ਕਵੀ ਜਨ ਹਨ, ਤੋ ਇੱਥੇ ਪੋਲੇ ਹੀ ਕਾਬ ਕਾਬ ਦੋਵੇਂ ਪਾਠ ਪੋਲੇ ਕਰਨੇ।

ਕਰਨਾ, ਕਿਰਪਨ ਚਰਨਾਂ ਚ ਰਾਰਾ ਨਹੀਂ ਲੱਗਣ ਦੇਣਾ। ਕਈ ਵਾਰ ਸਾਧ ਸੰਗਤ ਜੀ ਉਹ ਪਾਠ ਸਾਡੇ ਇੱਕੋ ਹੀ ਹੋ ਜਾਂਦੇ ਆ, ਇਹਦਾ ਅਰਥ ਹੁੰਦਾ ਕਿਰਪਨ ਦਾ ਮਤਲਬ ਹੁੰਦਾ ਕੰਜੂਸ। ਤੋ ਗਰੀਬ ਨਿਵਾਜ ਇੱਥੇ ਕਿਰਪਾ ਕਰਦੇ, ਕਹਿੰਦੇ ਕਈ ਕਠੋਰ ਚਿੱਤ ਵਾਲੇ ਕਰੋੜਾਂ ਹੀ ਕੰਜੂਸ ਤੁਰੇ ਫਿਰਦੇ ਆ, ਕਈ ਕੋਟ ਕਿਰਪਨ ਕਠੋਰ।

ਤਤਾ ਤੇ ਚਰਨਾ ਚਰਾਰਾ। ਆਪ ਜੀ ਸਰੂਪ ਦਰਸ਼ਨ ਕਰ ਰਹੇ ਹੋ, ਨੰਨਾ ਖੱਖੇ ਦੇ ਚਰਨਾਂ ਦੇ ਵਿੱਚ ਅੱਧੇ ਜਈਏ ਦਾ ਚਿੰਨ, ਇਹਦਾ ਸਾਧ ਸੰਗਤ ਦੀ ਲਿਖਤੀ ਰੂਪ ਹੋਵੇਗਾ ਨੰਨਾ ਖੱਖੇ ਨੂੰ ਸਿਹਾਰੀ ਐੜਾ ਤੇ ਤੱਤਾ ਚਰਨਾ ਚਰਾਰਾ। ਤੇਜੀ ਦੇ ਨਾਲ ਕਈ ਕੋਟ ਸਸੀਅਰ ਸੂਰ ਨਖਿਅਤਰ ਨਖਿਅਤਰ ਚਰਨਾਂ ਦੇ ਵਿੱਚ ਰਾਰੇ ਦੀ ਆਵਾਜ਼ ਕੱਢਣੀ ਹੈ। ਸਸੀਅਰ ਪਾਠ ਜਿਹੜਾ ਇਹ ਪੋਲਾ ਇਹ ਕਰਨਾ ਚੰਦਰਮਾ ਦਾ ਵਾਚਕ ਹੈ।

0: ਕਈ
1: ਹਾਂਜੀ ਸਮੁੱਧ ਪਾਠ ਜਿਹੜਾ ਕੱਸ ਕੇ ਕਰਨਾ, ਟਿੱਪੀ ਨੀ ਲਾਉਣੀ, ਸਮੁੰਦ ਨੀ ਕਹਿਣਾ, ਕਰਨਾ ਪਾਠ ਸਮੁੱਧੀ ਹੈ ਤੇ ਕਰਨਾ ਕੱਸ ਕੇ ਆ, ਔਂਕੜ ਦੇ ਨਾਲ ਪੋਲਾ ਵੀ ਨਹੀਂ ਉਚਾਰਨ ਕਰਨਾ, ਟਿੱਪੀ ਵੀ ਨਹੀਂ ਲੱਗਣ ਦੇਣੀ। ਕਈ ਕੋਟ ਕੀਏ ਰਤਨ ਸਮੁੱਧ, ਸਮੁੱਧ ਪਾਠ ਕਰਨਾ। ਹਾਂਜੀ

ਜਾ ਥੋੜਾ ਜਿਹਾ ਖਿੱਚ ਕੇ ਪਾਠ ਨੂੰ ਕਰਨਾ। ਜੱਜਾ ਖੱਖੇ ਨੂੰ ਸਿਹਾਰੀ ਤੇ ਐੜਾ ਜਾਖ ਜੱਜੇ ਤੇ ਥੋੜਾ ਜਿਹਾ ਜ਼ੋਰ ਦੇ ਕੇ ਕਈ ਕੋਟ ਜਾਖ ਕਿੰਨਰ ਪਿਸਾਚ ਕਿੰਨਰ ਪਾਠ ਵੀ ਕੱਸ ਕੇ ਟਿੱਪੀ ਲਾ ਕੇ ਕਿੰਨਰ ਹਾਂਜੀ

0: 1550 KRPI ਰੇਡੀਓ ਤੇ ਤੁਸੀਂ ਸੁਣ ਰਹੇ ਸੀ ਲਾਈਵ ਫਰੋਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਕਾਟ ਰੋਡ ਸਰੀ
1: ਯੂ ਆਰ ਲਿਸਨਿੰਗ ਟੂ KRPI 1550 ਰੇਡੀਓ ਫਰਨਡੇਲ ਵਾਸ਼ਿੰਗਟਨ

0: धन गुरु नानक देव जी महाराज कहते हैं, हक पराया नानका उस सुअर उस गाय, नहीं खाऊंदा होवेगा हिंदू गऊ, पर पराया हक खा रहे तो गऊ भी खा रहे, नहीं खाऊंदा होवेगा मुसलमान सुअर, पर पराया हक खा रहे तो सुअर ही खा रहे। हक पराया नानका उस सुअर उस गाय, एक देश दूजे देश का हक मार जाता है, बड़े वड़े वड़े देश जो छोटे देशों का हक खोल लेंदा है, सारी दुनिया च इस तरह चल रहा है, वड़ियां कौमां छोटी कौमां का हक खोल लेंदियां, वड़े मनुख छोटे मनुखां का हक खोल लेंदे, सुअर खांदे ने या गऊ खांदे ने, और की है अगर इस हिसाब नाल लोगे, सुअर खांदे ने गऊ खांदे ने। हक पराया नानका उस सुअर उस गाय, गुर पीर हामा तां भरे जा मुरदार ना खाए। गुरु पीर हामी भर सकदा अगर मुरदार ना खावे, तो मुरदार की है, हिंदू लई गऊ खाना मुसलमान लई सुअर खाना पराया हक मुरदार है, मुरदा है, ये तो मुरदा खाना है। औखे ना होना बगौर गहराई नाल देखोगे, वड़े वड़े देश छोटे देशों नूं खा रहे ने, मुर्दे खा रहे ने, वड़ियां वड़ियां कौमां छोटियां कौमां दा हक मार जांदियां, वड़े वड़े मनुख छोटे मनुखां दा हक मार जांदे ने। जद किसे दा हक मार लिया तो मुर्दार ही खादा है, और की खादा है, इसे नूं हराम कहंदे ने, ये भी महस करदे आ। और महाराज कहंदे ने बड़े ने इतनी वड्डी सियाणप है, खांदे भी हराम ने, अगले नूं कख भी नहीं पता चलता, खांदे भी मुरदार ने, अगले नूं कुछ भी नहीं पता चलता, इतनी दृष्टि ते है, अंधेरे च वेख सकदे ने, रोशनी च नहीं वेख सकदे। तो जो अंधेरे च वेख सकदा है रोशनी च नहीं वेख सकदा, गोगू है और कोई की है, गोगू है। संपत दौल झूल संग झोलत, माया मगन फेरत घोगना। सतगुरु ने उस प्रश्नकर्ता नु चुप करा दिता सी, जिसने किया सी महाराज शब्द सारियां दे हिरदियां नु रोशनी नहीं देंदा, सूरज देंदा है, सूरज सारियां लई बार चानना कर देंदा है, गुरु दा शब्द सारियां दे हिरदे च प्रकाश नहीं करदा। फिर एक करोड़ा सूरजां वर्गा किस तरह होया, दो शब्द बर्दाश्त कर लेना, हाथ जोड़ के मैं माफी मंगा। घुग्गू थोड़े ने, बहुत ज्यादा नहीं ने, पंछियां दे पशुआं दे ओ थोड़े जिया ने, जिन्हां रात दी तारीकी दे ते दिखाई देंदा है, दिन दे चानने च नहीं दिखाई देंदा। मनुखी दुनिया च ये घुग्गू बहुत ज्यादा ने, बहुत ज्यादा ने, झूठ दे ते रस आउंदा है, सच दे कोई नहीं, गंदे गीतां दे ते रस आउंदा है, शब्द दे कोई नहीं, बिखे नाद दे ते रस आउंदा है, रब्बी संगीत दे कोई नहीं। इन्हां दा तालमेल रात नाल बैठदा है, दिन नाल नहीं है। तो चूंकि रात नाल ताल बैठदा है, तो इन्हां ने साधन भी उस तरह दे बनाए ने, क्लब ने, थिएटर ने, शराबखाने ने, वैशीहाले ने, जुए खाने ने, सब रात नूं खुलदे ने, इन्हां दे दरवाजे रात नूं खुलदे ने, इन्हां दी रौनक रात दी है, दिन दी नहीं है। लॉस एंजलिस दे च इक सज्जन मैनूं कहण लगा, उत्थे भी किधरे धन गुरु नानक देव जी महाराज का हुक्मनामा आया सी, ते उस दिन किधरे हुक्मनामे की कथा करनी सी, इतवार का दिन सी, राती होवन कालियां सुपे दासे वन, देहो बग्गा तप्पे घना कालियां काले वन। पहले पातशाह जी का वाक है, सूरज दिन चिट्टा चढ़े है, पर कालियां चीजां ते कालियां ने, कोई चिट्टियां नहीं होईयां, रात काली बोली है, बड़ी भयंकर मसया दी रात, पर चिटियां चीजां ते चिटियां ने, कोई कालियां नहीं होईयां। महाराज कहते ने करोड़ा भी दुष्ट मिल जान संत अपनी सजनता ही नहीं छड़ता, भावे कितनी मस्या की रात हो जाए कितनी कालक हो जाए ओदी चिट्याई रहेगी। राती होवन कालिया सुप्पे दा सेवन, मल्ला पहला सोई मल्ला पहला है, पहले पातशाह जी का वाक इनू कबीर अपने ढंग नाल इंज बयान करदे ने, संत न छाड़े संतई जे कोटक मिले असंत, मलयागर भयंगम बेड़े ओ तो शीतलता न तजंत। इन्हां इलाकें इत्थे चंदन नहीं है, चंदन भारत विच मैसूर स्टेट विच बहुत ज्यादा है, कर्नाटक विच थोड़ा जिहा, तमिलनाडु विच भी है पर ज्यादा कर्नाटक विच है, थोड़ा थोड़ा आंध्रा च भी मिलता है, मध्य भारत विच भी मिलता है, पर अच्छी नस्ल का जिहड़ा चंदन है बावन चंदन ओ कर्नाटक विच है, बड़ा कीमती। अक्सर जद चंदन दे लकड़ दी कटाई हुंदी है तो फिर मोर छड़े जांदे ने, क्यों? चंदन नू सप लिपटे हुंदे ने, कोबरे फनियर नाक। चंदन बड़ा शीतल है, चंदन बहुत ठंडा है, तो सप दे सिर दे जड़ी जहर आउंदी है अगर वध जाए सीमा तो फिर खोल दी है, अगर उसनू कोई जानदार चीज जानदार जीव ना मिले हो सकता है पत्थर नू भी डंग मारेगा जहर कढ़न लई, क्योंकि सिर उसका खोलदा है, वह दरख्त नू भी डंग मार सकता है। कुछ ते कहंदे ने उही पत्थर संखिया बन जांदा है जिन्हों फनियर नाग डंग मारदा है, भारत दे ते इस तरह मनदे ने, वैद लोग उन्हों संखिया कहंदे ने। ए सप चंदन नू लिपटे हुंदे ने, चंदन ठंडा भरा है, उन्हां दे सिर नू ठंड मिलदी है। अक्सर उत्थे मोर छड़ देन ते मोर सप्पां नू खा जांदा है, मोर सप्पां ते हमला करदा है, ते सप डंग मारन विच मोर नू सफल नहीं आउंदा क्योंकि उसदे ऐसे पंख ने उन्हूं कोई चोट ते हानि नहीं पहुंचती। अक्सर सप नसदे ने भजदे ने मोरां नू वेख। भगत कबीर कहंदे ने सैकड़े सप लिपटे ने चंदन नू, क्या चंदन जहरीला हो जाता है? फिर चंदन कोई गर्म हो जाता है? नहीं, चंदन सुगंध ते ठंड सप्पां नू भी देंदा है। संत ते ओ है जिदी महफिल विच बैठ के कोई चोर भी शांत हो जाए, इतनी मेहरस करदे आ। मैं पढ़ रहा सी सूफी फकीर दी गाथा हसन दी। रात दा वक्त, अद्धी रात दा, ईरान दी गल, ईरान ठंडा देश, बर्फां पैंदियां, चोर किदे हसन दी कुटिया दे च वड़ गया। हसन लेटिया होया सी उपर कंबल, दया आ गई, इस चोर नू मेरे घर चो कुछ नहीं मिलेगा, खाली जाएगा, अद्धी रात नू आया है, ठंड दे विच आया है बेचारा, खाली जाएगा। कदी किसे संत ने चोर नू नहीं मारिया, चोरा ने चोर नू मारिया, बगौर मुताला करना। कदी कदी किसे संत ने दुष्ट नू नहीं मारिया, दुष्टा ने ही दुष्ट नू मारिया, कदी बगौर मुताला करना। जैसे वो देखदा चोर दी अखां रात नाल तालमेल बिठा लेंदियां, क्योंकि दी जिंदगी रात दी है, सहजे सहजे उसनू रात विच दिखाई देण लग पैंदा, अंधेरे विच दिखाई देण लग पैंदा। उन्हें देखिया कुछ नहीं है, जान लगया। हसन ने आवाज मारी, मित्रा होर ते मेरे कोल कुछ नहीं, ए मेरे कोल कंबल है, तेरे कोल कंबल भी कोई नहीं, बाहर ठंड बड़ी है, ए ले जा, होर अपने कोल कुछ भी नहीं, ए ले जा। خالی نہ جا، میری توہین نہ کر، میری کٹیا چوں میرے گھر آندا ہی نہیں کوئی، توں آیا اور ادھی رات نو آیا، خالی جا رہے ہیں، مینوں دکھ ہے، میرا ہردہ تڑپتا ہے، میرے تے ترس کھا، میرے ہردے نو تڑپا نہ، اے لے جا کمبل۔ چور دی ساری چوری نکل گئی، پتہ ہے اس چور نے کی آکھیا، زندگی چ پہلی دفعہ کسے امیر دا گھر لبیا، آیا تے میں لٹن سی، میں خود لٹیا گیا۔ وہ چور فقیر ہو گیا حسن دی سنگت نال، حالانکہ اس نو چور تے بھی ترس آ رہا سی۔ دھن گرو نانک دیو جی مہاراج کہندے، کتنی کالی رات ہوئے، چٹیاں چیزاں تے چٹیاں ہی رہندیاں، کوئی کالیاں تھوڑیاں ہو جاندیاں، اور کتنا ہی چٹا دن تپیا ہوئے، چاروں پاسے اس نے روشنی چٹیائی پھیلائی ہوئے، پر کالیاں چیزاں تے کالیاں ہی رہندیاں نا۔ پنگتی میں تھانو پھر سناوا، راتی ہوون کالیاں سپے دا سیون، دیہو بگا تپے گھنا کالیاں کالے ون۔ کتنا بھی سورج چاننا کرے، کالیاں چیزاں کالیاں ہی رہندیاں نا۔ کتنی رات کالک وندے، چٹیاں چیزاں چٹیاں ہی رہندیاں۔ جو کہندے نے ماحول ٹھیک نہیں، کی کریے، ماحول ذرا ٹھیک ہو جائے پھر اسی ٹھیک ہو جاواں گے، سب بہانے بازیاں نے۔ اندھیری رات وچ بھی چٹیاں چیزاں چٹیاں رہندیاں نے، کتنا ہی ماحول خراب ہوئے، ماحول تے پرہلاد دا بھی ٹھیک نہیں سی، پیو ویری ہے تے جیل دے چ پایا ہویا تے چار چار دن دا بکھا، وہ جیل دے بھی سمادھی لا لینا، اسی گھر دے بھی نہیں لا سکتے، وہ چار دن دا بکھا ہے، سرت شبد نال جوڑ لینا، اتنے بھر پیٹ بھی منک نہیں جڑتا، اتے پیو جان دا ویری ہے، پھر بھی وہ پربھو نال جڑیا ہوا ہے، اتے ماں باپ دا لاڈ موجود ہے، سب کچھ موجود ہے، پھر بھی پربھو نال جڑنا نہیں ہے، ماحول تے پرہلاد دا بھی ٹھیک نہیں ہے۔ ماحول رام دا بھی ٹھیک نہیں ہے، بنواس ہے، رات رکھاں تلے کٹنا ہوندا ہے، دن نو کدھرے بھوجن نصیب ہوئے گا کہ نہیں، کہ کند مول کھا کے گزارا کرنا ہوئے گا، زندگی تے کچھ بھی نہیں ہے، ماحول تے ٹھیک نہیں ہے۔ لیکن وہ جتھے بھی نے جنگل دے بھی منگل ہے، ماحول کرشن دا بھی ٹھیک نہیں ہے، راج گھرانے دا لڑکا ہے، پال دے گجر پے نے، گوالے پے پال دے نا، شاہی خاندان دا لڑکا گوالے پے پال دے نا، یہ سب بہانے بازیاں نے، ذرا ماحول ٹھیک ہو جائے امرت بھی چھک لواں گے، ذرا ماحول ٹھیک ہو جائے ایک کلگی در پادشاہ سی تیری رہت بہت بھی رکھ لیاں گے، ذرا ماحول ٹھیک ہو جائے اسی امرت ویلے بھی اٹھاں گے، ذرا ماحول ٹھیک ہو جائے اسی نام بھی جپاں گے، سب بہانے بازیاں نے، ماحول کدی ٹھیک نہیں ہوندا، کچھ نہ کچھ تے گڑبڑ رہندی ہے، ساری زندگی رہندی ہے، کچھ نہ کچھ تے ہوندا ہے۔ ساگر لہراں تو بنا نہیں ہوندا، زندگی سمسیاواں تو بنا نہیں ہوندی، کچھ نہ کچھ تے سمسیا رہے گی۔ ماحول گرو نانک دا بھی ٹھیک نہیں، پتا مکھٹو کہندا ہے، ممتا دی ماری ہوئی ماں کہندی ہے، ایک کوئی پتر ہے میرا، سدائی ہے۔ بیدی کہندے نے پوتنا بےتالا ہے، بیدی ہوندے ہویا جنیو نہیں پہندا، بیدی ہوندے ہویا ویداں تے شردا نہیں رکھدا، بیدی ہوندے ہویا بید نہیں پڑھدا، بیدیاں دے گھر جنم۔ برامن بھی کہندے نے کرائی ہے، بوتنا بیتال ہے، ਬਗਦਾਦ ਦੇ ਵਿੱਚ ਮੁਸਲਮਾਨਾਂ ਨੇ ਪੱਥਰ ਵੀ ਮਾਰ ਦਿੱਤਾ। ਮਾਹੌਲ ਤੇ ਠੀਕ ਨਹੀਂ ਹੈ, ਬਾਬਰ ਨੇ ਜੇਲ੍ਹ ਦੇ ਵਿੱਚ ਵੀ ਪਾ ਦਿੱਤਾ ਹੈ। ਮਾਹੌਲ ਤੇ ਗੁਰੂ ਅਰਜਨ ਦੇਵ ਜੀ ਦਾ ਵੀ ਠੀਕ ਨਹੀਂ ਹੈ। ਵੱਡਾ ਭਰਾ ਪ੍ਰਿਥੀ ਚੰਦ ਵੈਰੀ ਹੈ, ਜਾਨ ਦਾ ਵੈਰੀ ਹੈ। ਮਸੰਦ ਉਸਨੇ ਸਾਰੇ ਬਾਗੀ ਕਰ ਲਏ ਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਘਰ ਘਾਟ ਲੁੱਟ ਲਿਆ, ਅੰਨ ਲੁੱਟ ਲਿਆ, ਧਨ ਲੁੱਟ ਲਿਆ, ਬਸਤਰ ਲੁੱਟ ਲਿਆ, ਸਾਰਾ ਸਾਜ਼ੋ ਸਮਾਨ ਲੁੱਟ ਲਿਆ। ਚਾਰੋਂ ਪਾਸੇ ਪਹਿਰਾ ਬਿਠਾ ਦਿੱਤਾ, ਅੰਮ੍ਰਿਤਸਰ ਦੇ ਵਿੱਚ ਕੋਈ ਸੰਗਤਾਂ ਗੁਰੂ ਅਰਜਨ ਦੇਵ ਜੀ ਤੱਕ ਪਹੁੰਚਣ ਵੀ ਨਾ। ਹੁੰਦੇ ਨੇ ਇਸ ਤਰ੍ਹਾਂ ਦੇ ਲੋਕ, ਗੁਰੂ ਤੱਕ ਕੋਈ ਨਾ ਪਹੁੰਚੇ। ਔਰ ਇਸ ਤਰ੍ਹਾਂ ਦੇ ਵੀ ਲੋਕ ਆਉਂਦੇ ਨੇ, ਗੁਰੂ ਸਾਡੇ ਤੱਕ ਨਾ ਪਹੁੰਚੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਰਬਾਰ ਸਾਹਿਬ ਜਦ ਗਏ ਨਾ, ਮਸੰਦਾਂ ਨੇ ਦਰਵਾਜ਼ੇ ਬੰਦ ਕਰ ਦਿੱਤੇ। ਗੁਰੂ ਦਾ ਘਰ ਗੁਰੂ ਲਈ ਬੰਦ, ਗੁਰੂ ਤੇਗ ਬਹਾਦਰ ਸਾਹਿਬ ਨੂੰ ਅੰਦਰ ਨਹੀਂ ਆਉਣ ਦਿੱਤਾ ਮਸੰਦਾਂ ਨੇ। ਪਤਾ ਸਤਿਗੁਰ ਬਾਹਰ ਬੈਠੇ, ਥੜਾ ਸਾਹਿਬ ਗੁਰਦੁਆਰਾ ਅੱਜ ਵੀ ਮੌਜੂਦ ਹੈ, ਬਾਹਰ ਬੈਠ ਕੇ ਦਰਵਾਜ਼ਾ ਬੰਦ ਕਰ ਦਿੱਤਾ, ਤੁਸੀਂ ਨਹੀਂ ਜਾ ਸਕਦੇ। ਜਦ ਸੱਚ ਆ ਜਾਏ ਨਾ, ਤਾਂ ਫਿਰ ਝੂਠਿਆਂ ਨੂੰ ਕੌਣ ਪੁੱਛੇਗਾ? ਤੂੰ ਝੂਠੇ ਨੂੰ ਇਹ ਡਰ ਹੁੰਦਾ ਹੈ, ਸੱਚ ਆਵੇ ਹੀ ਨਾ, ਆਵੇ ਹੀ ਨਾ। ਕਰੀਬਨ ਕਰੀਬਨ ਇਸ ਤਰ੍ਹਾਂ ਦੇ ਲੋਕ, ਇੰਝ ਕਹਿ ਲਓ ਚਰਚ ਦੇ ਚੋਂ, ਮਸਜਿਦ ਦੇ ਚੋਂ, ਮੰਦਰਾਂ ਚ ਖੁਦਾ ਨੂੰ ਕੱਢ ਛੱਡਦੇ ਹੁੰਦੇ ਨੇ। ਖੁਦਾ ਤੋਂ ਬਿਨਾਂ ਚਰਚ ਦੀ ਪੂਜਾ ਕਰਦੇ ਨੇ, ਭਗਵਾਨ ਤੋਂ ਬਿਨਾਂ ਮੰਦਰਾਂ ਦੇ ਚ ਪੂਜਾ ਚੱਲਦੀ ਹੈ। ਬਗੌਰ ਮਤਲਬ ਕਰਨਾ ਐਸਾ ਹੁੰਦਾ ਹੈ, ਕਿਉਂਕਿ ਭਗਵਾਨ ਹੋਵੇ ਤੇ ਫਿਰ ਸ਼ੈਤਾਨ ਨੂੰ ਕੌਣ ਪੁੱਛੇਗਾ, ਸੱਚ ਹੋਵੇ ਤੇ ਫਿਰ ਝੂਠ ਨੂੰ ਕੌਣ ਪੁੱਛੇਗਾ? ਇਤਨੀ ਰੋਸ਼ਨੀ ਹੋ ਜਾਏ ਤੇ ਫਿਰ ਅੰਧੇਰੇ ਕਿੱਥੇ ਜਾਣਗੇ? ਸ਼ੇਖ ਸਾਦੀ ਨੇ ਤੇ ਕਹਾਣੀ ਲਿਖੀ ਹੈ ਬਈ ਅੰਧੇਰਾ ਰੋਂਦਾ ਪਿੱਟਦਾ ਖੁਦਾ ਕੋਲ ਚਲਾ ਗਿਆ ਤੇ ਆਖਣ ਲੱਗਾ, ਖੁਦਾਵਨ ਤਾਲਾ ਇੱਕ ਤੂੰ ਮੇਰੇ ਜਾਨ ਦਾ ਵੈਰੀ ਬਣਾਇਆ, ਮੈਨੂੰ ਟਿਕਣ ਹੀ ਨਹੀਂ ਦਿੰਦਾ, ਇਹ ਸੂਰਜ ਮੇਰੇ ਪਿੱਛੇ ਲੱਠ ਲੈ ਕੇ ਪਿਆ ਹੈ, ਇਹ ਤੂੰ ਮੇਰੇ ਲਈ ਬਣਾਇਆ, ਮੈਨੂੰ ਟਿਕਣ ਹੀ ਨਹੀਂ ਦਿੰਦਾ ਕਿਧਰੇ, ਮੇਰਾ ਪੱਕਾ ਦੁਸ਼ਮਣ, ਤੁਸੀਂ ਇਸ ਨੂੰ ਰੋਕੋ, ਮੇਰੇ ਨਾਲ ਦੁਸ਼ਮਣੀ ਨਾ ਕਰੇ, ਮੈਨੂੰ ਟਿਕਣ ਦੇਵੇ। ਕਹਾਣੀਕਾਰ ਸ਼ੇਖ ਸਾਦੀ ਲਿਖਦਾ, ਖੁਦਾ ਨੇ ਸੂਰਜ ਨੂੰ ਤਲਬ ਕੀਤਾ, ਆਖਿਆ ਅੱਜ ਅੰਧੇਰਾ ਮੇਰੇ ਕੋਲ ਫਰਿਆਦ ਲੈ ਕੇ ਆਇਆ ਸੀ, ਬੜਾ ਰੋਇਆ ਬੜਾ ਰੋਇਆ, ਤੇਰੀ ਸ਼ਿਕਾਇਤ ਕਰਦਾ ਸੀ, ਤੂੰ ਉਸ ਨਾਲ ਕਿਉਂ ਵੈਰ ਕਮਾਉਂਦਾ, ਤੂੰ ਕਿਉਂ ਉਸ ਨਾਲ ਦੁਸ਼ਮਣੀ ਕਰਦਾ? ਸੂਰਜ ਨੇ ਹੱਥ ਜੋੜ ਕੇ ਆਖਿਆ, ਖੁਦਾਵਨ ਤਾਲਾ ਮੈਂ ਤੇ ਕਦੀ ਵੇਖਿਆ ਹੀ ਨਹੀਂ ਅੰਧੇਰੇ ਨੂੰ, ਤੇ ਜਿਹਨੂੰ ਮੈਂ ਵੇਖਿਆ ਨਹੀਂ ਉਹਦੇ ਨਾਲ ਕਦੀ ਦੁਸ਼ਮਣੀ ਮੇਰੀ? ਮੈਂ ਤੇ ਜਾਣਦਾ ਹੀ ਨਹੀਂ ਉਸਨੂੰ, ਮੈਨੂੰ ਪਤਾ ਹੀ ਕੋਈ ਨਹੀਂ, ਮੈਨੂੰ ਤੇ ਨਾਮ ਧਾਮ ਦਾ ਹੀ ਪਤਾ ਕੋਈ ਨਹੀਂ, ਹੇ ਖੁਦਾ ਮੈਂ ਕਿਉਂ ਉਸ ਨਾਲ ਦੁਸ਼ਮਣੀ ਕਮਾਵਾਂਗਾ? ਸੱਚ ਦੇ ਹੁੰਦਿਆਂ ਝੂਠ ਰਹਿ ਨਹੀਂ ਸਕਦਾ, ਇਸ ਵਾਸਤੇ ਝੂਠ ਦੀ ਪੂਰੀ ਕੋਸ਼ਿਸ਼ ਹੁੰਦੀ ਹੈ ਦਰਵਾਜ਼ੇ ਬੰਦ ਕਰੋ, ਸੱਚ ਨਹੀਂ ਆਉਣਾ ਚਾਹੀਦਾ, ਹਿਰਦੇ ਦੇ ਦੁਆਰ ਬੰਦ ਕਰੋ, ਸੱਚ ਅੰਦਰ ਨਹੀਂ ਆਉਣਾ ਚਾਹੀਦਾ, ਮੰਦਰ ਦੇ ਦਰਬਾਰ ਬੰਦ ਕਰੋ, ਭਗਵਾਨ ਨਹੀਂ ਆਉਣਾ ਚਾਹੀਦਾ। ਗੁਰੂ ਤੇਗ ਬਹਾਦਰ ਸਾਹਿਬ ਲਈ ਦਰਵਾਜ਼ੇ ਬੰਦ ਕਰ ਦਿੱਤੇ। ਇਤਿਹਾਸ ਹੈ, ਸਤਿਗੁਰ ਵਾਪਸ ਜਾਣ ਲੱਗੇ, ਇਹ ਤੇ ਅੰਮ੍ਰਿਤਸਰ ਦੀਆਂ ਮਾਤਾਵਾਂ ਨੇ ਰੋਕ ਲਿਆ, ਨਹੀਂ ਤੇ ਜਾਣ ਲੱਗੇ ਸਨ, ਉਹਨਾਂ ਨੇ ਨਹੀਂ ਜਾਣ ਦਿੱਤਾ। ਤੋ ਪਤਾ ਹੈ ਕਵੀ ਸੰਤੋਖ ਸਿੰਘ ਜੀ ਨੇ ਕੀ ਲਿਖਿਆ? ਸਾਰੇ ਅੰਮ੍ਰਿਤਸਰੀਆਂ ਲਈ ਨਹੀਂ ਨੇ, ਮੈਂ ਅਰਜ਼ ਕਰਾਂ ਭਾਈ ਸੰਤੋਖ ਸਿੰਘ ਜੀ ਦੇ ਬੋਲ, ਇਹ ਮਸੰਦ ਜੋ ਅੰਮ੍ਰਿਤਸਰੀਏ ਤ੍ਰਿਸ਼ਨ ਅਗਨ ਕੇ ਅੰਤਰ ਸੜੀਏ। ਇਹ ਜੋ ਮਸੰਦ ਨੇ, ਇਹ ਜੋ ਪੁਜਾਰੀ ਤਬਕਾ ਹੈ, ਇਹ ਜੋ ਧਾਰਮਿਕ ਤਬਕਾ ਹੈ, ਇਹ ਤੇ ਤ੍ਰਿਸ਼ਨਾ ਦੇ ਸੜੇ ਹੋਏ ਨੇ, ਇਹ ਤੇ ਅੰਧੇਰੇ ਦੇ ਜੀਣ ਵਾਲੇ ਨੇ। ਮਾਈਆਂ ਰੱਬ ਰਜਾਈਆਂ, ਇਹ ਕਵੀ ਸੰਤੋਖ ਸਿੰਘ ਜੀ ਨੇ ਲਿਖਿਆ, ਸਤਿਗੁਰ ਦੇ ਮੁਖਾਰ ਬਿੰਦ ਤੋਂ ਇਹ ਬੋਲ ਨਿਕਲਿਆ। ਮਾਤਾਵਾਂ ਨੇ ਰੋਕ ਲਿਆ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ, ਨਹੀਂ ਤੇ ਮਸੰਦਾਂ ਨੇ ਤੇ ਬਾਹਰ ਕੱਢ ਦਿੱਤਾ ਸੀ। ਚਾਰੋਂ ਪਾਸੇ ਮਸੰਦਾਂ ਨੇ ਅੱਜ ਪਹਿਰਾ ਲਾ ਦਿੱਤਾ, ਸੰਗਤ ਗੁਰੂ ਤੱਕ ਨਾ ਪਹੁੰਚਿਆ। ਅੰਨ ਧਨ ਸ਼ਸਤਰ ਸਭ ਕੁਝ ਲੁੱਟ ਲਿਆ। ਪ੍ਰਿਥੀ ਚੰਦ ਨੇ ਮਾਹੌਲ ਤੇ ਠੀਕ ਨਹੀਂ ਹੈ, ਜਹਾਂਗੀਰ ਵੀ ਵੈਰੀ ਹੈ। ਪ੍ਰਿਥੀ ਚੰਦ ਜੋ ਕੁਝ ਕਰ ਰਿਹਾ ਸੀ ਜਹਾਂਗੀਰ ਦੀ ਤਾਕਤ ਵੀ ਨਾਲ ਸੀ, ਕਿਉਂਕਿ ਜਹਾਂਗੀਰ ਨਹੀਂ ਚਾਹੁੰਦਾ ਸੀ ਗੁਰੂ ਘਰ ਦੀ ਸ਼ਕਤੀ ਵੱਧ ਜਾਏ, ਤਾਕਤ ਵੱਧ ਜਾਏ। ਔਰ ਜੋ ਮੈਂ ਤਬਲੀਗ ਦਾ ਕੰਮ ਕਰਨਾ ਚਾਹੁੰਦਾ ਉਹਦੇ ਚ ਕੋਈ ਰੁਕਾਵਟ ਖੜੀ ਹੋਵੇ, ਉਹ ਨਹੀਂ ਚਾਹੁੰਦਾ ਸੀ। ਉਹਨੂੰ ਬਹੁਤ ਵੱਡਾ ਦੁੱਖ ਹੋਇਆ ਸੀ ਜਦ ਉਹਨੂੰ ਪਤਾ ਚੱਲਿਆ ਮਹਾਨ ਸੂਫੀ ਸੰਤ ਸਾਈਂ ਮੀਆਂ ਮੀਰ ਉਹਨੇ ਆਪਣਾ ਮਸਤਕ ਗੁਰੂ ਅਰਜਨ ਦੇਵ ਜੀ ਦੇ ਕਦਮਾਂ ਤੇ ਰੱਖਿਆ। ਇਹ ਜਹਾਂਗੀਰ ਦੀ ਸੋਚਣੀ ਪੈ ਗਈ ਵੀ ਇਸ ਤਰ੍ਹਾਂ ਦੇ ਪੁਰਸ਼ ਦੇ ਹੁੰਦੇ ਆ, ਮੈਂ ਇਸਲਾਮ ਕਿਸ ਤਰ੍ਹਾਂ ਫੈਲਾਵਾਂਗਾ। ਮੀਆਂ ਮੀਰ ਜੈਸੇ ਝੁਕ ਗਏ ਉੱਥੇ, ਇਹ ਮੈਂ ਹਟਾਉਣਾ। ਪ੍ਰਿਥੀ ਚੰਦ ਨੂੰ ਹੱਥ ਚ ਕੀਤਾ। ਪ੍ਰਿਥੀ ਚੰਦ ਪਹਿਲੇ ਵੈਰੀ ਸੀ, ਉਹਨੂੰ ਸ਼ਾਹੀ ਘਰਾਣੇ ਦੀ ਤਾਕਤ ਮਿਲ ਗਈ। ਆਦਿ ਕਾਲ ਤੋਂ ਗੁਰੂ ਘਰ ਨੂੰ ਇਸ ਢੰਗ ਨਾਲ ਕਮਜ਼ੋਰ ਕੀਤਾ ਜਾਂਦਾ ਰਿਹਾ। ਰਾਮ ਰਾਏ ਨੂੰ ਔਰੰਗਜ਼ੇਬ ਨੇ ਖੜਾ ਕਰਕੇ ਧਨ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਦੀ ਗੁਰਿਆਈ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਗਈ। ਬਗੌਰ ਮੁਤਾਲਾ ਕਰਨਾ, ਸਭ ਔਰੰਗਜ਼ੇਬ ਦੀ ਸ਼ੈ। ਵਕਤ ਦੀਆਂ ਹਕੂਮਤਾਂ ਨਹੀਂ ਚਾਹੁੰਦੀਆਂ ਆਉਂਦੀਆਂ ਕੋਈ ਸਾਡੀ ਬਰਾਬਰੀ ਤੇ ਆ ਜਾਏ, ਮੁਕਾਬਲੇ ਤੇ ਆ ਜਾਏ। ਕਹਿੰਦੇ ਨੇ ਸੰਗਤਾਂ ਦੇ ਚੋਂ ਜੋ 10-20 ਬੰਦੇ ਅੰਦਰ ਰਹਿ ਗਏ ਸਨ, ਅੱਜ ਦਿਨ ਭਰ ਲੰਗਰ ਨਹੀਂ ਬਣਿਆ, ਪਹਿਰਾ ਰਿਹਾ, ਕੋਈ ਰਸਤ ਪਾਣੀ ਆਈ ਨਹੀਂ। ਜਿਹੜੀ ਹੈਗੀ ਸੀ ਉਹ ਸਭ ਲੁੱਟ ਕੇ ਲੈ ਗਿਆ ਪ੍ਰਿਥੀ ਚੰਦ, ਅੰਨ ਲੁੱਟ ਕੇ ਲੈ ਗਿਆ, ਧਨ ਲੁੱਟ ਕੇ ਲੈ ਗਿਆ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸੁਪਤਨੀ ਸਾਡੀ ਜਗਤ ਮਾਤਾ ਗੰਗਾ ਜੀ ਨੇ ਘਰ ਟਟੋਲਣਾ ਸ਼ੁਰੂ ਕੀਤਾ, ਮਤਾ ਕੁਛ ਲੱਭੇ ਦੋ ਪ੍ਰਸ਼ਾਦੇ ਤੇ ਬਣਨ। ਧੰਨ ਗੁਰੂ ਅਰਜਨ ਦੇਵ ਜੀ ਲਈ ਅੱਜ ਦਿਨ ਭਰ ਦਾ ਕੁਛ ਵੀ ਅੰਨ ਪਾਣੀ ਨੇ, ਕੁਛ ਵੀ ਅੰਨ ਪਾਣੀ ਨੇ। ਇਹ ਮਹਾਰਾਜ ਦੇ ਸਿਰਫ ਬੋਲ ਹੀ ਨਹੀਂ, ਆ ਗਿਆ ਮੈਂ ਭੂਖ ਸੋਈ ਕਰ ਸੂਖਾ, ਸੋਗ ਹਰਖ ਨਹੀਂ ਜਾਣਿਆ, ਜੋ ਜੋ ਹੁਕਮ ਭਇਓ ਸਾਹਿਬ ਕਾ, ਸੋ ਮਾਥੇ ਲੈ ਮਾਨਿਆ। ਖੈਰ ਮੁਖਤਸਰ ਮੈਂ ਅਰਜ਼ ਕਰਾਂ, ਇੱਕ ਮਿੱਟੀ ਦੇ ਭਾਂਡੇ ਵਿੱਚ ਥੋੜਾ ਜਿਹਾ ਕਿਧਰੇ ਬੇਸਣ ਪਿਆ ਸੀ, ਇਹਦੇ ਦੋ ਪ੍ਰਸ਼ਾਦੇ ਬਣੇ ਮਿੱਟੀ ਦੇ ਤਵੇ ਤੇ, ਔਰ ਮਿੱਟੀ ਦੇ ਠੀਕਰੇ ਦੇ ਚ ਹੀ ਇਹ ਦੋ ਪ੍ਰਸ਼ਾਦੇ ਸਤਿਗੁਰਾਂ ਦੇ ਅੱਗੋਂ ਰੱਖੇ। ਭਾਂਡੇ ਵੀ ਕੋਈ ਨਹੀਂ ਸਨ, ਲੇਕਿਨ ਇਹ ਦੋ ਪ੍ਰਸ਼ਾਦੇ ਅੱਗੋਂ ਰੱਖਦਿਆਂ ਸਾਰ ਚੀਖ ਨਿਕਲ ਗਈ ਜਗਤ ਮਾਤਾ ਗੰਗਾ ਦੇ, ਆਪਣੇ ਹੰਝੂਆਂ ਨੂੰ ਨਹੀਂ ਰੋਕ ਸਕੀਆਂ, ਜਜ਼ਬਾਤ ਵਿੱਚ ਆ ਗਈਆਂ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਅੰਮ੍ਰਿਤਮਈ ਬੋਲ, ਅਮਰ ਕਲਾਮ ਜੋ ਆਪ ਦੇ ਕੰਠ ਤੋਂ ਪ੍ਰਗਟ ਹੋਇਆ, ਰੂਖੋ ਭੋਜਨ 91 ਰਾਗ ਦੇ ਅੰਦਰ ਹੈ। ਕਦੀ ਕਦੀ ਬਾਈ ਕਲਿਆਣ ਸਿੰਘ ਪੜਤਾਲ ਲਗਾਉਂਦੇ ਨੇ ਇਸ ਸ਼ਬਦ ਦੀ, ਰੂਖੋ ਭੋਜਨ ਭੂਮ ਸੈਨ ਸਖੀ ਪ੍ਰੇਸੰਗ ਸੁਖ ਬਿਆਤ। ਇਹ ਸਖੀ ਤੂੰ ਰੋ ਨਾ, ਪ੍ਰਿਥੀ ਚੰਦ ਅੰਨ ਲੁੱਟ ਕੇ ਲੈ ਗਿਆ, ਧਨ ਲੁੱਟ ਕੇ ਲੈ ਗਿਆ, ਵਸਤਰ ਲੁੱਟ ਕੇ ਲੈ ਗਿਆ, ਸ਼ਸਤਰ ਲੁੱਟ ਕੇ ਲੈ ਗਿਆ, ਪਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਣ ਵਾਲਾ ਜਿਹੜਾ ਉਹ ਮਹਾਨ ਦਾਤਾ ਹੈ ਉੱਥੇ ਮੇਰੇ ਹਿਰਦੇ ਚ ਬੈਠਾ, ਉਹਨੂੰ ਤੇ ਲੁੱਟ ਕੇ ਨਹੀਂ ਲੈ ਗਿਆ, ਫਿਰ ਰੋਣਾ ਕਿਹੜੀ ਗੱਲ ਦਾ। ਰੁਖੋ ਭੋਜਨ ਭੋਮ ਸੈਨ ਸਖੀ ਪ੍ਰੇਸੰਗ ਸੁਖ ਬਿਆਤ। ਸੰਤ ਨਾ ਛਾੜੇ ਸੰਤਈ ਜੇ ਕੋਟਕ ਮਿਲੇ ਅਸੰਤ। ਮਾਹੌਲ ਬਾਹਰ ਦਾ ਕਿਤਨਾ ਵੀ ਖਰਾਬ ਕਿਉਂ ਨਾ ਹੋਵੇ, ਸੰਤ ਆਪਣਾ ਮਨ ਖਰਾਬ ਨਹੀਂ ਕਰਦਾ। ਇਤਨੀ ਮਹਿਰਸ ਕਰਦੇ ਹਾਂ, ਛੋਟੀਆਂ ਛੋਟੀਆਂ ਗੱਲਾਂ ਦੇ ਬਹਾਨੇ ਬਾਜ਼ੇ, ਜ਼ਰਾ ਮਾਹੌਲ ਠੀਕ ਨਹੀਂ, ਠੀਕ ਹੋ ਜਾਏ ਅੰਮ੍ਰਿਤ ਛਕ ਲਵਾਂਗੇ। ਤੂੰ ਮਾਹੌਲ ਠੀਕ ਕਰਦਿਆਂ ਹੀ ਕਰਦਿਆਂ ਆਪਣੀ ਜ਼ਿੰਦਗੀ ਲਗਾ ਬੈਠੇਗਾ, ਕਦੀ ਨਹੀਂ ਛੱਕ ਸਕੇਗਾ। ਮਾਹੌਲ ਕਿਸ ਦਾ ਠੀਕ ਹੋਇਆ? ਕਿਸੇ ਦਾ ਵੀ ਨਹੀਂ ਹੋਇਆ। ਬੜੇ ਬੜੇ ਅਵਤਾਰੀ ਪੁਰਸ਼ਾਂ ਦਾ ਮਾਹੌਲ ਠੀਕ ਨਹੀਂ ਹੋਇਆ ਤੇ ਤੇਰਾ ਕਿੱਥੋਂ ਹੋ ਜਾਏਗਾ? ਸਾਰੀ ਜ਼ਿੰਦਗੀ ਜੰਗੋ ਜਦਲ ਵਿੱਚ ਲੰਘ ਗਈ ਮੁਹੰਮਦ ਸਾਹਿਬ ਦੀ, ਸਾਰੀ ਜ਼ਿੰਦਗੀ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਸੰਘਰਸ਼ ਵਿੱਚ ਲੰਘ ਗਈ। ਅਲਾ ਯਾਰ ਖਾਂ ਜੋਗੀ ਲਿਖਦੇ ਨੇ, ਆਧਾਰ ਨੇ ਕਭੀ ਤੁਝ ਕੋ ਸੰਭਲਨੇ ਨਾ ਦਿਆ ਥਾ, ਆਰਾਮ ਸੇ ਪਹਿਲੂ ਕੋ ਬਦਲਨੇ ਨਾ ਦਿਆ ਥਾ। ਐ ਕਲਗੀਧਰ ਪਾਸ਼ਾ, ਤੁਸੀਂ ਤੇ ਇੱਕ ਰਾਤ ਵੀ ਆਰਾਮ ਦੀ ਨੀਂਦ ਨਹੀਂ ਸੌ ਸਕੇ। ਕਾਂਟਾ ਦਿਲੇ ਪੁਰਖੋਂ ਸੇ ਨਿਕਲਨੇ ਨਾ ਦਿਆ ਥਾ, ਤੁਸੀਂ ਤੇ ਹਰ ਵਕਤ ਸੰਘਰਸ਼ ਦੇ ਚ ਰਹੇ, ਭੱਜ ਦੌੜ ਦੇ ਚ ਰਹੇ, ਕਦੀ ਇਧਰ ਕਦੀ ਉਧਰ ਅਦਾਵਤਾਂ, ਬਾਈ ਧਾਰ ਦੇ ਰਾਜਿਆਂ ਦੀ ਅਦਾਵਤ, ਵਕਤ ਦੀ ਹਕੂਮਤ ਔਰੰਗਜ਼ੇਬ ਦੀ ਅਦਾਵਤ, ਸੋਡੀਆਂ ਦੀ ਅਦਾਵਤ, ਮਸੰਦਾਂ ਦੀ ਅਦਾਵਤ, ਤੀਰਮਲ ਦੀ ਅਦਾਵਤ, ਚਾਰੋਂ ਪਾਸੇ ਅਦਾਵਤ ਹੀ ਅਦਾਵਤ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦੇਖਿਆ ਸਿੱਖੀ ਦਾ ਦਾਇਰਾ ਬਹੁਤ ਵਧ ਗਿਆ, ਬਿਹਾਰ, ਆਸਾਮ, ਮਹਾਰਾਸ਼ਟਰ, ਗੁਜਰਾਤ ਸਭ ਲਪੇਟ ਦੇ ਚ ਆ ਗਿਆ। ਤੋ ਗੁਰਬਾਣੀ ਦੇ ਸਰੂਪ, ਧੰਨ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਬਹੁਤੇ ਚਾਹੀਦੇ ਨੇ। ਧੀਰ ਮਲ ਕੋਲ ਮੰਗ ਕੀ ਥੀ ਤਾਂ ਕਿ ਇਸ ਦੇ ਉਤਾਰੇ ਕਰਵਾਈ ਗਏ, ਤੇ ਉਹ ਬੀੜ ਜੋ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਲਿਖਵਾਈ ਤੇ ਭਾਈ ਗੁਰਦਾਸ ਜੀ ਨੇ ਲਿਖੀ। ਪਤਾ ਧੀਰ ਮਲ ਨੇ ਕੀ ਆਖਿਆ, ਜੇ ਵਾਕਈ ਗੁਰੂ ਨਾਨਕ ਦੀ ਗੱਦੀ ਦੇ ਵਾਰਸ ਹੋ ਤੁਸੀਂ ਤਾਂ ਖੁਦ ਉਚਾਰਨ ਕਰ ਲਓ, ਮੈਂ ਨਹੀਂ ਦੇਣੇ, ਤੇ ਜੇ ਸੂਰਬੀਰ ਹੋ ਤਾਂ ਮੇਰੇ ਨਾਲ ਜੰਗ ਕਰਕੇ ਵੇਖ ਲਓ, ਜੇ ਤੁਸੀਂ ਸੂਰਬੀਰ ਹੋ ਤੇ ਯੁੱਧ ਕਰਕੇ ਵੇਖ ਲਓ, ਜੰਗ ਕਰਕੇ ਵੇਖ ਲਓ, ਤੇ ਜੇ ਗੁਰੂ ਨਾਨਕ ਦੀ ਗੱਦੀ ਦੇ ਵਾਰਸ ਹੋ ਤਾਂ ਖੁਦ ਉਚਾਰਨ ਕਰ ਲਓ, ਮੈਂ ਨਹੀਂ ਦੇਣੇ। ਦੋਹਾਂ ਦੇ ਜਿਹੜਾ ਰਸਤਾ ਚੁਣਨਾ ਨੇ ਚੁਣ ਲਓ, ਮੈਂ ਕਿਸੇ ਕੀਮਤ ਤੇ ਵੀ ਨਹੀਂ ਦੇਣੀ। ਯੁੱਧ ਕਰਨਾ ਹੈ ਤਾਂ ਯੁੱਧ ਕਰਕੇ ਵੇਖ ਲਓ, ਜੰਗ ਕਰਕੇ ਵੇਖ ਲਓ। ਧੀਰ ਮਲ ਕੋਲ ਵੀ ਫੌਜ ਸੀ ਔਰ ਲੜਾਕ ਬਿਰਤੀ ਉਸਦੀ ਹੈ ਹੀ ਸੀ। ਸਤਿਗੁਰ ਨੇ ਮੁਨਾਸਬ ਨਹੀਂ ਸਮਝਿਆ ਧੀਰ ਮਲ ਨਾਲ ਯੁੱਧ ਕਰਨਾ, ਵਰਨਾ ਬੜੇ ਬੜੇ ਯੁੱਧ ਹੋਏ ਨੇ ਪਰ ਧੀਰ ਮਲ ਨਾਲ ਯੁੱਧ ਕਰਨਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਮੁਨਾਸਬ ਨਹੀਂ ਸਮਝਿਆ। ਦਮਦਮਾ ਸਾਹਿਬ ਵਿੱਚ ਬੈਠੇ ਨੇ, ਮੌਜ ਵਿੱਚ ਕਾਗਜ਼ ਮੰਗਵਾਏ, ਕਲਮ ਆਪਣੇ ਹੱਥੋਂ ਦਿੱਤੀ ਮਨੀ ਸਿੰਘ ਨੂੰ, ਆਖਿਆ ਸਤਿਗੁਰੂ ਦੇ ਸਰੂਪ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਰੂਪ ਤਿਆਰ ਕਰਨੇ ਨੇ, ਸਿੱਖੀ ਦਾ ਦਾਇਰਾ ਵਧ ਗਿਆ, ਬਾਣੀ ਦਾ ਪਾਠ ਥਾਂ ਥਾਂ ਤੇ ਹੋ ਗਿਆ, ਗੁਰਬਾਣੀ ਦੇ ਸਰੂਪ ਦੇ ਦਰਸ਼ਨ ਥਾਂ ਥਾਂ ਤੇ ਹੋਣ। ਕਹਿੰਦੇ ਨੇ ਤਿੰਨ ਮਹੀਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਚਾਰਨ ਕਰਦੇ ਗਏ, ਭਾਈ ਮਨੀ ਸਿੰਘ ਲਿਖਦੇ ਗਏ। ਇਹ ਪਹਿਲੀ ਬੀੜ ਜੋ ਕਰਤਾਰਪੁਰ ਦੀ ਅੱਜਕੱਲ ਜੋ ਰਾਮਸਰ ਵਿੱਚ ਲਿਖੀ ਗਈ ਤੇ ਕਰਤਾਰਪੁਰ ਵਿੱਚ ਮੌਜੂਦ ਹੈ ਧੀਰ ਮਲੀਆਂ ਦੇ ਕੋਲ, ਇਹਦੇ ਲਿਖਾਰੀ ਭਾਈ ਗੁਰਦਾਸ ਜੀ ਸਨ, ਉਚਾਰਨ ਕਰਤਾ ਗੁਰੂ ਅਰਜਨ ਦੇਵ ਜੀ। ਇਹ ਜਿਹੜੀ ਬੀੜ ਪ੍ਰਕਾਸ਼ਮਾਨ ਹੈ ਸਾਰੀ ਦੁਨੀਆਂ ਚ, ਇਹਦੇ ਉਚਾਰਨ ਕਰਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਲਿਖਾਰੀ ਭਾਈ ਮਨੀ ਸਿੰਘ ਨੇ, ਲਿਖਣ ਵਾਲੇ ਭਾਈ ਮਨੀ ਸਿੰਘ ਨੇ। ਕਰਤਾਰਪੁਰ ਦੀ ਬੀੜ ਤੇ ਇਸ ਬੀੜ ਵਿੱਚ ਬਸ ਥੋੜਾ ਜਿਹਾ ਅੰਤਰ ਹੈ, ਉਸ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਨੇ, ਇਹਦੇ ਚ ਸਤਿਗੁਰਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਚੜਾਈ ਹੈ। ਔਰ ਆਪ ਸੁਣ ਕੇ ਹੈਰਾਨ ਹੋਵੋਗੇ, ਕਦੀ ਮੌਕਾ ਮਿਲੇ ਤੇ ਦਰਸ਼ਨ ਵੀ ਕਰ ਸਕਦੇ ਹੋ ਕਰਤਾਰਪੁਰ ਜਾ ਕੇ। ਜਿੱਥੇ ਜਿੱਥੇ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵੇਖਦੇ ਹੋ ਨਾ ਹੁਣ, ਇੱਥੇ ਇੱਥੇ ਉੱਥੇ ਪੰਨੇ ਖਾਲੀ ਨੇ ਉਸ ਬੀੜ ਵਿੱਚ, ਕਰਤਾਰਪੁਰ ਦੀ ਬੀੜ ਵਿੱਚ ਉਹ ਪਤਰੇ ਖਾਲੀ ਪਏ ਨੇ, ਉਹ ਜਗ੍ਹਾ ਖਾਲੀ ਪਈ ਹੈ, ਦੋ ਦੋ ਪੰਨੇ, ਇੱਕ ਇੱਕ ਪੰਨਾ ਖਾਲੀ ਪਿਆ, ਕਿਉਂਕਿ ਇਤਨੀ ਇਤਨੀ ਬਾਣੀ ਹੈ ਗੁਰੂ ਤੇਗ ਬਹਾਦਰ ਸਾਹਿਬ ਦੀ, ਇਹ ਪੰਨੇ ਖਾਲੀ ਪਏ ਨੇ। ਹੁਣ ਤੇ ਬਹੁਤ ਕਠਿਨਾਈ ਨਾਲ ਦਰਸ਼ਨ ਕਰਾਉਂਦੇ ਨੇ, ਕਿਉਂਕਿ ਸ਼੍ਰੋਮਣੀ ਕਮੇਟੀ ਨੇ ਮੰਗ ਕਰ ਲਈ ਸੀ ਵੀ ਤੋਸ਼ੇਖਾਨੇ ਚ ਰੱਖੀਏ, ਸਾਰਿਆਂ ਨੂੰ ਖੁੱਲ੍ਹੇ ਦਰਸ਼ਨ ਹੋਣ, ਨਹੀਂ ਦਿੱਤੇ ਉਹਨਾਂ ਨੇ, ਉਦੋਂ ਕਲਗੀਧਰ ਨੂੰ ਨਹੀਂ ਦਿੱਤੀ ਤੇ ਹੁਣ ਪੰਥ ਨੂੰ ਕੀ ਦੇਣਗੇ, ਇਹ ਵੀ ਮਹਿਰਸ ਕਰਦੇ ਹਾਂ। ਉਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮੰਗਦੇ ਰਹਿ ਗਏ, ਨਹੀਂ ਦਿੱਤੀ, ਤੇ ਹੁਣ ਪੰਥ ਮੰਗਦਾ ਰਹਿ ਗਿਆ, ਨਹੀਂ ਦਿੱਤੀ। ਖੈਰ ਮੁਖਤਸਰ ਜੋ ਹੈ ਮਹਿਰਸ ਕਰਾਂ। ਮਨੀ ਸਿੰਘ ਨੇ ਇੱਥੇ ਸ਼ੱਕ ਕੀਤਾ, ਮਹਾਰਾਜ ਬੋਲ ਤੇ ਤੁਹਾਡੇ ਵੀ ਨੇ, ਬਚਨ ਅੰਮ੍ਰਿਤਮਈ ਤੇ ਤੁਹਾਡੇ ਵੀ ਨੇ, ਬੀੜ ਤੁਸੀਂ ਸੰਪੂਰਨ ਕਰਾ ਲਈ ਆਪਣੀ ਬਾਣੀ। ਨਹੀਂ ਮਨੀ ਸਿੰਘ, ਅਸੀਂ ਜੋ ਲਿਖਾਇਆ ਉਹਦੇ ਚ ਇਤਿਹਾਸ ਹੈ, 24 ਅਵਤਾਰਾਂ ਦਾ ਇਤਿਹਾਸ ਹੈ, ਸਤਿਗੁਰ ਦਾ ਆਪਣਾ ਇਤਿਹਾਸ ਹੈ। ਅਬ ਮੈਂ ਆਪਣੀ ਕਥਾ ਬਖਾਨੋ ਤਬ ਸਾਦਤ ਜੈ ਬੇਦਮੋਇਆ ਨੋ, ਮਨੀ ਸਿੰਘ, ਅਸੀਂ ਆਪਣੀ ਕਥਾ ਪਰਮਾਤਮਾ ਦੀ ਕਥਾ ਵਿਚ ਨਹੀਂ ਲਿਖਣੀ। ਗੁਰੂ ਗ੍ਰੰਥ ਸਾਹਿਬ ਵਿਚ ਪਰਮਾਤਮਾ ਦੀ ਕਥਾ, ਇਸ ਪਰਪੰਚ ਮੈਂ ਸਾਚੇ ਨਾਮ ਕੀ ਵਡਾਈ ਮਤ ਕੋ ਧਰੋ ਗਵਾਨਾ। ਕਿਸੇ ਗੁਰੂ ਦਾ ਇਤਿਹਾਸ ਨਹੀਂ ਹੈ, ਕਿਸੇ ਪਾਤਸ਼ਾਹੀ ਦਾ ਇਤਿਹਾਸ ਨਹੀਂ। ਗੁਰੂ ਨਾਨਕ ਕਿੱਥੇ ਪ੍ਰਗਟ ਹੋਏ, ਕਦੋਂ ਪ੍ਰਗਟ ਹੋਏ, ਉਨ੍ਹਾਂ ਦੇ ਮਾਂ ਬਾਪ ਕੌਣ ਸਨ, ਪਤਨੀ ਦਾ ਕੀ ਨਾਂ ਸੀ, ਬੱਚੇ ਕਿਤਨੇ ਸਨ, ਗੁਰੂ ਗ੍ਰੰਥ ਸਾਹਿਬ ਵਿਚ ਨਹੀਂ ਹੈ। ਕਦੋਂ ਜੋਤੀ ਜੋਤ ਸਮਾਏ, ਨਹੀਂ ਹੈ। ਇਤਿਹਾਸ ਨਹੀਂ ਹੈ, ਨਿਰੋਲ ਬ੍ਰਹਮ ਗਿਆਨ ਹੈ, ਨਿਰੋਲ ਪਰਮਾਤਮਾ ਦਾ ਗਿਆਨ। ਖੈਰ ਇਵੇਂ ਵਿਚਕਾਰ ਗੱਲ ਆ ਗਈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਸੂਰਜ ਸਾਰਿਆਂ ਨੂੰ ਚਾਨਣ ਨਹੀਂ ਦਿੰਦਾ, ਉੱਲੂ ਨੂੰ ਚਾਨਣਾ ਨਹੀਂ ਮਿਲਦਾ, ਗੁੱਗੂ ਨੂੰ ਚਾਨਣਾ ਨਹੀਂ ਮਿਲਦਾ। ਪੰਛੀਆਂ ਵਿੱਚ ਕੋਈ ਇੱਕ ਅੱਧ ਗੁੱਗੂ ਥੋੜੇ ਨੇ ਜੋ ਗੁੱਗੂ ਨੇ, ਮਨੁੱਖੀ ਦੁਨੀਆ ਚ ਬਹੁਤ ਜ਼ਿਆਦਾ ਨੇ, ਬਹੁਤ ਜ਼ਿਆਦਾ ਨੇ। ਗੁਰ ਸ਼ਬਦ ਦੇ ਚਾਨਣੇ ਵਿੱਚ ਕੁਝ ਦਿਖਾਈ ਦੇਵੇ, ਗੁਰਬਾਣੀ ਦੀ ਰੋਸ਼ਨੀ ਚ ਕੁਝ ਦਿਖਾਈ ਦੇਵੇ, ਇਤਨੀ ਸੂਝਬੂਝੀ ਕੋਈ ਨਹੀਂ। ਮਨ ਰੇ ਸੰਸਾਰ ਅੰਧ ਗਏਰਾ, ਇੱਕ ਤੇ ਮਨੁੱਖ ਦੁਨੀਆ ਚ ਅੰਧੇਰਾ ਹੈ, ਅਚੇਤ ਹੈ, ਦੂਸਰਾ ਅੰਧ ਹੈ, ਆਪਣਾ ਅਚੇਤਪਣਾ ਦੇਖ ਸਕੇ, ਇਤਨਾ ਬੋਧ ਵੀ ਕੋਈ ਨਹੀਂ। ਅਸੰਖ ਮੂਰਖ ਅੰਧ ਘੋਰ। ਕੋਸ਼ਿਸ਼ ਤੇ ਮੇਰੀ ਸੀ ਇਸ ਪੌੜੀ ਦੇ ਪੂਰੇ ਅਰਥ ਮੈਂ ਤੁਹਾਡੇ ਸਾਹਮਣੇ ਕਰਦਾ, ਕੱਲ ਕਰਾਂਗੇ ਤੇ ਤੁਹਾਨੂੰ ਹੁਣ ਲੇਟ ਵੀ ਨਾ ਕਰੀਏ। ਅਸੰਖ ਮੂਰਖ ਅੰਧ ਘੋਰ, ਅੰਧੇਰੇ ਦਾ ਜੀਵਨ, ਉਹ ਚਾਨੇ ਦਾ ਜੀਵਨ ਸੀ। ਅਸੰਖ ਜਪ ਅਸੰਖ ਭਾਵ, ਔਰ ਇਸ ਚੱਕਰ ਚ ਨਾ ਪੈਣਾ। ਗੁੱਗੂ ਹੀ ਅੰਧੇਰੇ ਚ ਆਉਂਦੇ ਨੇ, ਬਹੁਤੇ ਮਨੁੱਖ ਅੰਧੇਰੇ ਚ ਨੇ। ਕਲੱਬ ਨਾਲ ਤਾਲਮੇਲ ਬੈਠ ਸਕਦਾ, ਗੁਰਦੁਆਰੇ ਨਾਲ ਨਹੀਂ। ਸ਼ਰਾਬਖਾਨਿਆਂ ਨਾਲ ਤਾਲਮੇਲ ਬੈਠ ਸਕਦਾ, ਅੰਮ੍ਰਿਤ ਦੇ ਸੋਮਿਆਂ ਨਾਲ ਨਹੀਂ। ਜੂਏ ਖਾਨਿਆਂ ਨਾਲ, ਵੈਸ਼ਿਆਲਿਆਂ ਨਾਲ ਸੰਬੰਧ ਜੁੜ ਸਕਦਾ, ਗੁਰਦੁਆਰਿਆਂ ਨਾਲ ਨਹੀਂ, ਮੰਦਰਾਂ ਨਾਲ ਨਹੀਂ। ਅਕਸਰ ਪ੍ਰਭਾਤ ਦੇ ਸਮੇਂ ਦਰਵਾਜ਼ੇ ਖੁੱਲਦੇ ਨੇ ਭਾਰਤ ਵਿਚ ਮੰਦਰਾਂ ਦੇ, ਗੁਰਦੁਆਰਿਆਂ ਦੇ। ਰਾਤ ਦੇ ਸਮੇਂ ਦਰਵਾਜ਼ੇ ਖੁੱਲਦੇ ਨੇ ਸ਼ਰਾਬਖਾਨਿਆਂ ਦੇ, ਵੈਸ਼ਿਆਲਿਆਂ ਦੇ। ਜਦ ਮੈਨੂੰ ਲਾਸ ਏਂਜਲਸ ਦੇ ਚੋਂ ਸਿੰਘ ਕਹਿਣ ਲੱਗਾ, ਗੈਨੀ ਜੀ ਤੁਹਾਨੂੰ ਰਾਤ ਦੀ ਜ਼ਿੰਦਗੀ ਦਿਖਾਈ ਗਏ, ਮੈਂ ਕਿਹਾ ਤੂੰ ਦੇਖਦਾ ਹੁੰਦਾ? ਕਹਿੰਦੇ ਹਾਂ। ਤੇ ਮੈਂ ਕਿਹਾ ਮੈਂ ਅੱਜ ਕਥਾ ਹੀ ਤੇ ਸੁਣਾਈਏ, ਰਾਤ ਦੀ ਜ਼ਿੰਦਗੀ ਤੇ ਉੱਲੂਆਂ ਦੀ ਆਉਂਦੀ ਹੈ, ਉੱਲੂ ਮੈਨੂੰ ਬਣਾਉਣਾ ਹੀ ਤੇ ਲੈ ਜਾ। ਕਹਿੰਦੇ ਗੈਨੀ ਜੀ ਤੁਸੀਂ ਤੇ ਪਰੋਕਸ਼ ਰੂਪ ਵਿੱਚ ਮੈਨੂੰ ਉੱਲੂ ਆਖਿਆ। ਪਰੋਕਸ਼ ਕਹਿੰਦੇ ਨੇ ਜਿਵੇਂ ਬੈਕਗ੍ਰਾਉਂਡ ਦੇ ਪਿੱਛੇ ਖੜੇ ਹੋ, ਸੰਸਕ੍ਰਿਤ ਦੇ ਸ਼ਬਦ ਹੈ ਪਰੋਕਸ਼, ਪਿੱਛੇ ਛੁਪ ਕੇ। ਤੁਸੀਂ ਤੇ ਮੈਨੂੰ ਉੱਲੂ ਕਹਿ ਦਿੱਤਾ, ਮੈਂ ਕਿਹਾ ਤੁਸੀਂ ਮੈਨੂੰ ਉੱਲੂ ਬਣਾਉਂਦੇ ਸੀ, ਮੈਂ ਕੀ ਕਰਾਂ ਫਿਰ, ਤੁਸੀਂ ਇਸ ਤਰ੍ਹਾਂ ਕਹਿ ਰਹੇ ਸੀ। ਲਾਸ ਵੇਗਾਸ ਏਅਰਪੋਰਟ ਦੇ ਉੱਤੇ ਪਲੇਨ ਬਦਲਣਾ ਸੀ, ਮੈਨੂੰ ਯਾਦ ਹੈ, ਇੱਥੋਂ ਹੀ ਗਿਆ ਸੀ ਮੈਂ ਲਾਸ ਏਂਜਲਸ। ਇੱਥੋਂ ਏਅਰਪੋਰਟ ਤੇ ਵੀ ਜੂਆ ਚੱਲ ਰਿਹਾ, ਹੱਦ ਹੋ ਗਈ, ਸਾਰਾ ਸ਼ਹਿਰ ਤੇ ਜੁਆਰੀਆਂ ਦਾ ਹੈ ਵੀ ਚਲੋ ਏਅਰਪੋਰਟ ਤੋਂ ਬਾਹਰ ਨਿਕਲ ਕੇ ਖੇਡ ਲਿਆ, ਉੱਥੇ ਵੀ ਖੇਡਦੇ ਨੇ, ਉੱਥੇ ਬੈਠਿਆਂ ਬੈਠਿਆਂ ਵੀ ਜੂਆ ਚੱਲ ਰਿਹਾ। ਰਾਤ ਦੀ ਜ਼ਿੰਦਗੀ, ਜੂਏ ਖਾਨਿਆਂ ਦੇ ਦਰਵਾਜ਼ੇ ਰਾਤ ਨੂੰ ਖੁੱਲਦੇ ਨੇ, ਵੈਸ਼ਾਲਿਆਂ ਦੇ ਦਰਵਾਜ਼ੇ ਰਾਤ ਨੂੰ ਖੁੱਲਦੇ ਨੇ, ਸ਼ਰਾਬਖਾਨਿਆਂ ਦੇ ਦਰਵਾਜ਼ੇ ਰਾਤ ਨੂੰ ਖੁੱਲਦੇ ਨੇ, ਥੀਏਟਰਾਂ ਤੇ ਕਲੱਬਾਂ ਦੇ ਦਰਵਾਜ਼ੇ ਰਾਤ ਨੂੰ ਖੁੱਲਦੇ ਨੇ। ਜਿਨ੍ਹਾਂ ਦੀ ਜ਼ਿੰਦਗੀ ਰਾਤ ਵਰਗੀ ਏ, ਉਨ੍ਹਾਂ ਦਾ ਉੱਥੇ ਤਾਲਮੇਲ ਬੈਠਦਾ, ਉੱਥੇ ਤਾਲਮੇਲ ਬੈਠਦਾ, ਉੱਥੇ ਦਿਖਾਈ ਦਿੰਦਾ। ਗੁਰਦੁਆਰੇ ਤੇ ਸ਼ਾਇਦ ਇਹਨਾਂ ਦੀ ਅੱਖਾਂ ਬੰਦ ਹੋ ਜਾਣਗੀਆਂ, ਕੁਛ ਨਹੀਂ ਦਿਖਾਈ ਦੇ, ਕੁਛ ਵੀ ਨਹੀਂ ਦਿਖਾਈ ਦੇਗਾ। ਉਹਨਾਂ ਬਾਰੇ ਮੇਰੇ ਪਾਤਸ਼ਾਹ ਇਹ ਪੌੜੀ ਉਚਾਰਨ ਕਰਦੇ ਨੇ, ਇੱਕ ਚਾਨਣ ਪੱਖ, ਇੱਕ ਹਨੇਰਾ ਪੱਖ, ਇੱਕ ਦਿਨ ਦੀ ਜ਼ਿੰਦਗੀ, ਇੱਕ ਰਾਤ ਦੀ ਜ਼ਿੰਦਗੀ। ਉਹ ਜੋ ਰਾਤ ਦੀ ਜ਼ਿੰਦਗੀ ਹੈ, ਜਿਸ ਦਾ ਖੁਲਾਸਾ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ 18ਵੀਂ ਪੌੜੀ ਚ ਕਰਨਗੇ, ਕੱਲ ਆਪ ਜੀ ਦੇ ਸਾਹਮਣੇ ਰੱਖਾਂਗੇ। ਇੱਥੇ ਸਮਾਪਤੀ, ਬੱਚੀ ਨੇ ਇੱਕ ਸ਼ਬਦ ਪੜ੍ਹਨਾ, ਨਾਲੇ ਆਨੰਦ ਸਾਹਿਬ ਦਾ ਪਾਠ ਤੇ ਸਮਾਪਤੀ। ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ, ਬੁੱਲ ਚੁੱਕ ਦੀ ਸ਼ਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।
1: You're listening to KRPI 1550 Radio, Ferndale, Washington.
2: ਰੇਡੀਓ ਸਟੇਸ਼ਨ 1550 AM ਗੁਰਬਾਣੀ ਸੈਗਮੈਂਟ ਤੁਹਾਡੇ ਤੱਕ। ਸਵਰਗਵਾਸੀ ਸਰਦਾਰ ਅਜੀਤ ਸਿੰਘ ਦੀ ਬਾਦ ਸਵਰਗਵਾਸੀ ਮਾਤਾ ਸੁਰਿੰਦਰ ਕੌਰ ਬਾਦ ਦੀ ਯਾਦ ਦੇ ਵਿੱਚ 1550 AM ਤੋਂ ਗੁਰਬਾਣੀ ਪ੍ਰਚਾਰ ਕੀਤਾ ਜਾਂਦਾ ਹੈ। 1550 ਰੇਡੀਓ ਦੇ ਉੱਤੇ ਗੁਰਬਾਣੀ ਦੇ ਕਿਸੇ ਵੀ ਪ੍ਰੋਗਰਾਮ ਨੂੰ ਸਪੌਂਸਰ ਕਰਨ ਵਾਸਤੇ 604-961-7790 604-961-7790 1550 AM ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
3: ਜ਼ਿੰਦਗੀ ਦੇ ਹਿਸਾਬ ਕਿਤਾਬ ਵਾਂਗ ਬਿਜ਼ਨਸ ਦਾ ਹਿਸਾਬ ਕਿਤਾਬ ਵੀ ਬਹੁਤ ਔਖਾ ਹੈ। ਪਹਿਲਾਂ ਮੈਨੂੰ ਵੀ ਇਹੀ ਲੱਗਦਾ ਸੀ, ਪਰ ਜਦੋਂ ਮੈਨੂੰ ਬਾਦ ਅਕਾਊਂਟਿੰਗ ਦੇ ਜਸਵੀਰ ਸਿੰਘ ਬਾਦ ਹੋਰਾਂ ਬਾਰੇ ਪਤਾ ਲੱਗਾ, ਉਦੋਂ ਤੋਂ ਮੈਂ ਟੈਨਸ਼ਨ ਫ੍ਰੀ ਹੋ ਗਿਆ। ਜਿਨ੍ਹਾਂ ਨੂੰ ਹੈ 30 ਸਾਲ ਤੋਂ ਵੀ ਵੱਧ ਦਾ ਤਜਰਬਾ, ਟੈਕਸ ਪੇਪਰ ਫਿਲ ਕਰਨੇ ਹੋਣ, ਬੁੱਕਕੀਪਿੰਗ ਹੋਵੇ ਜਾਂ ਕਿਸੇ ਵੀ ਤਰ੍ਹਾਂ ਦਾ ਫਾਰਮ ਭਰਵਾਉਣਾ ਹੋਵੇ, ਤਾਂ ਅੱਜ ਹੀ ਸੰਪਰਕ ਕਰੋ ਬਾਦ ਅਕਾਊਂਟਿੰਗ ਦੇ ਜਸਵੀਰ ਸਿੰਘ ਬਾਦ ਹੋਰਾਂ ਨੂੰ। ਕਾਲ 604-325-8370 604-325-8370
4: ਫੈਮਿਲੀ ਕੇਅਰ ਫਾਰਮੇਸੀ
5: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
4: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ ਸਪਲੀਮੈਂਟਸ ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
5: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
4: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
5: ਫ੍ਰੀ ਬਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
6: 3 ਲੋਕੇਸ਼ਨਸ ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
4: ਜਾਂ ਕਾਲ ਕਿਰਨ @604-581-1900।

0: You're listening to KRPI 1550 Radio, Ferndale, Washington.
1: 107.7 Pulse FM is a proud supporter of the Starfish Pack program in Surrey. Every Thursday, volunteers from the Lower Mainland get together to help pack two ready-made breakfasts, lunches, dinners, and snacks into a backpack to be delivered to hungry children on Fridays. These kids are then able to enjoy the nutritious and delicious food with their families over the weekend and be healthy and ready for school on Monday. The Surrey Starfish program is currently seeking donations and volunteers to help families in need. If you're interested in helping out, head to starfishpack.com. An initiative of Pulse FM Cares.
2: ਦੁਨੀਆ ਦੇ ਸਭ ਤੋਂ ਵੱਡੀ ਅਕਲ ਚਾਹੀਦੀ ਹੈ ਪ੍ਰਭੂ ਨੂੰ ਸਮਝਣ ਲਈ, ਗੁਰੂ ਨੂੰ ਸਮਝਣ ਲਈ। ਇਸ ਚੱਕਰ ਚ ਨਾ ਪੈਣਾ, ਮੰਦਿਰ ਵਿੱਚ ਭੀੜ ਹੈ, ਗੁਰਦੁਆਰੇ ਵਿੱਚ ਭੀੜ ਹੈ, ਮਸਜਿਦਾਂ ਵਿੱਚ ਭੀੜ ਹੈ, ਬੜਾ ਧਾਰਮਿਕ ਜਗਤ ਹੈ, ਗੁਸਤਾਖੀ ਮਾਫ, ਧਾਰਮਿਕ ਜਗਤ ਹੈ, ਧਰਮ ਦੀ ਸਮਝ ਰੱਖੇ ਬਿਨਾਂ, ਧਰਮ ਦੇ ਬੋਧ ਤੋਂ ਬਿਨਾਂ ਧਾਰਮਿਕ ਇਕੱਠ, ਧਰਮ ਦੀ ਸਮਝ ਤੋਂ ਬਿਨਾਂ ਧਾਰਮਿਕ ਇਕੱਠ, ਸਮਝ ਤੋਂ ਬਿਨਾਂ, ਬੋਧ ਤੋਂ ਬਿਨਾਂ ਹੈ ਧਾਰਮਿਕ ਇਕੱਠ, ਧਰਮ ਦੀ ਸਮਝ ਕੋਈ ਨਹੀਂ। ਜੈਸੇ ਕੋਈ ਸਮਾਜਿਕ ਇਕੱਠ ਹੋਵੇ ਅਤੇ ਸਮਾਜ ਦੀ ਸਮਝ ਹੀ ਨਾ ਹੋਵੇ, ਮਾਂ ਹੈ, ਪਿਤਾ ਹੈ, ਕਿ ਚਾਚਾ ਹੈ, ਤਾਇਆ ਹੈ, ਪੁੱਤਰ ਹੈ, ਭੈਣ ਹੈ, ਭਰਾ ਹੈ, ਇਹ ਮਾਮੇ ਨੇ, ਮਾਸੀਆਂ ਨੇ, ਇਸ ਦੀ ਸਮਝ ਹੀ ਨਾ ਹੋਵੇ। ਬਹੁਤ ਵੱਡਾ ਸਮਾਜ ਦਾ ਇਕੱਠ ਹੋਵੇ ਅਤੇ ਸਮਾਜ ਦੀ ਸਮਝ ਨਾ ਹੋਵੇ, ਉਹ ਇਕੱਠ ਸਾਰੇ ਦਾ ਸਾਰਾ ਬੇਮੈਨ ਹੈ। ਬੜਾ ਭਾਰੀ ਧਾਰਮਿਕ ਇਕੱਠ ਹੋਵੇ ਮੰਦਿਰ, ਮਸਜਿਦ, ਗੁਰਦੁਆਰੇ 'ਚ, ਧਰਮ ਦੀ ਸਮਝ ਨਾ ਹੋਵੇ, ਧਰਮ ਦਾ ਬੋਧ ਨਾ ਹੋਵੇ। ਔਰ ਇਹ ਗੱਲ ਕਬੂਲ ਕਰ ਲੈਣੀ ਚਾਹੀਦੀ ਹੈ, ਜ਼ਮੀਨ ਦੇ ਉੱਤੇ ਜਿਤਨੇ ਧਾਰਮਿਕ ਮੰਦਿਰ ਨੇ, ਇਤਨੇ ਵੀ ਧਾਰਮਿਕ ਮਨੁੱਖ ਨਹੀਂ ਨੇ, ਨਹੀਂ ਨੇ। ਜਿਤਨੀਆਂ ਮਸਜਿਦਾਂ ਨੇ, ਜਿਤਨੇ ਮੰਦਿਰ ਨੇ, ਜਿਤਨੇ ਗੁਰਦੁਆਰੇ ਨੇ, ਜਿਤਨੇ ਜੈਨ ਮੰਦਿਰ ਨੇ, ਜਿਤਨੇ ਬੌਧ ਮੱਠ ਨੇ, ਜਿਤਨੇ ਸਨਾਤਨ ਮੰਦਿਰ ਨੇ, ਜਿਤਨੇ ਚਰਚ ਨੇ, ਜਿਤਨੇ ਸਿਨਾਗੋਗ ਨੇ, ਇੰਨੇ ਧਾਰਮਿਕ ਮੰਦਿਰ, ਔਰ ਹਰ ਸ਼ਹਿਰ ਦੇ ਸੈਂਕੜੇ ਧਾਰਮਿਕ ਮੰਦਿਰ, ਹਰ ਸ਼ਹਿਰ ਦੇ 'ਚ ਕੋਈ ਧਾਰਮਿਕ ਮਨੁੱਖ ਨਹੀਂ ਆਉਂਦਾ, ਨਹੀਂ ਆਉਂਦਾ। ਚੰਦਨ ਤਰਨਾ ਬਨ ਬਨ ਸਾਧਨਾ ਪੁਰ ਪੁਰ ਮਾਂ ਹੈ, ਹੁੰਦਾ ਤੇ ਹੈ ਚੰਦਨ ਦਾ ਬੂਟਾ, ਪਰ ਹਰ ਜਗ੍ਹਾ ਨਹੀਂ ਆਉਂਦਾ, ਹਰ ਜੰਗਲ ਦੇ 'ਚ ਨਹੀਂ ਆਉਂਦਾ। ਹੁੰਦਾ ਤੇ ਹੈ ਕੇਸਰ, ਪਰ ਹਰ ਜਗ੍ਹਾ ਨਹੀਂ ਆਉਂਦਾ। ਸਾਰੀ ਦੁਨੀਆ ਦੇ 'ਚ ਕੇਸਰ ਸਪੇਨ ਦੇ 'ਚ ਆਉਂਦਾ, ਕਸ਼ਮੀਰ ਦੇ 'ਚ ਆਉਂਦਾ, ਇੱਕ ਅੱਧ ਮੁਲਕ ਹੋਰ, ਬਾਕੀ ਕਿਧਰੇ ਨਹੀਂ ਆਉਂਦਾ। ਬੜਾ ਬੋ ਕੇ ਵੇਖਿਆ ਗਿਆ, ਨਹੀਂ ਆਉਂਦਾ। ਇੱਧਰ ਹਿਮਾਚਲ ਦੇ 'ਚ ਵੀ ਬੋ ਕੇ ਦੇਖਿਆ ਗਿਆ, ਨਹੀਂ ਹੋਇਆ। ਕਸ਼ਮੀਰ ਦੇ ਬਾਕੀ ਇਲਾਕੇ 'ਚ ਵੀ ਬੋ ਕੇ ਦੇਖਿਆ ਗਿਆ, ਨਹੀਂ ਹੋਇਆ। ਬੀਜ ਕੇ ਦੇਖਿਆ ਗਿਆ, ਨਹੀਂ ਹੋਇਆ। ਸਿਰਫ ਇੱਕ ਛੋਟਾ ਜਿਹਾ ਖਿੱਤਾ ਹਾਈਵੇ ਦੇ ਉੱਤੇ, ਕਸ਼ਮੀਰ ਨੂੰ ਜਿਹੜੀ ਸੜਕ ਜਾਂਦੀ ਹੈ, ਉਹਦੇ ਉੱਤੇ ਇੱਕ ਕਸਬਾ ਪੈਂਦਾ ਪੰਪੋਸ਼, ਉੱਥੇ ਆਉਂਦਾ, ਔਰ ਕਿਧਰੇ ਵੀ ਨਹੀਂ ਆਉਂਦਾ। ਹੁੰਦੇ ਤੇ ਨੇ ਸੰਤ, ਹੁੰਦੇ ਤੇ ਨੇ ਧਾਰਮਿਕ ਮਨੁੱਖ, ਗੁਸਤਾਖੀ ਮਾਫ ਹਰ ਸ਼ਹਿਰ ਦੇ 'ਚ ਨਹੀਂ ਆਉਂਦੇ। ਹੁੰਦਾ ਤੇ ਹੈ ਕੇਸਰ, ਹਰ ਜਗ੍ਹਾ ਨਹੀਂ ਆਉਂਦਾ। ਹੁੰਦਾ ਤੇ ਹੈ ਚੰਦਨ, ਹਰ ਜਗ੍ਹਾ ਨਹੀਂ ਆਉਂਦਾ। ਹੁੰਦੇ ਤੇ ਨੇ ਹੀਰੇ, ਪਰ ਹਰ ਪਹਾੜ ਦੀ ਗੋਦ ਦੇ 'ਚ ਨਹੀਂ ਆਉਂਦੇ, ਨਹੀਂ ਆਉਂਦੇ। ਹੁੰਦੇ ਤੇ ਨੇ ਸੰਤ, ਹਰ ਸ਼ਹਿਰ ਦੇ 'ਚ ਨਹੀਂ ਆਉਂਦੇ। ਹਰ ਸ਼ਹਿਰ ਦੇ 'ਚ ਇੰਜੀਨੀਅਰ ਹੁੰਦੇ ਨੇ, ਡਾਕਟਰ ਹੁੰਦੇ ਨੇ, ਲਾਇਰ ਹੁੰਦੇ ਨੇ, ਸਾਇੰਟਿਸਟ ਹੁੰਦੇ ਨੇ, ਹਰ ਸ਼ਹਿਰ ਦੇ 'ਚ ਧਨਵਾਨ ਹੁੰਦੇ ਨੇ, ਕਾਰੋਬਾਰੀ ਹੁੰਦੇ ਨੇ, ਵਪਾਰੀ ਹੁੰਦੇ ਨੇ, ਹਰ ਸ਼ਹਿਰ ਦੇ 'ਚ ਦਾਰਸ਼ਨਿਕ, ਫਿਲੋਸਫਰ, ਰਾਜਨੈਤਿਕ ਹੁੰਦੇ ਨੇ, ਹਰ ਸ਼ਹਿਰ ਦੇ 'ਚ ਸੰਤ ਨਹੀਂ ਆਉਂਦਾ, ਭਗਤ ਨਹੀਂ ਆਉਂਦਾ। ਹਰ ਸ਼ਹਿਰ ਦੇ 'ਚ ਰੱਬ ਨਾਲ ਜੁੜੀ ਹੋਈ ਆਤਮਾ ਨਹੀਂ ਆਉਂਦੀ। ਮੈਨੂੰ ਇੱਕ ਦਫ਼ਾ ਫਿਰ ਕਹਿਣ ਦੇਣਾ, ਹਰ ਸ਼ਹਿਰ ਦੇ 'ਚ ਇੰਜੀਨੀਅਰ ਹੁੰਦੇ ਨੇ, ਡਾਕਟਰ ਹੁੰਦੇ ਨੇ, ਲਾਇਰ ਹੁੰਦੇ ਨੇ, ਦਾਰਸ਼ਨਿਕ ਫਿਲਾਸਫਰ ਹੁੰਦੇ ਨੇ, ਹਰ ਸ਼ਹਿਰ ਦੇ 'ਚ ਕਲਾਕਾਰ ਹੁੰਦੇ ਨੇ, ਹਰ ਸ਼ਹਿਰ ਵਿੱਚ ਰਾਜਨੈਤਿਕ ਹੁੰਦੇ ਨੇ, ਵਪਾਰੀ ਹੁੰਦੇ ਨੇ, ਚੋਟੀ ਦੇ ਧਨਵਾਨ ਹੁੰਦੇ ਨੇ। ਹਰ ਸ਼ਹਿਰ ਵਿੱਚ ਰੱਬ ਨਾਲ ਜੁੜੀ ਹੋਈ ਆਤਮਾ ਨਹੀਂ ਆਉਂਦੀ। ਚੰਦਨ ਤਰਨ ਬਨ ਬਨ ਸਾਧਨਾ ਪੁਰ ਪੁਰ ਮਾਏ, ਇੱਕ ਚੋਟੀ ਦਾ ਵਪਾਰੀ ਬਣਨਾ ਇਤਨਾ ਔਖਾ ਨਹੀਂ ਜਿਤਨਾ ਬ੍ਰਹਮ ਗਿਆਨੀ ਬਣਨਾ ਔਖਾ। ਇੱਕ ਚੋਟੀ ਦਾ ਇੰਜੀਨੀਅਰ ਡਾਕਟਰ ਬਣ ਜਾਣਾ, ਸਾਇੰਟਿਸਟ ਬਣ ਜਾਣਾ ਇਤਨੀ ਵੱਡੀ ਗੱਲ ਨਹੀਂ, ਇਤਨੀ ਅਕਲ ਦੀ ਗੱਲ ਵੀ ਨਹੀਂ ਜਿਤਨੀ ਅਕਲ ਦੀ ਗੱਲ ਚਾਹੀਦੀ ਹੈ ਧਰਮ ਨੂੰ ਸਮਝਣ ਵਾਸਤੇ। ਬੜੀ ਮੁਸ਼ਕਤ ਹੈ ਮਾਨਸਿਕ, ਬੜੀ ਮਿਹਨਤ ਹੈ ਮਾਨਸਿਕ, ਜਿੰਨੀ ਨਾਮ ਦਿਆਇਆ ਗਏ ਮੁਸ਼ਕਤ ਗਾਲ, ਬੜੀ ਗਾਲਨਾ ਹੈ, ਬੜੀ ਮਿਹਨਤ ਹੈ। ਤੋ ਖੈਰ ਧਾਰਮਿਕ ਇਕੱਠ ਹੋਣਗੇ, ਕੋਈ ਧਰਮ ਦੀ ਸਮਝ ਰੱਖਦਾ ਹੋਵੇ, ਐਸਾ ਸਿਲਸਿਲਾ ਬਹੁਤ ਘੱਟ ਆਉਂਦਾ, ਬਹੁਤ ਘੱਟ ਆਉਂਦਾ। ਤੋ ਮੁਖਤਸਰ ਮੈਂ ਅਰਜ਼ ਕਰਾਂ, ਧਾਰਮਿਕ ਜਗਤ ਵਿੱਚ ਬਸ ਦੋ ਦੀ ਸਮਝ ਚਾਹੀਦੀ ਹੈ, ਪ੍ਰਭੂ ਦੀ ਅਤੇ ਗੁਰੂ ਦੀ। ਅਤੇ ਜੇ ਪ੍ਰਭੂ ਦੀ ਸਮਝ ਨਹੀਂ ਅਤੇ ਗੁਰੂ ਦੀ ਸਮਝ ਵੀ ਨਹੀਂ, ਫਿਰ ਇਕੱਠ ਹੋਵੇ 1,00,000 ਬੰਦਿਆਂ ਦਾ, ਕਿਸ ਤਰ੍ਹਾਂ ਆਖੋਗੇ ਧਾਰਮਿਕ ਇਕੱਠ ਹੈ। ਹੁਣ ਮੈਨੂੰ ਤੁਹਾਡੇ ਬਰਦਾਸ਼ਤ ਦੇ ਮਾਦੇ ਦਾ ਤਾਂ ਪਤਾ ਨਹੀਂ, ਪਰ ਕੰਠ ਤੱਕ ਗੱਲ ਆ ਗਈ ਹੈ, ਮੈਂ ਕਹਿਣ ਲੱਗਾ। ਬਹੁਤ ਸਾਰੀ ਮਸਜਿਦਾਂ ਦਾ ਇਕੱਠ ਧਾਰਮਿਕ ਨਹੀਂ ਆਉਂਦਾ, ਬਹੁਤ ਸਾਰੇ ਮੰਦਰਾਂ ਦਾ ਇਕੱਠ ਧਾਰਮਿਕ ਨਹੀਂ ਆਉਂਦਾ, ਬਹੁਤ ਸਾਰੇ ਗੁਰਦੁਆਰਿਆਂ ਦਾ ਇਕੱਠ ਧਾਰਮਿਕ ਨਹੀਂ ਆਉਂਦਾ। ਹੁਣ ਹੋਰ ਵੀ ਮੈਨੂੰ ਕਹਿਣ ਦੇਣਾ, ਬਹੁਤ ਸਾਰੇ ਧਾਰਮਿਕ ਕਰਮ ਨਹੀਂ ਆਉਂਦੇ, ਬਹੁਤ ਸਾਰੀਆਂ ਧਾਰਮਿਕ ਕਿਰਿਆਵਾਂ ਦਿਖਾਈ ਦੇ ਰਹੀਆਂ ਨੇ, ਧਾਰਮਿਕ ਕਿਰਿਆ ਧਾਰਮਿਕ ਨਹੀਂ ਹੈ। ਕਾਰਨ ਜਦ ਪ੍ਰਭੂ ਦੀ ਸਮਝ ਨਹੀਂ ਅਤੇ ਗੁਰੂ ਦੀ ਸਮਝ ਨਹੀਂ, ਤਾਂ ਫਿਰ ਕਿਸ ਤਰ੍ਹਾਂ ਧਾਰਮਿਕ ਕਰਮ ਹੋਵੇਗਾ। ਪ੍ਰਭੂ ਨੂੰ ਕਹਿੰਦੇ ਨੇ ਉਹ ਘਰ ਹੈ, ਘਰ ਹੈ। ਗੁਰੂ ਨੂੰ ਕਹਿੰਦੇ ਨੇ ਉਹ ਦਰ ਹੈ, ਅਤੇ ਗੁਰਬਾਣੀ ਕਹਿੰਦੀ ਹੈ ਦਰ ਘਰ ਕੀ ਸੋ ਜੀ ਨਾ। ਬੜੀ ਕੀਮਤੀ ਪੰਕਤੀ ਹੈ, ਨਾ ਦਰ ਦਾ ਪਤਾ ਨਾ ਘਰ ਦਾ ਪਤਾ। ਸਤਿਗੁਰ ਇਹ ਸਵਾਲੀਆ ਫਿਕਰਾ ਵੀ ਉਚਾਰਨ ਕਰਦੇ ਨੇ, ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬੈ ਸਰਬ ਸੰਭਾਲੇ। ਜ਼ਿੰਦਗੀ ਐਵੇਂ ਕਰਮ ਕਾਂਡ ਦੇ ਚ ਨਾ ਲੰਘ ਜਾਏ, ਕੁਛ ਉੱਦਮ ਕਰੋ, ਉਪਰਾਲੇ ਕਰੋ। ਅਸੀਂ ਅਰਦਾਸ ਦੇ ਚ ਸ਼ਬਦ ਜੋੜੇ ਹੋਏ ਨੇ, ਸਹੀ ਸੰਤ ਗੁਰਮੁਖ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ, ਤੇਰੇ ਜਿਨ੍ਹਾਂ ਮਿਲਿਆ ਤੇਰੀ ਯਾਦ ਚੱਲ ਪਏ, ਜਿਨ੍ਹਾਂ ਦੇ ਸੰਦਣਿਆ ਮੇਰੀ ਦੁਰਮਤ ਵੰਜੇ, ਮਿੱਤਰ ਅਸਾਜੜੇ ਸੇ। ਮੁਖਤਸਰ ਮੈਂ ਅਰਜ਼ ਕਰਾਂ, ਧਾਰਮਿਕ ਮੰਦਰ ਬਣਾ ਲੈਣਾ ਸੇਵਾ ਹੈ, ਸੇਵਾ ਨਾਲ ਬਣਦੇ ਨੇ ਮੰਦਰ, ਗੁਰਦੁਆਰੇ, ਮਸਜਿਦਾਂ। ਦਾਨ ਨਾਲ, ਦਾਨ ਸੇਵਾ ਹੈ, ਮਿਹਨਤ ਨਾਲ ਧਨ ਕਮਾਇਆ, ਧਨ ਦਾਨ ਦੇ ਦਿੱਤਾ, ਸੇਵਾ ਹੈ। ਦਾਨ ਸਿਮਰਨ ਨਹੀਂ ਹੈ, ਔਰ ਦਾਨ ਨਾਲ ਕੋਈ ਮਨ ਨਿਰਮਲ ਨਹੀਂ ਆਉਂਦਾ। ਅਗਰ ਸਿਮਰਨ ਨਾ ਹੋਵੇ ਤਾਂ ਦਾਨੀ ਮਹਾਂ ਹੰਕਾਰੀ ਆਉਂਦਾ, ਦਾਨੀ ਮਹਾਂ ਬੇਈਮਾਨ ਆਉਂਦਾ, ਗੁਸਤਾਖੀ ਮਾਂ ਹੈ, ਬਹੁਤ ਵੱਡਾ ਦਾਨੀ ਪਰ ਬਹੁਤ ਵੱਡਾ ਬੇਈਮਾਨ ਹੈ। ਬੇਈਮਾਨੀ ਕਰਕੇ ਧਨ ਕਮਾਇਆ, ਦਾਨੀ ਬਣਿਆ ਹੋਇਆ। ਸਤੀ ਪਾਪ ਕਰ ਸਤ ਕਮਾਏ, ਬੜੀ ਕੀਮਤੀ ਪੰਕਤੀ ਹੈ। ਸਤੀ ਪਤਾ ਕਿਸੇ ਨੂੰ ਕਹਿੰਦੇ ਨੇ? ਦਾਨੀ ਨੂੰ। ਸਤ ਕਮਾਏ, ਸਤੀ ਪਾਪ ਕਰ ਸਤ ਕਮਾਏ, ਦਾਨੀ ਪਾਪ ਕਰਕੇ ਧਨ ਇਕੱਠਾ ਕਰਦਾ ਹੈ, ਫਿਰ ਦਾਨ ਦਿੰਦਾ, ਕਹਿੰਦਾ ਮੈਂ ਧਾਰਮਿਕ ਕਰਮ ਕੀਤਾ, ਹੱਦ ਹੋ ਗਈ, ਜਿਹੜਾ ਤੂੰ ਕਮਾਇਆ ਹੀ ਪਾਪ ਨਾਲ, ਉਹ ਦਿੱਤਾ ਹੋਇਆ ਪੁੰਨ ਕਿਸ ਤਰ੍ਹਾਂ ਹੋ ਗਿਆ, ਕਿਵੇਂ ਹੋ ਗਿਆ? ਗੁਰਬਾਣੀ ਬਹੁਤ ਗਹਿਰਾਈ ਜਾਂਦੀ, ਇਤਨਾ ਨਾ ਸਮਝ ਲੈਣਾ। ਮੈਨੂੰ ਕਈ ਮਿਲ ਪੈਂਦੇ ਨੇ, ਗਿਆਨੀ ਜੀ ਅੱਜ ਅਸੀਂ 4 ਸੁਖਮਨੀ ਸਾਹਿਬ ਦੇ ਪਾਠ ਕੀਤੇ ਨੇ, ਮੈਂ ਕਿਹਾ ਤੇਰੇ ਚਿਹਰੇ ਦੇ ਉੱਤੇ ਤੇ ਇੱਕ ਪੰਕਤੀ ਦੀ ਝਲਕ ਵੀ ਨਹੀਂ ਮਿਲਦੀ, ਤੇਰੇ ਵਿਵਹਾਰ ਵਿੱਚ ਤੇ ਇੱਕ ਪੰਕਤੀ ਦੀ ਝਲਕ ਵੀ ਨਹੀਂ ਮਿਲਦੀ। ਕੀ ਹੋਇਆ? ਤੂੰ 4 ਸੁਖਮਨੀ ਸਾਹਿਬ ਦੇ ਪਾਠ ਕਰ ਲੈ। ਦਾਨ ਸੇਵਾ, ਦੋ ਦਾਨੀ ਲੜ ਪੈਂਦੇ ਨੇ। ਦਾਨ ਦੇ ਨਾਲ ਹੰਕਾਰ ਜਾਂਦਾ, ਨਹੀਂ ਕਈ ਦਫਾ ਵੱਧ ਜਾਂਦਾ, ਬੜਾ ਭਿਅੰਕਰ ਵੱਧ ਜਾਂਦਾ। ਕੁਛ ਗੱਲਾਂ ਸਾਹਮਣੇ ਆਈਆਂ ਨੇ, ਮੈਂ ਨਹੀਂ ਕਹਿ ਰਿਹਾ, ਇਸ ਵਾਸਤੇ ਸੰਕੋਚ ਕਰਕੇ ਵਾਪਸ ਪਿਆ ਕਰਦਾ। ਸਤੀ ਪਾਪ ਕਰ ਸਤ ਕਮਾਏ, ਬਹੁਤ ਵੱਡਾ ਦਾਨੀ ਹੈ ਜ਼ਰੂਰ, ਬਹੁਤ ਵੱਡਾ ਬੇਈਮਾਨ ਹੋਵੇਗਾ, ਕਿਉਂਕਿ ਪਾਪਾਂ ਬਾਜੋ ਹੋਵੇ ਨਾ ਹੀ ਮੋਇਆ ਸਾਥ ਨਾ ਜਾਏ। ਬਹੁਤ ਵੱਡੇ ਪਾਪ ਨਾ ਕੀਤੇ ਜਾਣ ਤੇ ਇਤਨਾ ਧਨ ਇਕੱਠਾ ਹੀ ਨਹੀਂ ਆਉਂਦਾ। ਫਿਰ ਪਾਪ ਦਾ ਬੋਝ ਲਾਉਣ ਵਾਸਤੇ ਦਾਨ, ਮਹਾਰਾਜ ਕਹਿੰਦੇ ਨੇ ਕਿਸ ਤਰ੍ਹਾਂ ਹੋ ਸਕਦਾ, ਜਿਹੜਾ ਇਕੱਠਾ ਕੀਤਾ ਹੈ ਪਾਪ ਨਾਲ, ਪ੍ਰਾਪਤ ਕੀਤਾ ਹੈ ਪਾਪ ਨਾਲ, ਉਹਦੇ ਦੇਣ ਨਾਲ ਪੁੰਨ ਕਿਸ ਤਰ੍ਹਾਂ ਹੋ ਗਿਆ। ਸਤੀ ਪਾਪ ਕਰ ਸਤ ਕਮਾ। ਖੈਰ, ਧਾਰਮਿਕ ਇਕੱਠ, ਧਾਰਮਿਕ ਸੂਝ ਬੂਝ ਨੂੰ ਪੈਦਾ ਕਰਨ ਵਾਸਤੇ ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਇੱਥੇ ਆਪਾਂ ਆਇਆ ਸੂਝ ਤੇ ਸਮਝ ਲੈਣ ਵਾਸਤੇ। ਕਿਸ ਦੀ ਸਮਝ? ਘਰ ਦੀ ਸਮਝ, ਦਰ ਦੀ ਸਮਝ। ਦਰ ਘਰ ਕੀ ਸੋਝੀ ਨਾ ਹੈ, ਨਾ ਘਰ ਦਾ ਪਤਾ ਨਾ ਦਰ ਦਾ ਪਤਾ। ਹੁਣ ਹੋਰ ਵੀ ਮੈਂ ਅਰਜ਼ ਕਰਾਂ, ਘਰ ਦੇ ਚ ਪ੍ਰਵੇਸ਼ ਉਸਨੂੰ ਮਿਲਦਾ ਜਿਹੜਾ ਪਹਿਲੇ ਦਰ ਤੇ ਪਹੁੰਚੇ, ਪਹਿਲੇ ਦਰ ਤੇ ਪਹੁੰਚਣਾ ਹੁੰਦਾ, ਦਰਵਾਜ਼ਾ ਪਹਿਲੇ ਹੁੰਦਾ। ਘਰ ਬਾਦ ਦੇ ਸੋ ਦਰ ਕਿਹਾ, ਸੋ ਘਰ ਕਿਹਾ ਜਿਤ ਵੈ ਸਰਬ ਸੰਭਾਲੇ। ਇੱਕ ਹੋਰ ਵੀ ਅਰਜ਼ ਕਰਦੇ ਹਾਂ, ਪਰਮਾਤਮਾ ਨਿਰਾਕਾਰ ਹੈ, ਆਕਾਰ ਤੋਂ ਰਹਿਤ ਹੈ। ਇਹਨੂੰ ਬਿਆਨ ਕਰਕੇ ਮੈਂ ਅੱਗੇ ਚਲਾਂ, ਸਾਰਾ ਆਕਾਰ ਉਸ ਤੋਂ ਆਉਂਦਾ ਜਿਹਦਾ ਕੋਈ ਆਕਾਰ ਨਹੀਂ, ਸਾਰੇ ਰੂਪ ਉਸ ਤੋਂ ਆਉਂਦੇ ਨੇ ਜਿਹਦਾ ਕੋਈ ਰੂਪ ਨਹੀਂ, ਸਾਰੇ ਰੰਗ ਉਸ ਤੋਂ ਆਉਂਦੇ ਨੇ ਜਿਹਦਾ ਕੋਈ ਰੰਗ ਨਹੀਂ। ਚੱਕਰ ਚੈਨ ਅਰ ਬਨ ਜਾਤ ਅਰ ਪਾਤ ਨਹਿਨ ਜੈ, ਰੂਪ ਰੰਗ ਅਰ ਰੇਖ ਬੇਖ ਕੋ ਕਹਿ ਨ ਸਕਤ, ਅਰੂਪ ਹੈ ਅਨੂਪ ਹੈ। ਜਾਂ ਇੰਜ ਕਹਿ ਲਓ, ਸਾਰੇ ਮਜ਼ਹਬ ਵੀ ਉਸ ਤੋਂ ਆਉਂਦੇ ਨੇ ਜਿਹਦਾ ਕੋਈ ਮਜ਼ਹਬ ਨਹੀਂ ਹੈ। ਇਹ ਸ਼ਬਦ ਵੀ ਸੁਣ ਲਓ, ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਦੇ, ਨਮਸਤੰ ਅਮਜਬੇ, ਨਮਸਕਾਰ ਹੈ ਪ੍ਰਭੂ ਤੈਨੂੰ, ਤੇਰਾ ਕੋਈ ਮਜ਼ਹਬ ਨਹੀਂ, ਕੋਈ ਮਜ਼ਹਬ ਨਹੀਂ। ਨਮਸਤੰ ਅਮਜਬੇ, ਨਮਸਤਸਤ ਅਜਬੇ, ਇਹ ਅਜਬ ਸਰੂਪ ਪਰਮਾਤਮਾ ਤੈਨੂੰ ਨਮਸਕਾਰ, ਤੇਰਾ ਕੋਈ ਮਜ਼ਹਬ ਨਹੀਂ। ਨਾ ਤੂੰ ਹਿੰਦੂ ਹੈ, ਨਾ ਤੂੰ ਮੁਸਲਿਮ ਹੈ, ਨਾ ਤੂੰ ਸਿੱਖ ਹੈ, ਨਾ ਤੂੰ ਈਸਾਈ ਹੈ, ਨਾ ਤੂੰ ਯਹੂਦੀ ਹੈ, ਨਾ ਤੂੰ ਪਾਰਸੀ ਹੈ, ਨਾ ਤੂੰ ਜੈਨੀ ਹੈ, ਨਾ ਤੂੰ ਬੋਧੀ ਹੈ, ਤੇਰਾ ਕੋਈ ਮਜ਼ਹਬ ਨਹੀਂ, ਤੇਰੀ ਕੋਈ ਜਾਤ ਪਾਤ ਨਹੀਂ, ਤੇਰੇ ਕੋਈ ਤਾਤ ਮਾਤ ਨਹੀਂ, ਤੇਰਾ ਕੋਈ ਮਜ਼ਹਬ ਨਹੀਂ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬੜੀ ਹਿੰਮਤ ਤੇ ਬੜੀ ਜੁਰਤ ਦਿਖਾ ਰਹੇ ਨੇ ਇੱਥੇ, ਨਮਸਤੰ ਅਮਜ਼ਬੇ, ਨਮਸਕਾਰ ਹੈ ਪ੍ਰਭੂ ਤੈਨੂੰ, ਤੂੰ ਅਮਜ਼ਬ ਹੈ, ਤੇਰਾ ਕੋਈ ਮਜ਼ਹਬ ਨਹੀਂ। ਮਜ਼ਹਬ ਇੱਕ ਰਸਤਾ ਹੈ, ਮਜ਼ਹਬ ਦਾ ਅਗਰ ਕੋਈ ਮਾਣ ਵੀ ਕਰ ਰਿਹਾ ਤਾਂ ਰਸਤੇ ਦੇ ਚ, ਠੀਕ ਹੈ ਰਸਤੇ ਚ, ਘਰ ਤੱਕ ਪਹੁੰਚਣ ਵਾਸਤੇ ਰਸਤਾ ਚਾਹੀਦਾ। ਘਰ ਪਹੁੰਚ ਗਿਆ ਕੋਈ ਮਜ਼ਹਬ ਨਹੀਂ, ਕਿਉਂਕਿ ਜਿਸ ਦਾ ਘਰ ਹੈ, ਜਿਸ ਦੇ ਘਰ ਦੇ ਚ ਜਾਣਾ ਹੈ, ਉਹਦਾ ਕੋਈ ਮਜ਼ਹਬ ਨਹੀਂ। ਸਾਰੀਆਂ ਨਦੀਆਂ ਸਾਗਰ ਦੀ ਤਰਫ ਜਾਂਦੀਆਂ ਨੇ, ਹਰ ਨਦੀ ਦਾ ਕਿਸੇ ਮੁਲਕ ਨਾਲ ਵੀ ਸੰਬੰਧ ਹੈ, ਕੁਝ ਧਾਰਮਿਕ ਕਿਰਿਆਵਾਂ ਨਾਲ ਵੀ ਸੰਬੰਧ ਹੈ, ਇਲਾਕੇ ਨਾਲ ਵੀ ਸੰਬੰਧ ਹੈ, ਤੇ ਹਰ ਨਦੀ ਦਾ ਆਪਣਾ ਨਾਮ ਵੀ ਹੈ। ਇਹ ਗੰਗਾ ਹੈ, ਜਮਨਾ ਹੈ, ਗੋਦਾਵਰੀ ਹੈ, ਨਰਮਦਾ ਹੈ, ਸਤਲੁਜ ਹੈ, ਬਿਆਸ ਹੈ, ਰਾਵੀ ਹੈ, ਚਨਾਬ ਹੈ, ਜੇਹਲਮ ਹੈ, ਬ੍ਰਹਮਪੁੱਤਰ ਹੈ। ਇਹਨਾਂ ਦਾ ਇਲਾਕਿਆਂ ਨਾਲ ਔਰ ਮੁਲਕ ਨਾਲ ਸੰਬੰਧ ਹੈ। ਅਸੀਂ ਕਹਿ ਸਕਦੇ ਹਾਂ ਦਰਿਆ ਹਿੰਦੁਸਤਾਨੀ ਹੈ, ਹਿੰਦੁਸਤਾਨ ਦੇ ਚ ਵਗਦਾ ਹੈ। ਫਿਰ ਇਹਨਾਂ ਦੇ ਨਾਮ ਨੇ, ਫਿਰ ਦਜਲਾ ਹੈ, ਫਰਾਤ ਹੈ, ਇਹ ਇਰਾਕ ਦੇ ਵਿੱਚ ਵਗਦੇ ਨੇ, ਤਾਂ ਮੁਲਕ ਤੇ ਇਲਾਕੇ ਦਾ ਸੰਬੰਧ ਉਹਨਾਂ ਨਾਲ ਜੁੜਦਾ ਹੈ ਵੀ ਇਹ ਦਰਿਆ ਇਰਾਕੀ ਨੇ, ਇਰਾਕ ਦੇ ਨੇ, ਉੱਥੇ ਵਗਦੇ ਨੇ, ਦਜਲਾ ਫਰਾਤ ਉੱਥੇ ਵਗਦਾ। ਨੀਲ ਨਦੀ ਮਿਸਰ ਦੇ ਚ ਵਗਦੀ ਹੈ, ਤੁਸੀਂ ਕਹਿ ਸਕਦੇ ਹਾਂ ਇਹ ਤੇ ਮਿਸਰੀ ਹੈ, ਇਜਿਪਸ਼ਨ ਹੈ, ਮਿਸਰ ਦੇ ਚ ਵਗਦੀ ਹੈ, ਉਸ ਇਲਾਕੇ ਨਾਲ ਇਸਦਾ ਸੰਬੰਧ ਹੈ, ਇਸਦਾ ਨਾਮ ਹੈ। ਥੇਮ ਦਰਿਆ ਇੰਗਲੈਂਡ ਦੇ ਚ ਵਗਦਾ ਹੈ, ਅਸੀਂ ਕਹਿ ਸਕਦੇ ਹਾਂ ਇਸਦਾ ਇੰਗਲੈਂਡ ਨਾਲ ਸੰਬੰਧ ਹੈ, ਇਸਦਾ ਨਾਮ ਥੇਮ ਹੈ। ਪਰ ਜਦ ਸਾਰੇ ਸਾਗਰ ਦੇ ਚਲੀਨ ਹੋ ਜਾਂਦੇ ਨੇ ਸਾਰਿਆਂ ਦਾ ਨਾਂ ਇੱਕੋ ਹੀ ਹੋ ਜਾਂਦਾ ਕਿ ਸਾਗਰ, ਨਾ ਗੰਗਾ ਨਾ ਜਮਨਾ, ਨਾ ਸਤਲੁਜ ਨਾ ਬਿਆਸ, ਨਾ ਰਾਵੀ ਨਾ ਚਨਾਬ, ਨਾ ਗੋਦਾਵਰੀ ਨਾ ਨਰਮਦਾ, ਨਾ ਦਜਲਾ ਨਾ ਫਿਰਾਤ, ਨਾ ਨੀਲ ਨਾ ਥੈਂ। ਜਦ ਵੀ ਕੋਈ ਪ੍ਰਭੂ ਦੇ ਚਲੀਨ ਹੋ ਜਾਂਦਾ ਗੁਸਤਾਖੀ ਮਾਫ ਮੈਨੂੰ ਕਹਿਣ ਦੇਣਾ, ਨਾ ਉਹ ਹਿੰਦੂ ਹੈ, ਨਾ ਸਿੱਖ ਹੈ, ਨਾ ਮੁਸਲਿਮ ਹੈ, ਨਾ ਈਸਾਈ ਹੈ, ਨਾ ਜੈਨੀ ਹੈ, ਨਾ ਬੋਧੀ ਹੈ, ਨਾ ਯਹੂਦੀ ਹੈ, ਨਾ ਪਾਰਸੀ ਹੈ। ਜਿਤਨੇ ਚਿਰ ਤੱਕ ਪਾਰਸੀ ਹੈ, ਯਹੂਦੀ ਹੈ, ਹਿੰਦੂ ਹੈ, ਇਤਨੇ ਚਿਰ ਤੱਕ ਨਦੀ ਤੇ ਹੈ, ਸਾਗਰ ਨਹੀਂ ਹੈ, ਨਹੀਂ ਹੈ, ਸਮੁੰਦਰ ਨਹੀਂ ਹੈ। ਮੇਰੇ ਖਿਆਲ ਇਤਨੇ ਹੀ ਸ਼ਬਦ ਬਰਦਾਸ਼ਤ ਕਰ ਸਕੋਗੇ, ਇਤਨਾ ਹੀ ਕਹਿੰਦਾ ਮੈਂ। ਕਈ ਬੜੇ ਤਾਰਕਿਕ ਆਉਂਦੇ ਨੇ, ਕਟਰ ਬੜੇ ਆਉਂਦੇ ਨੇ, ਔਰ ਕਮਾਲ ਦੀ ਗੱਲ, ਅਕਲ ਤੋਂ ਬਿਨਾਂ ਅਕਲ ਦਾ ਦਾਵਾ, ਅਕਲ ਨੂੰ ਤੇ ਛਿੱਕੇ ਤੇ ਟੰਗੇ ਹੋਏ ਅਕਲਮੰਦ ਹੋਣ ਦਾ ਦਾਵਾ ਧਾਰਮਿਕ ਜਗਤ ਵਿੱਚ ਇਸ ਤਰ੍ਹਾਂ ਚੱਲਦਾ। ਫਿਰ ਪਤਾ ਕੀ ਹੈ, ਕਿਸੇ ਇੱਕ ਅਦ ਨੂੰ ਅਕਲ ਆ ਜਾਏ ਤੇ ਇਸ ਤਰ੍ਹਾਂ ਦੀ ਗੱਲ ਕਵੇ, ਫਿਰ ਕੱਟੋ ਉਸਦੇ ਬੰਦਵੰਦ, ਬਿਠਾਓ ਉਸਨੂੰ ਤੱਤੀ ਤਵੀ ਤੇ, ਕੱਟੋ ਉਸਦੀ ਗਰਦਨ ਚਾਂਦਨੀ ਚੌਂਕ ਦੇ, ਈਸਾ ਸੋਲੀ ਤੇ ਲਟਕਦਾ ਪਿਆ। ਮੁਹੰਮਦ ਸਾਹਿਬ ਦੇ ਬਦਰ ਦੀ ਲੜਾਈ ਵਿੱਚ ਅਗਲੇ ਦੋ ਦੰਦ ਤੋੜ ਦਿੱਤੇ ਗਏ। ਸੁਕਰਾਤ ਨੂੰ ਜ਼ਹਿਰ ਦਾ ਪਿਆਲਾ ਦੇ ਕੇ ਮਾਰ ਦਿੱਤਾ ਗਿਆ। ਹੁਣ ਪੁੱਛੀਏ, ਇੱਕ ਨੂੰ ਤੁਸੀਂ ਸੂਲੀ ਤੇ ਟੰਗਿਆ, ਇੱਕ ਨੂੰ ਜ਼ਹਿਰ ਦੇ ਕੇ ਮਾਰ ਰਹੇ, ਇੱਕ ਦੇ ਦੰਦ ਤੁਸੀਂ ਤੋੜ ਦਿੱਤੇ, ਇੱਕ ਨੂੰ ਤੱਤੀ ਤਵੀ ਤੇ ਬਿਠਾਇਆ, ਇੱਕ ਨੂੰ ਚਾਂਦਨੀ ਚੌਂਕ ਦੇ ਗਰਦਨ ਕੱਢ ਦਿੱਤੀ ਹੈ, ਫਿਰ ਉਹਨਾਂ ਦੇ ਫਰਜ਼ੰਦ, ਉਹਨਾਂ ਦੇ ਬੱਚਿਆਂ ਨੂੰ, ਪੋਤਰਿਆਂ ਨੂੰ ਤੁਸੀਂ ਦੀਵਾਰ ਦੇ ਚਿਣਦੇ ਪਏ ਹੋ, ਕਿਸੇ ਦੇ ਬੰਦ ਬੰਦ ਕੱਟ ਰਹੇ ਹੋ, ਕਿਸੇ ਨੂੰ ਉਬਲ ਦੀ ਦੇਗ ਦੇ ਚ ਬਿਠਾ ਰਹੇ ਹੋ। ਪਹਿਲੇ ਦੱਸੋ, ਇਹਨਾਂ ਨੇ ਚੋਰੀ ਕੀਤੀ ਹੈ, ਯਾਰੀ ਕੀਤੀ ਹੈ, ਬਲਾਤਕਾਰ ਕੀਤਾ, ਕਿਧਰੇ ਕਤਲ ਕੀਤਾ, ਇੱਕ ਵੀ ਜੁਰਮ ਨਹੀਂ ਇਹਨਾਂ ਦਾ, ਇੱਕ ਕਸੂਰ ਹੈ ਕਿ ਇਹ ਬੇਕਸੂਰ ਨੇ। ਕਸੂਰ ਵਾਰਾਂ ਦੇ ਇਕੱਠ ਦੇ ਚ ਬੇਕਸੂਰ ਹੋਣਾ ਵੀ ਇੱਕ ਕਸੂਰ ਹੈ, ਗੁਨਾਹਗਾਰਾਂ ਦੇ ਇਕੱਠ ਦੇ ਚ ਬੇਗੁਨਾਹ ਹੋਣਾ ਵੀ ਗੁਨਾਹ ਹੈ, ਮੂਰਖਾਂ ਦੇ ਇਕੱਠ ਦੇ ਚ ਇਤਨਾ ਸਿਆਣਾ ਹੋ ਜਾਣਾ ਵੀ ਕਿਸੇ ਵੱਧ ਹਾਲੇ ਤੇ ਮੂਰਖਤਾ ਹੋ ਜਾਂਦੀ ਹੈ। ਦੇਖੋ, ਸਾਰਾ ਬਨਾਰਸ ਕਹਿ ਰਿਹਾ ਕਬੀਰ ਪਾਗਲ ਹੈ, ਲੋਕ ਕਹੇ ਕਬੀਰ ਬੌਰਾ ਨਾ, ਇਹ ਤੇ ਬੌਰਾ ਹੈ, ਪਾਗਲ ਹੈ। ਹੁਣ ਬਨਾਰਸ ਵਾਸੀਆਂ ਨੂੰ ਕੌਣ ਦੱਸੇ ਸਾਰੇ ਬਨਾਰਸ ਦੇ ਚ ਇੱਕੋ ਹੀ ਤੇ ਸਿਆਣਾ ਹੈ, ਬਾਕੀ ਦੇ ਸਭ ਪਾਗਲਾਂ ਦੀ ਭੀੜ ਹੈ। ਹੁਣ ਇੱਕ ਸਿਆਣਾ ਹੋਵੇ ਤੇ ਭੀੜ ਪਾਗਲਾਂ ਦੀ ਹੋਵੇ ਤੇ ਦੁਨੀਆਂ ਤੇ ਬਹੁ ਗਿਣਤੀ, ਪ੍ਰਭਾਵ ਤੇ ਬਹੁ ਗਿਣਤੀ ਦਾ, ਘੱਟ ਗਿਣਤੀ ਦਾ ਤੇ ਹੈ। ਇਸ ਵਾਸਤੇ ਡਾਕਟਰ ਮੁਹੰਮਦ ਇਕਬਾਲ ਨੇ 1934 ਦੇ ਵਿੱਚ ਇਸ ਦੇ ਉੱਤੇ ਤਨਜ਼ ਵੀ ਕਰ ਦਿੱਤੀ ਸੀ। ਜਮਹੂਰੀਅਤ ਇੱਕ ਤਰਜ਼ ਹਕੂਮਤ ਹੈ ਕਿ ਜਿਸ ਮੇਂ ਬੰਦੋਂ ਕੋ ਗਿਨਾ ਕਰਤੇ ਹੈ ਤੋਲਾ ਨਹੀਂ ਕਰਤੇ। ਜਮਹੂਰੀਅਤ ਡੈਮੋਕਰੇਸੀ ਲੋਕਤੰਤਰ, ਜਮਹੂਰੀਅਤ ਇੱਕ ਤਰਜ਼ ਹਕੂਮਤ ਹੈ ਕਿ ਜਿਸ ਮੇਂ ਬੰਦੋਂ ਕੋ ਗਿਨਾ ਕਰਤੇ ਹੈ ਤੋਲਾ ਨਹੀਂ ਕਰਤੇ। ਕਹਿੰਦਾ ਜਮਹੂਰੀਅਤ ਕੀ ਹੈ, ਡੈਮੋਕਰੇਸੀ ਕੀ ਹੈ, ਗਿਣਤੀ। ਅਗਰ ਖੋਤੇ 900 ਨੇ ਤੇ ਘੋੜੇ ਸਿਰਫ 100 ਨੇ, ਤਾਂ ਖੋਤੇ ਜਿੱਤ ਜਾਣਗੇ, ਘੋੜੇ ਹਾਰ ਜਾਣਗੇ। ਗਿੱਦੜ 900 ਨੇ ਤੇ ਸ਼ੇਰ ਸਿਰਫ 100 ਨੇ, ਸ਼ੇਰ ਹਾਰ ਜਾਣਗੇ, ਗਿੱਦੜ ਜਿੱਤ ਜਾਣਗੇ। ਗਊਆਂ ਸਿਰਫ 100 ਨੇ ਤੇ ਸੂਅਰ 900 ਨੇ, ਗੁਸਤਾਖੀ ਮਾਫੇ ਸੂਅਰ ਜਿੱਤ ਜਾਣਗੇ, ਗਊਆਂ ਹਾਰ ਜਾਣਗੇ। ਮੈਨੂੰ ਕਹਿਣ ਦਿਓਗੇ, ਬਹੁਤ ਸਾਰੇ ਮੁਲਕਾਂ ਦੇ ਸੂਅਰ ਹੀ ਜਿੱਤ ਜਾਂਦੇ, ਗਊਆਂ ਤੇ ਹਾਰ ਜਾਂਦੀਆਂ ਨੇ ਥੋੜੀਆਂ, ਸ਼ੇਰ ਤੇ ਹਾਰ ਜਾਂਦੇ ਨੇ ਥੋੜੇ। ਜਮਹੂਰੀਅਤ ਇੱਕ ਤਰਜ਼ ਹਕੂਮਤ ਹੈ ਕਿ ਜਿਸ ਮੇਂ ਬੰਦੋਂ ਕੋ ਗਿਨਾ ਕਰਤੇ ਹੈ ਤੋਲਾ ਨਹੀਂ ਕਰਤੇ। ਫਿਰ ਇਹ ਮਹਾਨ ਸ਼ਾਇਰ ਜਿਸਨੇ ਦੇਸ਼ ਦੀ ਵੰਡ ਤੋਂ ਪਹਿਲੇ ਇੱਕ ਕੌਮੀ ਤਰਾਨਾ ਲਿਖਿਆ ਸੀ, ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ, ਹਮ ਬੁਲਬੁਲੇ ਹੈਂ ਇਸਕੇ ਯੇ ਗੁਲਿਸਤਾਨ ਹਮਾਰਾ। ਇਹਨੇ ਇੱਕ ਹੋਰ ਕੀਮਤੀ ਗੱਲ ਵੀ ਆਖੀ ਹੈ, ਜਲਾਲੇ ਪਾਤਸ਼ਾਹੀ ਹੋ ਸ਼ਖਸੀ ਹਕੂਮਤ ਕਿੰਗਡਮ, ਜਲਾਲੇ ਪਾਤਸ਼ਾਹੀ ਹੋ ਜਾਂ ਜਮਹੂਰੀ ਤਮਾਸ਼ਾ ਹੋ, ਜਾਂ ਡੈਮੋਕ੍ਰੇਸੀ ਦਾ ਤਮਾਸ਼ਾ ਹੋਵੇ ਜਾਂ ਜਮਹੂਰੀਅਤ ਦਾ ਤਮਾਸ਼ਾ ਹੋਵੇ ਜਾਂ ਸ਼ਖਸੀ ਹਕੂਮਤ ਦਾ ਕ੍ਰਿਸ਼ਮਾ ਹੋਵੇ, ਸ਼ਕਤੀ ਹੋਵੇ, ਮਾਣ ਮਰਿਆਦਾ ਹੋਵੇ, ਜਲਾਲ ਹੋਵੇ, ਜਲਾਲੇ ਪਾਤਸ਼ਾਹੀ ਹੋ ਜਾਂ ਜਮਹੂਰੀ ਤਮਾਸ਼ਾ ਹੋ, ਜੁਦਾ ਹੋ ਦੀ ਸਿਆਸਤ ਸੇ ਤੋ ਰਹਿ ਜਾਤੀ ਹੈ ਚੰਗੇ ਜੀ। ਸਿਰਫ ਧਰਮ ਨੂੰ ਕੱਢਦੇ ਹੋ, ਕਹਿੰਦੇ ਚਾਹੇ ਸ਼ਖਸੀ ਹਕੂਮਤ ਹੋਵੇ ਕਿੰਗਡਮ ਹੋਵੇ ਤੇ ਚਾਹੇ ਡੈਮੋਕ੍ਰੇਸੀ ਹੋਵੇ, ਸਿਰਫ ਧਰਮ ਨੂੰ ਕੱਢਦੋ ਤੋ ਹਕੂਮਤ ਕਰ ਰਿਹਾ ਹੈ ਚੰਗੇਜ਼ ਖਾਂ ਹਲਾਕੋ ਹਿਟਲਰ ਮੋਸੋਲੈਨੀ। ਫਿਰ ਹਿਟਲਰ ਕੀ ਕਰੇਗਾ, 2.5 ਕਰੋੜ ਬੰਦਿਆਂ ਨੂੰ ਕਤਲ ਕਰੇਗਾ, ਬੰਦਿਆਂ ਨੂੰ ਸੁੱਖ ਦੇਣ ਵਾਸਤੇ 2.5 ਕਰੋੜ ਬੰਦਿਆਂ ਨੂੰ ਕਤਲ ਕਰਨਾ, ਕ੍ਰਾਂਤੀ ਲਿਆਉਣ ਵਾਸਤੇ 3 ਕਰੋੜ ਬੰਦਿਆਂ ਨੂੰ ਮਾਰਨਾ, ਮੌਸਮ ਤੁੰਗ ਨੇ 3 ਕਰੋੜ ਬੰਦਿਆਂ ਨੂੰ ਮਾਰ ਕੇ ਤੇ 3 ਕਰੋੜ ਨੂੰ ਉਜਾੜ ਕੇ ਕ੍ਰਾਂਤੀ ਲਿਆਂਦੀ ਸੀ ਚਾਈਨਾ ਦੇ। ਜਲਾਲੇ ਪਾਤਸ਼ਾਹੀ ਹੋ ਜਾਂ ਜਮਹੂਰੀ ਤਮਾਸ਼ਾ ਹੋ, ਜੁਦਾ ਹੋ ਦੀ ਸਿਆਸਤ ਸੇ ਤੋ ਰਹਿ ਜਾਤੀ ਹੈ ਚੰਗੇ ਜੀ। ਧਾਰਮਿਕ ਮਨੁੱਖ ਦੇ ਬੰਦ ਕਿਉਂ ਕੱਟ ਦਿੱਤੇ ਗਏ, ਇੱਕ ਹੁੰਦਾ ਹੈ ਕਰੋੜਾਂ ਦੀ ਭੀੜ ਅਧਾਰਮਿਕ ਲੋਕਾਂ ਦੀ, ਧਾਰਮਿਕ ਮਨੁੱਖ ਸੂਲੀ ਤੇ ਕਿਉਂ ਚੜਿਆ, ਬੜੀ ਭਾਰੀ ਭੀੜ ਦੇਖਣ ਵਾਲੀ ਸੀ, ਭੀੜ ਦੇਖ ਰਹੀ ਹੈ ਸੂਲੀ ਤੇ ਚੜਾਇਆ ਜਾ ਰਿਹਾ ਭੀੜ ਅਧਾਰਮਿਕ ਲੋਕਾਂ ਦੀ, ਇੱਕ ਧਾਰਮਿਕ ਮਨੁੱਖ ਨੂੰ ਸੂਲੀ ਦਿੱਤੀ ਜਾ ਰਹੀ ਭੀੜ ਪਾਪੀਆਂ ਦੀ, ਇੱਕ ਧਾਰਮਿਕ ਮਨੁੱਖ ਦਾ ਚਾਂਦਨੀ ਚੌਂਕ ਦੇ ਚ ਗਲਾ ਕੱਟਿਆ ਜਾ ਰਿਹਾ, ਸ਼ਹੀਦ ਕੀਤਾ ਜਾ ਰਿਹਾ। ਭੀੜ ਜ਼ਾਲਮਾਂ ਦੀ ਸੀ, ਇੱਕ ਮਾਸੂਮ ਬੱਚਿਆਂ ਨੂੰ, 2 ਮਾਸੂਮ ਬੱਚਿਆਂ ਨੂੰ ਦੀਵਾਰਾਂ ਚਿਣਿਆ ਜਾ ਰਿਹਾ। ਇਹ ਥੋੜੇ ਆਉਂਦੇ ਨੇ, ਕੱਲਾ ਆਉਂਦਾ ਤੇ ਕੱਲਾ ਵੀ ਹਰ ਸ਼ਹਿਰ ਦੇ ਚ ਨਹੀਂ ਆਉਂਦਾ। ਮੈਂ ਇੱਕ ਦਫਾ ਫਿਰ ਦੌੜਾਉਣ ਲੱਗਾ, ਹਰ ਸ਼ਹਿਰ ਦੇ ਚੋਟੀ ਦੇ ਧਨਵਾਨ ਹੋਣਗੇ ਔਰ ਉਹਨਾਂ ਨੂੰ ਮਾਣ ਵੀ ਮਿਲੇਗਾ ਧਨ ਕਰਕੇ, ਹਰ ਸ਼ਹਿਰ ਦੇ ਚੋਟੀ ਦੇ ਕਾਰੋਬਾਰੀ ਹੋਣਗੇ, ਹਰ ਸ਼ਹਿਰ ਦੇ ਚ ਦਾਰਸ਼ਨਿਕ ਫਿਲਾਸਫਰ ਕਲਾਕਾਰ ਵੀ ਹੋਣਗੇ, ਹਰ ਸ਼ਹਿਰ ਦੇ ਚ ਰਾਜਨੀਤਿਕ ਆਉਂਦੇ ਨੇ, ਸਾਇੰਟਿਸਟ ਆਉਂਦੇ ਨੇ, ਹਰ ਸ਼ਹਿਰ ਦੇ ਚ ਲੋਰ ਕਾਨੂੰਨ ਨੂੰ ਸਮਝਣ ਵਾਸਤੇ ਸਮਝਣ ਵਾਲੇ ਵਕੀਲ ਵੀ ਆਉਣਗੇ ਔਰ ਆਉਂਦੇ ਨੇ, ਹਰ ਸ਼ਹਿਰ ਦੇ ਚ ਬ੍ਰਹਮ ਗਿਆਨੀ ਨਹੀਂ ਆਉਂਦਾ, ਹਰ ਸ਼ਹਿਰ ਦੇ ਸੰਤ ਨਹੀਂ ਆਉਂਦਾ, ਹਰ ਸ਼ਹਿਰ ਦੇ ਚ ਕੋਈ ਰੱਬ ਨਾਲ ਜੁੜੀ ਹੋਈ ਆਤਮਾ ਨਹੀਂ ਆਉਂਦੀ। ਅਗਰ ਹੁੰਦੀ ਤੇ ਸਾਨੂੰ ਅਰਦਾਸ ਚ ਸ਼ਬਦ ਐਡ ਕਰਨ ਦੀ ਲੋੜ ਨਹੀਂ ਸੀ, ਹੇ ਗੁਰੂਦੇਵ ਰਹਿਮਤ ਕਰ ਸਹੀ ਸੰਤ ਗੁਰਮੁਖ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਤੇਰੀ ਯਾਦ ਬਣੇ। ਬਹੁਤ ਔਖਾ ਹੈ ਮਜ਼ਮੂਨ ਗੁਰੂ ਨੂੰ ਸਮਝਣਾ ਸਮਝਾਉਣਾ, ਪ੍ਰਭੂ ਨੂੰ ਸਮਝਣਾ ਸਮਝਾਉਣਾ, ਬਹੁਤ ਬਾਰੀਕ ਮਜ਼ਮੂਨ ਹੈ, ਅਤਿ ਸੂਖਸ਼ਮ ਮਜ਼ਮੂਨ ਹੈ, ਅਤਿ ਸੂਖਸ਼ਮ। ਇਸ ਵਾਸਤੇ ਚੋਟੀ ਦਾ ਸਾਇੰਟਿਸਟ ਵੀ ਨਹੀਂ ਪਹੁੰਚ ਸਕਿਆ ਉੱਥੇ ਜਿੱਥੇ ਇੱਕ ਭਗਤ ਪਹੁੰਚ ਜਾਂਦਾ। ਪੰਡਿਤ ਸੂਰ ਛਤਰਪਤ ਰਾਜਾ, ਭਗਤ ਬਰਾਬਰ ਔਰ ਨਾ ਕੋਏ, ਕੋਈ ਸੂਰਬੀਰ, ਕੋਈ ਛਤਰਪਤੀ ਰਾਜਾ, ਕੋਈ ਚੋਟੀ ਦਾ ਗਿਆਨੀ, ਕੋਈ ਚੋਟੀ ਦਾ ਦਾਰਸ਼ਨਿਕ ਤੇ ਸਾਇੰਟਿਸਟ ਉੱਥੇ ਨਹੀਂ ਪਹੁੰਚ ਸਕਦਾ ਜਿੱਥੇ ਭਗਤ ਪਹੁੰਚ ਜਾਂਦਾ, ਜਿੱਥੇ ਬ੍ਰਹਮ ਗਿਆਨੀ ਜੋ ਹੈ ਪਹੁੰਚ ਜਾਂਦਾ। ਤੋ ਮੈਂ ਫਿਰ ਅਰਜ਼ ਕਰਾਂ, ਦਰ ਘਰ ਕੀ ਸੋਜੀ ਨਾ ਹੈ, ਘਰ ਹੈ ਪਰਮਾਤਮਾ, ਦਰ ਹੈ ਗੁਰੂ। ਔਰ ਦਰ ਘਰ ਨਾਲੋਂ ਅਲੱਗ ਨਹੀਂ ਆਉਂਦਾ, ਉਸੇ ਨੂੰ ਦਰ ਕਹਿੰਦੇ ਨੇ ਜੋ ਘਰ ਦੇ ਨਾਲ ਲੱਗਿਆ ਹੋਵੇ, ਤੇ ਘਰ ਦੇ ਚ ਜਾਣਾ ਹੈ ਦਰ ਦੇ ਚੋਂ ਲੰਘਣਾ ਪਏਗਾ, ਦਰ ਦੇ ਚ ਲੰਘ ਕੇ ਘਰ ਦੇ ਚ ਪ੍ਰਵੇਸ਼ ਮਿਲੇਗਾ। ਦੋ ਸ਼ਬਦ ਮੈਂ ਕਵਾਂ ਖੁਲਾਸਾ ਫਿਰ, ਜੋ ਪ੍ਰਕਾਸ਼ ਦੇ ਰੂਪ ਦੇ ਚ ਪਰਮਾਤਮਾ ਹੈ ਉਹੀ ਸ਼ਬਦ ਦੇ ਰੂਪ ਦੇ ਚ ਗੁਰੂ ਹੈ, ਔਰ ਜੋ ਸ਼ਬਦ ਦੇ ਰੂਪ ਦੇ ਚ ਗੁਰੂ ਹੈ ਉਹੀ ਪ੍ਰਕਾਸ਼ ਦੇ ਰੂਪ ਦੇ ਚ ਪਰਮਾਤਮਾ ਹੈ। ਹੋਰ जो प्रकाश दे रूप दे घर है ओही शब्द दे रूप दे दर है और जो शब्द दे रूप दे दर है ओही प्रकाश दे रूप दे घर है। जो परमात्मा दे रूप दे घर है ओही गुरु दे रूप दे दर है और जो गुरु दे रूप दे दर है ओही परमात्मा दे रूप दे घर है। नानक सौदे सिमरत वेद पार ब्रह्म गुरु नाही भेद। पार ब्रह्म ते गुरु दे च भेद नहीं है ते जे भेद ही नहीं है तो फिर दो नाम क्यों ने, ए गुरु ए प्रभु, ए परमात्मा ए गुरु है। अगर भेद नहीं दोवें एक ने तो फिर दोहां दा नाम एक होना चाहिए। दो नाम ने दोहां दियां क्रियावां वख वख ने तो फिर दो हस्तियां होनियां, दो हस्तियां नहीं है। नानक सौदे सिमरत वेद पार ब्रह्म गुरु नाही भेद। पार ब्रह्म ते गुरु दे च कोई भेद नहीं। दर घर नू लगे होया, घर दर दे नाल जुड़े होया, प्रभु गुरु दे नाल जुड़े होया, गुरु प्रभु दे नाल जुड़े होया। इंज दर घर दे नाल जुड़े होया, घर दर दे नाल जुड़े है। सो दर के हा सो घर के हा। इस दर तक साड़ा तन जाएगा कतई नहीं, कतई नहीं, तन जा ही नहीं सकता। निराकार दे देश ए आकार तन नहीं जा सकता। निरंकार दा देश जेदा कोई आकार नहीं, चक्र नहीं, चिन्ह नहीं, रूप नहीं, रंग नहीं, ए तन नहीं जा सकता। तन ते इथे रह जाएगा। निरंकार दे देश साडा मन जा सकता है, साडा मन जा सकता है। कारण ए मन आया भी सीधा सीधे रूप दे निरंकार तो आया। इस वास्ते गुरबाणी कहती है तन ते मिट्टी, ए मिट्टी इथे रह जाएगी। मन जोत है, ए जोत दे जोत हो सकता है। मन तो जोत स्वरूप है अपना मूल पछा। मन सूक्ष्म शरीर है, इनरल बॉडी है। शरीर दे अंदर एक सूक्ष्म शरीर। कई पुरुष इस ढंग नाल भी जींदे ने और इतनी उच्ची जिंदगी बतीत करदे ने। वक्ती तौर ते सूक्ष्म शरीर दा संबंध अस्थूल शरीर नाल तोड़ भी देंदे ने, कुछ दिनां लई, कुछ घंटियां लई, कुछ समय लई। सनातन जग दे महान जगत गुरु शंकराचार्य एक महीने अपने शरीर चो निकल गए। इन्होंने अपना सूक्ष्म शरीर जिन्हों जोत कहंदे ने, मन कहंदे ने, कट दिता। चेलियां नूं कहा इस शरीर की रक्षा करने, मैं एक महीने बाद आवांगा। पिछोकड़ सारी गाथा ना सुनावा। ये राम राय भी कर लेंदे सन, धन गुरु हर राय साहब जी दे साहिबजादे। अपनी पत्नी नूं कहा मैं 7 दिन बाद आवांगा, मैं होर मंडलां दे जाना। मेरी देही दा ख्याल रखें, मेरे शरीर दा ख्याल रखें। राम राय मसंदा नूं मौका मिल गया, राम राय दी देही नूं अगला देईए ते आपां खुद गुरु बने। ए विचकार रोड़ है, इनू हटाओ। अर्थी सजा ली, अर्थी कढ़न लगे। राम राय दी पत्नी जारो जार रोंदी है, दुष्टो एक हफ्ता तो उड़ीक करो, अज ते 3 दिन हुए ने। मैनू कह गए ने 7 दिनां बाद मैं आवांगा, उड़ीक करो। नहीं, ये मर गए ने, ये मर गए। बड़े उसने तरले पाए, बड़े उसने रुदन कीता। मसंदा दी ताकत, लै गए शमशान घाट, अग ला दित्ती। ਅੱਧਾ ਸਰੀਰ ਜਲ ਗਿਆ, ਰਾਮ ਰਾਏ ਦਾ ਸੂਖਸ਼ਮ ਸਰੀਰ ਆਇਆ। ਪਰ ਪਿੰਜਰਾ ਜਲ ਚੁੱਕਿਆ ਸੀ, ਘਰ ਜਲ ਚੁੱਕਿਆ ਸੀ, ਘਰ ਰਹਿਣ ਦੇ ਲਾਇਕ ਨਹੀਂ ਰਿਹਾ ਸੀ। ਫਿਰ ਵੀ ਉਸ ਸੂਖਸ਼ਮ ਸਰੀਰ ਨੇ ਅਸਥੂਲ ਸਰੀਰ ਦੇ ਵਿੱਚ ਪ੍ਰਵੇਸ਼ ਕਰਨ ਦੀ ਪੂਰੀ ਕੋਸ਼ਿਸ਼ ਕੀਤੀ। ਅੱਗ ਉਸ ਸੂਖਸ਼ਮ ਸਰੀਰ ਨੂੰ ਨਹੀਂ ਸਾੜਦੀ, ਪਾਣੀ ਨਹੀਂ ਡੋਬਦਾ। ਉਸ ਸਰੀਰ ਵਿੱਚ ਪ੍ਰਵੇਸ਼ ਕਰਕੇ ਰਾਮ ਰਾਏ ਉੱਚੀ ਆਵਾਜ਼ ਵਿੱਚ ਬੋਲੇ, ਦੁਸ਼ਟੋ ਮਸੰਦੋ, ਤੁਸੀਂ ਮੈਨੂੰ ਜ਼ਿੰਦਾ ਸਾੜਿਆ, ਗੁਰੂ ਤੁਹਾਨੂੰ ਜ਼ਿੰਦਾ ਸਾੜੇਗਾ। ਤੁਸੀਂ ਮੈਨੂੰ ਜ਼ਿੰਦਾ ਜਲਾ ਦਿੱਤਾ ਹੈ, ਗੁਰੂ ਤੁਹਾਨੂੰ ਜ਼ਿੰਦਾ ਜਲਾਏਗਾ। ਇਹਨਾਂ ਸਾਰਿਆਂ ਹੀ ਮਸੰਦਾਂ ਨੂੰ ਡੇਰਾਦੂਨ ਵਿੱਚ ਜ਼ਿੰਦਾ ਜਲਾਇਆ ਗਿਆ ਸੀ। ਇਸ ਤਰ੍ਹਾਂ ਦੀ ਅਨੇਕਾਂ ਘਟਨਾਵਾਂ ਨੇ। ਆਪਾਂ ਜਿਤਨੇ ਬੈਠੇ ਨੇ, ਇਤਨੇ ਸਤਸੰਗ ਦੇ ਵਿੱਚ ਸੂਖਸ਼ਮ ਸਰੀਰ ਹੋਣਗੇ, ਇਤਨੇ ਹੋਣਗੇ। ਕਿਹੜੇ ਸੂਖਸ਼ਮ ਸਰੀਰ? ਪ੍ਰਥਮ ਤੇ ਉਹ ਸਿੱਧ ਪੁਰਸ਼ ਜੋ ਇਸ ਅਸਥੂਲ ਦੇ ਹੀ ਵਿੱਚ ਕਿਧਰੇ ਵੀ ਹੋਣ ਤੇ ਕਿਸੇ ਸਤਸੰਗ ਨੂੰ ਮਨ ਭਾਉਂਦਾ ਉਹ ਦੇਖ ਲੈਣ ਦੂਰੋਂ, ਤੇ ਇਸ ਸਰੀਰ ਨਾਲ ਪਹੁੰਚਣਾ ਬੜਾ ਔਖਾ ਹੋਵੇ, ਸੂਖਸ਼ਮ ਸਰੀਰ ਕੱਢ ਲੈਂਦੇ ਨੇ ਪਹੁੰਚਾ। ਪ੍ਰਥਮ। ਦੂਸਰਾ, ਜਿਨ੍ਹਾਂ ਦੀ ਮੌਤ ਹੋ ਗਈ, ਸਰੀਰ ਦੀ ਮੌਤ ਹੋ ਗਈ, ਇਹਦੀ ਮੌਤ ਇਹ ਢੇਰੀ ਹੋ ਜਾਂਦਾ, ਮਿੱਟੀ ਹੋ ਜਾਂਦਾ, ਸੂਖਸ਼ਮ ਸਰੀਰ ਨਾ ਜਲਾਇਆ ਜਾਂਦਾ ਨਾ ਢੇਰੀ ਹੁੰਦਾ। ਆਮ ਹਾਲਾਤ ਵਿੱਚ ਸਰੀਰ ਦੀ ਮਿਤੂ ਤੋਂ ਬਾਅਦ ਸੂਖਸ਼ਮ ਸਰੀਰ 13 ਦਿਨਾਂ ਦੇ ਅੰਦਰ ਕਿਧਰੇ ਨਾ ਕਿਧਰੇ ਗਰਭ ਵਿੱਚ ਪ੍ਰਵੇਸ਼ ਕਰ ਜਾਂਦਾ। ਹਰ ਵਕਤ ਮੌਤ ਹੋ ਰਹੀ ਹੈ, ਹਰ ਵਕਤ ਗਰਭ ਦੇ ਵਿੱਚ ਪ੍ਰਵੇਸ਼ ਕਰਨ ਦੀ ਸਹੂਲੀਅਤ ਸੰਸਾਰ ਵਿੱਚ ਮੌਜੂਦ ਹੈ। 13 ਦਿਨਾਂ ਦੇ ਅੰਦਰ ਅੰਦਰ ਇਹ ਸੂਖਸ਼ਮ ਦੇ ਹੀ ਕਿਧਰੇ ਨਾ ਕਿਧਰੇ ਪ੍ਰਵੇਸ਼ ਕਰ ਜਾਂਦੀ। ਜੋ ਆਮ ਸਾਧਾਰਨ ਲੋਕ ਨੇ, ਸਾਧਾਰਨ ਕਿਸ ਨੂੰ ਕਹੋਗੇ? ਸੱਚ ਵੀ ਬੋਲਦੇ ਰਹੇ, ਝੂਠ ਵੀ ਬੋਲਦੇ ਰਹੇ, ਪੁੰਨ ਵੀ ਕਰਦੇ ਰਹੇ, ਪਾਪ ਵੀ ਕਰਦੇ ਰਹੇ, ਸਤਸੰਗ ਵੀ ਕਰਦੇ ਰਹੇ, ਕੁਸੰਗਤ ਵੀ ਕਰਦੇ ਰਹੇ, ਚੱਲ ਕੇ ਗੁਰਬਾਣੀ ਦੀ ਕਥਾ ਵੀ ਸੁਣੀਏ, ਗੁਰਬਾਣੀ ਦਾ ਪਾਠ ਵੀ ਕਰੀਏ, ਗੰਦੇ ਗੀਤ ਵੀ ਅਲਾਪੀਏ, ਇੱਕ ਕਦਮ ਅੱਗੇ ਚੱਲਦੇ ਰਹੇ, ਇੱਕ ਕਦਮ ਪਿੱਛੇ ਚੱਲਦੇ ਰਹੇ, ਨਾ ਅੱਗੇ ਗਏ ਨਾ ਪਿੱਛੇ ਗਏ, ਉੱਥੇ ਦੇ ਉੱਥੇ ਇਹਨਾਂ ਨੂੰ ਸਾਧਾਰਨ ਕਹਿੰਦੇ। ਇਹ 13 ਦਿਨਾਂ ਦੇ ਅੰਦਰ ਕਿਧਰੇ ਨਾ ਕਿਧਰੇ ਗਰਭ ਦੇ ਵਿੱਚ ਪ੍ਰਵੇਸ਼ ਕਰ ਜਾਂਦੇ। ਜਿਹੜੇ ਅਸਾਧਾਰਨ, ਸਾਧਾਰਨ ਨਹੀਂ ਨੇ, ਅਸਾਧਾਰਨ। ਅਸਾਧਾਰਨ ਕੌਣ? ਬੜਾ ਭਜਨ ਕੀਤਾ ਹੈ, ਬੜਾ ਨਾਮ ਜਪਿਆ, ਬੜੀ ਸੇਵਾ ਕੀਤੀ ਹੈ, ਬੜੀ ਬੰਦਗੀ ਕੀਤੀ ਹੈ, ਲੇਕਿਨ ਮੋਕਸ਼ ਗਤੀ ਤੱਕ ਨਹੀਂ ਪਹੁੰਚ ਸਕੇ, ਦਰ ਤੱਕ ਨਹੀਂ ਪਹੁੰਚ ਸਕੇ, ਘਰ ਤੱਕ ਨਹੀਂ ਪਹੁੰਚ ਸਕੇ, ਰਸਤੇ 'ਚ ਹੀ ਰਹਿ ਗਏ। ਦਰ ਦੀ ਸਮਝ ਨਹੀਂ ਸੀ, ਸਮਝ ਸੀ, ਘਰ ਦੀ ਸਮਝ ਨਹੀਂ ਸੀ, ਸਮਝ ਸੀ, ਫਿਰ ਕਿਉਂ ਨਹੀਂ ਪਹੁੰਚੇ? ਵਾਟ ਲੰਬੀ ਹੈ, ਪੈਂਡਾ ਬਿਖੜਾ ਹੈ। ਤੁਸੀਂ ਆਖੋਗੇ ਉਹ ਰਸਤਾ ਕਿਹੜਾ ਹੈ, ਉਹ ਪੈਂਡਾ ਕਿਹੜਾ ਹੈ? ਹੁਣ ਮੈਂ ਅਰਜ਼ ਕਰਾਂ, ਉਹ ਚੱਲਣ ਦੇ ਨਾਲ ਹੀ ਰਸਤਾ ਬਣਦਾ, ਉਂਝ ਕੋਈ ਨਹੀਂ, ਉਂਝ ਕੋਈ ਨਹੀਂ। ਦੋ ਪੰਕਤੀਆਂ ਮੈਂ ਤੁਹਾਨੂੰ ਸਰਵਣ ਕਰਾਵਾਂ। ਗੁਰਮੁਖ ਖੋਜ ਅਗਮ ਹੈ, ਜਿਉਂ ਜਲ ਅੰਦਰ ਮੀਨ ਫਿਰੰਦਾ, ਗੁਰਮੁਖ ਖੋਜ ਅਲਕ ਹੈ, ਜਿਉਂ ਆਕਾਸ਼ੇ ਪੰਖ ਉਡੰਦਾ, ਮੱਛੀ ਜੈਸੇ ਪਾਣੀ ਵਿੱਚ ਚੱਲਦੀ ਹੈ, ਉਹਦੇ ਚੱਲਣ ਨਾਲ ਰਸਤਾ ਬਣਦਾ, ਉਂਝ ਕੋਈ ਰਸਤਾ ਨਹੀਂ, ਕੋਈ ਰਸਤਾ ਨਹੀਂ, ਚੱਲਦੀ ਹੈ ਤੇ ਰਸਤਾ ਬਣਦਾ, ਉਂਝ ਨਹੀਂ ਹੈ। ਪੰਛੀ ਆਕਾਸ਼ ਦੇ ਜਦ ਉੱਡਦਾ ਹੈ, ਉੱਡਦਿਆਂ ਹੀ ਮਾਰਗ ਬਣਦਾ ਹੈ, ਉਂਝ ਕੋਈ ਮਾਰਗ ਨਹੀਂ ਹੈ। ਗੁਰਮੁਖ ਅਭਿਆਸੀ ਜੈਸੇ ਵਾਹਿਗੁਰੂ ਵਾਹਿਗੁਰੂ ਜਪਦਾ ਹੈ, ਜਪਣ ਨਾਲ ਰਸਤਾ ਬਣਦਾ ਹੈ, ਉਂਝ ਕੋਈ ਰਸਤਾ ਨਹੀਂ, ਕੋਈ ਰਸਤਾ, ਜਪਦੇ ਹੀ ਰਸਤਾ ਬਣਿਆ। ਗੁਰਮੁਖ ਖੋਜ ਅਗਮ ਹੈ, ਜਿਉਂ ਜਲ ਅੰਦਰ ਮੀਨ ਫਿਰੰਦਾ, ਮੱਛੀ ਚੱਲ ਪਈ, ਰਸਤਾ ਬਣਦਾ ਗਿਆ। ਇਹਨੇ ਜਪ ਆਰੰਭ ਕਰ ਦਿੱਤਾ ਅੰਮ੍ਰਿਤ ਵੇਲੇ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, कि जपना व्यर्थ नहीं जाएगा, एक तिल नहीं बनेगा ले व्यर्थ नहीं जाएगी, रास्ता बनेगा। ये गल वखरी है कि जीवन रस्ते च ही रह जाए या घर पहुंचे, जिड़े चलते पे पर रस्ते च ही रह गए, घर तक ना पहुंचे, इन्हां नूं असाधारण कहिंदे ने। ये साधारण लोग नहीं ने, असाधारण ने। ये सूक्ष्म देह ही बहुत जल्द जन्म नहीं लेंदी, ये सूक्ष्म शरीर बहुत छेती गर्भ दे च प्रवेश नहीं करता। क्यों? जितनी वाट इसने तय की थी ये चल चल के, इतने ही संस्कारां वाली कोई मां होवे तां गर्भ दे च प्रवेश करनगे, वरना नहीं। इस तरह की कोई मां होवे जिहड़े उन्हां कोल संस्कार ने चल चल के, जो उन्हां नूं अनुभव मिले है। दूसरे असाधारण कौन? जैसे 2.5 करोड़ बंदियां दा कातल है हिटलर, औरंगजेब अपने 3 भरावां नूं मार के, भतीजियां नूं मार के, अपने प्यो नूं जेल दे च पा के सिंघासन ते बैठा है। ये कम कोई ओ कर सकदा है जिहदे कोल दिल नहीं पत्थर होवे, दिमाग ना जड़ होवे, मनुख ना वैशी होवे, दरिंदा होवे, ओ कर सकदा है। भतीजियां नूं भी मार दो, भरावां नूं भी मार दो, बुढ़े प्यो नूं भी जेल दे तड़पा के मारो। वड्डी भैण जहां आरा आई उन्हों जद पता चलिया कि दारे नूं भी मार दिता है, सुनिया सी उसने पहले शुजा नूं मार दिता है, मुराद नूं मार दिता है, पर जद हुण पता चलिया दारे नूं भी मार दिता है। दारा बड़ा नेक तबीयत इंसान सी, दानी मिजाज सी, और ज्ञानी सी, शायर सी, कवि सी, विद्वान सी, सूफी फकीरां दी ज्यादा संगत विच रहिंदा सी, फकीर तबीयत इंसान सी। जहां आ रहा है वड्डी भैण इस बिराह नाल बड़ा प्यार करदी सी और बड़ियां दुआवां देंदी सी, तू खुदा दे मार्ग ते चले हैं, खुदा तेनू अपने घर तक पहुंचावे, तेनू पूरे बोध हासिल होवे। पर जद पता चलिया, बड़ी बेदर्दी नाल औरंगजेब ने दारे नूं भी कतल कर दिता। रोंदी हुई आई औरंगजेब कोल, पहले ते बड़ी ताड़ना की थी, मूर्खा तू ये की कीता, मासूम बेरा, खुदा तरस बेरा, खुदा शनास जो सी। और बड़ा फैज दिल बंदा, फयाज दिल बंदा, बड़ा दानी मिजाज दा, तू उन्हों भी मार दिता है। कहने अंदर इतना जोश आया, जहां आरा ने हथ चुक लिया औरंगजेब नो मारन वास्ते, ए तू की कीता। औरंगजेब ने उसे वक्त उदी गुत पकड़ी, घसीट के लै गया जिस कमरे दे च प्यो बंद सी, नाल दे कमरे च उन्हों बंद कीता। 7 साल बिचारी जेल दे च रही है। ये कम कोई ओ कर सकदा है जिहदे कोल दिल नहीं पत्थर होवे, जिहदे कोल दिमाग नहीं सिर्फ जड़ भूसा होवे, कुछ भी नहीं, कुछ भी नहीं। ऐसे मनुखां दा जल्दी जन्म नहीं आउंदा, हिटलर जैसियां दा जल्दी जन्म नहीं आउंदा, हर नाकस जैसियां दा जल्दी जन्म नहीं आउंदा। कितना मूड, कितना अचेत, पशुआं नूं मात कर गया। 7 साल दे प्रहलाद नूं, मासूम बच्चा है, हरनाकश कहिंदा है तू जपया कर, जल हरनाकश, थल हरनाकश, ताकि तेनों वेख के होर बच्चे भी जपन, कि असी निरंकार करके दुनिया दे च जाने जाइए। निरंकार होण दी तौफीक मनुख नूं निरंकार ने दित्ती है, ध्यान नाल सुनना। निरंकार होण दी उमंग ते तड़प भी मनुख नूं दित्ती है। मनुख ऐसा जीवन चाहुंदा है जिहदे च मौत ना होवे, ऐसा जीवन केवल परमात्मा कोल है जिहदे कोल मौत नहीं। मनुख ऐसा रस चाहुंदा है जो कदी बेरस ना होवे, तो ऐसा महारस ते परमात्मा ही है। मनुख ऐसा सुख चाहता है जो कदी दुख दे चना बदले, ऐसा सुख ते केवल परमात्मा। मनुख ऐसी शक्ति चाहता है जो कदी कमजोरी दे चना बदले, उस महाशक्ति का ना ही तो परमात्मा है और की है। मनुख परमात्मा होना चाहता है, होना चाहता है। परमात्मा होने की सौगात परमात्मा ने हर मनुख नूं दित्ती है, हर एक नूं दित्ती है। किस तरह परमात्मा वेखदा है, सब कुछ वेखदा है, मनुख भी वेखदा है। एक गल वखरी है, सब कुछ नूं वेखण दी तौफीक नहीं पर वेखदा। परमात्मा सुणदा है, पेखत सुनत सदा है संगे, मैं मूर्ख जाणिया दूरी है। सदा वेखदा पै, सब नूं वेखदा पै, सब नूं सुणदा पै, सदा सुणदा पै। ठाकर हमरा सद बोलनता, सदा बोलदा पै और उहदा बोल सारी दुनिया विच गूंजरिया है। अनाहद ना मनुख भी सुनदा है, वेखदा है, मनुख भी समझदा है पर सीमित है। मनुख भी जानदा है पर सीमित है। ये असीम होना चाहता है, असीम तो केवल परमात्मा ही है। मनुख परमात्मा होना चाहता है, परमात्मा होने की इसके अंदर भुख है और इंज कह लो शायद परमात्मा नहीं पाई है। और ऐसा हो सके, परमात्मा हो सके, ऐसी तौफीक भी परमात्मा ने दिती है। शायद इसे वासे जफर कहिंदा है, बनाया ऐ जफर खालिक ने कब, इंसान से बढ़कर मलिक को, देव को, जिन को, परी को, ऊरे गिलमा को। मनुख तो वद परमात्मा ने किसे नो नहीं बनाया, क्योंकि मनुख दा ही भविष्य है परमात्मा होना। पशुआं दा भविष्य अजे मनुख होना है, बनस्पति दा भविष्य अजे पशु होना है, पत्थरां दा भविष्य ते अजे बनस्पति होना है। केवल मनुख दा भविष्य है परमात्मा होना। फरवरी दा महीना पिछलिया, इस साल दे जो लंघे, मैं कानपुर दे सी, सज्जन मित्र नाल सन। अमृत वेले मैं नितनेम ब्याह करां ते फोन आई दिल्ली तो। मैं कह खैर होवे सही है, अमृत वेले 4:30 कि कौन फोन करदा। दिल्ली तो एक नौजवान पूछना चाहता है मैनू, कोई मस्कीन जी सुने है तुसी भविष्य वक्ता हो, भविष्य जानदे हो। मैं कहा हां जानना, भविष्य वक्ता, भविष्य जानना। कहन लगे की फिर तुसी आ रहे हो ना दिल्ली, की बाई संत बाबा अतर सिंह जी दी बरसी ते मैं पहुंचना सी, तुसी आ रहे हो, असी पोस्टर पढ़े ने, असी थोड़े कोल आवांगे अपना भविष्य जानने वास्ते। मैं कहो दो ते गल बहुत लंबी हो जाएगी, बहुत दिन पए ने, मैं थानू हुणे ही भविष्य दस देना, तुसी हुणे ही पूछ लो। कहिंदे हुणे ही दस दोगे, फोन ते दस दोगे। मैं कहा हुणे ही दस देंगे, तो मेरा भविष्य की है। मैं कहा केवल तेरा ही नहीं, तेरे सारे परिवार दा, सारे संसार दे मनुखां दा इक्को ही भविष्य है परमात्मा होना, और कोई भविष्य नहीं। चंगा परिवार मिल गया तृप्ति नहीं मिलेगी, चंगा कारोबार मिल गया परेशानियां नहीं जानगी, बड़ी धन संपदा मिल गई, रहन नूं उच्चा महल मकान मिल गया बेचैनी नहीं जाएगी, बड़ा बैंक बैलेंस हो गया, नोटों के अंबार लग गए ने, व्याकुलता नहीं जाएगी, दुख नहीं जाएगा, दुख नहीं जाएगा, बेचैनी नहीं जाएगी, परेशानी नहीं जाएगी, चिंता नहीं जाएगी। ये सब कुछ उदों मिटणगे जिस दिन परमात्मा मिलेगा, उस तो पहले नहीं। दुख भी बनिया रहेगा, संताप भी बनिया रहेगा, की होया तू चोटी दा धनवान हो, दुख भी बनिया रहेगा, चिंता भी बनी रहेगी, की होया तू दार्शनिक ते फिलोसफर हो, दुख भी बनिया रहेगा, कलेश भी बनिया रहेगा, की होया तू बहुत वड्डा शक्तिशाली राजनैतिक हो जाए, धनवान हो जाए, ਕੀ ਹੋਇਆ? ਤੇਰਾ ਮਹਿਲ ਉੱਚਾ ਹੋ ਗਿਆ, ਮਕਾਨ ਬਹੁਤ ਵੱਡਾ ਹੋ ਗਿਆ, ਦਿਲ ਦੀ ਵਿਆਕੁਲਤਾ ਨਹੀਂ ਜਾਏਗੀ। ਇਹ ਸਭ ਕੁਛ ਉਸ ਦਿਨ ਮਿਟੇਗਾ ਜਿਸ ਦਿਨ ਤੋਂ ਪਰਮਾਤਮਾ ਹੋ ਜਾਏਗਾ। ਹਰ ਜਨ ਐਸਾ ਚਾਹੀਏ ਜੈਸਾ ਹਰਿ ਹੀ ਹੋਏ, ਭਗਤ ਕਬੀਰ ਐਲਾਨੀਆਂ ਕਹਿੰਦੇ ਨੇ। ਬਿਗਰਿਓ ਕਬੀਰਾ ਰਾਮ ਧੁਆਈ, ਸਾਚ ਭਇਓ ਅਨ ਕਤੇ ਨਾ ਜਾਈ। ਕਹਿੰਦਾ ਸੰਤਾਂ ਦੀ ਸੰਗਤ ਵਿੱਚ ਆਪਾਂ ਐਸੇ ਤਬਦੀਲ ਹੋਏ, ਕੀ ਹੋ ਗਏ? ਸੱਚ ਹੋ ਗਏ। ਹੁਣ ਸੱਚ ਤੇ ਪਰਮਾਤਮਾ, ਤੋ ਕਬੀਰ ਕਹਿੰਦੇ ਨੇ ਹੋਵੇਗਾ ਪਰਮਾਤਮਾ ਸੱਚ, ਆਪਾਂ ਵੀ ਸੱਚ ਹੋ ਗਏ ਹਾਂ। ਧਿਆਨ ਨਾਲ ਸੁਣਨਾ। ਬਿਗਰਿਓ ਕਬੀਰਾ ਰਾਮ ਦੁਹਾਈ, ਸਾਚ ਭਇਓ ਅਨ ਕਤੇ ਨਾ ਜਾਈ। ਮੈਂ ਸੱਚ ਹੋ ਗਿਆ। ਅਬ ਤੋ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਨੀ, ਰਾਮ ਕਬੀਰਾ ਏਕ ਬਹਿ ਹੈ ਕੋਈ ਨਾ ਸਕੇ ਪਛਾਣੀ। ਮੈਂ ਕਿ ਸਾਰੇ ਮਨੁੱਖਾਂ ਦਾ ਇੱਕੋ ਹੀ ਭਵਿਸ਼ ਹੈ, ਰਾਮ ਹੋ ਜਾਣਾ, ਭਗਵਾਨ ਹੋ ਜਾਣਾ, ਪਰਮਾਤਮਾ ਹੋ ਜਾਣਾ। ਅਤੇ ਪਰਮਾਤਮਾ

0: listening to KRPI 1550 Radio, Ferndale, Washington.
1: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਭਾਈ ਸਾਹਿਬ ਸੰਤ ਸਿੰਘ ਜੀ ਮਸਕੀਨ, ਭਾਈ ਪਿੰਦਰਪਾਲ ਸਿੰਘ ਜੀ, ਭਾਈ ਠਾਕਰ ਸਿੰਘ ਜੀ ਅਤੇ ਹੋਰ ਪੰਥਕ ਗੁਣੀ ਗਿਆਨੀਆਂ ਤੋਂ ਕਥਾਵਾਂ ਤੇ ਗੁਰਸਾਖੀਆਂ ਤੇ ਗੁਰਬਾਣੀ ਸੁਣਨ ਦੇ ਲਈ ਸੁਣਿਆ ਕਰੋ 1550 AM। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: You're listening to KRPI 1550 Radio, Ferndale, Washington.
1: Family Care Pharmacy.
2: पूरे BC ਵਿੱਚ homeopathic ਦਵਾਈਆਂ ਚ ਨੰਬਰ 1।
1: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ ਸਪਲੀਮੈਂਟਸ, ਹਰਬਲਸ ਅਤੇ homeopathic ਪ੍ਰੋਡਕਟਸ ਲੈ ਸਕਦੇ ਹੋ।
2: ਹਰ ਤਰ੍ਹਾਂ ਦੇ natural health products, compression stockings, orthopedy products ਵੀ ਲੈ ਸਕਦੇ ਹੋ।
1: ਹੁਣ mobility aid, rent ਜਾਂ buy ਵੀ ਕਰ ਸਕਦੇ ਹੋ।
2: Free blister packing ਤੇ delivery ਦੇ ਨਾਲ-ਨਾਲ ਹਰ ਤਰ੍ਹਾਂ ਦੇ government ਤੇ private claims ਵੀ ਲੈਂਦੇ ਹਨ।
3: 3 locations to serve you, Surrey Delta and White Rock.
1: ਜਾਂ call Kiran at 604-581-1900.
4: ਗੁਰਦੇਵ ਸਿੰਘ ਬਾਥਵਾ ਡੇਰੀ ਲੈ ਕੇ ਆਏ ਨੇ ਬਿਹਤਰੀਨ ਇਨਵੈਸਟਮੈਂਟ ਅਪਰਚੁਨਿਟੀ ਨੀਅਰ ਸਾਊਥ ਸਰੀ ਵਾਈਟ ਰੌਕ ਕਲੋਜ਼ ਟੂ ਦ ਬਾਰਡਰ ਵਿਦ ਅ ਕੰਬੀਨੇਸ਼ਨ ਆਫ ਹੋਮ ਐਂਡ ਬਿਜ਼ਨਸ। ਇਨਵੈਸਟ ਕਰੋ 8 ਏਕਰਸ ਅਤੇ 100,000 ਸਕੁਆਇਰ ਫੀਟ ਦੀ ਗ੍ਰੀਨ ਹਾਊਸ ਨਰਸਰੀ ਬਿਜ਼ਨਸ ਵਿੱਚ ਐਂਡ ਬੀ ਯੋਰ ਓਨ ਬਾਸ। ਤੁਹਾਡੀ ਅਤੇ ਤੁਹਾਡੀ ਫੈਮਿਲੀ ਲਈ ਸੁਨਹਿਰਾ ਮੌਕਾ, ਜਿਵੇਂ ਵਿੱਚ ਨਰਸਰੀ ਦੇ ਨਾਲ ਨਾਲ 5 ਬੈਡਰੂਮ ਹਾਊਸ ਟੋਟਲੀ ਰੀਮਾਡਲ ਵਿਦ ਇੰਕਰਨ ਆਊਟਡੋਰ ਪੂਲ, ਰੀਟੇਲ ਸ਼ਾਪ, ਵੇਅਰ ਹਾਊਸ, ਪ੍ਰਾਈਵੇਟ ਸਪੇਸ ਅਤੇ ਹੋਰ ਵੀ ਬਹੁਤ ਕੁਝ। ਅੱਜ ਹੀ ਸੰਪਰਕ ਕਰੋ ਗੁਰਦੇਵ ਸਿੰਘ ਬਾਥ ਨੂੰ ਐਟ 604-351-5111।

ਅੱਲਾਹ ਦੇ ਨਾਮ ਵਿਚ ਓਹੀ ਪ੍ਰਗਟ ਹੋ ਜਾਂਦਾ ਹੈ, ਰਾਮ ਦੇ ਨਾਮ ਵਿਚ ਓਹੀ ਪ੍ਰਗਟ ਹੋ ਜਾਂਦਾ ਹੈ, ਵਾਹਿਗੁਰੂ ਦੇ ਨਾਮ ਵਿਚ ਪਤਾ ਨੀ ਕਿਤਨੇ ਨਾਮ, ਔਰ ਇਸ ਜਗਤ ਵਿਚ ਬਾਕੀ ਪਤਾ ਨੀ ਕਿਤਨੇ ਮਸਨੋਈ ਨਾਮ ਮਿਟ ਜਾਂਦੇ ਨੇ। ਵੈਸੇ ਮਨੁੱਖ ਨੂੰ ਜਿਤਨੇ ਨਾਮ ਦਿੱਤੇ ਗਏ ਨੇ ਹਿੰਦੂ ਜਗਤ ਦੇ, ਸਿੱਖ ਜਗਤ ਦੇ ਔਰ ਇਸਲਾਮੀ ਦੁਨੀਆ, ਸਭ ਰੱਬ ਦੇ ਹੀ ਨਾਮ ਨੇ, ਪਰਮਾਤਮਾ ਦੇ ਨਾਮ ਨੇ। ਕਿਉਂਕਿ ਮਨੁੱਖ ਦਾ ਭਵਿਸ਼ ਹੈ ਪਰਮਾਤਮਾ ਹੋਣਾ, ਔਰ ਮਨੁੱਖ ਦਾ ਮਾਜ਼ੀ ਹੈ ਪਸ਼ੂ। ਖੈਰ, ਇਸ ਵਿਚਾਰ ਨੂੰ ਅੱਗੇ ਚਲਾਉਣ ਤੋਂ ਪਹਿਲੇ ਮੈਂ ਅਰਜ਼ ਕਰਾਂ, ਉਹ ਜੋ ਇੱਕ ਹੈ ਓਅੰਕਾਰ ਹੈ, ਉਹ ਜੋ ਇੱਕ ਹੈ ਸੱਤ ਹੈ, ਉਹ ਜੋ ਇੱਕ ਹੈ ਉਸੇ ਦਾ ਹੀ ਨਾਮ ਹੈ, ਉਹ ਜੋ ਇੱਕ ਹੈ ਕ੍ਰਿਤ ਨਹੀਂ ਕਰਤਾ ਹੈ। ਚਲੋ ਕਰਤਾ ਹੈ ਤੋ ਕਿਸ ਦਾ ਕਰਤਾ ਹੈ, ਕਿਸ ਚੀਜ਼ ਦਾ ਕਰਤਾ ਹੈ? ਸਭ ਕੋ ਕਾਲ ਸਵਨ ਕੋ ਕਰਤਾ, ਜੋ ਕੁਛ ਵੀ ਦਿਖਾਈ ਦੇ ਰਿਹਾ, ਸਿਰਫ ਦਿਖਾਈ ਨਹੀਂ ਦੇ ਰਿਹਾ, ਜੋ ਦੇਖ ਰਿਹਾ ਉਸਦਾ ਵੀ ਕਰਤਾ ਹੈ। ਇਸ ਨੂੰ ਥੋੜੀ ਜਿਹਾ ਗਹਿਰਾਈ ਨਾਲ ਲੈਣਾ, ਕਰਤੇ ਪੁਰਖ ਦੀ ਜਿਹੜੀ ਵਿਆਖਿਆ ਹੈ, ਆਪਦੀ ਗਿਆਤ ਲਈ ਮੈਂ ਅਰਜ਼ ਕਰਾਂ, ਮੈਂ ਜਪਜੀ ਸਾਹਿਬ ਦਾ ਟੀਕਾ ਲਿਖਣ ਲੱਗਾ ਸੀ, 16 ਪੌੜੀਆਂ ਤੱਕ ਮੈਂ ਕੋਈ ਬੜੀ ਮੁਸ਼ਕਿਲ 2.5-3 ਸਾਲਾਂ ਚ ਲਿਖ ਸਕਿਆ, ਤੇ ਜਦ ਇਸ ਨੂੰ ਛਪਵਾਉਣ ਦਾ ਖਿਆਲ ਆਇਆ ਤੇ ਮੈਂ ਇਸ ਨੂੰ ਜਦ ਪੜ੍ਹਿਆ ਤੇ ਐਸਾ ਪ੍ਰਤੀਤ ਹੋਇਆ ਸਭ ਗਲਤ ਠੀਕ ਨਹੀਂ ਹੈ, ਤੇ ਛਪਵਾ ਕੇ ਕੀ ਕਰੀਏ, ਅੱਧਾ ਹੈ ਹੀ ਸਭ ਗਲਤ। ਫਿਰ ਮੇਰੀ ਇੱਕ ਸੋਚਣੀ ਬਣੀ ਕਿ 3 ਸਾਲ ਜੋ ਮੈਂ ਪਹਿਲੇ ਲਿਖਿਆ ਸੀ ਅੱਜ ਗਲਤ ਹੈ, ਕਿਧਰੇ ਐਸਾ ਤਾਂ ਨਹੀਂ ਅੱਜ ਜੋ ਮੈਂ ਲਿਖਾਂ ਉਹ 5 ਸਾਲ ਬਾਅਦ ਗਲਤ ਹੋ ਗਿਆ, ਉਹ ਸਹੀ ਨਾ ਹੋ ਗਿਆ। ਫਿਰ ਇੱਕ ਸੋਚਣੀ ਬਣ ਗਈ, ਸਹੀ ਕੋਈ ਲਿਖ ਹੀ ਨਹੀਂ ਸਕਦਾ, ਹੋ ਹੀ ਨਹੀਂ ਸਕਦਾ, ਮੁਸ਼ਕਿਲ ਹੈ, ਕਠਿਨ ਹੈ। ਕਾਰਨ ਕਰਤਾ ਹੋਈ ਹੈ, ਸਭ ਕੋ ਕਾਲ ਸਬਨ ਕੋ ਕਰਤਾ, ਸਭ ਕੁਛ ਦਾ ਕਰਤਾ ਹੈ। ਇਹ ਜੋ ਕਿਹਾ ਜਾਂਦਾ ਹੈ ਨਾ, ਸਾਡੇ ਹੱਥਾਂ ਚ ਕੁਛ ਨਹੀਂ, ਹੱਥ ਦਾ ਕਰਤਾ ਵੀ ਹੋਈ, ਪੈਰਾਂ ਦਾ ਕਰਤਾ ਵੀ ਹੋਈ, ਅੱਖਾਂ ਦਾ ਕਰਤਾ ਵੀ ਹੋਈ, ਲੇਕਿਨ ਮਨੁੱਖ ਦੇ ਅੰਦਰ ਖਿਆਲ ਪੈਦਾ ਹੋ ਜਾਂਦਾ ਹੈ ਸ਼ਾਇਦ ਕੁਛ ਚੀਜ਼ਾਂ ਦਾ ਕਰਤਾ ਮੈਂ ਹਾਂ। ਬਸ ਇਸੇ ਕਰਕੇ ਮਨੁੱਖ ਦੁਖੀ ਹੈ, ਕਹਿੰਦੇ ਨੇ ਪਸ਼ੂ ਸਾਰੇ ਦੇ ਸਾਰੇ ਸੁਖੀ ਨੇ ਔਰ ਬ੍ਰਹਮ ਗਿਆਨੀ ਸਾਰੇ ਦੇ ਸਾਰੇ ਆਨੰਦ ਦੇ ਚ ਨੇ। ਅਗਰ ਦੁੱਖ ਲੱਭਣਾ ਹੋਵੇ ਤੇ ਸਿਰਫ ਮਨੁੱਖ ਦੀ ਦੁਨੀਆਂ ਚ, ਔਰ ਕਿਧਰੇ ਵੀ ਨਹੀਂ ਹੈ, ਕਿਧਰੇ ਵੀ ਨਹੀਂ ਹੈ। ਕੋਈ ਪੰਛੀ ਦੁਖੀ ਨਹੀਂ ਹੈ, ਕੋਈ ਪਸ਼ੂ ਦੁਖੀ ਨਹੀਂ ਹੈ, ਕੋਈ ਕੀੜਾ ਪਤੰਗਾ ਦੁਖੀ ਨਹੀਂ ਹੈ। ਸੂਰ ਨੂੰ ਗੰਦਗੀ ਵਿੱਚ ਦੇਖ ਕੇ ਸਾਨੂੰ ਤਰਸ ਆ ਸਕਦਾ ਹੈ, ਸੂਰ ਆਨੰਦ ਵਿੱਚ ਹੈ, ਇਹ ਵੀ ਮੈਂ ਅਰਜ਼ ਕਰਦੇ ਹਾਂ। ਕਿਸੇ ਬਿਸ਼ਟਾ ਦੇ ਕੀੜਿਆਂ ਨੂੰ ਦੇਖ ਕੇ ਸਾਨੂੰ ਦੁੱਖ ਹੋ ਸਕਦਾ ਹੈ, ਉਹ ਬੜੇ ਮਜ਼ੇ ਚ ਹੈ। ਸਾਰਾ ਪਸ਼ੂ ਜਗਤ ਸੁਖ ਦੇ ਚ ਹੈ ਔਰ ਤਮਾਮ ਬ੍ਰਹਮ ਗਿਆਨੀ ਮਹਾਂਪੁਰਸ਼ ਆਨੰਦ ਦੇ ਚ ਨੇ। ਦੁੱਖ ਕੇਵਲ ਮਨੁੱਖ ਦੀ ਦੁਨੀਆਂ ਚ, ਕਿਉਂ? ਇੱਕ ਕਰਤਾ ਖੁਦ ਨੂੰ ਮੰਨ ਲੈਂਦਾ, ਜਦਕਿ ਹਮਰਾ ਕੀਆ ਕਿਛੂ ਨਾ ਹੋਏ, ਕਰ ਹੈ ਰਾਮ ਹੋਏ ਹੈ ਸੋਏ। ਐਸਾ ਕਹਿਣਾ ਮੇਰੇ ਹੱਥਾਂ ਦੇ ਰਾਹੀਂ ਪਰਮਾਤਮਾ ਕਰਾ ਰਿਹਾ, ਤੋ ਕਮ ਸੇ ਕਮ ਹੱਥ ਤੇ ਮੇਰੇ ਹੋ ਗਏ ਨਾ, ਤੋ ਹੱਥ ਵੀ ਮੇਰੇ ਨਹੀਂ, ਇਹ ਕਹਿਣਾ ਕਿੱਥੇ ਤੱਕ ਜੋ ਹੈ ਫਬਦਾ ਹੈ ਤੇ ਚੰਗਾ ਲੱਗਦਾ, ਮੇਰੇ ਹੱਥਾਂ ਰਾਹੀਂ ਪਰਮਾਤਮਾ ਕਰਾ ਰਿਹਾ ਨਹੀਂ, ਉਹੀ ਕਰ ਰਿਹਾ। ਇਹ ਕਿੱਥੇ ਠੀਕ ਲੱਗਦਾ ਹੈ ਕਿ ਮੇਰੀ ਜ਼ਬਾਨ ਨਹੀਂ ਉਹ ਬੁਲਾ ਰਿਹਾ, ਨਹੀਂ ਫਿਰ ਕਮ ਸੇ ਕਮ ਜ਼ਬਾਨ ਤੇ ਮੇਰੀ ਹੋ ਗਈ ਨਾ, ਨਹੀਂ ਉਹੀ ਬੋਲ ਰਿਹਾ।
ਮੇਰੇ ਦਿਮਾਗ ਰਹੀ ਉਹੀ ਸੋਚ ਰਿਹਾ ਤੂੰ ਕਮ ਸੇ ਕਮ ਦਿਮਾਗ ਤੇ ਤੇਰਾ ਹੋ ਗਿਆ ਨਾ ਤੂੰ ਕਮ ਸੇ ਕਮ ਇਸ ਦਿਮਾਗ ਦਾ ਕਰਤਾ ਤੇ ਤੂੰ ਹੋ ਗਿਆ ਮੇਰੇ ਰਾਹੀਂ ਪਰਮਾਤਮਾ ਕਰਾ ਰਿਹਾ ਤੂੰ ਇੱਕ ਪਰਮਾਤਮਾ ਹੈ ਇੱਕ ਮੇਰਾ ਇੱਕ ਮੈਂ ਹਾਂ ਇੱਕ ਪਰਮਾਤਮਾ ਹੈ ਪਰ ਕੌਣ ਦੱਸੇ ਨਹੀਂ ਹੈ ਤੂੰ ਤੂੰ ਕਰਤਾ ਨਹੀਂ ਹੈ ਉਹੀ ਹੈ ਕਰਤਾ ਰਸਨਾ ਵੀ ਉਸਦੀ ਹੱਥ ਵੀ ਉਸਦੇ ਪੈਰ ਵੀ ਉਸਦੇ ਦਿਲ ਵੀ ਉਸਦਾ ਦਿਮਾਗ ਵੀ ਉਸਦਾ ਕਹਿੰਦੇ ਨੇ ਸੰਘਰਸ਼ ਹੈ ਮਨੁੱਖ ਦੀ ਦੁਨੀਆਂ ਚ ਬੜਾ ਭਾਰੀ ਤੇ ਮਨੁੱਖ ਦਾ ਕਿਸ ਦੇ ਨਾਲ ਸੰਘਰਸ਼ ਹੈ ਕਹਿੰਦੇ ਨੇ ਮਨੁੱਖ ਦਾ ਪਰਮਾਤਮਾ ਨਾਲ ਹੀ ਸੰਘਰਸ਼ ਹੈ ਭਗਵਾਨ ਤੇ ਇਨਸਾਨ ਦੀ ਲੜਾਈ ਚੱਲ ਰਹੀ ਹੈ ਇਹ ਵੀ ਮੈਂ ਅਰਜ਼ ਕਰ ਰਿਹਾ ਔਰ ਇਸ ਕਰਕੇ ਮਨੁੱਖ ਦੁਖੀ ਹੈ ਕਿਉਂਕਿ ਮਨੁੱਖ ਕਿਤਨਾ ਵੀ ਲੜ ਲਵੇ ਹਾਰੇਗਾ ਲਾਜ਼ਮੀ ਹਾਰੇਗਾ ਜਿੱਤ ਨਹੀਂ ਹੈ ਇਸ ਦੀ ਸਭ ਕੁਛ ਹੋ ਰਿਹਾ ਕੀਤਾ ਨਹੀਂ ਜਾ ਰਿਹਾ ਸਭ ਕੋ ਕਾਲ ਸਵਨ ਕੋ ਕਰਤਾ ਇਹ ਕਰਤਾ ਸ਼ਬਦ ਆਪਣੇ ਆਪ ਵਿੱਚ ਇਤਨੇ ਰਾਸ ਛੁਪਾਈ ਬੈਠਾ ਹੈ ਜੇ ਕਿਧਰੇ ਸਾਰੇ ਦਾ ਸਾਰਾ ਪ੍ਰਗਟ ਹੋ ਜਾਏ ਤਾਂ ਮਨੁੱਖ ਮਿਟ ਗਿਆ ਪਰਮਾਤਮਾ ਪ੍ਰਗਟ ਹੋ ਗਿਆ ਕਰਤਾ ਪ੍ਰਗਟ ਹੋ ਗਿਆ ਅਸੀਂ ਕ੍ਰਿਤ ਹਾਂ ਕਰਤੇ ਨਹੀਂ ਹਾਂ ਜੇ ਬੰਦਾ ਕਹੇ ਮੈਂ ਕਿਰਤ ਕਰ ਰਿਹਾ ਮੈਂ ਕਿਰਤ ਕਰ ਰਿਹਾ ਤੇ ਸਵਾਲ ਇਹ ਪੈਦਾ ਹੁੰਦਾ ਕਿਸ ਦੇ ਰਾਹੀਂ ਕਰ ਰਿਹਾ ਹੱਥਾਂ ਰਾਹੀਂ ਦਿਲ ਦਿਮਾਗ ਰਾਹੀਂ ਪੈਰਾਂ ਰਾਹੀਂ ਤੇ ਇਹ ਸਭ ਕੁਛ ਕਿਰਤ ਹੈ ਪਰਮਾਤਮਾ ਦੀ ਤੇ ਇੰਜ ਕਹੇ ਪਰਮਾਤਮਾ ਕਰ ਰਿਹਾ ਈਸ਼ਵਰ ਕਰ ਰਿਹਾ ਪਸ਼ੂ ਸੁਖੀ ਇਸ ਵਾਸਤੇ ਹੈ ਪਸ਼ੂ ਪੂਰਾ ਜੀ ਰਿਹਾ ਸੰਤ ਇਸ ਵਾਸਤੇ ਆਨੰਦ ਚ ਹੈ ਸੰਤ ਪੂਰਾ ਜੀ ਰਿਹਾ ਇਸ ਵਾਸਤੇ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਪੂਰਨ ਪੁਰਖ ਮਨੁੱਖ ਅਧੂਰਾ ਜੀ ਰਿਹਾ ਸੁਖ ਮਿਲੇਗਾ ਪਸ਼ੂਆਂ ਦੀ ਦੁਨੀਆਂ ਚ ਲੇਕਿਨ ਅਚੇਤਨ ਹੈ ਸੁਖ ਦਾ ਕੋਈ ਬੋਧ ਨਹੀਂ ਹੈ ਗਾ ਰਹੀ ਹੈ ਕੋਇਲ ਸੰਗੀਤ ਦਾ ਉਸਨੂੰ ਕੋਈ ਗਿਆਨ ਨਹੀਂ ਬੜਾ ਮਧੁਰ ਕੰਠ ਹੈ ਔਰ ਬੜਾ ਮਧੁਰ ਸੰਗੀਤ ਹੈ ਕੋਈ ਬੋਧ ਨਹੀਂ ਉਸ ਕੁਛ ਵੀ ਸੰਗੀਤ ਦਾ ਗਿਆਨ ਨਹੀਂ ਨੱਚ ਰਿਹਾ ਮੋਰ ਪ੍ਰਕਿਰਤੀ ਦਾ ਨਚਾਇਆ ਹੋਇਆ ਕੁਛ ਵੀ ਇਸਨੂੰ ਨਾਚ ਦਾ ਬੋਧ ਨਹੀਂ ਹੈ ਪਰ ਮੈਂ ਉਸ ਕਹਿੰਦਾ ਜੇ ਮੀਰਾ ਨੱਚਦੀ ਹੈ ਤੇ ਉਸਨੂੰ ਨਾਚ ਦਾ ਬੋਧ ਹੈ ਆਨੰਦ ਹੈ ਉਸਦੇ ਕੋਲ ਬੋਧ ਹੈ ਸੁਚੇਤ ਹੈ ਨੱਚ ਰਿਹਾ ਮੋਰ ਇਹਦੇ ਕੋਲ ਵੀ ਸੁੱਖ ਹੈ ਬੜਾ ਰਸ ਲੈ ਰਿਹਾ ਪਰ ਹੈ ਅਚੇਤ ਪਸ਼ੂ ਪੂਰੇ ਜੀ ਰਹੇ ਨੇ ਸੰਤ ਪੂਰੇ ਜੀ ਰਹੇ ਨੇ ਮਨੁੱਖ ਅਧੂਰਾ ਜੀ ਰਹੇ ਇਸ ਵਾਸਤੇ ਦੁਖੀ ਹੈ ਸੰਤਾਂ ਨੂੰ ਅਸੀਂ ਕਹਿੰਦੇ ਹਾਂ ਪੂਰਨ ਪੁਰਖ ਇਹ ਸ਼ਬਦ ਅਸੀਂ ਪਸ਼ੂਆਂ ਨਾਲ ਨਹੀਂ ਜੋੜਿਆ ਵਰਨਾ ਧਾਰਮਿਕ ਵਿਦਵਾਨ ਕਹਿੰਦੇ ਨੇ ਪੂਰੇ ਜੀ ਰਹੇ ਨੇ ਪਸ਼ੂ ਅਸੀਂ ਕਿਸੇ ਕੁੱਤੇ ਨੂੰ ਨਹੀਂ ਕਹਿ ਸਕਦੇ ਤੂੰ ਕੁੱਤਾ ਥੋੜਾ ਜਿਹਾ ਅਧੂਰਾ ਜੀ ਰਿਹਾ ਕੁੱਤਾ ਆਪਣੇ ਆਪ ਵਿੱਚ ਪੂਰਾ ਜੀ ਰਿਹਾ ਸ਼ੇਰ ਆਪਣੇ ਆਪ ਵਿੱਚ ਪੂਰਾ ਜੀ ਰਿਹਾ ਗਿੱਦੜ ਆਪਣੇ ਆਪ ਵਿੱਚ ਪੂਰਾ ਜੀ ਰਿਹਾ ਇੱਕ ਬਗਿਆੜ ਆਪਣੇ ਆਪ ਵਿੱਚ ਪੂਰਾ ਜੀ ਰਿਹਾ ਇੱਕ ਸੂਰ ਆਪਣੇ ਆਪ ਵਿੱਚ ਪੂਰਾ ਜੀ ਰਿਹਾ ਇੱਕ ਸੰਤ ਆਪਣੇ ਆਪ ਵਿੱਚ ਪੂਰਾ ਜੀ ਰਿਹਾ ਇੱਕ ਬ੍ਰਹਮ ਗਿਆਨੀ ਆਪਣੇ ਆਪ ਵਿੱਚ ਪੂਰਾ ਜੀ ਰਿਹਾ ਤੋ ਅਸੀਂ ਕਿਸੇ ਵੀ ਪਸ਼ੂ ਨੂੰ ਇਸ ਤਰ੍ਹਾਂ ਨਹੀਂ ਕਹਿੰਦੇ ਐ ਕੁੱਤੇ ਤੂੰ ਕੁੱਤਾ ਬਣ ਜਾ ਉਹ ਹੈ ਹੀ ਕੁੱਤਾ ਜੀ ਰਿਹਾ ਕੁੱਤੇ ਪਣੇ ਕਤਈ ਨਹੀਂ ਕਹਿੰਦੇ ਐ ਸੱਪ ਤੂੰ ਸੱਪ ਬਣ ਜਾ ਹੈ ਹੀ ਸੱਪ ਔਰ ਜੀ ਰਿਹਾ ਪੂਰਨ ਤੌਰ ਤੇ ਸੱਪ ਬਣ ਕੇ ਕਤਈ ਸਾਨੂੰ ਆਖਣ ਦੀ ਲੋੜ ਨਹੀਂ ਪੈਂਦੀ ਐ ਸ਼ੇਰ ਤੂੰ ਸ਼ੇਰ ਬਣ ਜਾ ਸ਼ੇਰ ਆਪਣੇ ਆਪ ਵਿੱਚ ਪੂਰਨ ਤੌਰ ਤੇ ਜੀ ਰਿਹਾ ਔਰ ਫਿਰ ਮੈਂ ਇਹ ਵੀ ਅਰਜ਼ ਕਰਾਂ ਕਤਈ ਇਹ ਆਖਣ ਦੀ ਲੋੜ ਨਹੀਂ ਐ ਸੰਤ ਤੋਂ ਸੰਤ ਬਣ ਜਾ ਐ ਬ੍ਰਹਮ ਗਿਆਨੀ ਤੋਂ ਬ੍ਰਹਮ ਗਿਆਨੀ ਬਣ ਜਾ ਐ ਬ੍ਰਹਮ ਗਿਆਨੀ ਪੂਰਨ ਪੁਰਖ ਹੈ ਐ ਪੂਰਨ ਪੁਰਖ ਤੋਂ ਪੂਰਨ ਪੁਰਖ ਬਣ ਜਾ ਐ ਪੂਰਨ ਪੁਰਖ ਲੇਕਿਨ ਮਨੁੱਖ ਨੂੰ ਕਹਿਣਾ ਪੈਂਦਾ ਐ ਮਨੁੱਖ ਤੋਂ ਮਨੁੱਖ ਬਣ ਜਾ ਐ ਬੰਦੇ ਤੋਂ ਬੰਦਾ ਬਣ ਜਾ ਐ ਇਨਸਾਨ ਤੋਂ ਇਨਸਾਨ ਬਣ ਜਾ ਪਸ਼ੂ ਦੇ ਅੰਦਰ ਪਸ਼ੂਪਣਾ ਹੈ ਸੁਖ ਦੇ ਚ ਸੰਤ ਦੇ ਅੰਦਰ ਬ੍ਰਹਮ ਗਿਆਨੀ ਦੇ ਅੰਦਰ ਬ੍ਰਹਮਪਣਾ ਹੈ ਈਸ਼ਵਰ ਹੈ ਆਨੰਦ ਚ ਹੀ ਰਿਹਾ
ਮਨੁੱਖ ਦੇ ਚ ਮਨੁੱਖਤਾ ਨਹੀਂ ਹੈ, ਇਨਸਾਨ ਦੇ ਚ ਇਨਸਾਨੀਅਤ ਨਹੀਂ ਹੈ। ਇਹ ਅੱਧਾ ਪਸ਼ੂ ਦੀ ਤਰ੍ਹਾਂ ਜੀਂਦਾ, ਅੱਧਾ ਮਨੁੱਖ ਦੀ ਤਰ੍ਹਾਂ ਜੀਂਦਾ, ਤੋ ਅਧੂਰਾ। ਕਦੀ ਬਗੌਰ ਮਨੁੱਖ ਨੂੰ ਜਾਤ ਵਾਰ ਕੇ ਦੇਖਣਾ, ਅੱਧਾ ਪਸ਼ੂ ਅੱਧਾ ਮਨੁੱਖ ਤੋ ਅਧੂਰਾ ਹੈ। ਪਸ਼ੂ ਪੂਰਾ ਹੈ, ਇਸ ਵਾਸਤੇ ਪਸ਼ੂ ਸੁੱਖ ਦੇ ਜੀ ਰਿਹਾ। ਜੇ ਮਨੁੱਖ ਪਸ਼ੂ ਵੀ ਹੈ ਤੇ ਅਧੂਰਾ ਹੈ, ਗੁਸਤਾਖੀ ਮਾਫ। ਮਨੁੱਖ ਮਨੁੱਖ ਵੀ ਹੈ ਤੋ ਅਧੂਰਾ ਹੈ, ਤੋ ਇਹ ਅਧੂਰਾਪਣ ਅਖਰਦਾ। ਇਹ ਅਧੂਰਾ ਪਸ਼ੂ ਇਸ ਦੇ ਚੋਂ ਨਿਕਲੇ ਤੇ ਫਿਰ ਇਹ ਆਪਣੇ ਆਪ ਨੂੰ ਪੂਰਨ ਕਰੇ, ਤੋ ਫਿਰ ਪੂਰਨ ਪੁਰਖ। ਮਨੁੱਖ ਦੀ ਯਾਤਰਾ, ਮਨੁੱਖ ਦੀ ਮੰਜ਼ਿਲ ਹੈ ਪੂਰਨ, ਤੇ ਪੂਰਨ ਪਰਮਾਤਮਾ ਹੈ। ਔਰ ਜੋ ਪੂਰਨ ਹੈ ਉਹ ਕਰਤਾ ਹੈ, ਕ੍ਰਿਤ ਨਹੀਂ ਹੈ। ਜਿਸ ਦਿਨ ਕਰਤੇ ਦਾ ਭਾਵ ਮਨੁੱਖ ਦੇ ਅੰਦਰੋਂ ਮਿਟਦਾ ਹੈ, ਉਸ ਦਿਨ ਕਰਤਾ ਮਨੁੱਖ ਦੇ ਤਲ ਤੇ ਪ੍ਰਗਟ ਹੋ ਜਾਂਦਾ ਹੈ। ਪਰ ਪਤਾ ਕੀ ਕਹਿੰਦਾ, ਸਭ ਕੁਝ ਹੋ ਰਿਹਾ, ਕੀਤਾ ਨਹੀਂ ਜਾ ਰਿਹਾ। ਕਿਉਂਕਿ ਮੈਂ ਬਹੁਤਾ ਜੇ ਖੋਲਿਆ ਨਾ, ਤੇ ਫਿਰ ਕੋਈ ਇੰਜ ਕਹਿ ਸਕਦਾ, ਚਲੋ ਜਦੋਂ ਰੱਬ ਛੁਡਾਏਗਾ ਉਦੋਂ ਸ਼ਰਾਬ ਛੱਡ ਦਿਆਂਗੇ, ਅਜੇ ਤੇ ਰੱਬ ਕਹਿੰਦਾ ਹੈ ਤੂੰ ਪੀਂਦੇ ਆ, ਜਦੋਂ ਰੱਬ ਜਪਾਏਗਾ ਉਦੋਂ ਨਾਮ ਜਪ ਲਵਾਂਗੇ, ਅਜੇ ਤੇ ਸ਼ਾਇਦ ਉਹ ਨਹੀਂ ਜਪਾਉਣਾ ਚਾਹੁੰਦਾ। ਤੂੰ ਇਸ ਤਰ੍ਹਾਂ ਦੀਆਂ ਗੱਲਾਂ ਨਿਕਲ ਸਕਦੀਆਂ ਅਗਰ ਇਸ ਕਰਤੇਪਨ ਨੂੰ ਬਹੁਤਾ ਖੋਲੀਏ। ਲੇਕਿਨ ਮੈਂ ਇਤਨੀ ਅਰਜ਼ ਕਰਾਂ, ਸਭ ਕੁਛ ਕ੍ਰਿਤ ਹੈ, ਮਨੁੱਖ ਕਰਤਾ ਨਹੀਂ ਹੈ, ਕਿਸੇ ਚੀਜ਼ ਦਾ ਵੀ ਕਰਤਾ ਨਹੀਂ। ਅਗਰ ਇਸਦੇ ਹੱਥ ਕੁਛ ਕਰ ਰਹੇ ਨੇ ਤੋ ਹੱਥ ਵੀ ਕਰਤੇ ਦੀ ਕ੍ਰਿਤ ਹੈ। ਅਗਰ ਇਸਦੀ ਜ਼ਬਾਨ ਕੁਛ ਬੋਲ ਰਹੀ ਹੈ ਤੋ ਜ਼ਬਾਨ ਵੀ ਕਰਤੇ ਦੀ ਕ੍ਰਿਤ ਹੈ। ਅਗਰ ਇਸਦਾ ਦਿਮਾਗ ਕੁਛ ਸੋਚ ਰਿਹਾ ਹੈ ਤੋ ਇਸਦਾ ਦਿਮਾਗ ਵੀ ਕਰਤੇ ਦੀ ਕ੍ਰਿਤ ਹੈ, ਤੇ ਸਭ ਕੁਛ ਕ੍ਰਿਤ ਕਰਤੇ ਦੀ ਕ੍ਰਿਤ। ਤੋ ਕਰਤੇ ਦੀ ਕ੍ਰਿਤ ਅਗਰ ਕੁਛ ਕਰ ਰਹੀ ਹੈ ਤੋ ਫਿਰ ਕਰਤਾ ਹੀ ਕਰ ਰਿਹਾ, ਕ੍ਰਿਤ ਥੋੜੀ ਕਰ ਰਹੀ ਹੈ, ਉਹ ਤੇ ਕਰਤਾ ਕਰ ਰਿਹਾ। ਸਭ ਕੋ ਕਾਲ ਸਵਨ ਕੋ ਕਰਤਾ ਕਹਿੰਦੇ ਨੇ। ਮਨੁੱਖ ਦੇ ਅੰਦਰ ਜਿਤਨਾ ਆਪਣੇ ਆਪ ਦਾ ਕਰਤਾਪਨ ਦਿਖਾਈ ਦਿੰਦਾ ਹੈ, ਉਤਨਾ ਹੀ ਹੰਕਾਰੀ ਆਉਂਦਾ। ਕੁਛ ਇਸਨੇ ਬਣਾਇਆ ਹੈ, ਕੁਛ ਇਸਨੇ ਕੀਤਾ ਹੈ, ਕੁਛ ਇਸਨੇ ਤਾਵੀਰ ਕੀਤਾ ਹੈ, ਕੁਛ ਇਸਦਾ ਹੈ, ਤੋ ਉਤਨਾ ਹੀ ਹੰਕਾਰ ਖੜਾ। ਔਰ ਜਿਤਨਾ ਹੰਕਾਰ ਖੜਾ ਹੈ ਉਤਨੀ ਉਸਦੀ ਦੁਨੀਆਂ ਦੇ ਨਿਰੰਕਾਰ ਨਹੀਂ ਹੈ। ਹਾਫਿਜ਼ ਕਹਿੰਦੇ ਨੇ, ਦਰ ਮਹਿਫਿਲੇ ਕੇ ਖੁਰਸ਼ੀਦ ਅੰਦਰ ਸ਼ੁਮਾਰ ਜ਼ਰਰਾਸਤ ਖੁਦਰਾ ਬਜ਼ੁਰਗ ਦੀਦਨ ਸ਼ਰਤੇ ਅਦਬ ਨਵਾਸ਼ਤ। ਹਾਫਿਜ਼ ਕਹਿੰਦੇ ਨੇ, ਮੈਂ ਤੇ ਸੂਰਜ ਨੂੰ ਵੀ ਦੇਖ ਰਿਹਾ, ਪਰਮਾਤਮਾ ਦੀ ਮਹਿਫਿਲ ਦੇ ਚ ਇੱਕ ਜ਼ਰਰੇ ਤੋਂ ਜ਼ਿਆਦਾ ਨਹੀਂ ਹੈ। ਇੱਕ ਰੇਤ ਦਾ ਜੋ ਜ਼ਰਰਾ ਹੈ, ਇਸ ਸੂਰਜ ਦੀ ਹਸਤੀ ਉਸ ਪਰਮਾਤਮਾ ਦੇ ਸਾਹਮਣੇ ਇਸ ਜ਼ਰਰੇ ਤੋਂ ਜ਼ਿਆਦਾ ਨਹੀਂ ਹੈ। ਦਰ ਮਹਿਫਿਲੇ ਕੇ ਖੁਰਸ਼ੀਦ ਅੰਦਰ ਸ਼ੁਮਾਰ ਜ਼ਰਰਾਸਤ ਖੁਦਰਾ ਬਜ਼ੁਰਗ ਦੀਦਨ ਸ਼ਰਤੇ ਅਦਬ ਨਾ ਬਾਸ਼ਦ। ਤੇ ਹੁਣ ਮਨੁੱਖ ਇਹ ਆਖੇ, ਮੈਂ ਵੀ ਕੁਛ ਹਾਂ, ਤੇ ਮੈਂ ਵੀ ਕੁਛ ਕੀਤਾ ਹੈ, ਤੇ ਮੈਂ ਵੀ ਕੁਛ ਬਣਾਇਆ, ਮੈਂ ਵੀ ਕਰਤਾ। ਤੇ ਜਿਹਦੀ ਮਹਿਫਿਲ ਦੇ ਤੇ ਸੂਰਜ ਵੀ ਇੱਕ ਨਿੱਕਾ ਜਿਹਾ ਜ਼ਰਰਾ ਹੈ, ਤੂੰ ਖਾਕ ਕਰਤਾ ਕੀ ਹੈ, ਕਰਤਾ ਕੁਛ ਵੀ ਨਹੀਂ, ਤੂੰ ਕ੍ਰਿਤ ਹੈ। ਅਗਰ ਮਨੁੱਖ ਵੀ ਕਰਤਾ ਹੈ ਤੇ ਪਰਮਾਤਮਾ ਵੀ ਕਰਤਾ ਹੈ, ਤੇ ਹੁਣ ਦੋ ਕਰਤਿਆਂ ਦੇ ਜੰਗ। ਤੋ ਪਤਾ ਹੈ ਧਾਰਮਿਕ ਲੋਕ ਕੀ ਕਹਿੰਦੇ ਨੇ, ਮਨੁੱਖ ਦੀ ਲੜਾਈ ਬਸ ਪਰਮਾਤਮਾ ਨਾਲ ਹੀ ਹੈ, ਇੰਜ ਕਹਿ ਲੋ, ਚਾਹੇ ਆਸਤਿਕ ਹੈ ਤੇ ਚਾਹੇ ਨਾਸਤਿਕ ਹੈ, ਇਸ ਨੂੰ ਇੰਜ ਲੈਣਾ। ਨਾਸਤਿਕ ਵੀ ਪਰਮਾਤਮਾ ਨਾਲ ਲੜ ਰਿਹਾ, ਬੜਾ ਪ੍ਰਬਲ ਉੱਥੇ ਕਰਤਾਪਣ ਹੈ। ਆਸਤਿਕ ਵੀ ਲੜ ਰਿਹਾ, ਮੈਂ ਦਾਨੀ, ਮੈਂ ਗਿਆਨੀ, ਮੈਂ ਪੁਨੀਤ, ਪੁੰਨ ਪਾਪ ਪੁੰਨ ਤੇ ਭਈ ਕਹਾਵਤ, ਕੋ ਨਰ ਕੋ ਸੁਰਗ ਬਜਾਵਤ। ਜਦ ਕਰਤਾ ਹੋਏ ਤੇ ਕੀ ਪਾਪ ਤੇ ਕੀ ਪੁੰਨ। ਮੈਂ ਬਹੁਤੀ ਤਫਸੀਲ ਤੇ ਇਸਦੀ ਨਹੀਂ ਬਿਆਨ ਕਰਾਂਗਾ, ਕਾਰਨ
ਕਿਉਂਕਿ ਸੰਗਤ ਦੇ ਵਿੱਚ ਅਭਿਆਸੀ ਮਨੁੱਖਾਂ ਦੇ ਆਪਣੇ ਆਪਣੇ ਦਰਜੇ ਆਉਂਦੇ ਨੇ। ਕੋਈ ਕਿਸੇ ਸਟੇਜ ਤੇ ਬੈਠਾ ਹੈ, ਕੋਈ ਕਿਧਰੇ, ਕੋਈ ਕਿਧਰੇ। ਇਸ ਤਰ੍ਹਾਂ ਦੀਆਂ ਗੱਲਾਂ ਨਿਆਇ ਸ਼ਾਸਤਰ ਦੇ ਕਰਤਾ ਗੌਤਮ ਰਿਸ਼ੀ ਨੇ ਕਹੀਆਂ, ਉਹਨੂੰ ਪੜ ਕੇ ਬਹੁਤੀ ਦੁਨੀਆ ਨਾਸਤਿਕ ਹੋਈ। ਔਰ ਨਾਸਤਿਕਤਾ ਜਦ ਗਾਲਬਨ 1.5-2 ਹਜ਼ਾਰ ਸਾਲ ਪਹਿਲੇ ਹਿੰਦੁਸਤਾਨ ਵਿਚ ਕਿਸੇ ਵਕਤ ਸਿਖਰਤਾ ਤੇ ਵੀ ਪਹੁੰਚ ਗਈ ਸੀ, ਇਸੇ ਰਿਸ਼ੀ ਨੂੰ ਪੜ ਕੇ, ਨਿਆਇ ਸ਼ਾਸਤਰ ਨੂੰ ਪੜ ਕੇ, 6 ਸ਼ਾਸਤਰਾਂ ਦੇ ਵਿਚ ਇੱਕ ਸ਼ਾਸਤਰ। ਔਰ ਉਸਨੇ ਬੜੀ ਆਲਮਾਨਾ ਢੰਗ ਨਾਲ ਵਿਆਖਿਆ ਕੀਤੀ, ਸਭ ਕਰਤਾ ਹੀ ਹੈ, ਮੈਂ ਲਿਖ ਰਿਹਾ ਕਰਤਾ ਲਿਖ ਰਿਹਾ, ਮੈਂ ਬੋਲ ਰਿਹਾ ਕਰਤਾ ਹੀ ਬੋਲ ਰਿਹਾ। ਜਿਸ ਪਾਤਸ਼ਾਹ ਦੀ ਬਾਣੀ ਕਹਿੰਦੀ ਆਪ ਕਥੇ ਆਪ ਸੁਣਨੇ ਹਾਰ, ਆਪ ਹੀ ਕਥਾ ਕਰ ਰਿਹਾ, ਆਪ ਹੀ ਸੁਣਦਾ ਤੇ ਹੋਰ ਕੋਈ ਨਹੀਂ ਹੈ। ਤੇ ਜੇ ਹੁਣ ਇਸ ਨੂੰ ਲਈਏ ਤੇ ਹੈਰਾਨਗੀ ਹੋਵੇਗੀ, ਅਗਰ ਇਸ ਸੋਚ ਸਮਝ ਤੇ ਇਸ ਅਵਸਥਾ ਤੋਂ ਅਗਰ ਮਨੁੱਖ ਤੱਲੇ ਤਾਂ ਕੁਛ ਪਕੜ ਵਿੱਚ ਨਹੀਂ ਆਏਗਾ, ਤਾਲਮੇਲ ਨਹੀਂ ਬੈਠੇਗਾ। ਅਗਰ ਇੱਥੇ ਵੀ ਕਥਨ ਤੇ ਸੁਣਨਾ ਉਹ ਕਰਤਾ ਹੀ ਹੈ, ਤਾਂ ਫਿਰ ਤਾਂ ਸਭ ਕੁਛ ਕਰਤਾ ਹੈ। ਸਭ ਕੋ ਕਾਲ ਸਭਨ ਕੋ ਕਰਤਾ, ਜੋ ਕੁਛ ਵੀ ਹੈ, ਅਗਰ ਤੈਨੂੰ ਕੁਛ ਮਹਿਸੂਸ ਹੋ ਰਿਹਾ ਹੈ ਤੇ ਮਹਿਸੂਸ ਹੋਣਾ ਵੀ ਕਰਤਾ ਹੈ, ਇਹ ਵੀ ਕ੍ਰਿਤ ਹੈ ਉਸ ਕਰਤੇ ਦੀ। ਅਗਰ ਤੈਨੂੰ ਕੁਛ ਦਿਖਾਈ ਦੇ ਰਿਹਾ, ਸੁਣਾਈ ਦੇ ਰਿਹਾ, ਤੂੰ ਕੁਛ ਬੋਲ ਰਿਹਾ, ਤੂੰ ਕੁਛ ਬਣਾ ਰਿਹਾ, ਸਭ ਕਰਤੇ ਦੀ ਕ੍ਰਿਤ, ਤੂੰ ਨਹੀਂ ਹੈ, ਤੂੰ ਸਵੈ ਕ੍ਰਿਤ ਹੈ, ਤੂੰ ਕਿੱਥੋਂ ਕਰਤਾ ਹੋ ਗਿਆ, ਤੂੰ ਤੇ ਖੁਦ ਕ੍ਰਿਤ ਹੈ। ਬਸ ਜਦ ਮਨੁੱਖ ਖੁਦ ਕ੍ਰਿਤ ਨਾ ਮੰਨ ਕੇ ਖੁਦ ਕਰਤਾ ਮੰਨ ਲੈਂਦਾ, ਇਸ ਦੇ ਤੇ ਜ਼ਿੰਮੇਵਾਰੀਆਂ ਬੜੀਆਂ ਆ ਜਾਂਦੀਆਂ। ਤੋ ਜ਼ਿੰਮੇਵਾਰੀਆਂ ਦੇ ਤਣਾਅ ਨਾਲ ਇਹ ਦੁਖੀ ਆਉਂਦਾ, ਵਰਨਾ ਇਹ ਕਰਤਾਪਣ ਇਸ ਤੋਂ ਹਟ ਜਾਏ ਤੋ ਖਿਮਾ ਕਰਨੀ ਨਰਕ ਕੀ ਤੇ ਸਵਰਗ ਕੀ। ਪਾਪ ਪੁੰਨ ਤੇ ਭਈ ਕਹਾਵਤ, ਕੋ ਨਰਕ ਕੋ ਸੁਰਗ ਬਚਾਵਤ, ਸਵਰਗ ਕੀ ਸੁਖ ਤੇ ਨਰਕ ਕੀ ਦੁੱਖ, ਕੀ ਦੁੱਖ ਆਉਂਦਾ ਤੇ ਕੀ ਸੁਖ ਆਉਂਦਾ, ਕੁਛ ਵੀ ਨਹੀਂ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਸੁਖ ਸਨੇ ਅਰ ਵੈ ਨਹੀਂ ਜਾ ਕੇ ਕੰਚਨ ਵਾਟੀ ਵਾਨੇ। ਇਹ ਦੋਵੇਂ ਬਰਾਬਰ ਨੇ, ਕ੍ਰਿਤ ਹੈ, ਕਰਤੇ ਦੀ ਕ੍ਰਿਤ ਹੈ, ਦੁੱਖ ਸੁਖ ਕਰਤੇ ਦੀ ਕ੍ਰਿਤ ਹੈ। ਮੇਰੀ ਜ਼ਿੰਮੇਵਾਰੀ ਕੁਛ ਨੀ, ਮੈਂ ਹੀ ਨਹੀਂ ਹਾਂ, ਤਾਂ ਮੇਰੀ ਜ਼ਿੰਮੇਵਾਰੀ ਕੀ? ਗੁਸਤਾਖੀ ਮਾਫ ਹੋ ਰਿਹਾ, ਸਭ ਕੁਛ ਕੀਤਾ ਨਹੀਂ ਜਾ ਰਿਹਾ। ਜਬ ਆਪਨ ਆਪ ਆਪ ਉਰਦਾਰੇ ਤੋ ਸ਼ਗਨ ਅਪਸ਼ਗਨ ਕਹਾਂ ਵਿਚਾਰੇ। ਇਤਨੀ ਸਮਝ ਆ ਜਾਏ ਮਨੁੱਖ ਅੱਜ ਪੂਰਨ ਹੋ ਗਿਆ, ਇਤਨਾ ਬੋਧ ਪੈਦਾ ਹੋ ਜਾਏ ਅੱਜ ਗੱਲ ਬਣ ਜਾਏਗੀ। ਪਰ ਮੈਂ ਅਰਜ਼ ਕਰਾਂ, ਅਗਰ ਮਨੁੱਖ ਇਹ ਸੋਚੇ ਕਿ ਮੈਂ ਆਪਣੇ ਦੁੱਖ ਨੂੰ, ਮੈਂ ਆਪਣੀ ਵਿਪਤਾ ਨੂੰ ਆਪਣੀ ਸਿਆਣਪ ਨਾਲ ਦੂਰ ਕਰਾਂਗਾ। ਅੱਜ ਤੱਕ ਤੇ ਬੜੇ ਬੜੇ ਸਾਇੰਟਿਸਟ, ਵਿਚਾਰਕ, ਦਾਰਸ਼ਨਿਕ, ਫਿਲਾਸਫਰ ਮਨੁੱਖ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਲੱਭ ਸਕੇ, ਕੋਈ ਵੀ ਨਹੀਂ ਹੱਲ ਲੱਭ ਸਕਿਆ, ਅੱਜ ਤੱਕ ਤੇ ਨਹੀਂ ਲੱਭ ਸਕਿਆ। ਇਤਨੇ ਦਾਰਸ਼ਨਿਕ, ਇਤਨੇ ਚਿੰਤਕ, ਇਤਨੇ ਸਾਇੰਟਿਸਟ, ਇਤਨੇ ਆਲਮ ਫਾਜ਼ਲ, ਫਿਰ ਵੀ ਦੁਨੀਆਂ ਦੁਖੀ। ਤੋ ਮਹਾਰਾਜ ਕਹਿੰਦੇ ਨੇ ਸਿਆਣਪ ਕਾਹੋ ਕਾਮ ਨਾ ਆਤ, ਜੋ ਅਨਰੂਪਿਓ ਠਾਕਰ ਮੇਰੇ ਹੋਏ ਰਹੀ ਸੋ ਬਾਤ। ਕੁਛ ਵੀ ਕੰਮ ਨਹੀਂ ਆਏਗੀ ਜੋ ਉਸਨੇ ਅਨਰੂਪਿਆ ਹੋ ਰਿਹਾ, ਸਭ ਕੁਛ ਹੋ ਰਿਹਾ, ਤੂੰ ਵੀ ਹੋਇਆ, ਸਭ ਕੁਛ ਹੋ ਰਿਹਾ। ਪਰ ਮੈਂ ਦੁਖੀ ਕਹਾਂ, ਤੂੰ ਆਪਣੇ ਆਪ ਨੂੰ ਕ੍ਰਿਤ ਨਹੀਂ ਮੰਨਦਾ, ਕਰਤਾ ਮੰਨਦਾ। ਕਰਤਾਪਣ ਸ਼ੁਭ ਨਾਲ ਜੁੜ ਗਿਆ, ਕਰਤਾਪਣ ਅਸ਼ੁਭ ਨਾਲ ਜੁੜ ਗਿਆ, ਤੋ ਦੋਹਾਂ ਨੇ ਦੁੱਖ ਪੈਦਾ ਕੀਤਾ। ਬੇਈਮਾਨੀ ਨੇ ਤੇ ਦੁੱਖ ਪੈਦਾ ਕੀਤਾ, ਗੁਸਤਾਖੀ ਮਾਫ ਦਾਨ ਨੇ ਵੀ ਦੁੱਖ ਪੈਦਾ ਕਰ ਦਿੱਤਾ, ਕੁਸੰਗਤ ਨੇ ਤੇ ਦੁੱਖ ਪੈਦਾ ਕੀਤਾ, ਪਤਾ ਨੀ ਬਰਦਾਸ਼ਤ ਕਰ ਸਕੋਗੇ ਕਿ ਨਹੀਂ। ਸਤਸੰਗ ਕਰਕੇ ਵੀ ਸੁੱਖ ਕੋਈ ਨਹੀਂ ਮਿਲਿਆ,
ਉਹੀ ਕਲਪਨਾ ਉਹੀ ਦੁੱਖ। ਕਾਰਨ ਮੈਂ ਤੇ ਮੌਜੂਦ ਹਾਂ ਅਸ਼ੁਭ ਦੇ ਤੇ ਸ਼ੁਭ ਦੇ, ਮੈਂ ਤੇ ਮੌਜੂਦ ਹਾਂ ਪੁੰਨ ਦੇ ਚ ਪਾਪ ਦੇ, ਮੈਂ ਤੇ ਮੌਜੂਦ ਹਾਂ ਚੰਗੇ ਦੇ ਤੇ ਮਾੜੇ ਦੇ। ਬੁਰਾ ਭਲਾ ਕਹੋ ਕਿਸ ਨੂੰ ਕਹੀਏ, ਜਾਂ ਸਗਲੇ ਜੀ ਤੁਹਾਰੇ ਕੀ ਬੁਰਾ ਹੈ ਕੀ ਭਲਾ ਹੈ। ਇਸ ਮੈਂ ਨੂੰ ਇੱਕ ਪਾਸੇ ਕਰ ਤੇ ਤੈਨੂੰ ਪਤਾ ਚੱਲ ਜਾਏਗਾ, ਅੰਧੇਰੇ ਦੀ ਵੀ ਆਪਣੀ ਕੋਈ ਦੁਨੀਆ ਹੈ, ਪ੍ਰਕਾਸ਼ ਦੀ ਵੀ ਆਪਣੀ ਦੁਨੀਆ ਹੈ, ਔਰ ਦੋਵੇਂ ਉਹੀ ਨੇ, ਉਸੇ ਦੀ ਕ੍ਰਿਤ ਹੈ। ਨਮੋ ਅੰਧਕਾਰੇ ਨਮੋ ਤੇਜ ਤੇਜੇ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਇੱਥੇ ਤੱਕ ਕਹਿੰਦੇ, ਨਮੋ ਕਲਹਿ ਕਰਤਾ ਨਮੋ ਸ਼ਾਂਤ ਰੂਪ ਹੈ। ਹੇ ਸ਼ਾਂਤੀ ਦੇ ਕਰਤਾ ਤੈਨੂੰ ਨਮਸਕਾਰ, ਪਰ ਹੇ ਕਲੇਸ਼ ਦੇ ਕਰਤਾ ਤੈਨੂੰ ਨਮਸਕਾਰ। ਕਰਤਾ ਤੇ ਤੂੰ ਹੀ ਹੈ, ਇਹ ਬੜੀ ਜ਼ਰੂਰਤ ਹੈ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ। ਬੜੇ ਤੋਂ ਬੜੇ ਬ੍ਰਹਮ ਗਿਆਨੀ ਵੀ ਸੰਕੋਚ ਕਰ ਗਏ ਕਿਧਰੇ, ਪਰ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਇੱਥੇ ਸੰਕੋਚ ਨਹੀਂ ਕੀਤਾ। ਨਮੋ ਕਲਹਿ ਕਰਤਾ ਨਮੋ ਸ਼ਾਂਤ ਰੂਪ ਹੈ, ਨਮਸਕਾਰ ਹੈ ਤੈਨੂੰ ਐ ਸ਼ਾਂਤੀ ਦੇ ਸਰੂਪ ਕਰਤਾ, ਪਰ ਨਮਸਕਾਰ ਹੈ ਤੈਨੂੰ ਐ ਕਲੇਸ਼ ਦੇ ਕਰਤਾ। ਬਹੁਤ ਵੱਡੀ ਗੱਲ, ਕਰਤਾ ਹੀ ਕਰਤਾ ਹੈ, ਕਰਤਾ ਹੀ ਕਰਤਾ ਹੈ, ਬਾਕੀ ਤੇ ਸਭ ਕੁਝ ਕ੍ਰਿਤ, ਅਸੀਂ ਹਾਂ ਹੀ ਨਹੀਂ, ਤੂੰ ਹੀ ਤੂੰ ਹੈ, ਤੂੰ ਹੀ ਨੂੰ। ਇਸ ਤਰ੍ਹਾਂ ਦੇ ਬੋਧ ਦੇ ਆਉਂਦਿਆਂ ਮਨੁੱਖ ਸਮਾਧੀ ਲੀਨ ਹੋ ਜਾਂਦਾ। ਪਸ਼ੂ ਨੂੰ ਵੀ ਕੋਈ ਬੋਧ ਨਹੀਂ ਕਿ ਮੈਂ ਹਾਂ, ਇਹ ਵੀ ਮੈਂ ਅਰਜ਼ ਕਰਦੇ ਹਾਂ, ਪਸ਼ੂ ਅਚੇਤ ਹੈ ਬਿਲਕੁਲ। ਇਸ ਵਾਸਤੇ ਪਸ਼ੂਆਂ ਦੀ ਦੁਨੀਆਂ ਸੁੱਖ ਹੈ, ਕੋਈ ਪਸ਼ੂ ਬੋਰ ਨਹੀਂ ਆਉਂਦਾ, ਕੋਈ ਪਸ਼ੂ ਬੇਚੈਨ ਨਹੀਂ ਆਉਂਦਾ, ਕੋਈ ਪਸ਼ੂ ਬਿਆਕੁਲ ਨਹੀਂ ਆਉਂਦਾ, ਕੋਈ ਪਸ਼ੂ ਪਾਗਲ ਨਹੀਂ ਆਉਂਦਾ। ਹਾਂ, ਉਹ ਪਸ਼ੂ ਜ਼ਰੂਰ ਪਾਗਲ ਹੋ ਜਾਂਦੇ ਨੇ ਜਿਨ੍ਹਾਂ ਵਿਚਾਰਿਆਂ ਨੂੰ ਪਾਗਲ ਮਨੁੱਖਾਂ ਨਾਲ ਰਹਿਣਾ ਪੈਂਦਾ, ਉਹ ਪਾਗਲ ਹੋ ਜਾਂਦੇ, ਉਹ ਨਹੀਂ ਆਉਂਦਾ। ਮਨੁੱਖ ਜਿਨ੍ਹਾਂ ਪਸ਼ੂਆਂ ਦੀ ਪ੍ਰਾਕਿਰਤਿਕ ਜ਼ਿੰਦਗੀ ਦੇ ਵਿੱਚ ਫਰਕ ਪਾ ਦਿੰਦੇ ਨੇ, ਉਹਨਾਂ ਦੀ ਜੀਵਨ ਦੀ ਆਜ਼ਾਦੀ ਖੋ ਲੈਂਦੇ ਨੇ, ਕਿਉਂਕਿ ਮਨੁੱਖ ਦੇ ਕੋਲ ਤਾਕਤ ਹੈ, ਉਹ ਪਸ਼ੂ ਪਾਗਲ ਹੋ ਸਕਦਾ, ਬੇਚੈਨ ਹੋ ਸਕਦਾ, ਵਰਨਾ ਪਸ਼ੂ ਬੇਚੈਨ ਨਹੀਂ ਹੋ ਸਕਦਾ। ਕਦੀ ਬਗੌਰ ਮੁਤਾਲਾ ਕਰਕੇ ਦੇਖੋ, ਪੰਛੀਆਂ ਨੂੰ ਸ਼ਾਮ ਨੂੰ ਘਰ ਆ ਰਹੇ ਨੇ ਚਹਿ ਚਹਾਉਂਦੇ ਹੋਏ, ਗੀਤ ਗਾਉਂਦੇ ਹੋਏ। ਰਾਤ ਦਾ ਪਹਿਲਾ ਪਹਿਰ ਸਮਾਪਤ ਹੋਇਆ, ਗੀਤ ਗਾਉਂਦਿਆਂ ਗਾਉਂਦਿਆਂ ਸੌ ਗਏ, ਚਹਿ ਚਹਾਉਂਦਿਆਂ ਚਹਿ ਚਹਾਉਂਦਿਆਂ ਸੌ ਗਏ। ਅੰਮ੍ਰਿਤ ਵੇਲਾ ਹੋ ਗਿਆ, ਰਾਤ ਦਾ ਚੌਥਾ ਪਹਿਰ ਆਰੰਭ ਹੋ ਗਿਆ, ਚਹਿ ਚਹਾਉਂਦਿਆਂ ਚਹਿ ਚਹਾਉਂਦਿਆਂ ਗੀਤ ਗਾਉਂਦਿਆਂ ਗਾਉਂਦਿਆਂ ਉੱਠ ਬੈਠੇ ਨੇ। ਚਾਨਣਾ ਹੋ ਗਿਆ, ਰੋਸ਼ਨੀ ਹੋ ਗਈ ਹੈ, ਆਪਣੇ ਆਲਣਿਆਂ ਨੂੰ ਤਿਆਗ ਕੇ ਗੀਤ ਗਾਉਂਦਿਆਂ ਹੋਇਆ ਰਿਜ਼ਕ ਦੀ ਤਲਾਸ਼ ਦੇ ਚੱਲ ਪਏ। ਦਿਨ ਭਰ ਰਿਜ਼ਕ ਦੀ ਤਲਾਸ਼ ਕੀਤੀ ਹੈ, ਸੂਰਜ ਗਰੂਬ ਆਉਣ ਲੱਗਾ, ਵਾਪਸ ਗੀਤ ਗਾਉਂਦਿਆਂ ਹੋਇਆ ਵਾਪਸ ਆ ਰਹੇ ਨੇ। ਗੀਤ ਗਾਉਂਦਿਆਂ ਗਾਉਂਦਿਆਂ ਰਾਤ ਦਾ ਪਹਿਲਾ ਪੈਰ ਖਤਮ ਆਉਂਦਿਆਂ ਸੌ ਜਾਂਦੇ ਨੇ, ਰਾਤ ਦਾ ਚੌਥਾ ਪੈਰ ਆਰੰਭ ਆਉਂਦਿਆਂ ਜਾਗ ਪੈਂਦੇ ਨੇ। ਪ੍ਰਾਚੀਨ ਰਿਸ਼ੀ ਮੁਨੀ ਤੇ ਕਹਿੰਦੇ ਸਨ, ਜਦੋਂ ਪਸ਼ੂ ਸੌਂਦੇ ਨੇ ਸੋ ਜਾਣਾ ਚਾਹੀਦਾ, ਜਦ ਪੰਛੀ ਸੌਂਦੇ ਨੇ ਸੋ ਜਾਣਾ ਚਾਹੀਦਾ, ਔਰ ਜਦ ਪੰਛੀ ਜਾਗਦੇ ਨੇ ਜਾਗ ਪੈਣਾ ਚਾਹੀਦਾ, ਇਹੀ ਪ੍ਰਾਕਿਰਤਿਕ ਹੈ। ਮਨੁੱਖ ਨੇ ਆਪਣਾ ਸੋਣਾ ਵੀ ਗੈਰ ਪ੍ਰਾਕਿਰਤਿਕ ਕਰ ਦਿੱਤਾ ਹੈ, ਜਾਗਣਾ ਵੀ ਗੈਰ ਪ੍ਰਾਕਿਰਤਿਕ ਕਰ ਦਿੱਤਾ ਹੈ, ਖਾਣਾ ਵੀ ਗੈਰ ਪ੍ਰਾਕਿਰਤਿਕ ਕਰ ਦਿੱਤਾ ਹੈ, ਔਰ ਇਹ ਸਭ ਕੁਝ ਕਿਉਂ ਹੋਇਆ? ਖੁਦ ਨੂੰ ਕਰਤਾ ਮੰਨ ਕੇ, ਮੈਂ ਕਰਤਾ, ਤੇ ਇੱਕ ਪਰਮਾਤਮਾ ਕਰਤਾ, ਇੱਕ ਤੂੰ ਕਰਤਾ, ਤੁਹਾਨੂੰ ਦੋ ਕਰਤਿਆਂ ਵਿੱਚ ਕਿਵੇਂ ਬਣੇਗੀ? ਪਰਮਾਤਮਾ ਤੇ ਕਰਤਾ ਹੈ, ਤੇ ਤੇਰਾ ਕਰਤਾ ਹੋਣਾ ਅਚੇਤਪਣੇ ਤੇ ਖੜਾ, ਅਗਿਆਨਤਾ ਤੇ ਖੜਾ, ਤੂੰ ਕਰਤਾ ਨਹੀਂ ਹੈ, ਤੂੰ ਸਵੈ ਕ੍ਰਿਤ ਹੈ, ਤੂੰ ਖੁਦ ਕ੍ਰਿਤ ਹੈ। ਐਸਾ ਕੀ ਕੁਛ ਹੈ ਜੋ ਤੂੰ ਬਣਾਇਆ? ਅਗਰ ਹੱਥਾਂ ਨਾਲ ਬਣਾਇਆ ਤੂੰ ਹੱਥ ਕ੍ਰਿਤ ਨੇ ਪਰਮਾਤਮਾ ਦੀ, ਅਗਰ ਦਿਮਾਗ ਨਾਲ ਤੂੰ ਸੋਚਿਆ ਤੂੰ ਦਿਮਾਗ ਕ੍ਰਿਤ ਹੈ ਪਰਮਾਤਮਾ ਦੀ। ਇੱਥੇ ਪੁੱਛੋ ਉਸ ਤੋਂ
ਜਿਸ ਦਾ ਕਦੀ ਕੋਈ ਇੱਕ ਹੱਥ ਨਾਕਾਰਾ ਹੋ ਜਾਂਦਾ, ਟੁੱਟ ਜਾਂਦਾ, ਕੱਟ ਜਾਂਦਾ, ਕੋਈ ਮਿਲਦਾ ਬਾਜ਼ਾਰ ਦੇ ਲੱਭਦਾ, ਔਰ ਉਸ ਦਿਨ ਉਸਨੂੰ ਪਤਾ ਚੱਲਦਾ ਕਿ ਕਰਤੇ ਦੀ ਇਹ ਕ੍ਰਿਤ ਇੱਕ ਹੱਥ ਦੀ ਕਿੰਨੀ ਕੀਮਤ ਹੈ, ਕਿੰਨੀ ਗੱਲ ਹੈ, ਕਿੰਨੀ ਮਹਾਨਤਾ ਹੈ। ਇਹਨਾਂ ਹੱਥਾਂ ਨੂੰ ਮੈਂ ਕਦੀ ਕੋਈ ਮਹਾਨਤਾ ਨਾ ਦਿੱਤੀ, ਉਸ ਕਰਤੇ ਦੀ ਇਤਨੀ ਵੱਡੀ ਕ੍ਰਿਤ ਮੇਰੇ ਹੱਥ, ਉਸ ਕਰਤੇ ਦੀ ਇਤਨੀ ਵੱਡੀ ਕ੍ਰਿਤ ਇਹ ਜ਼ਬਾਨ, ਇਹ ਦਿਮਾਗ। ਜੈਸੇ ਜੈਸੇ ਮਨੁੱਖ ਬਾਰ ਬਾਰ ਇਹ ਖਿਆਲ ਕਰਦਾ ਜਾਏ, ਤੂੰ ਕਰਤਾ ਹੈ, ਤੂੰ ਕਰਤਾ ਹੈ, ਤੂੰ ਕਰਤਾ ਸਚਿਆਰ ਮੇਡਾ ਸਾਈ, ਤੂੰ ਕਰਤਾ ਹੈ, ਤੂੰ ਹੀ ਕਰਤਾ ਹੈ, ਕਹਿੰਦੇ ਨੇ ਮਨੁੱਖ ਦਾ ਹੰਕਾਰ ਮਿਟ ਜਾਂਦਾ। ਔਰ ਜਿਤਨੀ ਮਿਕਦਾਰ ਵਿੱਚ ਹੰਕਾਰ ਮਿਟਦਾ ਜਾ ਰਿਹਾ ਹੈ, ਉਤਨੀ ਮਿਕਦਾਰ ਵਿੱਚ ਨਿਰੰਕਾਰ ਪ੍ਰਗਟ ਹੁੰਦਾ ਜਾ ਰਿਹਾ। ਔਰ ਜਿਸ ਦਿਨ ਕਰਤਾਪਣ ਬਿਲਕੁਲ ਖਤਮ ਹੋ ਜਾਂਦਾ ਹੈ, ਉਸ ਦਿਨ ਪੂਰਨ ਬ੍ਰਹਮ ਹੈ, ਬ੍ਰਹਮ ਗਿਆ ਨਹੀਂ, ਉਸ ਦਿਨ ਚਾਨਣਾ ਹੀ ਚਾਨਣਾ ਹੋ ਗਿਆ, ਉਸ ਦਿਨ ਪਰਮਾਤਮਾ ਪੂਰਨ ਪ੍ਰਗਟ ਹੋ ਗਿਆ ਉੱਥੇ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇੱਕ ਗੋਸ਼ਟੀ ਲਿਖੀ ਹੈ, ਬੜੀ ਸੁੰਦਰ, ਆਪ ਦਾ ਇੱਕ ਬੜਾ ਕੀਮਤੀ ਵਾਕ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ। ਉਸ ਵਾਕ ਵਿੱਚ ਕਹਿੰਦੇ ਨੇ, ਇਹ ਕਰਤੇ ਤੂੰ ਹੀ ਹੈ, ਲੇਕਿਨ ਕੁਛ ਕ੍ਰਿਤ ਮੇਰੀ ਵੀ ਹੈ, ਮੈਂ ਵੀ ਕਰਤਾ। ਮਨੁੱਖ ਦੀ ਤਰਫੋਂ ਬੋਲਦੇ ਨੇ, ਔਰ ਪੰਕਤੀਆਂ ਗੁਰੂ ਨਾਨਕ ਦੇਵ ਜੀ ਦੀਆਂ ਨੇ। ਹੈ ਇੱਥੇ ਆਮ ਜਗਤ ਜਿਸ ਢੰਗ ਨਾਲ ਸੋਚਦਾ ਹੈ, ਬਸ ਉਸਦੀ ਵਿਆਖਿਆ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਰ ਰਹੇ ਨੇ, ਬੜੀ ਸੋਹਣੀ। ਸਾਹਿਬ ਕਹਿੰਦੇ ਨੇ, ਤੂੰ ਕਰਤਾ ਹੈ, ਮੈਂ ਕਰਤਾ। ਤਾਂ ਫਿਰ ਪ੍ਰਸ਼ਨ ਹੋਇਆ, ਸਭ ਕੁਛ ਦਾ ਕਰਤਾ ਤੇ ਉਹੀ ਹੈ, ਤਾਂ ਫਿਰ ਦੱਸੋ ਮਨੁੱਖ ਦੀ ਕ੍ਰਿਤ ਕੀ ਹੈ, ਕੀ ਐਸਾ ਜੋ ਮਨੁੱਖ ਦੀ ਕ੍ਰਿਤ ਹੋਵੇ। ਮਹਾਰਾਜ ਇਸ ਤਰ੍ਹਾਂ ਬਿਆਨ ਕਰਦੇ ਨੇ, ਦਾਤ ਜੋਤ ਸਭ ਸੂਰਤ ਤੇਰੀ, ਇਹ ਸ਼ਕਲ ਸੂਰਤ ਤੇਰੀ ਹੈ, ਇਸ ਵਿੱਚ ਮੇਰਾ ਕੋਈ ਚੁਣਾਵ ਨਹੀਂ ਹੈ। ਜੈਸੇ ਨੈਣ ਨਕਸ਼ ਤੋਂ ਦਿੱਤੇ ਵੈਸੇ ਨੇ, ਜੈਸੀ ਆਵਾਜ਼ ਤੋਂ ਦਿੱਤੀ ਵੈਸੀ ਹੈ, ਜੈਸੇ ਅੰਗੂਠੇ ਦੀ ਛਾਪ ਤੋਂ ਦਿੱਤੀ ਵੈਸੀ ਹੈ। ਔਰ ਇਸ ਵਿੱਚ ਪ੍ਰਾਣਾਂ ਦੀ ਹਰਕਤ ਤੇ ਜੋਤ ਚੇਤਨਾ ਸਭ ਤੇਰੀ, ਦਾਤ ਜੋਤ ਸਭ ਸੂਰਤ ਤੇਰੀ, ਇਹ ਨੈਣ ਨਕਸ਼ ਸਭ ਤੇਰੇ, ਕਿਉਂਕਿ ਤੇਰੀ ਕ੍ਰਿਤ ਹੈ, ਇਹ ਹੱਥ ਪੈਰ ਮੂੰਹ ਮੱਥਾ ਸਭ ਤੇਰੀ ਕ੍ਰਿਤ ਹੈ, ਦਾਤ ਜੋਤ ਸਭ ਸੂਰਤ ਤੇਰੀ। ਜੋ ਕੁਛ ਵੀ ਸੂਰਤਾਂ ਦਿਖਾਈ ਦੇ ਰਹੀਆਂ, ਜੋ ਕੁਛ ਵੀ ਆਕਾਰ ਦਿਖਾਈ ਦੇ ਰਿਹਾ, ਔਰ ਜੋ ਕੁਛ ਵੀ ਮੇਰੀ ਸ਼ਕਲ ਸੂਰਤ ਹੈ, ਸਭ ਤੇਰੀ ਕ੍ਰਿਤ ਹੈ। ਤੋ ਫਿਰ ਮੇਰਾ ਕੀ ਰਹਿ ਗਿਆ, ਫਿਰ ਮਨੁੱਖ ਦਾ ਕੀ ਰਹਿ ਗਿਆ। ਸਾਹਿਬ ਕਹਿਣ ਹੈ, ਇਹ ਕਰਤੇ ਮੇਰਾ ਵੀ ਕੁਛ ਕਰਤਾਪਨ ਹੈ, ਤੋ ਫਿਰ ਕੀ ਹੈ। ਦਾਤ ਜੋਤ ਸਭ ਸੂਰਤ ਤੇਰੀ, ਬਹੁਤ ਸਿਆਣਪ ਆਉਮੇ ਮੇਰੀ, ਇਹ ਅਹੰਕਾਰ ਮੇਰਾ। ਭਾਵੇਂ ਸਭ ਕੁਛ ਤੇਰਾ ਹੈ, ਪਰ ਇਹਦੇ ਉੱਤੇ ਮੋਰ ਮੈਂ ਲਾ ਦਿੱਤੀ ਹੈ, ਮੇਰਾ ਮੇਰਾ ਮੇਰਾ ਮੇਰਾ ਤਨ, ਮੇਰਾ ਧਨ, ਮੇਰਾ ਦਿਮਾਗ, ਮੇਰੀ ਇੱਜ਼ਤ, ਮੇਰੀ ਮਾਣ ਮਰਿਆਦਾ, ਮੇਰੀ ਸ਼ਕਤੀ, ਮੇਰੀ ਕੁਲ, ਮੇਰੀ ਪ੍ਰਭਤਾ। ਤੋ ਮਹਾਰਾਜ ਕਹਿੰਦੇ, ਇਹ ਤੇ ਮੇਰੀ ਹੈ, ਇਹ ਹੰਕਾਰ ਮੇਰਾ, ਬਾਕੀ ਕੁਛ ਵੀ ਮੇਰਾ ਨਹੀਂ, ਇਹ ਅਹੰਕਾਰ ਦਾ ਕ੍ਰਿਤ ਕਰਤਾ ਮੈਂ ਆ, ਇਹ ਮੈਂ ਮੇਰੀ ਕ੍ਰਿਤ ਹੈ, ਇਹ ਅਹੰਕਾਰ ਮੇਰਾ ਹੈ, ਤੇਰਾ ਨਹੀਂ ਹੈ। ਤੂੰ ਤੇ ਇਤਨਾ ਕੁਛ ਬਣਾ ਕੇ ਵੀ ਚੁੱਪ ਹੈ, ਖਾਮੋਸ਼ ਹੈ, ਤੂੰ ਤੇ ਕਿਧਰੇ ਵੀ ਨਹੀਂ ਕਹਿੰਦਾ, ਇਹ ਸਾਗਰ ਮੈਂ ਬਣਾਇਆ, ਇਹ ਸੂਰਜ ਮੈਂ ਬਣਾਇਆ, ਇਹ ਧਰਤੀ ਮੈਂ ਬਣਾਈ, ਤੂੰ ਤੇ ਕਿਧਰੇ ਵੀ ਨਹੀਂ ਕਹਿੰਦਾ। ਇਹ ਗੱਲ ਵੱਖਰੀ ਹੈ ਕਿ ਖੁਦਾ ਨੂੰ ਵੀ ਬੁਲਾਇਆ ਹੈ ਇੱਕ ਥਾਂ ਤੇ ਡਾਕਟਰ ਮੁਹੰਮਦ ਇਕਬਾਲ ਨੇ, ਉਸਨੇ ਵੀ ਖੁਦਾ ਤੇ ਮਨੁੱਖ ਦੀ ਗੋਸ਼ਟੀ ਲਿਖ ਦਿੱਤੀ। ਗੁਰੂ ਨਾਨਕ ਦੇ ਕਹਿਣ ਦਾ ਆਪਣਾ ਆਲਮਾਨਾ ਢੰਗ, ਉਹ ਸ਼ਾਇਰ ਹੈ,
ਉਸ ਦੇ ਕਹਿਣ ਦਾ ਆਪਣਾ ਢੰਗ। ਸਾਹਿਬ ਕਹਿੰਦੇ ਨੇ ਦਾਤ ਜੋਤ ਸਭ ਸੂਰਤ ਤੇਰੀ, ਤਮਾਮ ਸ਼ਕਲ ਸੂਰਤ ਔਰ ਮੇਰੀ ਸ਼ਕਲ ਸੂਰਤ ਸਭ ਤੇਰੀ, ਇਹ ਨੈਣ ਨਕਸ਼ ਤੇਰੇ, ਇਹ ਪ੍ਰਾਣਾਂ ਦੀ ਹਰਕਤ ਤੇਰੀ, ਇਹ ਆਤਮਾ ਤੇਰੀ, ਪਰ ਬਹੁਤ ਸਿਆਣਪ ਹੋਮੇ ਮੇਰੀ, ਚਤਰਾਈ ਤੇ ਅਹੰਕਾਰ ਮੇਰਾ ਤੇਰਾ ਨਹੀਂ। ਪੰਡਿਤ ਦਇਆ ਰਾਮ ਹੋਏ ਨੇ ਗੁਜਰਾਤ ਦੇ ਚ, ਗੁਜਰਾਤੀ ਸੰਤ ਹੋਏ ਨੇ, ਗੁਜਰਾਤੀ ਭਗਤ ਕਾਠੀਆਵਾੜ ਦੇ ਇਲਾਕੇ ਚ। ਇਹ ਕਹਿੰਦੇ ਨੇ ਹੇ ਪ੍ਰਭੂ, ਤੇਰੇ ਕਦਮਾਂ ਦੇ ਚ ਕੁਛ ਅਰਪਣ ਕਰਨ ਨੂੰ ਜੀ ਕਰਦਾ, ਅਰਪਣ ਮੈਂ ਉਹ ਕਰਨਾ ਚਾਹੁੰਦਾ ਜੋ ਮੇਰਾ ਹੋਵੇ, ਕਿ ਤੇਰੀ ਚੀਜ਼ ਤੇਰੇ ਅੱਗੋਂ ਰੱਖਦੇ ਆ। ਜੈਸੇ ਰਵਿਦਾਸ ਕਹਿੰਦੇ ਤੇਰਾ ਦੀਆ ਤੁਝੇ ਕਿਆ ਅਰਪਾਂ, ਨਾਮ ਤੇਰਾ ਤੋਨੀ ਚਵਰ ਡੁਲਾਰੇ, ਤੂੰ ਦਿੱਤਾ ਤੇ ਤੇਰੇ ਅੱਗੋਂ ਰੱਖਾਂ, ਕੋਈ ਸ਼ੋਭਾ ਨਹੀਂ ਦਿੰਦਾ, ਕੋਈ ਗੱਲ ਫੱਬਦੀ ਨਹੀਂ। ਤੂੰ ਦਇਆ ਰਾਮ ਕਹਿੰਦੇ ਨੇ ਮੈਂ ਉਹ ਤੇਰੇ ਕਦਮਾਂ ਦੇ ਚ ਰੱਖਣਾ ਚਾਹੁੰਦਾ ਜੋ ਮੇਰਾ ਹੋਵੇ, ਕਿ ਤੂੰ ਮੈਨੂੰ ਦਿੱਤਾ ਤੇ ਮੈਂ ਤੇਰੇ ਅੱਗੋਂ ਰੱਖਦੇ ਆ, ਇਹ ਤੇ ਕੁਛ ਵੀ ਨਹੀਂ। ਮੈਂ ਉਹ ਰੱਖਣਾ ਚਾਹੁੰਦਾ ਜੋ ਮੇਰਾ ਹੈ, ਪਰ ਮੇਰੀ ਇੱਕ ਬੇਨਤੀ ਹੈ, ਤੂੰ ਕਬੂਲ ਕਰ, ਪ੍ਰਵਾਨ ਕਰ, ਕਿਉਂਕਿ ਮੇਰਾ ਹੈ, ਪਤਾ ਨਹੀਂ ਤੂੰ ਕਬੂਲ ਕਰੇਗਾ ਕਿ ਨਹੀਂ ਕਰੇਗਾ। ਉਹਨੇ ਵੀ ਆਪਣੇ ਢੰਗ ਨਾਲ ਗੁਜਰਾਤੀ ਭਾਸ਼ਾ ਦੇ ਵਿੱਚ ਗੋਸ਼ਟੀ ਲਿਖੀ ਹੈ। ਤੂੰ ਪ੍ਰਭੂ ਬੋਲੇ, ਅੱਛਾ ਠੀਕ ਹੈ, ਕੀ ਹੈ ਤੇਰਾ ਭੇਟ ਕਰ, ਕੀ ਹੈ ਤੇਰਾ। ਇਹ ਭਗਤ ਕਹਿੰਦਾ ਮੇਰਾ ਬਸ ਇਹੀ ਹੈ, ਇਹ ਭੇਟ ਕਰਨਾ ਚਾਹੁੰਦਾ ਮੇਰਾ। ਇਹ ਜੋ ਹੰਕਾਰ ਹੈ, ਇਹ ਜੋ ਮੈਂ ਹੈ, ਇਹ ਜੋ ਮੇਰਾ ਹੈ, ਬਸ ਇਹ ਭਾਵ ਭੇਟ ਕਰਨਾ ਚਾਹੁੰਦਾ, ਤਾਂ ਕਿ ਤੂੰ ਪੂਰਨ ਤੌਰ ਤੇ ਪ੍ਰਗਟ ਹੋਵੇ, ਤਾਂ ਕਿ ਮੈਂ ਤੇਰੀ ਝਲਕ ਦੇਖ ਸਕਾਂ। ਬਸ ਮੈਂ ਖੁਦ ਹੀ ਦੀਵਾਰ ਹਾਂ ਔਰ ਕੁਛ ਨਹੀਂ, ਮੈਂ ਹੀ ਦੀਵਾਰ ਬਣਿਆ ਆ, ਔਰ ਇਹ ਦੀਵਾਰ ਮੇਰੇ ਕੋਲ ਗਿਰਦੀ ਨੇ। ਤੂੰ ਕਬੂਲ ਕਰੇ ਤੇ ਮੈਂ ਇਹੀ ਰੱਖਦੇ ਆ ਤੇਰੇ ਅੱਗੋਂ। ਸਮੁੱਚੇ ਜਗਤ ਦੇ ਚ ਅਹੰਕਾਰ ਦਾ ਹੀ ਸੰਘਰਸ਼ ਹੈ। ਰਾਜਨੈਤਿਕ ਦੁਨੀਆਂ ਦੇ ਚ ਅਹੰਕਾਰ, ਧਾਰਮਿਕ ਦੁਨੀਆਂ ਦੇ ਚ ਅਹੰਕਾਰ, ਸਮਾਜਿਕ ਦੁਨੀਆਂ ਦੇ ਚ ਅਹੰਕਾਰ, ਇਸ ਵਾਸਤੇ ਪਰਿਵਾਰ ਦੇ ਸੰਘਰਸ਼, ਧਾਰਮਿਕ ਦੁਨੀਆਂ ਦੇ ਸੰਘਰਸ਼, ਰਾਜਨੀਤੀ ਦੇ ਸੰਘਰਸ਼, ਅਹੰਕਾਰ, ਮੈਂ ਮੈਂ ਮੈਂ, ਹਮ ਬਡ ਕਵ ਕੁਲੀਨ, ਹਮ ਪੰਡਿਤ, ਹਮ ਜੋਗੀ ਸੰਨਿਆਸੀ, ਗਿਆਨੀ ਗੁਣੀ ਸੂਰ, ਹਮ ਦਾਤੇ ਏ ਬੁੱਧ ਕਵੇ ਨਾ ਨਾਸੀ। ਰਵਿਦਾਸ ਕਹਿੰਦੇ ਨੇ ਮੈਂ ਕਵੀ, ਤੂੰ ਕਵਿਤਾ ਦਾ ਕਰਤਾ ਬਣ ਗਿਆ, ਕੋਈ ਜ਼ਾਤ ਦਾ ਕਰਤਾ ਬਣ ਗਿਆ, ਕੋਈ ਕੁਲ ਦਾ ਕਰਤਾ ਬਣ ਗਿਆ, ਕੋਈ ਗਿਆਨ ਦਾ ਕਰਤਾ ਬਣ ਗਿਆ, ਕੋਈ ਸੰਨਿਆਸੀ ਸੰਨਿਆਸ ਦਾ ਕਰਤਾ ਬਣ ਗਿਆ। ਹਮ ਬਡ ਕਵ ਕੁਲੀਨ, ਹਮ ਪੰਡਿਤ, ਹਮ ਜੋਗੀ ਸੰਨਿਆਸੀ, ਕੋਈ ਯੋਗ ਦਾ ਕਰਤਾ ਬਣ ਗਿਆ, ਗਿਆਨੀ ਗੁਣੀ ਸੂਰ, ਹਮ ਦਾਤੇ ਏ ਬੁੱਧ ਕਵੇ ਨਾ ਨਾਸੀ, ਕੋਈ ਦਾਨ ਦਾ ਕਰਤਾ ਬਣ ਗਿਆ। ਤੇ ਜਿਸ ਦਿੱਤੇ ਹੋਏ ਦੇ ਨਾਲ ਕਰਤਾਪਣ ਜੁੜਿਆ ਹੋਇਆ ਹੈ, ਉਹਨੂੰ ਦਾਨ ਮੰਨਿਆ ਹੀ ਨਹੀਂ ਗਿਆ, ਉਹ ਤੇ ਮਨੁੱਖ ਦੇ ਹੱਥਾਂ ਚ ਹੀ ਹੈ, ਕਿਉਂਕਿ ਕਰਤਾਪਨ ਦੇ ਨਾਲ ਜੁੜ ਗਿਆ, ਉਹਦਾ ਅਹੰਕਾਰ ਦੇ ਨਾਲ ਜੁੜਿਆ ਹੈ। ਤੀਰਥ ਵਰਤ ਅਰਦਾਨ ਕਰ, ਮਨ ਮੈਂ ਧਰੇ ਗੁਮਾਨ, ਨਾਨਕ ਨੇ ਫਲ ਜਾਤ ਤੈ ਜਉ ਕੁੰ ਚਰੇ ਇਸ ਨਾਮ। ਧਰਮ ਦੀ ਸਾਧਨਾ ਦੀ ਸਫਲਤਾ ਕਿਸ ਤਰ੍ਹਾਂ ਮਨਾਂਗੇ, ਜਿਤਨਾ ਮੈਂ ਮਿਟਦਾ ਜਾਏਗਾ ਸਮਝ ਲਓ ਸਫਲਤਾ ਮਿਲਦੀ ਜਾ ਰਹੀ ਹੈ, ਔਰ ਜਿਸ ਦਿਨ ਟੋਟਲ ਮੈਂ ਮਿਟ ਜਾਂਦਾ ਤੂੰ ਪ੍ਰਗਟ ਹੋ ਜਾਂਦਾ। ਤੂੰ ਤੂੰ ਕਰਤਾ ਤੂੰ ਭਇਆ, ਮੁਝ ਮੇ ਰਹਾ ਨਾ ਹੋ, ਜਬ ਆਪਾ ਪਰ ਕਾ ਮਿਟ ਗਯਾ, ਜਤ ਦੇਖਾਂ ਤਦ ਤੋਂ। ਚਾਰੋਂ ਪਾਸੇ ਕਬੀਰ ਦੀ ਮਹਿਮਾ ਬੜੀ ਹੋਈ, ਉਪਮਾ ਬੜੀ ਹੋਈ, ਇਸ ਦੇ ਗਿਆਨ ਦੀ, ਇਸ ਦੇ ਵਿਵਹਾਰ ਦੀ, ਇਸ ਦੀ ਜੀਵਨ ਸ਼ੈਲੀ ਦੀ। ਤੇ ਕੁਛ ਇੱਕ ਨੇ ਮੂੰਹ ਦੇ ਉੱਤੇ ਉਪਮਾ ਕੀਤੀ, ਕਬੀਰ ਧੰਨ ਹੈ ਤੂੰ। ਆਪਦੀ ਗਿਆਤ ਲਈ ਅਰਜ਼ ਕਰਾਂ, ਉਪਮਾ ਕਰਨਾ ਮਨੁੱਖ ਦੀ ਇੱਕ ਮਜਬੂਰੀ ਹੈ, ਨਿੰਦਾ ਕਰਨਾ ਮਨੁੱਖ ਦੀ ਇੱਕ ਮਜਬੂਰੀ ਹੈ। ਉਪਮਾ ਇਹ ਉਸ ਦੀ ਕਰਦਾ ਹੈ ਜੋ ਇਸਦਾ ਭਵਿਸ਼ ਹੋਵੇ, ਜੋ ਇਹ ਹੋਣਾ ਚਾਹੁੰਦਾ ਹੈ, ਜੋ ਇਹ ਬਣਨਾ ਚਾਹੁੰਦਾ ਹੈ, ਵਰਨਾ ਉਪਮਾ ਕਰ ਨਹੀਂ ਸਕਦਾ।
ਕੋਈ ਕਿਸੇ ਫਿਲਮ ਸਟਾਰ ਦੀ ਉਪਮਾ ਪਿਆ ਕਰਦਾ, ਕੋਈ ਰਾਜਨੀਤਿਕ ਦੀ ਉਪਮਾ ਪਿਆ ਕਰਦਾ, ਕੋਈ ਕਿਸੇ ਸੰਤ ਮਹਾਂਪੁਰਸ਼ ਦੀ ਉਪਮਾ ਪਿਆ ਕਰਦਾ। ਇਹ ਮਨੁੱਖ ਉਹੀ ਕੁਛ ਹੋਣਾ ਚਾਹੁੰਦਾ ਹੈ, ਵਰਨਾ ਉਪਮਾ ਦਾ ਕੋਈ ਮਤਲਬ ਹੀ ਨਹੀਂ ਸੀ। ਮਨੁੱਖ ਨਿੰਦਾ ਕਰ ਰਿਹਾ, ਆਪਣੇ ਹੀ ਮਾਜ਼ੀ ਦੀ ਨਿੰਦਾ ਕਰ ਰਿਹਾ। ਪਸ਼ੂ ਸੀ, ਪਸ਼ੂਆਂ ਵਾਲੀ ਕ੍ਰਿਤ ਕਿਧਰੇ ਪ੍ਰਗਟ ਹੋ ਰਹੀ ਹੈ, ਨਿੰਦਾ ਪਿਆ ਕਰਦਾ। ਦਰਅਸਲ ਆਪਣੇ ਪਿਛੋਕੜ ਨੂੰ ਹੀ ਵੰਡਦਾ ਪਿਆ, ਹੋਰ ਕੁਛ ਨਹੀਂ। ਅਗਰ ਇਸ ਤਰ੍ਹਾਂ ਦੇਖੋ ਜਾਂ ਇੰਜ ਕਰ ਲੋ, ਇਹ ਨਿੰਦਾ ਕਰ ਰਿਹਾ ਆਪਣੇ ਮਾਜ਼ੀ ਦੀ, ਇਹ ਉਪਮਾ ਕਰ ਰਿਹਾ ਆਪਣੇ ਮੁਸਤਕਬਿਲ ਦੀ, ਇਹ ਨਿੰਦਾ ਕਰ ਰਿਹਾ ਆਪਣੇ ਅਤੀਤ ਦੀ, ਇਹ ਉਪਮਾ ਕਰ ਰਿਹਾ ਆਪਣੇ ਭਵਿਸ਼ ਦੀ। ਲਾਜ਼ਮੀ ਹੈ, ਇਹ ਹਕੀਕਤ ਹੈ, ਇੱਕ ਬਹੁਤ ਸੱਚਾਈ ਹੈ, ਵਰਨਾ ਮਨੁੱਖ ਉਪਮਾ ਕਰ ਹੀ ਨਹੀਂ ਸਕਦਾ। ਉਪਮਾ ਲਾਜ਼ਮੀ ਅੱਗੇ ਮਨੁੱਖ ਦੀ ਮੰਜ਼ਿਲ ਹੈ। ਮਨੁੱਖ ਵੈਸਾ ਹੋਣਾ ਚਾਹੁੰਦਾ ਹੈ, ਉਸ ਵਰਗਾ ਹੋਣਾ ਚਾਹੁੰਦਾ ਹੈ, ਤਾਂ ਹੀ ਤੇ ਜੋ ਹੈ ਉਪਮਾ ਕਰ ਰਿਹਾ, ਵਰਨਾ ਤੇ ਸਵਾਲ ਹੀ ਨਹੀਂ ਪੈਦਾ ਹੁੰਦਾ। ਕਹਿੰਦੇ ਨੇ ਜਿਸ ਦਿਨ ਮਨੁੱਖ ਨੂੰ ਮੰਜ਼ਿਲ ਲੱਭ ਪਈ, ਦੋ ਚੀਜ਼ਾਂ ਮਿਟ ਜਾਂਦੀਆਂ, ਨਿੰਦਾ ਤੇ ਉਸਤ ਮਿਟ ਜਾਂਦੀ। ਖਤਮ ਹੋ ਗਿਆ ਅਤੀਤ, ਖਤਮ ਹੋ ਗਿਆ ਭਵਿਸ਼, ਮੰਜ਼ਿਲ ਹੀ ਮਿਲ ਗਈ, ਟਿਕਾਣਾ ਹੀ ਮਿਲ ਗਿਆ। ਉਸਤਤ ਨਿੰਦਾ ਤੋਂ ਸੰਤ ਵਹਿਤ ਹੋ ਜਾਂਦਾ। ਉਸਤਤ ਨਿੰਦਾ ਦੋਗਤ ਆਗੇ ਖੋਜੇ ਪਦ ਨਿਰਵਾਣਾ, ਪਰ ਜਨ ਨਾਨਕ ਇਹ ਉਖੇਲ ਕਠਨ ਹੈ ਕਿ ਨਹੋ ਗੁਰਮੁਖ ਜਾਣਾ। ਅਗਰ ਕੋਈ ਨਿੰਦਾ ਕਰ ਰਿਹਾ, ਇਤਨੀ ਗੱਲ ਸਮਝ ਲੈਣਾ, ਆਪਣੇ ਪਿਛੋਕੜ ਦੀ ਨਿੰਦਾ ਕਰ ਰਿਹਾ, ਹੋਰ ਕੁਛ ਵੀ ਨਹੀਂ, ਕੁਛ ਵੀ ਨਹੀਂ। ਅਗਰ ਕੋਈ ਮਨੁੱਖ ਉਪਮਾ ਕਰ ਰਿਹਾ ਤਾਂ ਆਪਣੇ ਭਵਿਸ਼ ਦੀ ਨਿੰਦਾ ਕਰ ਰਿਹਾ, ਇਹ ਕੁਛ ਹੋਣਾ ਚਾਹੁੰਦਾ। ਵਰਨਾ ਇਹ ਹੋ ਨਹੀਂ ਸਕਦਾ ਕਿ ਇੱਕ ਰਾਜਨੀਤਿਕ ਦੀ ਉਪਮਾ ਕਰੇ, ਇਹ ਰਾਜਨੀਤਿਕ ਹੋਣਾ ਚਾਹੁੰਦਾ। ਇੱਕ ਬਾਦਸ਼ਾਹ ਦੀ ਉਪਮਾ ਕਰੇ, ਇਹ ਬਾਦਸ਼ਾਹ ਹੋਣਾ ਚਾਹੁੰਦਾ। ਇੱਕ ਫਿਲਮ ਐਕਟਰ ਦੀ ਉਪਮਾ ਕਰੇ, ਇਹ ਐਕਟਰ ਹੋਣਾ ਚਾਹੁੰਦਾ ਹੈ। ਮੈਂ ਤੇ ਭਾਰਤ ਦੇਸ਼ ਦੇਖ ਕੇ ਹੈਰਾਨ ਹੁੰਦਾ, ਇੱਕ ਫਿਲਮ ਐਕਟਰ ਕਿਧਰੇ ਆ ਜਾਂਦਾ, ਲੱਖਾਂ ਦੀ ਭੀੜ ਇਕੱਠੀ ਹੋ ਜਾਂਦੀ ਹੈ। ਮਨੁੱਖ ਕੋਈ ਕੁਛ ਹੋਣਾ ਚਾਹੁੰਦਾ, ਉਸੇ ਦੀ ਪਰਿਕਰਮਾ ਕਰੇਗਾ, ਉਸੇ ਦੇ ਆਲੇ ਦੁਆਲੇ ਘੁੰਮੇਗਾ, ਔਰ ਕੀ ਹੈ। ਮਨੁੱਖ ਆਪਣੇ ਭਵਿਸ਼ ਦੀ ਪਰਿਕਰਮਾ ਕਰਦਾ ਹੈ, ਮਨੁੱਖ ਆਪਣੇ ਅਤੀਤ ਦੀ ਨਿੰਦਾ ਕਰਦਾ ਹੈ। ਜੋ ਪਿੱਛੇ ਪਸ਼ੂ ਜਗਤ ਵਿੱਚ ਇਹ ਕਰ ਚੁੱਕਿਆ, ਉਹ ਜਦ ਕਿਧਰੇ ਕਿਧਰੇ ਵੀ ਇਸ ਨੂੰ ਦਿਖਾਈ ਦਿੰਦਾ ਤਾਂ ਵੰਡਦਾ, ਨਿੰਦਾ ਕਰਦਾ ਹੈ। ਨਿੰਦਾ ਮਨੁੱਖ ਆਪਣੇ ਅਤੀਤ ਦੀ ਕਰਦਾ ਹੈ, ਉਪਮਾ ਮਨੁੱਖ ਆਪਣੇ ਭਵਿਸ਼ ਦੀ ਕਰਦਾ, ਜੋ ਕੁਛ ਇਹ ਹੋਣਾ ਚਾਹੁੰਦਾ। ਔਰ ਪਰਮਾਤਮਾ ਹੋਏ ਬਿਨਾਂ ਇਸ ਨੂੰ ਚੈਨ ਮਿਲਣ ਵੀ ਨਹੀਂ ਲੱਗੀ, ਇਹ ਵੀ ਮੈਂ ਅਰਜ਼ ਕਰਦੇ ਹਾਂ। ਔਰ ਜਿਸ ਦਿਨ ਪਰਮਾਤਮਾ ਹੋ ਜਾਂਦਾ, ਕਰਤਾ ਹੀ ਪ੍ਰਗਟ ਹੋ ਜਾਂਦਾ, ਕ੍ਰਿਤ ਸਾਰੀ ਮਰ ਜਾਂਦੀ ਹੈ, ਉਹ ਐਲਾਨੀਆਂ ਕਹਿ ਦਿੰਦਾ, ਨਾ ਹਮ ਕੀਆ ਨਾ ਕਰੇਂਗੇ, ਨਾ ਕਰ ਸਕੇ ਸਰੀਰ, ਕਿਆ ਜਾਣੋ ਕਿਛ ਹਰ ਕੀਆ, ਭਇਓ ਕਬੀਰ ਕਬੀਰ। ਨਾ ਮੈਂ ਕਰ ਸਕਦਾ, ਨਾ ਮੇਰੇ ਕੋਲ ਸਮਰਥ ਹੈ, ਨਾ ਹੀ ਇਹ ਸਰੀਰ ਮੇਰਾ। ਪਤਾ ਨਹੀਂ ਰੱਬ ਨੇ ਕੀ ਕੀਤਾ ਹੈ, ਕੀਤਾ ਰੱਬ ਨੇ, ਦੁਨੀਆਂ ਕਹੀ ਜਾ ਰਹੀ ਹੈ ਧਨ ਕਬੀਰ, ਧਨ ਕਬੀਰ, ਧਨ ਕਬੀਰ। ਇਹ ਉਹ ਪੁਰਸ਼ ਹੈ ਜਿਸ ਦਾ ਆਪਣਾ ਕਰਤਾਪਣ ਮਿਟ ਗਿਆ ਤੇ ਪੂਰਨ ਕਰਤਾ ਪ੍ਰਗਟ ਹੋ ਗਿਆ, ਇਹ ਉਹ ਕਹਿ ਸਕਦਾ ਹੈ। ਰਹੀਮ ਆਪਣੇ ਜ਼ਮਾਨੇ ਦਾ ਇੱਕ ਬਹੁਤ ਵੱਡਾ ਦਾਨੀ ਸੀ, ਲੇਕਿਨ ਦੇਣ ਲੱਗਿਆਂ ਅਕਸਰ ਇਸ ਦੀਆਂ ਅੱਖਾਂ ਨੀਵੀਆਂ ਰਹਿੰਦੀਆਂ ਸਨ, ਔਰ ਚੱਲਦਿਆਂ ਹੋਇਆਂ ਵੀ ਅਕਸਰ ਨੀਵੀਂ ਅੱਖ ਨਾਲ ਚੱਲਦਾ ਸੀ। ਦੋ ਚਾਰ ਸਿਆਣਿਆਂ ਨੇ ਕਿਧਰੇ ਕਹਿ ਦਿੱਤਾ, ਤੇ ਸਿਆਣੇ ਅਕਸਰ ਹੰਕਾਰੀ ਹੁੰਦੇ ਨੇ, ਕਿਉਂਕਿ ਸਿਆਣਪ ਦਾ ਹੰਕਾਰ ਹੁੰਦਾ ਹੀ ਹੈ, ਵੀ ਹੱਦ ਹੋ ਗਈ, ਤੂੰ ਦੇਣ ਵਾਲਾ, ਜਦ ਤੇਰਾ ਹੱਥ ਉੱਚਾ ਹੈ ਤਾਂ ਤੇਰਾ ਸਿਰ ਉੱਚਾ ਹੋਣਾ ਚਾਹੀਦਾ, ਤੂੰ ਸਿਰ ਨੀਵਾਂ ਕਿਉਂ ਕਰਦਾ, ਆਪਣੀ ਅੱਖਾਂ ਨੀਵੀਆਂ ਕਿਉਂ ਕਰਦਾ, ਨੈਣ ਨੀਚੇ ਕਿਉਂ ਕਰਦਾ, ਤੇਰਾ ਹੱਥ ਉੱਚਾ ਰਹਿੰਦਾ, ਤੂੰ ਦਾਨੀ ਹੈ, ਹਰੇਕ ਨੂੰ ਦੇਣਾ ਹੈ, ਤੂੰ ਤੇਰਾ ਸਿਰ ਵੀ ਉੱਚਾ ਹੋਣਾ ਚਾਹੀਦਾ। ਤੂੰ ਪਤਾ ਰਹੀਮ ਕੀ ਕਹਿੰਦਾ, ਸਾਈ ਸਭ ਕੋ ਦੇਤ ਹੈ, ਪੋਖਤ ਹੈ ਦਿਨ ਰੈਨ, ਲੋਗ ਨਾਮ ਮੇਰੋ ਕਹੇ ਯਾ ਤੇ ਨੀਚੇ ਨੈਨ। ਦਾਤਾ ਪਰੀਪੂਰਨ ਪਰਮਾਤਮਾ
ਅਗਿਆਨੀ ਲੋਕ ਰਹੀਮ ਨੂੰ ਦਾਨੀ ਕਹਿ ਦਿੰਦੇ ਨੇ, ਸ਼ਰਮ ਦਾ ਵਾਰਾ ਮੇਰਾ ਸਿਰ ਝੁਕ ਜਾਂਦਾ, ਕੀ ਕਰਾਂ। ਲੋਕੀ ਕਹਿੰਦੇ ਨੇ ਸ਼ਰਮ ਦਾ ਮਾਰਾ, ਮੈਂ ਸੋਚਦਾ ਧਰਤੀ ਪਟੇ ਤੇ ਸਮਾਵਾਂ, ਦਾਤਾ ਤੇ ਤੂੰ, ਮੈਂ ਤੇ ਕ੍ਰਿਤ ਹਾਂ, ਮੈਂ ਤੇ ਨਿਮਿਤ ਹਾਂ, ਕਰਤਾ ਤੇ ਤੂੰ ਹੈ, ਸਭ ਕੁਛ ਦਾ ਕਰਤਾ। ਇਕਬਾਲ ਨੇ ਜਿਸ ਢੰਗ ਨਾਲ ਗੋਸ਼ਟੀ ਲਿਖੀ ਹੈ, ਮੈਂ ਥੋੜਾ ਜਿਹਾ ਹੋਰ ਸਪਸ਼ਟ ਕਰਨ ਦੀ ਤੁਹਾਡੇ ਸਾਹਮਣੇ ਕੋਸ਼ਿਸ਼ ਕਰਾਂ। ਕਿਉਂਕਿ ਮੂਲ ਮੰਤਰ ਦਾ ਇਹ ਅੱਖਰ ਕਰਤਾ ਆਪਣੇ ਵਿੱਚ ਇਤਨਾ ਕੁਛ ਛੁਪਾਈ ਬੈਠਾ ਹੈ। ਹੋ ਸਕਦਾ ਹੈ ਅਗਰ ਉਹ ਨਿਆਇ ਸ਼ਾਸਤਰ ਦਾ ਕਰਤਾ ਜਿਸ ਢੰਗ ਨਾਲ ਲਿਖ ਗਿਆ ਔਰ ਉਸੇ ਢੰਗ ਨਾਲ ਸੁਣਾਇਆ ਜਾਏ, ਵਿਚਾਰਿਆ ਜਾਏ, ਬਹੁਤ ਸਾਰੇ ਲੋਕ ਗੁਸਤਾਖੀ ਮਾਫ ਸਮਝ ਦੇ ਤਲ ਤੋਂ ਜੋ ਥੱਲੇ ਜੀ ਰਹੇ ਨੇ ਨਾਸਤਿਕ ਹੋ ਜਾਣਗੇ। ਨਿਆਇ ਸ਼ਾਸਤਰ ਨੂੰ ਪੜ੍ਹ ਕੇ ਬਥੇਰੇ ਨਾਸਤਿਕ ਹੋ ਗਏ ਸਨ, ਕਿਉਂਕਿ ਉਸਨੇ ਆਪਣੀ ਹੋਂਦ ਬਿਲਕੁਲ ਇੱਕ ਪਾਸੇ ਕਰ ਲਈ ਸੀ। ਕੁਛ ਵੀ ਨਹੀਂ ਈਸ਼ਵਰ ਤੋਂ ਬਿਨਾਂ, ਕੁਛ ਵੀ ਨਹੀਂ, ਕੁਛ ਵੀ ਨਹੀਂ। ਪਾਪ ਵੀ ਹੋਈ, ਪੁੰਨ ਵੀ ਹੋਈ, ਬੁਰਾ ਵੀ ਹੋਈ, ਭਲਾ ਵੀ ਹੋਈ, ਰਾਤ ਵੀ ਹੋਈ, ਦਿਨ ਵੀ ਹੋਈ, ਜਨਮ ਵੀ ਹੋਈ, ਮ੍ਰਿਤੂ ਵੀ ਹੋਈ, ਇਤਨੀ ਵਿਆਖਿਆ ਕਰਦਾ ਗਿਆ, ਇਤਨੀ ਵਿਆਖਿਆ ਕਰਦਾ ਗਿਆ, ਆਖਿਰ ਮਨੁੱਖਾਂ ਦੀ ਸਮਝ ਤੋਂ ਪਰੇ ਹੋ ਗਈ ਗੱਲ। ਜੈਸੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਸਹਿਸ ਤੋ ਨੈਣ ਨਨਾ ਨੈਣ ਹੈ ਤੋ ਇਕੋ, ਸਹਿਸ ਮੂਰਤ ਨਨਾ ਏਕ ਤੋਈ, ਤੇਰੀ ਕੋਈ ਮੂਰਤੀ ਨਹੀਂ ਹੈ। ਚੱਕਰ ਚੈਨ ਅਰ ਵਰਨ ਜਾਤ ਅਰ ਪਾਤ ਨੈਣ, ਜੇ ਕੋਈ ਤੇਰਾ ਚੱਕਰ ਚੈਨ ਨਹੀਂ, ਕੋਈ ਤੇਰੀ ਮੂਰਤ ਨਹੀਂ, ਸਹਿਸ ਮੂਰਤ ਨਨਾ ਏਕ ਤੋਈ, ਪਰ ਸਾਰੀਆਂ ਮੂਰਤੀਆਂ ਤੇਰੀਆਂ ਨੇ। ਗੁਰੂ ਨਾਨਕ ਦੇਵ ਜੀ ਕਹਿੰਦੇ, ਤੇਰੀ ਕੋਈ ਮੂਰਤੀ ਨਹੀਂ, ਸਾਰੀਆਂ ਮੂਰਤੀਆਂ ਤੇਰੀਆਂ। ਸਹਿਸ ਤੋ ਨੈਣ ਨਨਾ ਨੈਣ ਹੈ ਤੋ ਏਕੋ, ਸਹਿਸ ਮੂਰਤ ਨਨਾ ਏਕ ਤੋਈ, ਸਹਿਸ ਪਦ ਬਿਮਲ ਨੰਦ ਏਕ ਪਦ ਗੰਧ ਬਿੰਦ, ਸਹਿਸ ਤੋ ਗੰਧ ਇਉਂ ਚਲਤ ਮੋਈ, ਤੇਰੇ ਕੋਈ ਪੈਰ ਨਹੀਂ ਪਰ ਸਾਰੇ ਪੈਰ ਤੇਰੇ ਨੇ, ਤੇਰੀ ਕੋਈ ਨੱਕ ਨਹੀਂ ਗੰਧ ਗੰਧ ਸੁਗੰਧ ਮਾਣਨ ਵਾਲੀ ਨਾਸਕਾ, ਤੇਰੀ ਕੋਈ ਨੱਕ ਨਹੀਂ, ਇਹ ਸਾਰੀਆਂ ਨਾਸਕਾ ਤੇਰੀਆਂ ਨੇ ਔਰ ਕਿਸਤੀਆਂ, ਤੇਰੀ ਕੋਈ ਜ਼ਬਾਨ ਨਹੀਂ, ਸਭ ਜ਼ਬਾਨਾਂ ਤੇਰੀਆਂ, ਤੇਰਾ ਕੋਈ ਰੂਪ ਨਹੀਂ ਸਾਰੇ ਰੂਪ ਤੇਰੇ ਨੇ, ਤੇਰੀ ਕੋਈ ਅੱਖ ਨਹੀਂ ਸਾਰੀਆਂ ਅੱਖਾਂ ਤੇਰੀਆਂ ਨੇ, ਤੇਰੇ ਕੋਈ ਪੈਰ ਨਹੀਂ।

0: ਨਹੀਂ ਹੋਵੇ, ਉਸ ਦਾ ਹੰਕਾਰ ਨਹੀਂ ਹੋਵੇਗਾ, ਉਸ ਵਕਤ ਰੱਬ ਦੇ ਨੇੜੇ ਆਉਂਦਾ। ਇੱਕ ਕਵੀ ਜਦ ਕਵਿਤਾ ਵਿੱਚ ਲੀਨ ਹੋ ਕੇ ਕਵਿਤਾ ਲਿਖ ਰਿਹਾ ਹੁੰਦਾ, ਰੱਬ ਦੇ ਨੇੜੇ ਆਉਂਦਾ। ਇੱਕ ਮੁਸੱਵਰ ਜਦ ਲੀਨ ਹੋ ਕੇ ਤਸਵੀਰ ਬਣਾ ਰਿਹਾ ਆਉਂਦਾ, ਰੱਬ ਦੇ ਨੇੜੇ ਆਉਂਦਾ। ਇੱਕ ਸੰਗਤਰਾਸ਼ ਜਦ ਲੀਨ ਹੋ ਕੇ ਬੁੱਧ ਘੜ ਰਿਹਾ ਹੁੰਦਾ, ਰੱਬ ਦੇ ਨੇੜੇ ਆਉਂਦਾ। ਔਰ ਜਿਸ ਵਕਤ ਕੁਛ ਮਨੁੱਖ ਮਿਟਾ ਰਿਹਾ ਆਉਂਦਾ, ਰੱਬ ਤੋਂ ਦੂਰ ਆਉਂਦਾ। ਇਹ ਵੀ ਮਿਰਸ ਕਰਦੇ ਆ, ਬਣਾਉਣ ਲੱਗਿਆ ਨੇੜੇ ਆਉਂਦਾ। ਮੈਨੂੰ ਤੇ ਗੱਲ ਭੁੱਲਦੀ ਨਹੀਂ, ਇੰਦੌਰ ਦੇ ਨੇੜੇ ਇੱਕ ਮੰਦਿਰ ਹੈ, ਉਹਨੂੰ ਸਵਰਗ ਮੰਦਿਰ ਕਹਿੰਦੇ ਨੇ। ਤੇ ਉੱਥੇ ਕੋਈ ਗਾਲਵਨ 22 ਸਾਲ ਤੋਂ ਇੱਕ ਮੂਰਤੀ ਬਣਾ ਰਿਹਾ ਸੀ ਸੰਗਤ ਰਾਜ ਸੁਣ ਤੇ, ਉਹ ਬਣ ਗਈ ਹੈ, ਦੂਜੇ ਮੁਸੱਵਰ ਨੇ ਬਣਾਈ ਹੈ, ਦੂਜੇ ਸੰਗਤ ਰਾਜ ਨੇ, ਉਹ ਵਿਚਾਰਾ ਗੁਜ਼ਰ ਗਿਆ। ਤੇ ਮੰਦਿਰ ਦੇ ਮੁੰਤਜ਼ਿਮ ਉਸਨੂੰ ਜੈਪੁਰ ਤੋਂ ਲਿਆ ਹੈ ਔਰ ਉਸਨੂੰ ਕਹਿਣ ਲੱਗੇ, ਘੱਟ ਤੋਂ ਘੱਟ 2 ਸਾਲ ਦੇ ਚ ਮੂਰਤੀ ਬਣਾ ਦੇ, 20 ਫੁੱਟ ਵੱਡੀ ਮੂਰਤੀ, 20 ਫੁੱਟ ਮਹਾਤਮਾ ਬੁੱਧ ਦੀ। ਲੇਕਿਨ ਉਹ 22 ਸਾਲਾਂ ਵਿੱਚ ਵੀ ਕੰਪਲੀਟ ਨਾ ਕਰ ਸਕੇ। ਮੂੰਹ ਮੱਥਾ ਗੜ ਦਿੱਤਾ, ਹੱਥ ਵੀ ਮਹਾਤਮਾ ਬੁੱਧ ਦੇ ਬਣਾ ਦਿੱਤੇ, ਗੋਡਿਆਂ ਤੱਕ ਬਣਤਰ ਬਣਾ ਦਿੱਤੀ, ਸਿਰਫ ਚਰਨ ਰਹਿ ਗਏ ਪੈਰ। ਔਰ 3-4 ਸਾਲਾਂ ਤੋਂ ਬਸ ਸਵੇਰੇ ਹਥੋੜਾ ਛੈਣੀ ਲੈ ਕੇ ਬੈਠ ਜਾਂਦਾ ਸੀ ਸੋਚੀ, ਤੇ ਸ਼ਾਮ ਨੂੰ ਉਸੇ ਤਰ੍ਹਾਂ ਹੀ ਹਥੋੜੇ ਤੇ ਛੈਣੇ ਨੂੰ ਰੱਖ ਕੇ ਆਪਣਾ ਵਿਸ਼ਰਾਮ ਦੇ ਚਲਾ ਜਾਂਦਾ ਸੀ। ਮੰਦਰ ਦੇ ਮੁੰਤਜ਼ਿਮਾਂ ਨੇ ਸੋਚਿਆ, ਜਾਂ ਤੇ ਪਾਗਲ ਹੈ, ਜਾਂ ਤੇ ਮੁਫ਼ਤ ਦੀ ਦਿਹਾੜੀ ਸਾਡੇ ਕੋਲ ਲੈਣਾ ਚਾਹੁੰਦਾ। ਦਿਹਾੜੀ ਤੇ ਸੀ, ਮੁਫ਼ਤ ਦੇ ਪੈਸੇ ਇਸ ਨੂੰ ਦੇਈਏ, ਕਰਦਾ ਕੁਛ ਵੀ ਨਹੀਂ। ਇੱਕ ਦਿਨ ਕਿਧਰੇ ਸਖਤੀ ਨਾਲ ਮੁੰਤਜ਼ਿਮ ਪੇਸ਼ ਆਏ ਮੰਦਰ ਦੇ, ਵੀ ਅਸੀਂ ਤੈਨੂੰ ਰੁਖਸਤ ਕਰਨ ਲੱਗੇ ਹਾਂ, ਹੋਰ ਸੰਗਤਰਾਸ਼ ਬੁਲਾਵਾਂਗੇ ਜੋ ਇਹਨਾਂ ਚਰਨਾਂ ਨੂੰ ਗੜ ਲਵੇ, ਪਰ ਅਸੀਂ ਅਫਸੋਸ ਨਾਲ ਪੁੱਛਣਾ ਚਾਹੁੰਦੇ ਹਾਂ, ਇਤਨਾ ਸੋਹਣਾ ਤੂੰ ਮੁਜੱਸਮਾ ਬਣਾ ਦਿੱਤਾ ਹੈ, ਮੂਰਤੀ ਬਣਾ ਦਿੱਤੀ ਹੈ, ਤੇ 3-4 ਸਾਲਾਂ ਤੋਂ ਬੈਠਾ ਹੈ, ਥੋੜਾ ਜਿਹਾ ਕੰਮ ਹੈ, ਇਹ ਤੇਰੇ ਕੋਲ ਨਹੀਂ ਹੋ ਰਿਹਾ, ਜਦਕਿ ਤੂੰ ਪਹਿਲੇ ਪਹਿਲ 2 ਸਾਲ ਵਿੱਚ ਬਣਾਉਣ ਦਾ ਵਾਅਦਾ ਕੀਤਾ ਸੀ। ਉਹਦੀਆਂ ਅੱਖਾਂ ਭਰ ਆਈਆਂ, ਕਹਿੰਦਾ ਜਦ ਮੈਂ ਹਥੋੜਾ ਚੁੱਕਦਾ, ਛੈਣਾ ਚੁੱਕਦਾ, ਸੋਚੀ ਪੈਂਦਾ ਮਹਾਤਮਾ ਬੁੱਧ ਦੇ ਚਰਨ ਗੜਾ, ਤੇ ਜਿਨ੍ਹਾਂ ਚਰਨਾਂ ਦੇ ਉੱਤੇ ਹਜ਼ਾਰਾਂ ਮਨੁੱਖਾਂ ਨੇ ਰੋਜ਼ ਮੱਥਾ ਟੇਕਣਾ, ਉਹ ਚਰਨ ਮੇਰੀ ਪਕੜ ਵਿੱਚ ਨਹੀਂ ਆਉਂਦੇ, ਮੇਰੀ ਗ੍ਰਿਫਤ ਵਿੱਚ ਨਹੀਂ ਆਉਂਦੇ, ਮੇਰੀ ਕਲਪਨਾ ਵਿੱਚ ਨਹੀਂ ਆਉਂਦੇ, ਮੈਂ ਖੋ ਜਾਂਦਾ, ਮੈਂ ਮਿੱਟ ਜਾਂਦਾ। ਉਹਨੇ ਰੋਂਦੇ ਹੋਇਆ ਇਹ ਗੱਲ ਆਖੀ, ਖਤਮ ਤੇ ਹੋ ਗਿਆ, ਮਰ ਗਿਆ, ਦੂਜੇ ਸੰਗਤ ਰਾਸ਼ ਬੁਲਾਏ ਗਏ, ਪੈਰ ਨਹੀਂ ਬਣਾ ਸਕਿਆ, ਉਸ ਤੋਂ ਬਣੇ ਹੀ ਨਹੀਂ। ਔਰ ਤਮਾਮ ਮੰਦਰ ਦੇ ਮੁੰਤਜ਼ਿਮ ਮੰਨਦੇ ਸਨ, ਬਣਾਉਣ ਲੱਗਿਆਂ ਲੀਨ ਹੋ ਜਾਂਦਾ ਸੀ, ਖੋ ਜਾਂਦਾ ਸੀ, ਕਿਸੇ ਗੈਬੀ ਦੁਨੀਆਂ ਚ ਖੋ ਜਾਂਦਾ ਸੀ। ਉਹਦੇ ਚਿਹਰੇ ਨੂੰ ਵੇਖ ਕੇ, ਉਹਦੀ ਲੀਨਤਾ ਨੂੰ ਵੇਖ ਕੇ ਇੰਝ ਪ੍ਰਤੀਤ ਆਉਂਦਾ ਸੀ ਜਿਵੇਂ ਕੋਈ ਸਮਾਧੀ ਲੀਨ ਯੋਗੀ ਹੈ। ਬਣਾਉਣ ਲੱਗਿਆ ਮਨੁੱਖ ਰੱਬ ਦੇ ਨੇੜੇ ਆਉਂਦਾ, ਬਹੁਤ ਨੇੜੇ ਚਲਾ ਜਾਂਦਾ। ਅਗਰ ਉਹ ਲੀਨ ਹੋ ਗਿਆ ਤੇ ਕਰਤਾਪਨ ਉਸਦਾ ਖੋ ਗਿਆ, ਉਹ ਤੇ ਰੱਬ ਦੇ ਨੇੜੇ ਹੋ ਗਿਆ। ਤੂੰ ਕੋਈ ਚਿੱਤਰਕਾਰੀ ਦੇ ਰਾਹੀਂ ਨੇੜੇ ਹੋ ਜਾਂਦਾ, ਕੋਈ ਗੀਤ ਸੰਗੀਤ ਦੇ ਰਾਹੀਂ ਨੇੜੇ ਹੋ ਜਾਂਦਾ, ਕੋਈ ਕਿਸੇ ਅਲਾਪ ਰਾਗ ਦੇ ਰਾਹੀਂ ਨੇੜੇ ਹੋ ਜਾਂਦਾ, ਕੋਈ ਉਸਦੀ ਧੁਨ ਤੇ ਉਹਦੇ ਸਿਮਰਨ ਦੇ ਰਾਹੀਂ ਨੇੜੇ ਹੋ ਜਾਂਦਾ। ਜਦ ਜੈਸੇ ਜੈਸੇ ਉਸਦਾ ਆਪਣਾਪਨ ਮਿਟਦਾ ਤੇ ਲੀਨ ਆਉਂਦਾ। ਤਾਂ ਖੈਰ ਮੁਕਤਸਰ ਮੈਂ ਅਰਜ਼ ਕਰਾਂ, ਖੁਦਾ ਨੇ ਮਨੁੱਖ ਨੂੰ ਆਖਿਆ, ਇਹ ਤੋਂ ਕੀ ਕੀਤਾ, ਤੂੰ ਤੋਪ ਬਣਾ ਲਈ, ਬੰਦੂਕ ਬਣਾ ਲਈ, ਖਤਮ ਕਰਨ ਲਈ, ਮਿਟਾਉਣ ਲਈ। ਚਮਨ ਆਫਰੀਦੀ ਨਿਹਾਲੇ ਚਮਨ ਰਾ ਕਫਸ ਸਾਖਤੀ ਤਾਇਰ ਨਗਮਾ ਜ਼ਨਰਾ, ਤੂੰ ਤਬਰ ਬਣਾਇਆ, ਮੈਂ ਚਮਨ ਬਣਾਏ, ਸੋਹਣੇ ਦਰਖਤ ਫਲਦਾਰ, ਪਰ ਤੂੰ ਕੱਟਣ ਲਈ ਕੁਲਾੜੇ ਬਣਾ ਲੈ। ਤਬਰ ਆਫਰੀਦੀ ਨਿਹਾਲੇ ਚਮਨ ਰਾ ਕਫਸ ਸਾਖਤੀ ਤਾਇਰ ਨਗਮਾ ਜ਼ਨਰਾ, ਜੋ ਇਤਨੇ ਸੋਹਣੇ ਸੋਹਣੇ ਰਾਗ ਅਲਾਪਦੇ ਨੇ ਪੰਛੀ, ਤੂੰ ਉਹਨਾਂ ਲਈ ਪਿੰਜਰੇ ਬਣਾ ਦਿੱਤੇ, ਮੈਂ ਚਮਨ ਬਣਾਏ, ਤੂੰ ਕੁਲਾੜਾ ਬਣਾਇਆ, میں لوہا بنایا تو توپ بنا لی، بندوق بنا لئی، میں زمین بنائی تے تو ایران بنا لیا، افغانستان بنا لیا تے ترکی بنا لیا، یہ تو کی کیتا؟ کہندے نے بندہ خدا دے سامنے ہویا بقول اقبال، تے بندہ کہن لگا ٹھیک ہے تو کرتا ہے تے اپا بھی تے کرتا ہی آنا، جی تو کرتے پن دا اتنا دعویٰ کردا ہے تو پھر ساڑا کرتا پن بھی دیکھ، اسی بھی کرتے ہیں، تو کس چیز دا کرتا ہے؟ کرت میری سی، اسے ہی کرت نو تو بگاڑدا رہا، انہاں ہتھاں دے نال جو ہتھ بھی میری کرت، اسے دماغ دے نال جو دماغ بھی میری کرت، تے پتا ہے منک سامنے ہو کے کی کہندا ہے؟ تو شب آفریدی چراغ آفریدم، دیکھ میں کرتا تو اندھیری رات بنائی تے میں جلدا ہویا دیوا بنایا، تیرا ہنیرا رہن ہی نہیں دیتا، میں رات نو دن دے چ بدل کے رکھ دیتا، تو تے رات بنائی سی نا، میں رات رہن نہیں دیتی، میں اپنے گھر دے چ تیری رات دا ہنیرا نہیں رہن دیتا، تو شب آفریدی چراغ آفریدم، سفال آفریدی آیاغ آفریدم، تو مٹی بنائی سی، میں پیالے بنائے، سرائیاں بنائیاں، سونے سونے برتن بنائے، کوئی تو آسمان تو سٹے نے، میں بنائے نے، یہ میرا کرتا پن۔ اگاں چل کے اقبال انج لکھ دینے ہیں، بیابان و گلزار باغ آفریدم، خیابان و کوسار راغ آفریدم، تو اچے نیویں پہاڑ بنائے، میں انہاں دے خیابان رستے بنائے، تو تھوڑی بنائے سڑکاں، میں بنائیاں، تو بیابان جنگل بنائے، بنجر بنائیا زمینا، میں لے لہان دے چمن بنائے، گلستان بنائے، تو تھوڑی بنائے، من آنم کے از سن آئینا سازم، من آنم کے از زہر نوشینا سازم، اے میری ہی ہستی ہے جنہیں پتھر نو پگلا کے آئینہ بنایا، شیشہ بنایا، تو تے پتھر ہی بنائے سن، میں شیشہ بنایا، تو میرے وچ ایک کمی رہن دیتی کہ میری اکھاں سب کچھ دیکھ سکدیاں نے، اپنا منہ نہیں دیکھ سکدیاں، تو میں پتھر نو پگلایا، شیشہ بنایا، شیشے چ اپنا منہ ویکھیا، تیری کمزوری رہنے نہیں دیتی، من آنم کے از سنگ آئینا سازم، من آنم کے از زہر نوشینا سازم، تو زہر بنائی سی، سنکھیا بنایا سی، میں اسنو مار کے کشتہ بنایا ہے، امرت بنا دیتا ہے، تیت میں کرتا اینا چیزاں دا، میں کرتا جی تو کرتا ہے تو میں بھی کرتا۔ اقبال نے لمبی چوڑی وارتا لکھے، مختصر میں عرض کراں، خدا بولیا جی میں رات نہ بناندا تے تو دیوا کتھوں بناندا، جی میں مٹی نہ بناندا تو پیالے کتھوں بناندا، جی میں پہاڑی نہ بناندا تو رستے کتھے بناندا، جی میں زمین ہی نہ بناندا تے تو چمن کتھے بنانے سن، تے جی میں پتھر ہی نہ بناندا تو شیشہ کتھوں بنانا سی، تے جی میں سنکھیا ہی نہ بناندا تو کشتہ کتھوں بنانا سی، جی میں تینوں ہی نہ بناندا تو اتنی گلاں کتھوں کرنی سن۔
1: ਗੁਰੂ ਰੂਪ ਸਾਹਿਬ ਸਿੰਘ ਜੀ ਫਤਿਹ ਪ੍ਰਵਾਨ ਕਰਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੰਦਾਜ਼ਨ 10-11 ਦਿਨ ਤੋਂ ਦਾਸ ਇੱਕ ਲੜੀਵਾਰ ਵਿਚਾਰ ਆਪ ਨੂੰ ਸਰਵਨ ਕਰਾ ਰਿਹਾ ਹੈ। ਸੋ ਦਰ ਕਿਹਾ ਸੋ ਘਰ ਕਿਹਾ ਜਿਤਵੇ ਸਰਬ ਸਮਾਲੇ ਵਾਜੇ ਨਾਲ ਅਨੇਕ ਅਸੰਖਾਂ ਕੇਤੇ ਵਾਵਣ ਆਰੇ। ਗਿਆਨੀ ਭੁਪਿੰਦਰ ਸਿੰਘ ਜੀ ਤੁਹਾਨੂੰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਬਾਰੇ ਵਿਸਤਾਰ ਸਹਿਤ ਇਤਿਹਾਸ ਦੇ ਪੰਨਿਆਂ ਵਿੱਚੋਂ ਬੜੇ ਖੁਸ਼ ਅਸਲੂਬੀ ਨਾਲ ਸਰਵਨ ਕਰਾ ਰਹੇ ਸਨ। ਸਿਰਫ ਇੱਕ ਨੁਕਤਾ ਰੱਖ ਕੇ ਮੈਂ ਅੱਗੇ ਚੱਲਾਂ। ਆਦ ਕਾਲ ਤੋਂ ਸਤ ਤੇ ਸਤਾ ਦੀ ਬਣੀ ਨਹੀਂ ਹੈ। ਕਰੀਬਨ ਕਰੀਬਨ ਸਤਾ ਸਤ ਨੂੰ ਪਸੰਦ ਹੀ ਨਹੀਂ ਕਰਦੀ ਰਹੀ, ਕਿਉਂਕਿ ਸਤਾ ਖੜੀ ਚ ਉੱਠਦੇ ਹੈ, ਫਰੇਬ ਤੇ ਖੜੀ ਹੈ, ਧੋਖੇ ਤੇ ਖੜੀ, ਦੂਜੇ ਨੂੰ ਜਿੱਤਣ ਤੇ ਖੜੀ ਹੈ। ਇਸ ਵਾਸਤੇ ਵਕਤੀ ਤੌਰ ਤੇ ਝੂਠ ਝੂਠ ਜਿਹੜਾ ਹੈ ਜਿੱਤਦਾ ਰਿਹਾ, ਜਿੱਤਦਾ ਰਿਹਾ। ਕਈ ਝੂਠੀ ਹੈ, ਰਾਮ ਸੱਚੇ ਨੇ ਪਰ ਕਈ ਨੇ 14 ਸਾਲ ਦਾ ਬਨਵਾਸ ਦੇ ਹੀ ਦਿੱਤਾ। ਝੂਠ ਦੀ ਜਿੱਤ ਦਿਸਦੀ ਪਈ ਹੈ। ਕੰਸ ਜ਼ਾਲਮ ਹੈ, ਝੂਠਾ ਹੈ। ਕ੍ਰਿਸ਼ਨ ਸਤਵਾਦੀ ਨੇ ਉਹਦੇ ਮਾਤਾ ਪਿਤਾ ਦੇਵਕੀ ਤੇ ਵਾਸਦੇਵ ਸਤਵਾਦੀ ਨੇ, ਪਰ ਕੰਸ ਨੇ ਤੇ ਜੇਲ ਵਿੱਚ ਪਾਈ ਦਿੱਤਾ। ਵਕਤੀ ਤੌਰ ਤੇ ਝੂਠ ਦੀ ਜਿੱਤ ਆਉਂਦੀ ਹੈ। ਪ੍ਰਹਿਲਾਦ ਸੱਚ ਤੇ ਖੜਾ, ਹਰਨਾਕਸ਼ ਝੂਠ ਤੇ ਖੜਾ ਹੈ, ਪਰ ਜਦ ਪ੍ਰਹਿਲਾਦ ਨੂੰ ਭੁੱਖਾ ਪਿਆਸਾ ਜੇਲ ਵਿੱਚ ਰੱਖਿਆ ਹੋਵੇਗਾ, ਪਹਾੜਾਂ ਤੋਂ ਸੁੱਟਿਆ ਹੋਵੇਗਾ, ਤਰ੍ਹਾਂ ਤਰ੍ਹਾਂ ਦੇ ਤਸੀਹੇ ਦਿੱਤੇ ਹੋਣਗੇ, ਸਾਫ ਦਿਸਦਾ ਪਿਆ ਹੋਵੇਗਾ, ਝੂਠ ਦੀ ਜਿੱਤ ਹੋ ਗਈ, ਜਿੱਤ ਹੋ ਗਈ। ਇਸੇ ਤਰੀਕੇ ਦੇ ਨਾਲ ਹੋਰ ਅੱਗੇ ਚਲੋ। ਈਸਾ ਸੱਚ ਤੇ ਖੜੇ ਨੇ ਪਰ ਸੱਚ ਤੇ ਸੂਲੀ ਤੇ ਟੰਗਿਆ ਹੋਇਆ ਤੇ ਝੂਠ ਤਮਾਸ਼ਾ ਪਿਆ ਦੇਖਦਾ, ਝੂਠ ਸਿੰਘਾਸਣ ਤੇ। ਝੂਠ ਸਿੰਘਾਸਣ ਤੇ ਬੈਠਾ ਹੈ, ਸੱਚ ਦਾ ਰਹਿਬਰ ਸੁਕਰਾਤ ਉਹਨੂੰ ਜ਼ਹਿਰ ਦਾ ਪਿਆਲਾ ਦੇ ਕੇ ਤੜਪਾ ਕੇ ਮਾਰਿਆ ਜਾ ਰਿਹਾ। ਦਿਸਦਾ ਵਕਤੀ ਤੌਰ ਤੇ ਝੂਠ ਦੀ ਜਿੱਤ ਆਉਂਦੀ। ਬਾਬਰ ਸਿੰਘਾਸਣ ਤੇ ਬੈਠਾ ਹੈ, ਗੁਰੂ ਨਾਨਕ ਬਾਬਰ ਦੀ ਜੇਲ ਦੇ ਚ ਨੇ। ਜਹਾਂਗੀਰ ਸਿੰਘਾਸਣ ਤੇ ਬੈਠਾ ਹੈ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਤੱਤੀ ਤਵੀ ਦੇ ਨੇ। ਜਹਾਂਗੀਰ ਸਿੰਘਾਸਣ ਤੇ ਬੈਠਾ ਹੈ, 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗਵਾਲੀਅਰ ਦੀ ਜੇਲ ਵਿੱਚ ਬੰਦ ਨੇ। ਝੂਠ ਤੇ ਸਿੰਘਾਸਣ ਤੇ ਬੈਠਾ ਹੈ ਝੂਠਾ ਔਰੰਗਜ਼ੇਬ, ਸੱਚ ਚਾਂਦਨੀ ਚੌਂਕ ਦੇ ਸ਼ਹੀਦ ਹੋ ਰਹੇ, ਜਲਾ ਗਰਦਨ ਉਡਾ ਰਹੇ ਨੇ। ਝੂਠਾ ਸੂਬਾ ਸਰਹੰਦ ਉਹਤੇ ਸਿੰਘਾਸਣ ਤੇ ਬੈਠਾ ਹੈ, ਪਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਮਾਸੂਮ ਲਾਡਲੇ ਸੱਚ ਦੇ ਮੁਜੱਸਮੇ ਦੀਵਾਰਾਂ ਦੇ ਚਿਣੇ ਜਾ ਰਹੇ। ਹੁਣ ਮੈਂ ਇੰਨੇ ਹੀ ਟੂਕ ਦੌਰਾ ਕੇ ਤਾਂ ਕਿ ਮੈਂ ਲੜੀ ਜੋ ਛੇੜੀ ਹੋਈ ਸੀ ਉਹ ਅਰਜ਼ ਕਰਾਂ। ਵਕਤੀ ਤੌਰ ਤੇ ਝੂਠ ਦੀ ਜਿੱਤ ਆਉਂਦੀ ਹੈ, ਲੇਕਿਨ ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ। ਬਾਬਰ ਨੂੰ ਤੇ ਅੱਜ ਕੋਈ ਪੁੱਛਣ ਵਾਲਾ ਨਹੀਂ, ਗੁਰੂ ਨਾਨਕ ਦੀ ਜੈ ਜੈਕਾਰ ਸਾਰੀ ਦੁਨੀਆਂ ਚ। ਜਹਾਂਗੀਰ ਦੀ ਕਬਰ ਤੇ ਅੱਜ ਦੀਵਾ ਜਲਾਉਣ ਵਾਲਾ ਵੀ ਕੋਈ ਨਹੀਂ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਜੈ ਜੈਕਾਰ, ਉਹਨਾਂ ਦਾ ਸੰਦੇਸ਼ ਉਪਦੇਸ਼ ਘਰ ਘਰ ਵਿੱਚ ਪੜਿਆ ਜਾ ਰਿਹਾ, ਸਾਰੀ ਦੁਨੀਆਂ ਚ ਗਾਇਆ ਜਾ ਰਿਹਾ। ਇੱਕ ਦਫਾ ਬੰਬੇ ਤੋਂ ਬਾਈ ਰੋਡ ਹਜ਼ੂਰ ਸਾਹਿਬ ਮੈਂ ਜਾ ਰਿਹਾ ਸੀ, ਰਸਤੇ ਚ ਔਰੰਗਾਬਾਦ ਆਉਂਦਾ ਤੇ ਔਰੰਗਾਬਾਦ ਤੋਂ ਪਹਿਲੇ ਆਉਂਦਾ ਖੁਲਦਾਬਾਦ। ਖੁਲਦਾਬਾਦ ਵਿੱਚ ਔਰੰਗਜ਼ੇਬ ਦੀ ਕਬਰ ਹੈ, ਸ਼ਾਇਦ ਆਪ ਨੂੰ ਪਤਾ ਹੋਵੇ। ਖਵਾਜਾ ਮਈਉਦੀਨ ਚਿਸ਼ਤੀ ਦਾ ਜਿਹੜਾ ਪੋਤਰਾ ਸੀ ਉਹਦੀ ਕਬਰ ਉੱਥੇ ਹੈ, ਖੁਲਦਾਬਾਦ ਦੇ ਚ। ਔਰੰਗਜ਼ੇਬ ਨੇ ਵਸੀਅਤ ਕੀਤੀ ਸੀ ਮੇਰੀ ਕਬਰ ਉਹਦੀ ਕਬਰ ਦੇ ਕੋਲ ਬਣਾਉਣਾ, ਕਿਉਂਕਿ ਉਹ ਫਕੀਰ ਸੀ, ਵਲੀ ਅੱਲਾ ਸੀ। ਗੁਨਾਹ ਕਮਾਉਂਦੇ ਸਨ ਵੀ ਚਲੋ ਇੱਕ ਫਕੀਰ ਦੀ ਕਬਰ ਦੇ ਕੋਲ ਮੇਰੀ ਕਬਰ ਹੋਵੇ ਤੇ ਸ਼ਾਇਦ ਮੈਂ ਦੋਜ਼ਖ ਤੋਂ ਬਚ ਜਾਵਾਂ। ਲੇਕਿਨ ਉਸਨੇ ਇਸਲਾਮੀ ਸ਼ਰਾਂ ਦੀ ਪਾਬੰਦੀ ਨਿਭਾਉਂਦੇ ਆਇਆ ਹੁਕਮ ਕੀਤਾ ਸੀ ਕਿ ਟੋਪੀਆਂ ਬਣਾ ਕੇ ਕੁਰਾਨ ਸ਼ਰੀਫ ਲਿਖ ਕੇ ਉਹ ਜੋ ਬਾਜ਼ਾਰ ਚ ਵਿਕੀਆਂ ਨੇ ਤੇ ਉਹਦੇ ਪੈਸੇ ਜੋ ਮੈਂ ਇਕੱਠੇ ਕੀਤੇ ਨੇ ਮੇਰੀ ਕਬਰ ਤੇ ਉਹੀ ਖਰਚ ਕਰਨਾ, ਮੇਰੀ ਮਈਅਤ ਤੇ ਉਹੀ ਖਰਚ ਕਰਨਾ ਬਾਕੀ ਨੇ। ਸ਼ਾਇਦ ਆਪ ਨੂੰ ਪਤਾ ਹੋਵੇ ਖਜ਼ਾਨੇ ਦੇ ਪੈਸੇ ਦੀ ਰੋਟੀ ਨਹੀਂ ਖਾਂਦਾ ਸੀ, ਆਪਣੀ ਮਿਹਨਤ ਦੀ ਰੋਟੀ ਖਾਂਦਾ ਸੀ। ਇਹ ਇਤਨਾ ਵੱਡਾ ਆਪਣੇ ਆਪ ਨੂੰ ਪਰਹੇਜ਼ਗਾਰ ਸਾਬਤ ਕਰਦਾ ਸੀ। ਲਿਖਤ ਦੇ ਮੁਤਾਬਕ ਜੋ ਉਹ ਪੈਸੇ ਇਕੱਠੇ ਹੋਏ ਉਹ 2 ਦਿਨਾਰ ਤੇ 8-10 ਦਰਮ ਕਰਕੇ ਲਿਖਿਆ ਹੋਇਆ ਹੈ। ਇਹ 3-4 ਰੁਪਏ ਬਣਦੇ ਨੇ ਉਸ ਹਿਸਾਬ ਦੇ ਨਾਲ, ਜ਼ਿਆਦਾ ਨਹੀਂ ਬਣਦੇ ਕਿਉਂਕਿ ਇਧਰ ਅਰਬ ਦੇਸ਼ਾਂ ਜੋ ਸਿੱਕਾ ਚੱਲਦਾ ਉਹਨੂੰ ਰਿਆਲ ਜਾਂ ਦਿਨਾਰ ਕਹਿੰਦੇ ਨੇ, ਉਹਨੇ ਰੁਪਏ ਦਾ ਨਾਂ ਦਿਨਾਰ ਰੱਖ ਦਿੱਤਾ ਸੀ। ਹੁਣ ਇਤਨੇ ਪੈਸਿਆਂ ਤੇ ਕੱਚੀ ਕਬਰ ਹੀ ਬਣ ਸਕਦੀ ਸੀ, ਪੱਕੀ ਨਹੀਂ, ਤਾਂ ਅੱਜ ਵੀ ਉੱਥੇ ਕੱਚੀ ਕਬਰ ਹੈ। ਉਹਦੇ ਚਾਰੋਂ ਪਾਸੇ ਨਿਜ਼ਾਮ ਹੈਦਰਾਬਾਦ ਨੇ ਹੁਣ ਸੰਗ ਮਰਮਰ ਦੀ ਜਾਲੀ ਬਣਾ ਦਿੱਤੀ ਹੈ, ਕਬਰ ਕੱਚੀ ਹੈ। ਮੈਂ ਸਾਰਾ ਦ੍ਰਿਸ਼ ਦੇਖਿਆ ਕਿਉਂਕਿ ਖਵਾਜਾ ਮਈ ਦਿਨ ਚਿਸ਼ਤੀ ਦਾ ਜਿਹੜਾ ਪੋਤਰਾ ਹੈ ਉਹਦੀ ਜਿਹੜੀ ਮਜ਼ਾਰ ਹੈ ਬੜੀ ਖੂਬਸੂਰਤ ਬਣੀ ਹੋਈ ਹੈ, ਰਸਤੇ ਵਿੱਚ ਰੋਡ ਦੇ ਉੱਤੇ ਹੀ ਹੈ, ਹਾਈਵੇ ਤੇ, ਤਾਂ ਮੇਰਾ ਦੇਖਣ ਨੂੰ ਜੀ ਕੀਤਾ ਵੀ ਇੰਨੇ ਸੁੰਦਰ ਮਕਬਰੇ ਹੈ, ਗੁੰਬਦ ਇਤਨੇ ਆਲੀਸ਼ਾਨ। ਬਾਅਦ ਵਿੱਚ ਪਤਾ ਚੱਲਿਆ ਖਵਾਜਾ ਮਈ ਦਿਨ ਚਿਸ਼ਤੀ ਦੇ ਪੋਤਰੇ ਦੀ ਇਹ ਮਜ਼ਾਰ ਹੈ, ਔਰ ਬਾਅਦ ਚ ਇਹ ਵੀ ਪਤਾ ਚੱਲਿਆ ਨਾਲ ਔਰੰਗਜ਼ੇਬ ਦੀ ਕਬਰ ਹੈ ਕੱਚੀ। ਇਹ ਸਭ ਕੁਝ ਦੇਖ ਕੇ ਜਦ ਮੈਂ ਚੱਲਣ ਲੱਗਿਆ ਔਰੰਗਜ਼ੇਬ ਦੀ ਕਬਰ ਤੇ ਜਿਹੜੇ 2 ਮਜੌਰ ਸਨ ਮੈਨੂੰ ਕਹਿਣ ਲੱਗੇ ਸਰਦਾਰ ਜੀ ਕੁਝ ਪੈਸੇ ਦੇ ਕੇ ਜਾਓ, ਅਸੀਂ ਰਾਤ ਨੂੰ ਦੀਵਾ ਜਲਾਉਣਾ ਆਉਂਦਾ ਹੈ ਕਬਰ ਤੇ, ਤੇਲ ਵਾਸਤੇ ਪੈਸੇ ਚਾਹੀਦੇ ਨੇ, ਜੋ ਜ਼ਾਇਰੀਨ ਆਉਂਦੇ ਨੇ ਭਾਵ ਯਾਤਰੀ ਆਉਂਦੇ ਨੇ ਅਸੀਂ ਉਹਨਾਂ ਨੂੰ ਕਹਿੰਦੇ ਹਾਂ, ਪ੍ਰੇਰਨਾ ਕਰਦੇ ਹਾਂ, ਪੈਸੇ ਦੇ ਜਾਂਦੇ ਨੇ ਤੇ ਅਸੀਂ ਇੱਥੇ ਰਾਤ ਨੂੰ ਦੀਵੇ ਜਲਾਉਂਦੇ ਹਾਂ। 30-35 ਸਾਲ ਪੁਰਾਣੀ ਗੱਲ ਹੈ, ਮੈਂ ਉਦੋਂ ਡਾਇਰੀ ਚ ਨੋਟ ਕਰ ਲਈ ਸੀ ਕਿ ਦਿਨ ਮੈਂ ਭੁੱਲ ਨਾ ਜਾਵਾਂ। ਉਹਨਾਂ ਨੂੰ ਮੈਂ ਉਦੋਂ 2 ਦਮੜੇ ਦਿੱਤੇ ਸਨ, ਬਹੁਤ ਪੁਰਾਣੀ ਗੱਲ। ਔਰ ਫਿਰ ਮੈਂ ਕਈ ਸਟੇਜਾਂ ਤੇ ਸੁਣਿਆ, ਮੈਂ ਕਿਹਾ ਐ ਔਰੰਗਜ਼ੇਬ ਤੇਰੀ ਕਬਰ ਤੇ ਰਾਤ ਨੂੰ ਦੀਵਾ ਜਲਾਣਾ ਹੋਵੇ, ਤੇਰੀ ਕਬਰ ਤੇ ਬੈਠੇ ਮਜੌਰ ਆਏ ਗਏ ਯਾਤਰੀ ਕੋਲੋਂ ਜ਼ਾਇਰੀਨ ਕੋਲੋਂ ਪੈਸੇ ਮੰਗਦੇ ਨੇ, ਤਾਂ ਤੇਰੀ ਕਬਰ ਤੇ ਰਾਤ ਨੂੰ ਦੀਵਾ ਜਲਦਾ ਹੈ, ਪਰ ਜਿਹਨੂੰ ਤੂੰ ਚਾਂਦਨੀ ਚੌਂਕ ਦੇ ਸ਼ਹੀਦ ਕੀਤਾ ਉੱਥੇ ਮਾਇਆ ਦੇ ਦਰਿਆ ਪੈ ਚਲਦੇ। ਜਿਤਨੂੰ ਚਾਂਦਨੀ ਚੌਂਕ ਦੇ ਸ਼ਹੀਦ ਕੀਤਾ ਉੱਥੇ ਹਜ਼ਾਰਾਂ ਮੁਸਾਫਰ ਰੋਜ਼ ਲੰਗਰ ਛਕਦੇ ਨੇ, ਸੈਂਕੜੇ ਮੁਸਾਫਰ ਰੋਜ਼ ਰਾਤ ਬਸਰ ਕਰਦੇ ਨੇ। ਇਹ ਸਭ ਕੁਝ ਦੇਖ ਕੇ ਫਿਰ ਇਹੀ ਪੰਕਤੀ ਕਹਿਣੀ ਪੈਂਦੀ ਏ, ਕੂੜ ਨੇ ਖੁੱਟੇ ਨਾਨਕਾ ਔੜਕ ਸੱਚ ਰਹੀ। ਵਕਤੀ ਤੌਰ ਤੇ ਭਾਵੇਂ ਝੂਠ ਦੀ ਜਿੱਤ ਹੁੰਦੀ ਏ, ਇਸ ਤੋਂ ਆਮ ਕੱਚੇ ਮਨੁੱਖ ਡੋਲ ਜਾਂਦੇ ਨੇ, ਪਰ ਆਖਰ ਜਿੱਤ ਸੱਚ ਦੀ ਹੁੰਦੀ ਏ। ਕੂੜ ਨੇ ਖੁੱਟੇ ਨਾਨਕਾ ਔੜਕ ਸੱਚ ਰਹੀ। ਹੁਣ ਮੈਂ ਇਤਨਾ ਲਫ਼ਜ਼ ਵਕਤੀ ਤੌਰ ਤੇ ਦੁਹਰਾਦੇ ਹਾਂ, ਵਕਤੀ ਤੌਰ ਤੇ ਸਤਾ ਸਿੰਘਾਸਣ ਤੇ ਬੈਠਦੀ ਹੈ, ਸਤ ਤੱਤੀ ਤਵੀ ਦੇ ਅੰਦਰ ਕੱਚੇ ਹਿਰਦੇ ਡੋਲ ਜਾਂਦੇ ਨੇ, ਪਰ ਅੰਜਾਮ ਐਸਾ ਹੁੰਦਾ ਹੈ ਅਖੀਰ ਵਿੱਚ ਸੱਚ ਸਿੰਘਾਸਣ ਤੇ ਆਉਂਦਾ ਹੈ اور جڑی سطح ہے اوتے ملیا میٹ ہو جاتی ہے. کچھ بھی نہیں گوڑ نے کٹے نانکا بوڑک سچ رہی. دھن گرو ارجن دیو جی مہاراج دا اپدیش سندیش اج بھی ساری دنیا وچ الاپیا جا رہا ہے, گایا جا رہا ہے, سمجھا جا رہا ہے, سمجھایا جا رہا ہے. دس تاریخ نو داس نے اے مضمون آرمبھ کیتا سی, سو در کہا سو گھر کہا جت بہ سرب سمار. گھر تے در دوہاں دا ذکر کیتا ہے. گھر دے چ آن واسطے پہلے در تے آنا پیندا ہے, تے در گھر تو الگ نہیں آندا. جس در دے راہیں گھر دے چ پرویش ملے وہ در گھر دا حصہ ہوندا ہے, الگ نہیں. دو شبد میں دوہراواں خلاصہ بات دے, جو پرکاش دے روپ دے چ پرماتما ہے وہی شبد دے روپ دے چ گرو ہے, اور جو شبد دے روپ دے چ گرو ہے وہی پرکاش دے روپ دے چ پرماتما ہے, اور جو پرکاش دے روپ دے چ گھر ہے وہی شبد دے روپ دے چ در ہے, جو شبد دے روپ دے چ در ہے وہی پرکاش دے روپ دے چ گھر ہے. پرکاش دے روپ دے چ گھر پرماتما ہے, شبد دو روپ دے چ در گرو ہے. نانک سو دے سمرت بیل پار برہم گرو ناہی میں. ویاپک ہے پرماتما, ویاپک ہے گرو. جو ویاپک نہیں وہ پرماتما نہیں, جو ویاپک نہیں وہ گرو بھی نہیں. سدا انگ سنگے ابھنگنگ بے بوتے پرماتما. گرو میرے سنگ سدا ہے نالے ویاپک. بڑے دھیان نال سننا, جو ویاپک نہیں وہ گرو نہیں, جو ویاپک نہیں وہ پرماتما نہیں. پرکاش دے روپ دے ستا دے روپ دے شکتی دے روپ دے پرماتما ویاپک ہے, شبد دے روپ دے پرماتما ویاپک ہے. شبد نو در کیوں کہ ہے؟ اے سارا سنسار شبد تو آیا ہے. دروازہ دو کام کردا ہے, تسی دروازے دے راہیں اندر داخل ہو جاؤ ایسے ہی دروازے دے راہیں باہر جاؤ گے. دروازے دے چ بندہ بیٹھدا نہیں سوندا نہیں, دروازہ آن جان نہیں ہوندا. شبد دے راہیں سنسار دی اتپتی ہوندی ہے, شبد دے راہیں پرلے ہو جاندی ہے. پنکتیاں سنو, اتپت پرلے شبدے ہووے, شبدے ہی پھر اپت ہووے. شبد تو اتپتی ہوندی ہے, شبد تو پرلے ہو جاندی ہے, پھر شبد تو اتپتی ہوندی ہے. ہن میں دوہراواں, سما ہے نہیں سی, اس واسطے اندازن آکھیا جا سکتا ہے کروڑاں ارباں سال تک, پاویں سال نہیں سن, سما نہیں سی, انج اندازن کہی ہے. کروڑاں سال تک دھندی دھند سی, دھندی اندھیرا ہی اندھیرا سی دھند کر کے. ایک دن زور دا دھماکہ ہویا, آواز ہوئی, شبد ہویا, کیتا پساؤ ایکو کواؤ, تستے ہوئے لکھ دریا. اس کواؤ تو اس آواز تو لکھاں زندگی دے دریا چل پئے, لکھاں ہی زندگی دے دریا. ایک منٹ اس نو میں دوہراواں, وہ آواز کی سی؟ ਉਹਨੂੰ ਕਲਗੀਧਰ ਪਾਤਸ਼ਾਹ ਕਹਿੰਦੇ ਨੇ. ਉਹ ਆਵਾਜ਼ ਓਹੰਕਾਰ ਸੀ. ਓਹੰਕਾਰ ਆਦਿ ਕਥਨੀ ਅਨਾਦ, ਇਹ ਅਨਾਦੀ ਕਥਨੀ ਹੈ, ਇਹ ਬ੍ਰਹਿਮੰਡ ਦੀ ਪਹਿਲੀ ਆਵਾਜ਼ ਹੈ, ਇਹ ਪਹਿਲੇ ਤੋਂ ਪਹਿਲਾ ਸ਼ਬਦ ਹੈ ਕਿ ਓਹੰਕਾਰ. ਕਬੀਰ ਵੀ ਐਸਾ ਕਹਿੰਦੇ ਬਾਵਨ ਅਖਰੀ ਦੇ ਚ, ਓਹੰਕਾਰ ਆਦਿ ਮੈਂ ਜਾਣਾ, ਲਿਖੇ ਅਰ ਮੇਠੇ ਤਾਏ ਨਾ ਮਾਨਾ. ਓਹੰਕਾਰ ਇਤਨਾ ਨਹੀਂ ਤੁਸੀਂ ਲਿਖ ਦਿਓ ਤੇ ਮਿਟਾ ਦਿਓ. ਕਬੀਰ ਕਹਿੰਦੇ ਨਾ ਓਹੰਕਾਰ ਆਦਿ ਸ਼ਬਦ ਹੈ, ਔਰ ਉਸ ਤੋਂ ਜਗਤ ਆਇਆ ਹੈ. ਮਾਂ ਬਾਪ ਤੋਂ ਸਰੀਰ ਆਇਆ, ਤੋਂ ਸਰੀਰ ਵਿੱਚ ਮਾਂ ਬਾਪ ਦੀ ਅੰਸ ਮੌਜੂਦ ਹੈ। ਸ਼ਬਦ ਤੋਂ ਸੰਸਾਰ ਆਇਆ ਤੋ ਸ਼ਬਦ ਸੰਸਾਰ ਵਿੱਚ ਮੌਜੂਦ ਹੈ, ਸਾਡੇ ਅੰਦਰ ਵੀ ਮੌਜੂਦ ਹੈ। ਸਭ ਕੁਛ ਆਇਆ ਜੋ ਸ਼ਬਦ ਤੋਂ ਹੈ, ਵਿਆਪਕ ਹੈ ਸ਼ਬਦ। ਭੁਗਤ ਗਿਆਨ ਦਇਆ ਭੰਡਾਰਨ ਘੱਟ ਘੱਟ ਵਾਜੇ ਨਾਲ, ਉਹ ਨਾਦ ਘੱਟ ਘੱਟ ਦੇ ਚ ਵੱਜ ਰਹੇ, ਉਹਨੂੰ ਅਨਾਹਤ ਨਾਦ ਕਹਿੰਦੇ ਨੇ। ਦੋ ਤਰ੍ਹਾਂ ਦਾ ਨਾਦ ਆਉਂਦਾ, ਦੋ ਤਰ੍ਹਾਂ ਦੀ ਆਵਾਜ਼ ਆਉਂਦੀ, ਆਹਤ ਅਨਾਹਤ। ਆਹਤ ਕਹਿੰਦੇ ਨੇ ਚੋਟ ਨੂੰ, ਸੰਸਕ੍ਰਿਤ ਦੇ ਚੋਟ ਨੂੰ ਕਹਿੰਦੇ, ਇਹਨੇ ਮੈਨੂੰ ਆਹਤ ਪਹੁੰਚਾਈ ਹੈ, ਇਹਨੇ ਮੈਨੂੰ ਚੋਟ ਪਹੁੰਚਾਈ ਹੈ। ਆਹਤ ਸ਼ਬਦ ਜੋ ਦੋ ਚੀਜ਼ਾਂ ਦੇ ਟਕਰਾਓ ਤੋਂ ਪੈਦਾ ਹੁੰਦਾ, ਜਿਵੇਂ ਦੋ ਹੱਥਾਂ ਨਾਲ ਹੀ ਤਾਲੀ ਵੱਜਦੀ ਹੈ ਇੱਕ ਨਾਲ ਨਹੀਂ। ਆਵਾਜ਼ ਜੋ ਸਾਡੇ ਕੰਨ ਸੁਣਦੇ ਨੇ, ਇਹ ਆਹਤ ਸ਼ਬਦ ਦੇ ਟਕਰਾਓ ਤੋਂ ਪੈਦਾ ਹੁੰਦਾ। ਇਹ ਹਵਾ ਦਿਓਗੇ ਤੇ ਹਾਰਮੋਨੀਅਮ ਵੱਜੇਗਾ, ਉਂਝ ਨਹੀਂ, ਪਵਨ ਦੇ ਟਕਰਾਓ ਤੋਂ। ਹੱਥ ਥਾਪ ਦਿਓਗੇ ਤੇ ਤਬਲਾ ਵੱਜੇਗਾ, ਉਂਝ ਨਹੀਂ, ਲੋਹੇ ਨਾਲ ਲੋਹਾ ਟਕਰਾਏ, ਪੱਥਰ ਨਾਲ ਪੱਥਰ ਟਕਰਾਏ, ਪਿੱਤਲ ਨਾਲ ਪਿੱਤਲ ਟਕਰਾਏ, ਪਿੱਤਲ ਸੋਨੇ ਨਾਲ ਟਕਰਾਏ, ਸੋਨਾ ਚਾਂਦੀ ਨਾਲ ਟਕਰਾਏ। ਟਕਰਾਓ ਤੋਂ ਜਿਹੜੀ ਆਵਾਜ਼ ਪੈਦਾ ਹੁੰਦੀ ਹੈ ਉਹਨੂੰ ਕਹਿੰਦੇ ਨੇ ਆਹਤ ਸ਼ਬਦ। ਪਵਨ ਦਰਖਤਾਂ ਨਾਲ ਟਕਰਾਏ, ਪਾਣੀ ਪੱਥਰਾਂ ਨਾਲ ਟਕਰਾਏ, ਉਸ ਟਕਰਾਓ ਤੋਂ ਜਿਹੜੀ ਧੁੰਨ ਪੈਦਾ ਹੁੰਦੀ ਹੈ, ਆਵਾਜ਼ ਪੈਦਾ ਹੁੰਦੀ ਹੈ, ਉਹਨੂੰ ਕਹਿੰਦੇ ਨੇ ਆਹਤ ਸ਼ਬਦ। ਅਨਾਹਤ ਸ਼ਬਦ ਜੋ ਟਕਰਾਓ ਤੋਂ ਨਹੀਂ, ਸਿੱਧਾ ਪ੍ਰਕਾਸ਼ ਤੋਂ ਆਇਆ ਹੈ, ਪਰਮਾਤਮਾ ਤੋਂ ਆਇਆ ਹੈ। ਅਨਾਹਤ ਨਾਦ ਪਰਮਾਤਮਾ ਦੀ ਆਵਾਜ਼ ਹੈ। ਪਰਮਾਤਮਾ ਦਿਖਾਈ ਬਾਅਦ ਵਿੱਚ ਦਿੰਦਾ ਹੈ, ਸੁਣਾਈ ਪਹਿਲੇ ਦਿੰਦਾ ਹੈ। ਇਹ ਵੀ ਮਹਿਸੂਸ ਇਸ ਵਾਸਤੇ ਕਹਿੰਦੇ ਨੇ ਸੁਤਵਾ ਧਰਮੰਗ ਵਿਜਾਣਾ ਸੀ। ਪਰਮਾਤਮਾ ਦੀ ਯਾਤਰਾ ਵੀ ਸੁਣ ਕੇ ਹੀ ਸ਼ੁਰੂ ਹੋਵੇਗੀ, ਉਂਝ ਨਹੀਂ। ਉਪਨਿਸ਼ਦਾਂ ਦੇ ਰਿਸ਼ੀ ਜੀ ਕਹਿੰਦੇ ਨੇ ਸੁਰਤਵਾ ਧਰਮੰਗ ਵਿਜਾਣਾ ਸੀ। ਚਾਰ ਪੌੜੀਆਂ ਨੇ ਸੁਣੀਆਂ ਦੀਆਂ, ਨਾਨਕ ਭਗਤਾਂ ਸਦਾ ਵਿਗਾਸ, ਸੁਣੀਏ ਦੁੱਖ ਪਾਪ ਕਾਨਸ। ਸਰੀਰ ਨੂੰ ਭੁੱਖ ਲੱਗੀ ਹੈ, ਇੱਕ ਇੱਕ ਭੋਜਨ ਦੀ ਬੁਰਕੀ ਅੰਦਰ ਜਾਏਗੀ, ਭੁੱਖ ਬਾਹਰ ਨਿਕਲੇਗੀ। ਮਨ ਵਿੱਚ ਬੇਚੈਨੀ ਹੈ, ਪਾਪ ਹੈ, ਸੰਤਾਪ ਹੈ। ਗੁਰੂ ਦਾ ਸ਼ਬਦ ਜੈਸੇ ਮਨ ਵਿੱਚ ਜਾਏਗਾ, ਸੰਤਾਪ ਪਾਪ ਬਾਹਰ ਨਿਕਲਣ। ਸੁਣੀਏ ਦੁੱਖ ਪਾਪ ਕਾਨਸ, ਲਾਜ਼ਮੀ ਨਾ ਸੁਣੇ। ਪਰ ਮਨ ਦੇ ਸ਼ਬਦ ਤਾਂ ਪ੍ਰਵੇਸ਼ ਕਰੇਗਾ ਜੇ ਮਨ ਸੁਣੇ, ਨਹੀਂ ਸੁਣਦਾ ਤਾਂ ਸ਼ਬਦ ਮਨ ਤੱਕ ਨਹੀਂ ਪਹੁੰਚੇਗਾ। ਨਾ ਫਿਰ ਪਾਪ ਧੁੱਲਣਗੇ, ਨਾ ਦੁੱਖ ਮਿਟਣਗੇ। ਨਾਨਕ ਭਗਤਾਂ ਸਦਾ ਵਿਗਾਸ, ਸੁਣੀਏ ਦੁੱਖ ਪਾਪ ਕਾ ਨਾਸ। ਉਹ ਜੋ ਅਨਾਹਤ ਨਾਦ ਹੈ ਉਹਨੂੰ ਕਬੀਰ ਕਹਿੰਦੇ ਨੇ ਓਅੰਕਾਰ ਹੈ, ਉਹਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਓਅੰਕਾਰ ਹੈ, ਉਹਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਓਅੰਕਾਰ ਹੈ, ਉਹਨੂੰ ਸਵਾਮੀ ਮਹਾਵੀਰ ਜੀ ਕਹਿੰਦੇ ਨੇ ਓਅੰਕਾਰ ਹੈ, ਉਹਨੂੰ ਅੱਧੇ ਉਪਨਿਸ਼ਦਾਂ ਦੇ ਰਿਸ਼ੀ ਕਹਿੰਦੇ ਨੇ ਓਅੰਕਾਰ ਹੈ। ਪਰ ਅੱਧੇ, ਕਿਉਂਕਿ 108 ਉਪਨਿਸ਼ਦਾਂ ਨੇ, ਇਹਦੇ ਚ 60 ਉਪਨਿਸ਼ਦਾਂ ਦੇ ਆਚਾਰੀਆ ਉਹਨਾਂ ਦੇ ਨਾਮ ਨਹੀਂ ਨੇ। ਉਪਨਿਸ਼ਦਾਂ 2-4 ਹੀ ਨੇ ਜਿਹਨਾਂ ਚ ਨਾਮ ਮਿਲਦੇ ਨੇ, ਬਿਨਾਂ ਨਾਮ ਤੋਂ ਇਹ ਗ੍ਰੰਥ ਨੇ। ਕਿਸ ਦੇ ਲਿਖੇ ਹੋਏ ਨੇ ਕੋਈ ਪਤਾ ਨਹੀਂ, ਪਰ 108 ਨੇ। ਜਿਹੜਾ 108 ਉਪਨਿਸ਼ਦਾਂ ਬਨਾਰਸ ਤੋਂ ਪੜ੍ਹ ਕੇ ਆ ਜਾਂਦਾ ਹੈ ਉਹਨੂੰ ਡਿਗਰੀ ਮਿਲਦੀ ਹੈ ਸ੍ਰੀ 108। ਪੂਰਾ ਕੋਰਸ ਆਉਂਦਾ ਹੈ, ਉਹਦੇ ਨਾਲ 3 ਵੇਦ ਵੀ ਪੜ੍ਹੇ ਜਾਂਦੇ, ਅਥਰਵਣ ਨੂੰ ਛੋੜ ਕੇ 3 ਵੇਦ ਵੀ ਪੜ੍ਹੇ ਜਾਂ, ਫਿਰ ਉਹਨੂੰ ਡਿਗਰੀ ਮਿਲਦੀ ਹੈ ਸ੍ਰੀ 111। 108 ਉਪਨਿਸ਼ਦ ਤੇ 3 ਵੇਦਾਂ ਦਾ ਪੂਰਨ ਗਿਆਨ ਹਾਸਲ ਕਰਨ ਵਾਸਤੇ, ਕਿਉਂਕਿ ਦਾਸ ਨਿਰਮਲਿਆਂ ਦੇ ਡੇਰੇ ਬਨਾਰਸ ਵਿੱਚ ਥੋੜਾ ਚਿਰ ਰਿਹਾ, 35 ਸਾਲ ਲੱਗਦੇ ਨੇ। 35 ਸਾਲ ਜ਼ਿੰਦਗੀ ਦੇ 35 ਸਾਲ ਤੇ ਪਹਿਲੇ ਪੜ੍ਹਨ ਤੇ ਲਗਾ, 20-25 ਸਾਲ ਦੀ ਉਮਰ ਹੋਵੇ ਤੇ ਬੰਦਾ ਪੜ੍ਹਨ ਬੈਠੇ, ਗਈ ਜ਼ਿੰਦਗੀ ਤੇ ਗਈ। ਅਕਸਰ ਇਹ ਬੁਢੇਪੇ ਚ ਡਿਗਰੀ ਮਿਲਦੀ ਹੈ, ਮੈਂ ਤੇ ਹੈਰਾਨ ਹੋਣਾ, ਇਹ ਡਿਗਰੀ ਸਾਡੀ ਨਹੀਂ ਹੈ। ਪਰ ਗੁਰਮਤ ਦੇ ਸਾਰੇ ਜਿਹੜੇ ਸੰਤ ਆਪਣੇ ਆਪ ਨੂੰ ਅਖਾਂਦੇ ਨੇ, ਸਾਰਿਆਂ ਦੇ ਨਾਲ ਲਿਖਿਆ ਹੁੰਦਾ ਸ੍ਰੀ 108। ਹਾਲਾਂਕਿ ਗੁਰਬਾਣੀ ਦੀ ਗ੍ਰਾਮਰ ਦਾ ਵੀ ਪਤਾ ਕੋਈ ਨਹੀਂ, ਅਰਥਾਂ ਦਾ ਅਨਰਥ ਕਰੀ ਜਾਂਦੇ ਹੁੰਦੇ ਨੇ। ਔਰ ਇਤਿਹਾਸ ਵੀ ਉਹ ਨਹੀਂ ਸੁਣਾਉਂਦੇ ਮਿਥਿਹਾਸ ਵੀ ਉਹਨਾਂ ਦਾ ਆਪਣਾ ਹੀ ਬਣਾਇਆ ਹੁੰਦਾ ਹੈ ਤੇ ਫਿਰ ਵੀ ਸ੍ਰੀ 108 ਸ੍ਰੀ 111 ਉਹਨਾਂ ਦੇ ਨਾਲ ਲੱਗਿਆ ਹੁੰਦਾ ਹੈ। ਇਹ ਤੇਵੇਂ ਵਿਚਕਾਰ ਜੋ ਹੈ ਗੱਲ ਆ ਗਈ। 60 ਉਪਨਿਸ਼ਦਾਂ ਦੇ ਗਿਆਨੀ ਇਹ ਕਹਿੰਦੇ ਨੇ ਉਹ ਆਵਾਜ਼ ਓਮ ਹੈ, ਓਮ ਧੁਨਾਕਾਰ ਆਵਾਜ਼, ਓਅੰਕਾਰ ਦੀ ਆਵਾਜ਼ ਵੀ ਧੁਨਾਕਾਰ ਹੈ। ਓਅੰਕਾਰ ਜਿਵੇਂ ਘੜਿਆਲ ਵਜਾਇਆ ਤੇ ਆਹਿਸਤਾ ਆਹਿਸਤਾ ਉਹਦੀ ਧੁਨ ਮੱਧਮ ਆਉਂਦੀ ਹੈ, ਸੇਮ ਇਸ ਤਰ੍ਹਾਂ ਦੀ ਆਵਾਜ਼ ਓਅੰਕਾਰ ਦੀ ਔਰ ਇਸ ਤਰ੍ਹਾਂ ਦੀ ਆਵਾਜ਼ ਓਮ ਦੀ। ਕੁਛ ਉਪਨਿਸ਼ਦਾਂ ਦੇ ਗਿਆਨੀ ਕਹਿੰਦੇ ਨੇ ਉਹ ਓਮ ਹੈ, ਕੁਛ ਕਹਿੰਦੇ ਨੇ ਓਅੰਕਾਰ ਹੈ। ਮੈਂ ਰਾਤ ਅਰਜ਼ ਕੀਤੀ ਸੀ 4000 ਸਾਲ ਪੁਰਾਣਾ ਤੀਰਥ ਹੈ ਭਾਰਤ ਵਿੱਚ ਨਰਮਦਾ ਦੇ ਕੰਢੇ ਤੇ, ਇਸ ਤੀਰਥ ਦਾ ਨਾਂ ਹੈ ਓਅੰਕਾਰ। 4000 ਸਾਲ ਪੁਰਾਣਾ ਮੰਦਰ ਹੈ, ਪਹਾੜ ਨੂੰ ਤਰਾਸ਼ ਕੇ ਜੋ ਬਣਾਇਆ ਗਿਆ ਉਸ ਮੰਦਰ ਦਾ ਨਾਂ ਹੈ ਓਅੰਕਾਰ। ਰੇਲਵੇ ਸਟੇਸ਼ਨ ਦਾ ਨਾਂ ਓਅੰਕਾਰ ਹੈ, ਸ਼ਹਿਰ ਦਾ ਨਾਂ ਓਅੰਕਾਰ ਹੈ, ਮੰਦਰ ਦਾ ਨਾਂ ਓਅੰਕਾਰ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਕਸ਼ਨ ਦੀ ਫੇਰੀ ਤੇ ਇਸ ਤੀਰਥ ਤੇ ਆਉਂਦਿਆਂ ਜਾਂਦਿਆਂ ਰੁਕੇ ਨੇ। ਜਨਮ ਸਾਖੀ ਤੇ ਇੰਜ ਮਿਲਦਾ ਜਾਂਦਿਆਂ ਹੀ ਰੁਕੇ ਨੇ, ਪਰ ਪਿਛਲੇ ਸਾਲ ਮੱਧੇ ਭਾਰਤ ਗੌਰਮੈਂਟ ਨੇ ਇੱਕ ਕਿਤਾਬਚਾ ਛਾਪਿਆ ਸੀ ਔਰ ਵੰਡਿਆ ਸੀ, ਐਤਕੀ ਕੁੰਭ ਤੇ ਵੀ ਵੰਡਿਆ ਗਿਆ ਬਈ ਆਉਂਦਿਆਂ ਜਾਂਦਿਆਂ ਦੋਵੇਂ ਵਕਤ ਉਹ ਓਅੰਕਾਰੇਸ਼ਵਰ ਠਹਿਰੇ ਨੇ, ਓਅੰਕਾਰ ਜੀ ਦੇ ਠਹਿਰੇ ਨੇ ਗੁਰੂ ਨਾਨਕ। ਪਿੱਛੇ ਜਦ ਕੁੰਭ ਦਾ ਮੇਲਾ ਸੀ ਨਾ, ਸਰਵ ਧਰਮ ਸੰਮੇਲਨ ਸੀ, ਸਿੱਖ ਧਰਮ ਦੀ ਤਰਫੋਂ ਦਾਸ ਨੂੰ ਬੁਲਾਇਆ ਗਿਆ ਸੀ, ਮੈਂ ਪਹੁੰਚਿਆ ਸੀ। 4 ਕਰੋੜ ਦੇ ਕਰੀਬ ਮਨੁੱਖਾਂ ਨੇ ਇੱਕ ਮਹੀਨੇ ਚ ਉਜੈਨ ਦੇ ਸਿਪਰਾ ਨਦੀ ਵਿਚ ਇਸ਼ਨਾਨ ਕੀਤਾ, 4 ਕਰੋੜ। ਇਹ 4 ਕਰੋੜ ਜਿੱਥੇ ਕੁੰਭ ਤੇ ਉਜੈਨ ਆਏ, ਇਹ ਫਿਰ ਸਾਰੇ ਓਅੰਕਾਰੇਸ਼ਵਰ ਵੀ ਗਏ। ਟੈਂਪਰੇਰੀ 4 ਪੁਲ ਨਵੇਂ ਬਣਾਉਣੇ ਪਏ ਗੌਰਮੈਂਟ ਨੂੰ, ਕਿਉਂਕਿ ਭੀੜ ਜੋ ਇਤਨੀ। ਮੰਦਰ ਦਾ ਜਾਣ ਦਾ ਰਸਤਾ ਹੋਰ ਬਣਾਇਆ ਗਿਆ, ਆਉਣ ਦਾ ਰਸਤਾ ਹੋਰ ਬਣਾਇਆ ਗਿਆ। ਇੰਨੀ ਭੀੜ ਨੇ ਜੋ ਦਰਸ਼ਨ ਕਰਨੇ, 4 ਕਰੋੜ ਨੇ ਇੱਕ ਮਹੀਨੇ ਵਿੱਚ ਆਉਣਾ ਹੈ, ਲੱਖਾਂ ਦੀ ਗਿਣਤੀ ਰੋਜ਼ ਪਹੁੰਚਦੀ ਹੈ। ਉਸ ਮੰਦਰ ਤੋਂ ਕੋਈ 100 ਗਜ਼ ਦੀ ਦੂਰੀ ਤੇ ਗੁਰਦੁਆਰਾ ਹੈ, ਉਸ ਗੁਰਦੁਆਰੇ ਦਾ ਨਾਂ ਹੈ ਗੁਰਦੁਆਰਾ ਓਅੰਕਾਰ, ਜਿੱਥੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਹ ਬਾਣੀ ਉਚਾਰਨ ਕੀਤੀ, ਜਿਸ ਬਾਣੀ ਦਾ ਨਾਂ ਹੈ ਦੱਕਣੀ ਓਅੰਕਾਰ, ਰਾਮ ਕਲੀ ਦੱਕਣੀ ਓਅੰਕਾਰ। ਓਅੰਕਾਰ ਬ੍ਰਹਮਾ ਉਤਪਤ, ਓਅੰਕਾਰ ਕੀਆ ਜਨ ਚਿਤ, ਓਅੰਕਾਰ ਸੈਲ ਜੁਗਵਾਏ, ਓਅੰਕਾਰ ਬੇਦ ਨਿਰਵੈ। ਮਹਾਰਾਜ ਕਹਿੰਦੇ ਸਾਰਾ ਪਸਾਰਾ ਓਅੰਕਾਰ ਤੋਂ ਹੈ। ਮਤਾ ਕੋਈ ਕਹੇ ਹੋਰ ਸ਼ਬਦ ਹੈ, ਹੋਰ ਸ਼ਬਦ ਹੈ, ਤੋ ਸਤਿਗੁਰ ਨੇ ਇੱਕ ਲਾਇਆ ਨਹੀਂ, ਇੱਕ ਓਅੰਕਾਰ, ਇੱਕ ਇਹੀ ਸ਼ਬਦ ਹੈ, ਦੂਜਾ ਨਹੀਂ ਹੈ। ਇਹ ਇਸ ਵਾਸਤੇ ਵੀ ਭਾਰਤ ਦੇ ਵਿੱਚ ਇਹ 2 ਸ਼ਬਦਾਂ ਦੀ ਗੱਲ ਹੈ, ਓਅੰਕਾਰ ਤੇ ਓਮ। ਇਸਲਾਮ ਦੇ ਬਾਣੀ ਮੁਹੰਮਦ ਸਾਹਿਬ ਕਹਿੰਦੇ ਨੇ ਉਹ ਸ਼ਬਦ ਹੈ ਕੁਨ, ਤੋ ਮੁਸਲਮਾਨਾਂ ਦੇ ਕੁਨ ਮੰਨਦੇ ਨੇ, ਈਸਾਈ ਜਗਤ ਵਿੱਚ ਮੰਨਦੇ ਨੇ ਉਹ ਸ਼ਬਦ ਲੋਗੋਸ ਹੈ। ਗਰਸ ਕੇ ਜਿਸ ਜਿਸ ਢੰਗ ਨਾਲ ਪਕੜਦੇ ਚਾਹੀਏ, ਉਹ ਅਨਾਹਦ ਨਾਦ ਹੈ ਜੋ ਸੁਣਾਈ ਦਿੱਤਾ ਹੈ ਗੁਰੂ ਨਾਨਕ ਨੂੰ, ਕਹਿੰਦੇ ਨੇ ਓਅੰਕਾਰ। ਸੁਣਾਈ ਦਿੱਤਾ ਹੈ ਮਹਾਵੀਰ ਨੂੰ, ਕਹਿੰਦੇ ਨੇ ਓਅੰਕਾਰ ਹੈ। ਸੁਣਾਈ ਦਿੱਤਾ ਹੈ ਭਗਤ ਕਬੀਰ ਨੂੰ, ਕਹਿੰਦੇ ਨੇ ਓਅੰਕਾਰ। ਔਰ ਸੁਣਾਈ ਦਿੱਤਾ ਹੈ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ, ਕਹਿੰਦੇ ਨੇ ਓਅੰਕਾਰ ਹੈ। ਉਹਨਾਂ ਦੇ ਬੋਲ ਓਅੰਕਾਰ ਆਦ ਕਥਨੀ ਅਨਾਦ, ਜਪ ਸਾਹਿਬ ਓਅੰਕਾਰ ਅਨਾਦੀ ਕਥਨੀ ਹੈ, ਪਹਿਲਾ ਬੋਲ ਹੈ। ਓਅੰਕਾਰ ਬ੍ਰਹਿਮੰਡ ਦੀ ਪਹਿਲੀ ਆਵਾਜ਼ ਹੈ, ਪਹਿਲਾ ਸ਼ਬਦ ਹੈ। ਇਹ ਸ਼ਬਦ ਇਸੇ ਤੋਂ ਹੀ ਸੰਸਾਰ ਦਾ ਆਉਣਾ ਹੋਇਆ, ਕੀਤਾ ਪਸਾਓ ਏਕੋ ਕਵਾ, ਇੱਕ ਕਵਾਓ ਹੋਇਆ ਓਅੰਕਾਰ, ਉਸ ਤੋਂ ਹੀ ਸੰਸਾਰ ਦਾ ਪਸਾਰਾ ਹੋਇਆ। ਕਿਸ ਤਰ੍ਹਾਂ ਹੋਇਆ, ਤਿਸਤੇ ਹੋਏ ਲੱਖ ਦਰਿਆ, ਉਸੇ ਕਵਾਓ ਤੋਂ ਜ਼ਿੰਦਗੀ ਦੇ ਲੱਖਾਂ ਦਰਿਆ ਪੈਦਾ ਹੋ ਗਏ। ਬਹੁ ਅਨੰਤ ਸੂਰਜ ਪੈਦਾ ਹੋ ਗਏ ਜੋ ਲਖੇ ਨਹੀਂ ਜਾ ਸਕਦੇ, ਗਿਣੇ ਨਹੀਂ ਜਾ ਸਕਦੇ। ਇੱਕ ਇੱਕ ਸੂਰਜ ਦੇ ਫਿਰ ਕਈ ਕਈ ਟੁਕੜੇ ਬਣੇ, ਕਈ ਕੋਟ ਸਸੀਅਰ ਸੂਰ ਨਿਕਤਰ, ਕਈ ਕਰੋੜਾਂ। ਇੱਕ ਇੱਕ ਸੂਰਜ ਦੇ ਫਿਰ ਕਈ ਕਈ ਟੁਕੜੇ ਹੋਏ। ਇਹ ਜ਼ਮੀਨ ਉਸੇ ਸੂਰਜ ਦਾ ਇੱਕ ਟੁਕੜਾ। ਧੁੰਦ ਪਾਣੀ ਬਣ ਗਈ ਔਰ ਉਹ ਟੁਕੜਾ ਜੋ ਵਾਸਤਵਿਕ ਅੱਗ ਦਾ ਗੋਲਾ ਸੀ, ਅੱਗ ਦਾ ਗੋਲਾ ਹੀ ਸੀ, ਸਹਿਜੇ ਸਹਿਜੇ ਠੰਡਾ ਹੋਣ ਲੱਗ ਪਿਆ। ਧੁੰਦ ਪਾਣੀ ਬਣੀ, ਇਸ ਅੱਗ ਦੇ ਗੋਲੇ ਨੂੰ ਚਾਰੋਂ ਪਾਸੇ ਪਾਣੀ ਨੇ ਘੇਰਿਆ। ਸਹਿਜੇ ਸਹਿਜੇ ਇਹ ਅੱਗ ਦਾ ਗੋਲਾ ਠੰਡਾ ਹੋਣਾ ਸ਼ੁਰੂ ਹੋਇਆ। ਇਹ ਜਿਸ ਰੂਪ ਵਿੱਚ ਪ੍ਰਗਟ ਹੋਇਆ ਇਹਨੂੰ ਕਹਿੰਦੇ ਨੇ ਪਾਹਨ। ਪਾਹਨ ਪਾਣੀ ਤੋਂ ਪ੍ਰਗਟ ਹੋਇਆ। ਸਾਚੇ ਤੇ ਪਵਨਾ ਭਇਆ ਪਵਨੇ ਤੇ ਜਲ ਹੋਏ, ਪਵਨ ਸ਼ਬਦ। ਸਾਚੇ ਤੇ ਪਵਨਾ ਭਇਆ ਪਵਨੇ ਤੇ ਜਲ ਹੋਏ, ਜਲ ਤੇ ਤ੍ਰਿਪਵਨ ਸਾਜਿਆ ਘਟ ਘਟ ਜੋਤ ਸਮੋਏ। ਪੰਜ ਤੱਤਾਂ ਦੀ ਇਹ ਪੁਤਲਾ, ਸਾਡਾ ਹਰ ਤੱਤ ਦੀ ਆਪਣੀ ਆਪਣੀ ਪ੍ਰਕਿਰਤੀ ਹੈ। ਇਹ ਜਿਹੜਾ ਬੋਲਣਾ ਹੈ ਨਾ, ਇਹ ਪਵਨ ਕਰਕੇ, ਦੇਹੀ ਮਾਟੀ ਬੋਲੇ ਪਵਨ। ਹੁਣ ਇਹ ਕਿਵੇਂ ਬੋਲਦਾ ਹੈ, ਲੰਬਾ ਚੌੜਾ ਪ੍ਰਕਰਨ, ਮੈਂ ਇਸ ਪਾਸੇ ਨਾ ਜਾਵਾਂ ਕਿਉਂਕਿ ਸਮਾਂ ਆਪਣੀ ਚਾਲ ਨਾਲ ਚੱਲਦਾ ਪਿਆ। ਇਸ ਵਾਸਤੇ ਸਤਿਗੁਰ ਨੇ ਪਵਨ ਨੂੰ ਗੁਰੂ ਕਹਿ ਦਿੱਤਾ। ਇਹਨਾਂ ਪੰਜ ਤੱਤਾਂ ਦੇ ਚੋਂ ਪਵਨ ਨੂੰ ਗੁਰੂ ਕਹਿ ਦਿੱਤਾ। ਪਵਨ ਗੁਰੂ ਕਿਉਂ? ਬੋਲਣਾ ਪਵਨ ਕਰਕੇ, ਸੰਬੰਧ ਜੁੜਦੇ ਨੇ ਬੋਲ ਚਾਲ ਨਾਲ, ਸੰਬੰਧ ਟੁੱਟਦੇ ਨੇ ਬੋਲ ਚਾਲ। ਟੁੱਟ ਗਈ ਪ੍ਰੀਤ ਬੁਰ ਬੋਲ, ਦੋ ਬੋਲ ਬੋਲੇ ਮਿੱਤਰਤਾ ਦੁਸ਼ਮਣੀ ਚ ਬਦਲ ਗਈ। ਗੰਡ ਪ੍ਰੀਤੀ ਮਿੱਠੇ ਬੋਲ, ਦੋ ਮਿੱਠੇ ਬੋਲ ਬੋਲੇ ਓਪਰਾ ਬੰਦਾ ਆਪਣਾ ਹੋ ਗਿਆ, ਮਿੱਤਰ ਬਣ ਗਿਆ। ਸੰਬੰਧ ਜੁੜਦੇ ਨੇ ਬੋਲ ਚਾਲ ਨਾਲ। ਇੱਕ ਸਿਆਣਾ ਮਹਿਮਾਨ ਇੱਕੋ ਹੀ ਦਿਨ ਦੇ ਚ ਅੰਦਾਜ਼ਾ ਲਾ ਲੈਂਦਾ ਹੈ ਦੋ ਭਰਾਵਾਂ ਦੇ ਸੰਬੰਧ ਠੀਕ ਨਹੀਂ ਨੇ। ਕਿਉਂ? ਬੋਲਦੇ ਹੀ ਨਹੀਂ, ਬੋਲਦੇ ਹੀ ਨਹੀਂ। ਇੱਕ ਸਿਆਣਾ ਮਹਿਮਾਨ ਇੱਕੋ ਹੀ ਦਿਨ ਦੇ ਚ ਅੰਦਾਜ਼ਾ ਲਾ ਲੈਂਦਾ ਹੈ ਪਤੀ ਪਤਨੀ ਦੇ ਸੰਬੰਧ ਵਿਗੜੇ ਹੋਏ ਨੇ। ਕਿਉਂ? ਬੋਲਦੇ ਹੀ ਨਹੀਂ, ਤੇ ਜੇ ਬੋਲਦੇ ਨੇ ਤੇ ਕੁਰਖਤ ਬੋਲਦੇ, ਉਹ ਬੋਲ ਬੋਲਦੇ ਨੇ ਜਿਹਦੇ ਨਾਲ ਪ੍ਰੀਤ ਟੁੱਟਦੀ ਹੈ, ਫੌਰਨ ਅੰਦਾਜ਼ਾ ਲੱਗ ਜਾਂਦਾ ਹੈ। ਸੰਸਾਰ ਨਾਲ ਸੰਬੰਧ ਜੁੜਦੇ ਨੇ ਬੋਲ ਕੇ, ਨਿਰੰਕਾਰ ਨਾਲ ਵੀ ਸੰਬੰਧ ਜੁੜਦੇ ਨੇ ਬੋਲ ਕੇ। ਮੋਹ ਕੇ ਬੋਲਣ ਬੋਲੀਏ ਜਿਤ ਸੁਣ ਧਰੇ ਪਿਆਸ, ਬੋਲ ਕੇ ਹੀ ਸੰਬੰਧ ਜੁੜਨਗੇ। ਪਰ ਇੱਕ ਫਰਕ ਹੈ, ਸੰਸਾਰ ਦੇ ਚ ਅਸੀਂ ਦੇਖਦੇ ਪਹਿਲੇ ਹਾਂ ਮਨੁੱਖ ਨੂੰ, ਬੋਲਦੇ ਬਾਅਦ ਚ। ਨਿਰੰਕਾਰ ਦੀ ਦੁਨੀਆਂ ਚ ਇਹ ਨਹੀਂ, ਬੋਲਣਾ ਪਹਿਲੇ ਪਏਗਾ ਦਿਖਾਈ ਬਾਅਦ ਵਿੱਚ ਦੇਗਾ। ਉਮੀਦ ਇਹ ਗੱਲ ਪਕੜਦੇ ਚਾਹੀਏ, ਵਾਹਿਗੁਰੂ ਵਾਹਿਗੁਰੂ ਜਪਣਾ ਤੇ ਪਹਿਲੇ ਪਏਗਾ, ਗੁਰੂ ਦੀ ਬਾਣੀ ਜਪਣੀ ਤੇ ਪਹਿਲੇ ਪਏਗੀ, ਦਿਖਾਈ ਬਾਅਦ ਵਿੱਚ ਦੇਗਾ। ਕਿਉਂ? ਜੈਸੇ ਕਈ ਪਸ਼ੂ ਪੰਛੀ ਜੰਮਦੇ ਆ ਉਹਨਾਂ ਦੀ ਅੱਖਾਂ ਬੰਦ ਆਉਂਦੀਆਂ ਨੇ, ਸਹਿਜੇ ਸਹਿਜੇ ਬਾਅਦ ਵਿੱਚ ਖੁੱਲਦੀਆਂ ਨੇ। ਜਨਮ ਤੋਂ ਸਾਡੇ ਸਰੀਰ ਦੀਆਂ ਅੱਖਾਂ ਤੇ ਖੁੱਲੀਆਂ ਹੁੰਦੀਆਂ ਨੇ, ਮਨ ਦੀਆਂ ਅੱਖਾਂ ਪੂਰੀਆਂ ਨਹੀਂ ਖੁੱਲੀਆਂ ਹੁੰਦੀਆਂ। ਇਹ ਵੀ ਮਹਿਸੂਸ ਕਰਦੇ ਆ, ਮਨ ਦਾ ਸਿਰਫ ਇੱਕੋ ਹੀ ਭਾਗ ਜਾਗਿਆ, ਨੌ ਭਾਗ ਸੁੱਤੇ ਹੋਏ ਨੇ। ਥੋੜੀ ਜਿਹੀ ਅੱਖ ਖੁੱਲੀ ਹੈ ਤੇ ਥੋੜੀ ਜਿਹੀਆਂ ਚੀਜ਼ਾਂ ਦੀ ਸਮਝ ਹੈ, ਬਾਕੀ ਨਹੀਂ। ਥੋੜੀ ਜਿਹੀਆਂ ਚੀਜ਼ਾਂ ਦੀ ਅਸਲੀਅਤ ਦਿਖਾਈ ਦਿੰਦੀ ਹੈ, ਬਾਕੀ ਨਹੀਂ। ਉਹ ਜੋ ਵਾਹਿਗੁਰੂ ਵਾਹਿਗੁਰੂ ਜਪਣਾ, ਉਹ ਜੋ ਬਾਣੀ ਜਪਣੀ ਹੈ, ਇਹ ਵਾਹਿਗੁਰੂ ਨੂੰ ਸੁਣਾਉਣ ਵਾਸਤੇ ਨਹੀਂ, ਆਪਣੇ ਆਪ ਨੂੰ ਜਗਾਉਣ ਵਾਸਤੇ। ਸਿਮਰ ਸਿਮਰ ਗੁਰ ਸਤਿਗੁਰ ਆਪਣਾ, ਸੋਇਆ ਮਨ ਜਾਗਾਈ। ਜਿਸ ਦਿਨ ਮਨ ਪੂਰਾ ਜਾਗ ਜਾਂਦਾ ਹੈ, ਇਸ ਗ੍ਰਹਿ ਮੈਂ ਕੋਈ ਜਾਗ੍ਰਿਤ ਰਹੇ, ਸਾਬਤ ਵਸਤ ਉਹ ਆਪਣੀ ਰਹੇ। ਜਿਹਦਾ ਮਨ ਪੂਰਨ ਤੌਰ ਤੇ ਜਾਗ ਜਾਂਦਾ ਹੈ, ਉਹ ਫਿਰ ਪਰਮਾਤਮਾ ਨੂੰ ਦੇਖਣ ਲਈ ਸਫਲ ਹੋ ਜਾਂਦਾ ਹੈ। ਉਹ ਐਲਾਨੀਆਂ ਕਹਿ ਦਿੰਦਾ ਹੈ, ਦੋਏ ਦੋਏ ਲੋਚਨ ਪੇਖਾ, ਔ ਹਰ ਬਿਨ ਅਵਰ ਨਾ ਦੇਖ, ਨੈਣ ਰਹੇ ਰੰਗ ਲਾਏ। ਜੇ ਕਬੀਰ ਨੂੰ ਪੁੱਛੀਏ, ਧਿਆਨ ਨਾਲ ਸੁਣਨਾ, ਮੈਂ ਤੁਹਾਨੂੰ ਪਰਮਾਤਮਾ ਦੀ ਗੱਲ ਸੁਣਾ ਰਿਹਾ, ਮੇਰੀ ਸਟੱਡੀ ਹੈ, ਮੈਂ ਪੜ੍ਹਿਆ, ਮੈਂ ਸੁਣਿਆ। ਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, एक अनुभवी पुरुष, एक संत जब परमात्मा दी गल करेगा सुन के नहीं, पढ़ के भी नहीं, उदी स्टडी नहीं होगी, वो वेख के परमात्मा दी गल करेगा। दोए दोए लोचन पेखा, हाँ हर बिन अवर न देखा। संतन की सुन साची साखी, गुरु अर्जन देव जी महाराज, संतन की सुन साची साखी, सो बोले जो बेखे आखी, जो अखां नाल वेख जबान नाल कह देता। ये बोल गुरु ग्रंथ साहब दे और एक कवि दी कविता। जमीन आसमान दा अंतर है, मैं जमीन आसमान दा अंतर कह रहे हैं, भावे कविता कितनी चंगी क्यों ना, ये कविता ओदे दिमाग चो निकली है, ओदे विचार तो निकली है। भावे बड़ी उच्ची होवे, जरूरी नहीं उतना उच्चा उसका अनुभव भी होवे, उसका जीवन भी होवे, ये कोई जरूरी नहीं है। जिन्नी उच्ची गल वो कह रहे है वो उन्हें देखी भी होवे कोई जरूरी नहीं है, पर गुरु दी बाणी परमात्मा नु वेख के आखी गई है, जो वेखे है वो कह देता है। कबीर कहिंदे ने मैं परमात्मा दी गल कर रहा वेख के, दोए दोए लोचन पेखा, हां हर बिन अवर न देखा। ते असी किवें भरोसा करिए तुसी वेख के गल कर रहे हो, सानू की भरोसा है, इहदा प्रूफ की है? तुसी परमात्मा नू वेखिया ते कह रहे हो, असी कह सकदे हां तुहाडी स्टडी होवेगी, तुसी सुनिया होवेगा, तुसी पढ़िया होवेगा, तां कह रहे हो। कबीर कहिंदे ने है मेरे कोल प्रूफ, मैं सबूत दे सकता, मैं वेख के कह रहा। की सबूत है? कबीर कहिंदे ने मेरी अखां ही सबूत ने, नैन रहे रंग लाई, अब बेगल कहन न जाई। मेरी अखां ची थानू रब दा रंग मिलेगा, परमात्मा दा रंग मिलेगा। अंदर क्रोध होवे अखां दे क्रोध झलक दे, अंदर लोभ होवे अखां दे चों लोभ टपक दे, अंदर प्रेम होवे अखां दे चों प्रेम टपक दे, अंदर विकार होवन अखां दे चों विकार टपक दे ने, पर अंदर निरंकार होवे यकीन जानो अखां दे चों निरंकार दी झलक टपक दी। नैन रहे रंग लाए, आंखें जुबान नहीं लेकिन बेजुबान नहीं। उस्ताद जौक कहने ठीक है, अखां कोल जबान नहीं है लेकिन इन्हां नू किधरे बेजुबान ना समझ लेना, बहुत कुछ कह जांदियां ने, बहुत कुछ कह जांदियां। रस्ते च एक बंदा मिलता है, वो कहिंदा है मित्रा तैनू मिल के बड़ी खुशी हुई, अखां दसदियां पईआं ने कमबख्त कित्थों मिल गया, जरूरी काम ते जा रहे सी, हुण वक्त जाया करेगा, अखां कुछ होर कह रही, अखां झूठ भी नहीं बोल सकती, जबान झूठ बोल दी, अखां गलत बयानी भी नहीं कर सकती। तो मैं अर्ज करा जिवें हाथ खो भी सकते ने, हाथ दे भी सकते ने, अखां बहुत कुछ दे जांदियां ने, अखां बहुत कुछ खोंदियां ने, ये भी मैं अर्ज करा, बहुत कुछ खो लैंदियां। किसे दे धन नूं ते किसे दे रूप नूं लोभ वस होके देखना, अखां नूं संस्कृत दे च कहिंदे ने लोचन, ते तकड़ी नूं कहिंदे ने लोचा, ए दोवें शब्द गुरु ग्रंथ साहिब विच आए ने, लोचन लोचा। ये लोचा किसे दे रूप ते टिक जाए हटे ही ना, ये दृष्टि हटे ही ना, फिर उसे नूं कहिंदे ने गुस्ताखी माफ लोचा, लोचन लोचा लोचा, गाल है इते लोचा, इते अखां नाल अगले दी असमत लुटदा पे, इते अखां दे नाल अगले दी इज्जत पे लुटदा, इते लोचा गाल है। लेकिन लोचा दा मतलब इतना ही है, लोभ वस होके वासना वस होके किसे दे रूप नु वेखना या किसे दे धन नु वेखना। गुस्ताखी माफ, मैनू कहण देना, कईयां दे हाथ चोर नहीं आउंदे, नजरां चोर आउंदियां, कईयां दे हाथ ते नहीं खोंदे, क्यों? डर है ਕਾਨੂੰਨ ਦਾ, ਸਮਾਜ ਦਾ ਹਥਕੜੀਆਂ ਨੇ, ਜੇਲਾਂ ਨੇ, ਹੱਥਾਂ ਨੂੰ ਹਥਕੜੀਆਂ ਪੈ ਸਕਦੀਆਂ ਨੇ, ਨਜ਼ਰਾਂ ਨੂੰ ਕੌਣ ਹਥਕੜੀਆਂ ਪਾਏ, ਕਿਸ ਨੇ ਪਾਣੀ? ਕਾਨੂੰਨ ਪਾ ਸਕਦਾ, ਸਮਾਜ ਪਾ ਸਕਦਾ? ਯਕੀਨ ਜਾਣੋ, ਹੱਥ ਮਨੁੱਖ ਦੇ ਬਿਲਕੁਲ ਸਾਫ਼ ਸੁਥਰੇ ਨੇ, ਇਤਨੇ ਮੈਲੇ ਨਹੀਂ। ਅਜੋਕੇ ਸੰਸਾਰ ਵਿੱਚ ਮਨੁੱਖ ਦੀਆਂ ਜਿਤਨੀਆਂ ਨਜ਼ਰਾਂ ਮੈਲੀਆਂ ਨੇ, ਇਤਨੇ ਹੱਥ ਦੇ ਕੱਪੜੇ ਮੈਲੇ ਨਹੀਂ ਨੇ। ਨਜ਼ਰਾਂ ਬਹੁਤ ਮੈਲੀਆਂ, ਬਹੁਤ ਮੈਲੀਆਂ। ਲੋਚਨ, ਲੋਚਾ, ਲੁੱਚਾ, ਇਸ ਸੰਬੰਧ ਦੇ ਉੱਤੇ ਮੈਂ ਕਾਫ਼ੀ ਕੁਛ ਲਿਖਿਆ ਵੀ ਹੈ ਨਜ਼ਰਾਂ ਦੇ ਉੱਤੇ। ਖੈਰ, ਮੈਂ ਅਰਜ਼ ਕਰਾਂ, ਕਬੀਰ ਕਹਿੰਦੇ ਨੇ ਇਹ ਨਜ਼ਰਾਂ ਹੀ ਮੇਰੇ ਕੋਲ ਪਰੂਫ ਨੇ, ਅੱਖਾਂ ਹੀ ਮੇਰੇ ਕੋਲ ਪਰੂਫ ਨੇ, ਮੇਰੀ ਅੱਖਾਂ ਨੇ ਪ੍ਰਭੂ ਨੂੰ ਵੇਖਿਆ, ਜੋ ਮੈਂ ਵੇਖਿਆ ਤੇ ਕਹਿ ਰਿਹਾ। ਦੋਏ ਦੋਏ ਲੋਚਨ ਪੇਖਾ, ਹਾਂ ਹਰ ਬਿਨ ਅਵਰ ਨਾ ਦੇਖਾ। ਤੋ ਮੈਂ ਅਰਜ਼ ਕਰਾਂ, ਇਹ ਅਨੁਭਵੀ ਪੁਰਸ਼ ਨੇ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਬੋਲ, ਇਹ ਕਿਸੇ ਕਵੀ ਦੇ ਬੋਲ ਨਹੀਂ ਨੇ, ਇਹ ਬ੍ਰਹਮ ਵਾਕ ਨੇ। ਕੀ ਬੋਲੀਏ, ਪਰਮਾਤਮਾ ਨਾਲ ਸੰਬੰਧ ਜੁੜ ਜਾਏ, ਉਹ ਬੋਲ ਬੋਲੋ ਜੋ ਆਏ ਹੀ ਪਰਮਾਤਮਾ ਤੋਂ ਨੇ। ਪਰਮਾਤਮਾ ਨਾਲ ਜੋੜਨਗੇ ਪਰਮਾਤਮਾ ਦੇ ਬੋਲ, ਆਪਣੇ ਬੋਲ ਨਹੀਂ ਜੋੜ ਸਕਦੇ। ਆਪਣੀਆਂ ਕਿਤਨੀਆਂ ਹੀ ਕਵਿਤਾਵਾਂ ਹੋ ਜਾਣ, ਕੁਛ ਵੀ ਨਹੀਂ ਹੈ। ਇਹ ਗੁਰਬਾਣੀ ਜਪੋਗੇ ਤੇ ਖੇਡ ਬਣ ਜਾਏਗੀ। ਜਪ ਮਨ ਮੇਰੇ ਗੋਬਿੰਦ ਕੀ ਬਾਣੀ, ਸਾਧੂ ਜਨ ਰਾਮ ਰਸਨ ਬਖਾਣੀ। ਬੜਾ ਭਾਰੀ ਭੁਲੇਖਾ ਹੈ, ਭਾਈ ਵਾਹਿਗੁਰੂ ਵਾਹਿਗੁਰੂ ਜਪਣਾ ਸਿਮਰਨ ਹੈ, ਬਾਣੀ ਪੜ੍ਹਨੀ ਨਿਤਨੇਮ ਹੈ, ਸਿਮਰਨ ਨਹੀਂ। ਗੁਰਮੁਖ ਬਾਣੀ ਨਾਮ ਹੈ, ਨਾਮ ਹਿਰਦੇ ਵਸਾਈ। ਕੌਣ ਕਹਿੰਦਾ ਬਾਣੀ ਜਪਣੀ, ਨਾਮ ਜਪਣਾ ਨਹੀਂ ਹੈ? ਸਿਮਰਨ ਦਾ ਮਤਲਬ ਹੈ ਯਾਦ ਕਰਨਾ, ਤੇ ਜੇ ਵਾਹਿਗੁਰੂ ਵਾਹਿਗੁਰੂ ਕਰਦਾ ਪਿਆ ਅੰਦਰ ਯਾਦ ਨਹੀਂ ਚੱਲਦੀ ਪਈ, ਤਾਂ ਵਾਹਿਗੁਰੂ ਵਾਹਿਗੁਰੂ ਕੀ ਪਿਆ ਕਰਦਾ? ਕੁਛ ਵੀ ਨਹੀਂ, ਐਵੇਂ ਹਵਾ ਛੁੱਟ ਜਾਏਗਾ। ਇਹ ਵੀ ਮੈਂ ਅਰਜ਼ ਕਰਦੇ ਹਾਂ, ਵਾਹਿਗੁਰੂ ਵਾਹਿਗੁਰੂ ਦਾ ਜਪਣਾ ਆਪਣੇ ਆਪ ਨੂੰ ਜਗਾਉਣ ਵਾਸਤੇ, ਪਰਮਾਤਮਾ ਨੂੰ ਸੁਣਾਉਣ ਵਾਸਤੇ ਨਹੀਂ। ਜਿਤਨਾ ਮਨ ਜਾਗਦਾ ਜਾਏਗਾ ਬਾਣੀ ਦੇ ਜਪ ਨਾਲ, ਵਾਹਿਗੁਰੂ ਦੇ ਜਪ ਨਾਲ, ਉਤਨਾ ਹੀ ਪਰਮਾਤਮਾ ਦਾ ਪਤਾ ਚੱਲਦਾ ਜਾਏਗਾ, ਪਤਾ ਚੱਲਦਾ ਜਾਏਗਾ। ਹੁਣ ਮੈਂ ਅਰਜ਼ ਕਰਾਂ, ਅਨੰਤ ਕਾਲ ਪਹਿਲੇ, ਅਰਬਾਂ ਖਰਬਾਂ ਸਾਲ ਪਹਿਲੇ, ਧੁੰਦ ਸੀ, ਅੰਧਕਾਰ ਸੀ, ਇੱਕ ਧਮਾਕਾ ਹੋਇਆ, ਆਵਾਜ਼ ਹੋਈ, ਇੱਕ ਜ਼ਬਾਨ ਹੋ ਕੇ ਸਵਾਮੀ ਮਹਾਂਵੀਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਗੁਰੂ ਨਾਨਕ ਦੇਵ ਜੀ, ਭਗਤ ਕਬੀਰ ਤੇ ਉਪਨਿਸ਼ਦਾਂ ਦੇ 60 ਰਿਸ਼ੀ ਕਹਿ ਰਹੇ ਨੇ, ਉਹ ਆਵਾਜ਼ ਸੀ, ਉਹ ਅੰਕਾਰ, ਉਹ ਅੰਕਾਰ। ਇੱਕ ਇੱਕ ਦਾ ਖੁਲਾਸਾ ਹੁਣ ਮੈਂ ਨਾ ਕਰਾਂ, ਇਹ ਗੱਲ ਵੱਖਰੀ ਹੈ। ਬਾਕੀ ਕਹਿੰਦੇ ਨੇ ਓ, ਕਿਉਂਕਿ ਇਹ ਵੀ ਮੈਂ ਦੋਹਰਾ ਦਿਆਂ, ਔਰ ਮੈਂ ਇਸ ਦਾ ਖੰਡਨ ਵੀ ਨਹੀਂ ਕਰਾਂਗਾ, ਕਿਉਂਕਿ ਉਹਨਾਂ ਨੂੰ ਓਮ ਪਕੜ ਦੇ ਚਾਇਆ, ਉਹਨਾਂ ਦੀ ਪਕੜ ਦੇ ਚਾਇਆ ਓ, ਕਿਸੇ ਦੀ ਪਕੜ ਦੇ ਚਾਇਆ ਉਹ ਅੰਕਾਰ। ਜੈਨ ਧਰਮ ਭਾਵੇਂ ਗਿਣਤੀ ਦੀ ਤੇ ਬਹੁਤ ਥੋੜੇ ਨੇ, ਇਹ ਕਹਿੰਦੇ ਨੇ ਭਾਰਤ ਦੇ 60 ਲੱਖ ਤੋਂ ਜ਼ਿਆਦਾ ਨਹੀਂ ਨੇ, ਇਹ ਵੀ ਮੈਂ ਅਰਜ਼ ਕਰਦੇ ਹਾਂ, ਕਿਤਨੇ ਹੀ ਨੇ। ਇਹਨਾਂ ਦਾ ਪੈਗੰਬਰ, ਇਹਨਾਂ ਦਾ ਅਵਤਾਰ ਮਹਾਵੀਰ ਹੈ, ਉਹ ਕਹਿੰਦੇ ਜਗਤ ਬਣਿਆ ਓਹੰਕਾਰ ਦੀ ਧੁੰਨ ਤੋਂ। ਕਲਗੀਧਰ ਪਾਤਸ਼ਾਹ ਕਹਿੰਦੇ ਨੇ ਓਹੰਕਾਰ ਆਦ ਕਥਨੀ ਅਨਾਦ, ਕਬੀਰ ਵੀ ਕਹਿੰਦੇ ਨੇ ਓਹੰਕਾਰ ਆਦ ਮੈਂ ਜਾਨਾ ਲਿਖਿਆ ਰਮੇਟੇ ਤੈ ਨਮਾ। ਤੋ ਹੁਣ ਮੈਂ ਦੁਹਰਾ ਦਿਆਂ, ਮਾਂ ਬਾਪ ਤੋਂ ਇਹ ਸਰੀਰ ਆਇਆ, ਚੂੰਕਿ ਸ਼ਬਦ ਤੋਂ ਸੰਸਾਰ ਆਇਆ, ਤੋ ਸਰੀਰ ਵਿੱਚ ਮਾਂ ਬਾਪ ਦੀ ਅੰਸ ਮੌਜੂਦ ਹੈ, ਸੰਸਾਰ ਵਿੱਚ ਸ਼ਬਦ ਮੌਜੂਦ ਹੈ, ਔਰ ਸ਼ਬਦ ਵਿਆਪਕ ਹੈ। ਘੱਟ ਘੱਟ ਵਾਜੇ ਨਾਦ, ਘੱਟ ਘੱਟ ਦੇ ਚ ਵੱਜ ਰਿਹਾ, ਸੁਣਾਈ ਕਿਉਂ ਨਹੀਂ ਦੇ ਰਿਹਾ? ਦਰਅਸਲ ਮਨ ਬੋਲਦਾ, ਮਨ ਚੁੱਪ ਕਰੇ ਤੇ ਸੁਣਾਈ ਦੇਵੇ। ਜਿਸ ਦਿਨ ਮਨ ਚੁੱਪ ਕਰੇਗਾ ਸੁਣਾਈ ਦੇਗਾ। ਧਰਮ ਦੀ ਸਾਰੀ ਸਾਧਨਾ ਮਨ ਨੂੰ ਚੁੱਪ ਕਰਾਉਣ ਵਾਸਤੇ। ਸਨਾਤਨ ਮਤ ਦੇ ਕੁਝ ਰਿਸ਼ੀਆਂ ਨੇ ਇਸ ਨੂੰ ਇੰਜ ਅਪਣਾਇਆ ਵੀ ਚਲੋ, ਜਿੰਨੇ ਚਿਰ ਤੱਕ ਮਨ ਨਹੀਂ ਚੁੱਪ ਕਰਦਾ, ਜ਼ਬਾਨ ਨੂੰ ਪਹਿਲੇ ਚੁੱਪ ਕਰਦੇ, ਜ਼ਬਾਨ ਨਾਲ ਨਹੀਂ ਬੋਲਦੇ, ਸ਼ਾਇਦ ਕਿਸੇ ਦਿਨ ਮਨ ਵੀ ਚੁੱਪ ਕਰ ਜਾਏ। ਇਸ ਨਾਲ ਗੁਰੂ ਨਾਨਕ ਸਹਿਮਤ ਨਹੀਂ ਹੋਏ। ਗੁਰੂ ਨਾਨਕ ਕਹਿੰਦੇ ਨੇ ਚੁੱਪ ਹੈ, ਚੁੱਪ ਨਾ ਹੋਵੇ ਜੇ ਲਾਏ ਰਹਾ ਲਵਤਾਰ। ਜ਼ਬਾਨ ਦੇ ਚੁੱਪ ਕਰਨ ਨਾਲ ਮਨ ਚੁੱਪ ਨਹੀਂ ਕਰਦਾ। ਇੱਕ ਬੰਦਾ ਚੁੱਪ ਬੈਠਾ ਹੈ, ਮਨ ਦੀ ਦੁਨੀਆ ਚ ਬੜਾ ਰੋਲਾ ਮਚਿਆ ਹੋਇਆ, ਬਹੁਤ ਸ਼ੋਰ ਸ਼ਰਾਬ, ਕਿਧਰੇ ਚੁੱਪ ਨਾ ਸਮਝ ਲੈਣਾ ਕਿਸੇ ਨੂੰ, ਮਨ ਬੋਲਦਾ ਫਿਰ। ਰਾਤ ਨੂੰ ਸੁਪਨੇ ਦੀ ਦੁਨੀਆ ਰਚ ਕੇ ਵੀ ਬੋਲਦਾ ਚੁੱਪ ਤੇ ਉਹ ਕੀ ਨਹੀਂ ਕਰਦਾ, ਉਹ ਕੀ ਨਹੀਂ ਕਰਦਾ। ਧਰਮ ਦੀ ਸਾਧਨਾ ਮਨ ਚੁੱਪ ਕਰੇ, ਅਨਾਹਦ ਨਾਦ ਸੁਣਾਈ ਦੇਗਾ। ਉਸ ਅਨਾਹਦ ਨਾਦ ਵਿੱਚ ਹਜ਼ਾਰਾਂ ਤਰ੍ਹਾਂ ਦਾ ਰਾਗ ਹੈ, ਹਜ਼ਾਰਾਂ ਤਰ੍ਹਾਂ ਦੇ ਸਾਜ਼ਾਂ ਦੀ ਆਵਾਜ਼ ਹੈ, ਵਾਜੇ ਨਾਦ ਅਨੇਕ ਅਸੰਖਾਂ ਕੇਤੇ ਵਾਵਣ ਹਾਰ, ਕੇਤੇ ਰਾਗ ਭਰੀ ਸਿਉ ਕਹੀਐਨ ਕੇਤੇ ਗਾਵਣ ਹਾਰੇ। ਜਦ ਕੋਈ ਉਸ ਅਨਾਹਦ ਨਾਦ ਨੂੰ ਸੁਣ ਲੈਂਦਾ ਹੈ, ਉਹ ਸੰਗੀਤ ਨੂੰ ਵੀ ਜਨਮ ਦੇ ਸਕਦਾ ਹੈ, ਕਵਿਤਾ ਨੂੰ ਵੀ ਜਨਮ ਦੇ ਸਕਦਾ ਹੈ। ਉਹਦੀ ਕਵਿਤਾ ਅੰਮ੍ਰਿਤਮਈ ਬਾਣੀ ਹੋਵੇਗੀ, ਪਰਮਾਤਮਾ ਦੇ ਬੋਲ ਹੋਣਗੇ, ਉਹਦੇ ਆਪਣੇ ਨਹੀਂ ਹੋਣਗੇ, ਕਿਉਂਕਿ ਅਨਾਹਦ ਨਾਦ ਤੋਂ ਆ ਰਹੀ ਹੈ, ਉਹਦਾ ਆਪਣਾ ਮਨ ਚੁੱਪ ਕਰ ਗਿਆ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਹੋ ਆਪੋ ਬੋਲ ਨਾ ਜਾਣਦਾ, ਉਹ ਕਿਹਾ ਸਭ ਹੁਕਮਾਓ ਜੀਓ, ਮੇਰਾ ਮਨ ਤੇ ਚੁੱਪ ਕਰ ਗਿਆ, ਕੁਛ ਕਹਿੰਦਾ ਹੀ ਨਹੀਂ। ਫਿਰ ਇਤਨਾ ਤੁਸੀਂ ਆਖੇ, ਇਹ ਪ੍ਰਭੂ ਬੋਲਦਾ, ਜੈਸੇ ਮੈਂ ਆਵੇ ਕਸਮ ਕੀ ਬਾਣੀ। ਪਹਿਲੇ ਦਿਨ ਜਦ ਗੁਫਾ ਵਿਚ ਮੁਹੰਮਦ ਸਾਹਿਬ ਦੀ ਸਵਾਦੀ ਲੱਗੀ ਹੈ, ਉਹਨਾਂ ਨੂੰ ਕੰਬੜੀ ਛਿੜ ਗਈ ਸੀ। ਘਰ ਆਏ, ਉਹਨਾਂ ਦੀ ਬੇਗਮ ਹਜ਼ਰਤ ਖਜੀਜਾ ਨੇ 3-4 ਕੰਬਲ ਪਾ ਦਿੱਤੇ, ਲਿਟਾਇਆ ਵੀ ਸ਼ਾਇਦ ਠੰਡ ਲੱਗ ਗਈ ਹੈ। ਬੈਠ ਗਏ, ਉਹਨਾਂ ਦੀ ਜ਼ਬਾਨ ਤੋਂ ਕੁਰਾਨ ਦੀਆਂ ਆਇਤਾਂ ਨਿਕਲੀਆਂ। ਸ਼ਾਇਦ ਆਪ ਨੂੰ ਪਤਾ ਹੋਵੇ, ਮੁਹੰਮਦ ਸਾਹਿਬ ਬਿਲਕੁਲ ਅਨਪੜ੍ਹ ਸਨ, ਬਿਲਕੁਲ ਅਨਪੜ੍ਹ। 2 ਸਾਲ ਦੇ ਸਨ, ਮਾਂ ਗੁਜ਼ਰ ਗਈ। 6 ਸਾਲ ਦੇ ਸਨ, ਪਿਓ ਗੁਜ਼ਰ ਗਿਆ। ਪਾਲਿਆ ਚਾਚੇ ਨੇ, ਅਬੂ ਤਾਲਬ ਨੇ, ਯਤੀਮ ਅਨਪੜ੍ਹ ਰਹਿ ਗਏ। ਦੂਸਰਾ ਮੈਂ ਇਹ ਅਰਜ਼ ਕਰਾਂ, ਖਦੀਜਾ ਮੁਹੰਮਦ ਸਾਹਿਬ ਖਦੀਜਾ ਦੇ ਮੁਲਾਜ਼ਮ ਸਨ, ਉਹਦਾ ਸਮਾਨ ਲੈ ਕੇ ਦਮਸ਼ਕ ਦੇ ਚ, ਬਸਰਾ ਦੇ ਚ, ਬਗਦਾਦ ਦੇ ਜਾ ਕੇ ਵੇਚਦੇ ਸਨ, ਕਰਬਲਾ ਦੇ ਜਾ ਕੇ ਵੇਚਦੇ ਸਨ, ਪਾਈ ਪਾਈ ਦਾ ਹਿਸਾਬ ਦੇ ਦਿੰਦੇ ਸਨ। ਇਮਾਨਦਾਰ ਬੜੇ ਸਨ, ਸ਼ਰੀਫ ਬੜੇ ਸਨ। ਮਾਲਕਿਨ ਤੇ ਇਹ ਨੌਕਰ ਦਾ ਰਿਸ਼ਤਾ ਫਿਰ ਪਤੀ ਪਤਨੀ ਦੇ ਚ ਬਦਲੇ। ਖਦੀਜਾ 40 ਸਾਲ ਦੀ ਸੀ, ਮੁਹੰਮਦ ਸਾਹਿਬ 25 ਸਾਲ ਦੇ ਸਨ। ਇਹ ਰਿਸ਼ਤਾ ਹੋਇਆ, ਨਿਕਾਹ ਹੋਇਆ। ਖਦੀਜਾ 40 ਸਾਲ ਦੀ ਸੀ, ਮੁਹੰਮਦ ਸਾਹਿਬ 25 ਸਾਲ ਦੇ ਸਨ। ਰੋਜ਼ ਗੁਫਾ ਵਿੱਚ ਜਾ ਕੇ ਰਾਤ ਨੂੰ ਅਭਿਆਸ ਕਰਦੇ ਸਨ। ਅੱਜ ਉਸ ਗੁਫਾ ਤੱਕ, ਜੋ ਕਹਿੰਦੇ ਨੇ 14 ਮੀਲ ਦਾ ਰਸਤਾ ਸੀ, ਸਾਊਦੀ ਗੌਰਮੈਂਟ ਨੇ ਟਨਲ ਬਣਾ ਦਿੱਤੀ ਹੈ, ਹੁਣ 3 ਕਿਲੋਮੀਟਰ ਦਾ ਰਹਿ ਗਿਆ। ਸਾਰੇ ਉਸ ਟਨਲ ਦੇ ਚੋਂ ਲੰਘ ਕੇ ਜਾਂਦੇ ਨੇ। ਪਿਛਲੇ ਸਾਲ ਉਸ ਟਨਲ ਦੇ ਚ ਭਗਦੜ ਵੀ ਮਚ ਗਈ ਸੀ, ਸੈਂਕੜੇ ਬੰਦੇ ਮਰ ਗਏ ਸਨ, ਕਿਉਂਕਿ ਲੱਖਾਂ ਦਾ ਇਕੱਠ ਉੱਥੋਂ ਲੰਘਦਾ ਹੈ। ਉਸ ਗੁਫਾ ਤੱਕ ਸਾਰੇ ਜਾਂਦੇ ਨੇ, ਉਸ ਗੁਫਾ ਨੂੰ ਸਜਦਾ ਕਰਦੇ ਨੇ ਵੀ ਇੱਥੇ ਪਹਿਲੀ ਸਮਾਧੀ ਮੁਹੰਮਦ ਸਾਹਿਬ ਦੀ ਲੱਗੀ ਸੀ। ਜੈਸੇ ਵਾਪਸ ਆਏ ਨੇ ਘਰ, ਕੰਬੜੀ ਛਿੜੀ ਹੋਈ, ਕੰਬਲ ਤੇ ਕੰਬਲ ਪਾਏ ਖਦੀਜਾ ਨੇ, ਫਿਰ ਬੈਠ ਗਏ। ਪਸੀਨਾ ਵੀ ਆ ਰਿਹਾ ਔਰ ਕੰਬੜੀ ਵੀ ਛਿੜ ਰਹੀ ਹੈ। ਫਿਰ ਜ਼ਬਾਨ ਚੋਂ ਤਰੰਨੁਮ ਦੇ ਇਹ ਆਇਤਾਂ ਨਿਕਲੀਆਂ ਕੁਰਾਨ ਦੀਆਂ, ਦੰਗ ਰਹਿ ਗਈ ਖਦੀਜਾ। ਕਹਿਣ ਲੱਗੀ, ਹਜ਼ਰਤ ਇਹ ਬੋਲ ਤੁਹਾਡੇ ਨਹੀਂ ਨੇ, ਤੁਹਾਡੇ ਨਹੀਂ ਨੇ, ਤੁਸੀਂ ਧਿਆਨ ਪੜੋ। ਕਿਉਂਕਿ ਉਹ ਜਿਹੜੇ ਬੋਲ ਸਨ ਉਹ ਕਾਫੀਆ ਤੇ ਰਦੀਫ, ਬਿਲਕੁਲ ਕਾਵੇ ਸ਼ੈਲੀ ਦੇ ਔਰ ਤਨੰਨਮ ਵਿੱਚ ਦੰਗ ਰਹਿ ਗਏ, ਇਹ ਬੋਲ ਫੜੇ ਨਹੀਂ ਨੇ। ਮੁਹੰਮਦ ਸਾਹਿਬ ਕਹਿੰਦੇ ਨੇ, ਹਾਂ ਖਦੀਜਾ ਤੂੰ ਠੀਕ ਪਕੜਿਆ। ਇਸ ਵਾਸਤੇ ਇਸਲਾਮੀ ਜਗਤ ਵਿੱਚ ਕਹਿੰਦੇ ਨੇ, ਪਹਿਲੀ ਮੁਸਲਮਾਨ ਖਦੀਜਾ ਹੋਈ ਹੈ। ਸਿੱਖ ਜਗਤ ਦੇ ਵਿੱਚ ਪ੍ਰਿੰਸੀਪਲ ਗੰਗਾ ਸਿੰਘ ਜੀ ਕਹਿੰਦੇ ਸਨ, ਸਿੱਖੀ ਬੇਬੇ ਨਾਨਕੀ ਤੋਂ ਸ਼ੁਰੂ ਹੋਈ ਹੈ, ਸਾਰਿਆਂ ਦੇ ਭਰੋਸੇ ਟੁੱਟ ਗਏ ਸਨ, ਬੇਬੇ ਨਾਨਕੀ ਦਾ ਨਹੀਂ ਟੁੱਟਿਆ, ਉੱਥੋਂ ਸ਼ੁਰੂ ਹੋਈ ਹੈ। ਕੁਛ ਤੇ ਕਹਿੰਦੇ ਨੇ ਅਕੀਦਤ ਤੇ ਭਾਗਵਤ ਦਾ ਸੰਦੇਸ਼ ਇਹ ਦ੍ਰੋਪਦੀ ਤੋਂ ਸ਼ੁਰੂ ਹੋਇਆ, ਕੁਛ ਤੇ ਇੱਥੇ ਤੱਕ ਕਹਿੰਦੇ ਨੇ। ਖੈਰ ਮੁਖਤਸਰ ਬਹਿਰਸ ਕਰਾਂ, ਇਹ ਮਸਲਾ ਕਿਸੇ ਵਕਤ ਫਿਰ ਰੱਖਾਂਗੇ ਤੁਹਾਡੇ ਸਾਹਮਣੇ। ਪਹਿਲੀ ਮੁਸਲਮਾਨ ਖਦੀਜਾ ਨੂੰ ਮੰਨਦੇ ਨੇ, ਇਹ ਬੋਲ ਫੜੇ ਨਹੀਂ ਨੇ। ਤੇ ਮੁਹੰਮਦ ਸਾਹਿਬ ਕਹਿੰਦੇ ਨੇ, ਤੂੰ ਠੀਕ ਪਕੜਿਆ, ਮੈਂ ਤੇ ਚੁੱਪ ਕਰ ਗਿਆ, ਮੁਹੰਮਦ ਤੇ ਚੁੱਪ ਕਰ ਗਿਆ, ਪਤਾ ਨੀ ਖੁਦਾ ਕੀ ਬੋਲੀ ਜਾ ਰਿਹਾ, ਮੇਰੀ ਸਮਝ ਚ ਵੀ ਨਹੀਂ, ਮੇਰੀ ਸਮਝ ਚ ਵੀ ਨਹੀਂ। ਮੈਂ ਇੱਕ ਦਿਨ ਰਾਬਿੰਦਰ ਨਾਥ ਟੈਗੋਰ ਦੀ ਜੀਵਨ ਕਥਾ ਪੜ੍ਹ ਰਿਹਾ ਸੀ, ਉਹਨਾਂ ਦਾ ਸ਼ਾਂਤੀ ਨਿਕੇਤਨ ਮੈਂ ਦੇਖਣ ਵਾਸਤੇ ਗਿਆ ਸੀ ਆਸਨਸੋਲ ਤੋਂ। ਭਾਵੇਂ ਉੱਥੇ ਮੈਂ ਬਲੈਕ ਬੋਰਡ ਤੇ ਲਿਖਿਆ ਸ਼ਬਦ ਦੇਖਿਆ ਸੀ ਗੁਰੂ ਗੋਬਿੰਦ ਸਿੰਘ ਜੀ ਦਾ, ਪ੍ਰਭੂ ਜੂ ਤੋ ਕੇ ਲਾਜ ਹਮਾਰੀ, ਨੀਲ ਕੰਠ ਨਰ ਹਰ ਨਾਰਾਇਣ, ਨੀਲ ਬਸਨ ਬਨਵਾਰੀ। ਮੈਂ ਉੱਥੇ ਕਹਿ ਬੈਠਾ, ਮੈਂ ਕਿਹਾ ਇਹ ਸ਼ਬਦ ਤੇ 10ਵੇਂ ਪਾਤਸ਼ਾਹ ਦਾ ਹੈ ਜਿਹੜਾ ਬਲੈਕ ਬੋਰਡ ਤੇ ਲਿਖਿਆ ਹੈ, ਇਸ ਤੋਂ ਤੁਸੀਂ ਕੀ ਸਿਖਾਉਂਦੇ ਹੋ? ਕਹਿੰਦੇ ਨੇ ਕਾਵਿ ਸ਼ੈਲੀ ਨੂੰ ਗੁਰੂ ਗੋਬਿੰਦ ਸਿੰਘ ਨੇ ਜਨਮ ਦਿੱਤਾ ਹੈ, ਇਸ ਸ਼ਬਦ ਦੇ ਰਾਹੀਂ ਅਸੀਂ ਇਹ ਵਿਦਿਆਰਥੀਆਂ ਨੂੰ ਸਿਖਾਉਂਦੇ ਹਾਂ। ਮੈਂ ਕਿਹਾ ਇਹਦੇ ਚ ਕੀ ਹੈ, ਮੈਨੂੰ ਦੱਸੋ ਜ਼ਰਾ, ਮੈਨੂੰ ਵੀ ਪਕੜ ਚ ਨਹੀਂ ਹੈ ਮੇਰੀ, ਮੈਨੂੰ ਦੱਸੋ। ਕਹਿੰਦੇ ਕਿ ਗੁਰੂ ਨਾਨਕ ਦੇਵ ਜੀ ਜਿਸ

ஓ மகாஜோத் மத மருதன் மான் முகந்த் முராரி. ਮੈਨੂੰ ਕਹਿਣ ਲੱਗੇ ਅਸੀਂ ਇਹ ਕਾਵਿ ਸ਼ੈਲੀ ਇਸ ਤੋਂ ਸਿੱਖਦੇ ਹਾਂ। ਮੈਂ ਕਿਹਾ ਧੰਨੋ ਤੁਸੀਂ ਗੁਰੂ ਗੋਬਿੰਦ ਸਿੰਘ ਦੇ ਸ਼ਬਦ ਨੂੰ ਇਸ ਤਰ੍ਹਾਂ ਪਕੜਿਆ ਤੇ ਸਾਡੀ ਤੇ ਕੱਖ ਸਮਝ ਚ ਨਹੀਂ ਆਇਆ। ਸਾਡੇ ਵਿੱਚ ਕਈ ਦਸਮ ਗ੍ਰੰਥ ਦੀ ਨਿੰਦਾ ਕਰਨ ਤੇ ਤੁਲ ਪਏ, ਸਮਝ ਕੱਖ ਨਹੀਂ ਆਇਆ, ਕੁਛ ਵੀ ਪਤਾ ਨਹੀਂ। ਕਹਿੰਦੇ ਨੇ ਉਹਦੇ ਤ੍ਰਿਆ ਚਰਿੱਤਰ ਹੈ। ਇੱਕ ਮਿੰਟ ਜਰਾ ਖਾਮੋਸ਼ੀ ਨਾਲ ਸੁਣਨਾ। ਤ੍ਰਿਆ ਚਿੱਤਰ ਦੇ ਚ ਕਾਮ ਦੀਆਂ ਬਾਰੀਕੀਆਂ ਨੂੰ ਉਤਾਰ ਚੜਾਵ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਵਰਣਨ ਕੀਤਾ ਹੈ। ਕਿਉਂ ਕੀਤਾ ਹੈ? ਰਿਸ਼ੀ ਵਾਤਸਾਇਨ ਨੇ ਪੂਰਾ ਇੱਕ ਗ੍ਰੰਥ ਲਿਖਿਆ, ਉਹਨੂੰ ਕਾਮ ਸੂਤਰ ਕਹਿੰਦੇ ਨੇ। ਲਿਖਿਆ ਉਸਨੇ ਸਾਰਾ ਗ੍ਰੰਥ ਰਾਮ ਤੇ ਨਹੀਂ ਲਿਖਿਆ, ਪ੍ਰਭੂ ਦੇ ਨਾਮ ਤੇ ਨਹੀਂ ਲਿਖਿਆ, ਕਾਮ ਤੇ ਲਿਖਿਆ। ਸਾਰਾ ਹਿੰਦੂ ਸਮਾਜ ਉਸਨੂੰ ਰਿਸ਼ੀ ਕਹਿੰਦਾ, ਰਿਸ਼ੀ ਵਾਤਸਾਇਨ। ਲਿਖਿਆ ਉਸਨੇ ਕਾਮ ਤੇ ਉਹਨੇ ਬੜੀ ਪ੍ਰਬਲ ਦਲੀਲ ਦਿੱਤੀ ਹੈ। ਹੰਕਾਰ ਤੇ ਬੋਲਿਆ ਜਾ ਸਕਦਾ ਹੈ, ਲਿਖਿਆ ਵੀ ਜਾ ਸਕਦਾ ਹੈ, ਅਸ਼ਲੀਲ ਨਹੀਂ ਹੈ। ਲੋਭ ਤੇ ਬੋਲਿਆ ਵੀ ਜਾ ਸਕਦਾ ਹੈ, ਲਿਖਿਆ ਵੀ ਜਾ ਸਕਦਾ ਹੈ, ਅਸ਼ਲੀਲ ਨਹੀਂ ਹੈ। ਕ੍ਰੋਧ ਤੇ ਲਿਖਿਆ ਵੀ ਜਾ ਸਕਦਾ ਹੈ, ਬੋਲਿਆ ਵੀ ਜਾ ਸਕਦਾ ਹੈ, ਅਸ਼ਲੀਲ ਨਹੀਂ ਹੈ। ਸਿਰਫ ਕਾਮ ਤੇ ਬੋਲਣਾ ਤੇ ਲਿਖਣਾ ਇਹ ਅਸ਼ਲੀਲ ਹੋ ਗਿਆ, ਜਿਹੜਾ ਸਾਰੀ ਦੁਨੀਆਂ ਨੂੰ ਭ੍ਰਸ਼ਟ ਕਰ ਦਿੰਦਾ। ਇਸਤਰੀ ਨੂੰ ਇਸਤਰੀ ਨਹੀਂ ਰਹਿਣ ਦਿੰਦਾ, ਗਨਕਾ ਬਣਾ ਦਿੰਦਾ। ਪੁਰਸ਼ ਨੂੰ ਪੁਰਸ਼ ਨਹੀਂ ਰਹਿਣ ਦਿੰਦਾ, ਬਲਾਤਕਾਰੀ ਬਣਾ ਦਿੰਦਾ। ਇਸ ਦੇ ਉੱਤੇ ਬੋਲਣਾ ਤੇ ਲਿਖਣਾ ਅਸ਼ਲੀਲ ਕਿਸ ਤਰ੍ਹਾਂ ਹੋਇਆ? ਰਿਸ਼ੀ ਵਾਤਸਾਇਨ ਦੀ ਇਸ ਦਲੀਲ ਦੇ ਸਮੇਂ ਉਸ ਸਮੇਂ ਦਾ ਸਮਾਜ ਚੁੱਪ ਕਰ ਗਿਆ ਸੀ ਔਰ ਉਹ ਰਿਸ਼ੀ ਜਾਣ ਕੇ ਪੂਜਿਆ ਗਿਆ, ਉਹ ਰਿਸ਼ੀ ਜਾਣ ਕੇ ਸਤਿਕਾਰਿਆ ਗਿਆ। ਸਮਾਪਤੀ ਕਰਾਂ ਮੈਂ। ਸਾਡੇ ਵਿੱਚ ਜਣਾ ਖੜਾ ਖੜਾ ਹੋ ਜਾਂਦਾ ਹੈ, ਨਹੀਂ ਜੀ ਇਹ ਗੁਰੂ ਗੋਬਿੰਦ ਸਿੰਘ ਦੀ ਰਚਨਾ ਨਹੀਂ, ਰਚਨਾ ਨਹੀਂ, ਰਚਨਾ ਨਹੀਂ। ਮੈਂ ਅਰਜ਼ ਕਰਾਂ, ਗੁਰੂ ਗੋਬਿੰਦ ਸਿੰਘ ਦੀ ਰਚਨਾ ਤੋਂ ਚੰਗੇ ਚੰਗੇ ਸਿਆਣੇ ਪ੍ਰੇਰਨਾ ਲੈਂਦੇ ਪਏ ਨੇ, ਕੁਛ ਸਿੱਖਦੇ ਪਏ ਨੇ। ਕੁਛ ਸਿੱਖਣ ਦੀ ਕੋਸ਼ਿਸ਼ ਕਰੋ ਉਹਨਾਂ ਦੀ ਰਚਨਾ ਤੋਂ। ਠੀਕ ਹੈ, ਪੁਰਾਣਾ ਇਤਿਹਾਸ ਸਤਿਗੁਰਾਂ ਨੇ ਲਿਖਿਆ, ਇਸ ਵਾਸਤੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ ਕੀਤਾ। 26 ਅਵਤਾਰਾਂ ਦੀ ਕਥਾ ਹੈ ਔਰ ਸਤਿਗੁਰ ਸਾਫ਼ ਲਿਖਦੇ ਪਏ ਨੇ, ਦਸਮ ਕਥਾ ਭਾਗਵਤ ਕੀ ਭਾਖਾ ਕਰੀ ਬਣਾਏ ਔਰ ਵਾਸਨਾ ਨਾਏ ਪ੍ਰਭ ਧਰਨ ਜੁਧ ਕਹਿ ਚਾਹੇ। ਮੈਂ ਇਹ ਸਿਰਫ ਟੀਕਾ ਕੀਤਾ ਹੈ, ਮੇਰੇ ਆਪਣੇ ਵਿਚਾਰ ਨਹੀਂ ਨੇ ਗੁਰੂ ਗੋਬਿੰਦ ਸਿੰਘ। ਮੈਂ ਬਾਦਸ਼ਾਹ ਕੀਤੀ ਤਾਂ ਗੱਲ ਖਤਮ ਹੋ ਗਈ, ਇਲਜ਼ਾਮ ਤੇ ਗੁਰੂ ਗੋਬਿੰਦ ਸਿੰਘ ਤੇ ਉਂਝ ਨਹੀਂ ਆਉਂਦਾ। ਪਰ ਕੀਤਾ ਕੀ ਜਾਏ, ਅਕਲ ਨੂੰ ਤਾਲੇ ਲਾ ਦੋ ਤੇ ਗੁਰੂ ਗੋਬਿੰਦ ਸਿੰਘ ਦੀ ਹਰ ਦਿਨ ਨੂੰ ਖੰਡਨ ਕਰੀ ਜਾਓ। ਦੋਵਾਂਦਾਰ ਬੋਲੀ ਜਾਓ ਜਿਹਨਾਂ ਨੂੰ ਕੱਖ ਨਹੀਂ ਪਤਾ, ਸਾਰੀ ਜ਼ਿੰਦਗੀ ਕਿਸੇ ਹੋਰ ਪਾਸੇ ਰੋਲਦੇ ਨੇ। ਬੁਢੇਪੇ ਜੋ ਹੈ ਕੌਮ ਨੂੰ ਭਰਸ਼ ਕਰਨ ਵਾਸਤੇ ਗਲਤ ਬੋਲਣ ਸ਼ੁਰੂ ਕਰ ਦਿੰਦੇ ਨੇ ਤੇ ਲਿਖਣਾ ਸ਼ੁਰੂ ਕਰ ਦਿੰਦੇ ਨੇ, ਜਿਹਦੇ ਨਾਲ ਆਮ ਸਮਾਜ ਗਲਤ ਫਹਿਮੀ ਚ ਪੈ ਜਾਂਦਾ। ਖੈਰ, ਮੁਕਤਸਰ ਜੋ ਮੈਂ ਅਰਜ਼ ਕਰਾਂ, ਸ਼ਾਂਤੀ ਨਿਕੇਤਨ ਦੇ ਚ ਉਸ ਸ਼ਬਦ ਤੋਂ ਕਵਿਤਾ ਬਣਾਉਣ ਦੀ ਸ਼ੈਲੀ, ਨਵੀਂ ਸ਼ੈਲੀ ਕਹਿੰਦੇ ਜੀ, ਇਸ ਨੂੰ ਜਨਮ ਗੁਰੂ ਗੋਬਿੰਦ ਸਿੰਘ ਨੇ ਦਿੱਤਾ। ਅਸੀਂ ਸਿੱਖਦੇ ਹਾਂ, ਅਸੀਂ ਸਿੱਖਣ ਦੀ ਜੋ ਹੈ ਕੋਸ਼ਿਸ਼ ਪੈ ਕਰਦੇ ਹਾਂ, ਅਸੀਂ ਜਾਣਨ ਦੀ ਜੋ ਹੈ ਕੋਸ਼ਿਸ਼ ਪੈ ਕਰਦੇ ਹਾਂ। ਖੈਰ, ਲਮਕਾਵਾਂ ਨਾ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਉਹ ਸ਼ਬਦ ਓਅੰਕਾਰ, ਜੈਸੇ ਓਅੰਕਾਰ ਦੀ ਧੁਨ ਹੋਈ ਅਨੰਤ ਸੂਰਜ ਪ੍ਰਗਟ ਹੋਏ, ਇੱਕ ਇੱਕ ਸੂਰਜ ਦੇ ਕਈ ਕਈ ਟੁਕੜੇ ਔਰ ਉਹ ਧੁੰਦ ਪਾਣੀ ਬਣ ਗਏ। ਸਹਿਜੇ ਸਹਿਜੇ ਇਹ ਅੱਗ ਦਾ ਗੋਲਾ ਠੰਡਾ ਹੋਇਆ, ਇਹਦਾ ਜਿਹੜਾ ਜਿਹੜਾ ਭਾਗ ਠੰਡਾ ਹੋ ਕੇ ਪ੍ਰਗਟ ਹੋਇਆ ਉਹ ਪੱਥਰ ਦੇ ਰੂਪ ਦੇ ਚ ਪ੍ਰਗਟ ਹੋਇਆ, ਆਕਾਰ ਰੂਪ ਦੇ ਚ ਪਹਿਲਾਂ ਸੀ ਪੱਥਰ। ਔਰ ਸਾਰੀ ਦੁਨੀਆਂ ਚ ਜਿਤਨਾ ਪੱਥਰ ਪੂਜਿਆ ਜਾਂਦਾ ਇਤਨਾ ਪਰਮਾਤਮਾ ਨਹੀਂ ਪੂਜਿਆ ਜਾਂਦਾ। ਪਤਾ ਹੈ ਕਿਉਂ? ਜੈਨ ਪੱਥਰ ਪੂਜਦੇ ਨੇ, ਬੌਧ ਪੱਥਰ ਪੂਜਦੇ ਨੇ, ਸਨਾਤਨ ਪੱਥਰ ਪੂਜਦਾ, ਈਸਾਈ ਪੱਥਰ ਪੂਜਦੇ ਨੇ, ਭਾਵੇਂ ਮੁਸਲਮਾਨ ਆਖਣ ਅਸੀਂ ਪੱਥਰ ਦੇ ਪੁਜਾਰੀ ਨਹੀਂ। ਸੰਗੇ ਅਸਵਤ ਜੋਥੇ ਪਿਆ ਖਾਨਾ ਖੁਦਾ ਦੇ ਚ ਜੱਦਾ ਦੇ ਚ ਕਹਿੰਦੇ ਨੇ ਇਬਰਾਹਿਮ ਤੋਂ ਆਇਆ, ਸਿੱਧਾ ਜੰਨਤ ਤੋਂ ਆਇਆ, ਇਬਰਾਹਿਮ ਨੂੰ ਪ੍ਰਾਪਤ ਹੋਇਆ, ਸਿੱਧਾ ਖੁਦਾ ਤੋਂ ਆਇਆ ਇਹ ਪੱਥਰ। ਹੁਣ ਇਹਨਾਂ ਕੋਲ ਕੋਈ ਪੁੱਛੇ, ਖੁਦਾ ਤੋਂ ਬਿਨਾਂ ਵੀ ਕਿਸੇ ਹੋਰ ਪਾਸੇ ਵੀ ਕੋਈ ਚੀਜ਼ ਆਉਂਦੀ ਹੈ? ਸਭ ਕੁਝ ਖੁਦਾ ਤੋਂ ਆਇਆ, ਪੱਥਰ ਵੀ ਖੁਦਾ ਤੋਂ ਆਇਆ। ਜਦ ਈਸਾਈ ਕਹਿੰਦੇ ਨੇ ਇਹ ਹਜ਼ਰਤ ਈਸਾ ਖੁਦਾ ਦਾ ਇਕਲੌਤਾ ਬੇਟਾ ਹੈ, ਤਾਂ ਬਾਕੀ ਸ਼ੈਤਾਨ ਦੀ ਔਲਾਦ ਨੇ ਜੋ ਖੁਦਾ ਦਾ ਬੇਟਾ ਹੈ। ਉਹਨਾਂ ਨੂੰ ਇੰਜ ਕਹਿਣਾ ਚਾਹੀਦਾ ਹੈ, ਹਜ਼ਰਤ ਈਸਾ ਖੁਦਾ ਦਾ ਲਾਇਕ ਬੇਟਾ ਹੈ, ਸ਼ਰੀਫ ਬੇਟਾ ਹੈ, ਨੇਕ ਬੇਟਾ ਹੈ, ਕੋਈ ਹਰਜ ਨਹੀਂ ਇਸ ਨੂੰ ਮੰਨਣ ਦੇ।
नेक पुत्र है, चंगा पुत्र है, नहीं जी इकलौता पुत्र है।

0: ਬਾਕੀ ਕਿੱਥੋਂ ਆਏ ਨੇ ਫਿਰ? ਸਾਰੇ ਉਸੇ ਤੋਂ ਆਏ ਨੇ, ਸਭ ਉਸੇ ਤੋਂ ਆਏ ਨੇ। ਕਹਿਣ ਦਾ ਢੰਗ ਈਸਾਈਆਂ ਨੂੰ ਜੋ ਹੈ ਨਹੀਂ ਆਇਆ। ਗੁਸਤਾਖੀ ਜੋ ਹੈ ਮਾਫ, ਜਿਤਨਾ ਪੱਥਰ ਪੂਜਿਆ ਜਾ ਰਿਹਾ, ਕਿਉਂ? ਆਕਾਰ ਰੂਪ ਦੇ ਚ ਪਰਮਾਤਮਾ ਜਦ ਪ੍ਰਗਟ ਹੋਇਆ ਸੰਸਾਰ ਦੇ ਚ, ਪਹਿਲੇ ਪੱਥਰ ਦੇ ਰੂਪ ਵਿੱਚ। ਹੁਣ ਪੱਥਰ ਤੇ ਪਰਮਾਤਮਾ ਦਾ ਸੁਭਾਅ ਇੱਕੋ ਹੀ ਹੈ। ਪਰਮਾਤਮਾ ਨੂੰ ਭੁੱਖ ਪਿਆਸ ਨਹੀਂ ਲੱਗਦੀ, ਪੱਥਰ ਨੂੰ ਵੀ ਨਹੀਂ ਲੱਗਦੀ। ਪਰਮਾਤਮਾ ਨੂੰ ਦੁੱਖ ਸੁੱਖ ਨਹੀਂ ਵਿਆਪਦਾ, ਪੱਥਰ ਨੂੰ ਵੀ ਨਹੀਂ ਵਿਆਪਦਾ। ਪਰਮਾਤਮਾ ਨੂੰ ਹਜ਼ਾਰਾਂ ਗਾਲਾਂ ਕੱਢੋ, ਕ੍ਰੋਧ ਹੀ ਨਹੀਂ ਆਉਂਦਾ। ਤੇ ਸਾਰਾ ਦਿਨ ਸਜਦਾ ਕਰੀ ਜਾਓ, ਉਪਮਾ ਕਰੋ ਕਰੀ ਜਾਓ, ਕੋਈ ਫੁੱਲ ਨਹੀਂ ਜਾਂਦਾ। ਜੇ ਸਭ ਮਿਲ ਕੇ ਆਖਣ ਪਾਏ, ਵੱਡਾ ਨਾ ਹੋਵੇ ਘਾਟ ਨਾ ਜਾਏ। ਸਾਰਾ ਦਿਨ ਪੱਥਰ ਦੇਖੋ, ਮੱਥਾ ਰਗੜੋ, ਉਹ ਕੋਈ ਫੁੱਲ ਨਹੀਂ ਜਾਂਦਾ। ਤੇ ਸਾਰਾ ਦਿਨ ਉਸ ਗਾਲਾਂ ਕੱਢੋ, ਉਹ ਕੋਈ ਡੇਰੀ ਢਾਹ ਨਹੀਂ ਬੈਠਦਾ। ਪੱਥਰ ਦਾ ਸੁਭਾਅ ਪਰਮਾਤਮਾ ਵਾਸਤੇ ਪਰਮਾਤਮਾ ਵਰਗਾ ਹੈ। ਫਰਕ ਸਿਰਫ ਇਤਨਾ ਹੈ, ਪੱਥਰ ਟੋਟਲੀ ਸੁੱਤਾ ਹੋਇਆ, ਪਰਮਾਤਮਾ ਪੂਰਾ ਜਾਗਿਆ, ਪੂਰਨ ਤੌਰ ਤੇ ਚੇਤਨ ਹੈ। ਹੁਣ ਪੱਥਰ ਜਿਸ ਦਿਨ ਪੂਰਾ ਜਾਗ ਜਾਏਗਾ, ਇਹ ਪਰਮਾਤਮਾ ਹੋ ਜਾਏਗਾ। ਸਹਿਜੇ ਸਹਿਜੇ ਪ੍ਰਕਿਰਤੀ, ਪ੍ਰਕਿਰਤੀ ਦੇ ਵੀ ਅਰਥ ਕਿਧਰੇ ਨੇਚਰ ਨਾ ਸਮਝ ਲੈਣਾ, ਕੁਦਰਤ ਆਮ ਕੁਦਰਤ ਕਰਦੇ ਨੇ। ਸੰਸਕ੍ਰਿਤ ਦਾ ਸ਼ਬਦ ਹੈ ਪ੍ਰਕਿਰਤ, ਪ੍ਰਕਿਰਤੀ, ਕ੍ਰਿਤ ਤੋਂ ਪਹਿਲੇ ਪਰਮਾਤਮਾ। ਇੱਥੇ ਪ੍ਰਕਿਰਤੀ ਦੇ ਅਰਥ ਪਰਮਾਤਮਾ ਬਣਦਾ ਹੈ, ਨੇਚਰ ਨਹੀਂ ਬਣਦਾ, ਕੁਦਰਤ ਨਹੀਂ ਬਣਦਾ। ਕੁਦਰਤ ਤੇ ਕ੍ਰਿਤ ਹੈ, ਕਾਦਰ ਦੀ ਕ੍ਰਿਤ ਹੈ, ਪਰ ਪ੍ਰਾਕਿਰਤ ਕ੍ਰਿਤ ਤੋਂ ਪਹਿਲੇ ਉਹ ਤੇ ਪਰਮਾਤਮਾ ਹੈ, ਉਹ ਤੇ ਕਰਤਾ ਹੈ। ਪ੍ਰਕਿਰਤੀ ਉਸਦਾ ਨਿਯਮ, ਸਹਿਜੇ ਸਹਿਜੇ ਪੱਥਰ ਨੂੰ ਮਿੱਟੀ ਬਣਾ, ਜਿਸ ਸ਼ਕਲ ਵਿੱਚ ਪ੍ਰਗਟ ਕੀਤਾ ਬਨਸਪਤੀ, ਇਹ ਦੂਜਾ ਪੜਾਉ ਸੀ। ਪੱਥਰ ਹੀ ਬਨਸਪਤੀ ਬਣੇ। ਬਨਸਪਤੀ ਨੂੰ ਥੋੜੀ ਜਿਹੀ ਪਿਆਸ ਲੱਗਦੀ ਹੈ, ਪਾਣੀ ਚਾਹੀਦਾ, ਕਿਉਂ? ਜਾਗੀ ਹੈ। ਪੱਥਰ ਤੇ ਟੋਟਲੀ ਸੁੱਤਾ ਹੋਇਆ ਸੀ, ਜਾਗੇ ਉਹਦੀਆਂ ਲੋੜਾਂ ਆਉਂਦੀਆਂ, ਸੁੱਤੇ ਉਹਦੀਆਂ ਲੋੜਾਂ ਨਹੀਂ ਆਉਂਦੀਆਂ। ਬਨਸਪਤੀ ਦੀ ਲੋੜ, ਪਾਣੀ ਚਾਹੀਦਾ, ਪਿਆਸ ਪੈਦਾ ਹੋ ਗਈ। ਹਜ਼ਾਰਾਂ ਲੱਖਾਂ ਸਾਲ ਦੀ ਲੰਬੀ ਯਾਤਰਾ ਤੋਂ ਬਾਅਦ ਬਨਸਪਤੀ ਜਿਸ ਸ਼ਕਲ ਵਿੱਚ ਪ੍ਰਗਟ ਹੋਈ, ਉਹ ਹੈ ਪਸ਼ੂ ਤੇ ਪਕਸ਼ੀ। ਹੁਣ ਨਿਰੇ ਪਿਆਸ ਨਹੀਂ, ਭੁੱਖ ਵੀ ਲੱਗਦੀ ਹੈ। ਨਿਰੇ ਪਾਣੀ ਨਾਲ ਸ਼ੇਰ ਨੂੰ ਨਹੀਂ ਜਿਵਾਇਆ ਜਾ ਸਕਦਾ, ਮਾਸ ਵੀ ਚਾਹੀਦਾ। ਨਿਰਾ ਪਾਣੀ ਨਾਲ ਗਊ ਨੂੰ ਨਹੀਂ ਜਿਵਾਇਆ ਜਾ ਸਕਦਾ, ਘਾਸ ਵੀ ਚਾਹੀਦੀ ਹੈ। ਪਿਆਸ ਵੀ ਲੱਗਦੀ ਹੈ, ਭੁੱਖ ਵੀ, ਆਵਾਜ਼ ਵੀ ਆ ਗਈ, ਪਸ਼ੂਆਂ ਕੋਲ ਆਵਾਜ਼ ਵੀ ਆ ਗਈ। ਲੱਖਾਂ ਸਾਲ ਦੀ ਲੰਬੀ ਯਾਤਰਾ ਤੋਂ ਬਾਅਦ ਮੈਂ ਜਲਦੀ ਜਲਦੀ ਬਿਆਨ ਕਰ ਰਿਹਾ, ਇਹ ਪਸ਼ੂ ਜਿਸ ਸ਼ਕਲ ਵਿੱਚ ਪ੍ਰਗਟ ਹੋਏ ਨੇ, ਇਹਨੂੰ ਕਹਿੰਦੇ ਨੇ ਮਨੁੱਖ। ਇਹਦਾ ਮਨ ਪਸ਼ੂ ਨਾਲੋਂ ਜ਼ਿਆਦਾ ਵਿਕਸਿਤ ਹੋ ਗਿਆ, ਬਨਸਪਤੀ ਨਾਲੋਂ ਜ਼ਿਆਦਾ ਜਾ ਗਿਆ, ਇਹਦੀਆਂ ਲੋੜਾਂ ਵੀ ਜ਼ਿਆਦਾ ਨੇ, ਜਾਗਿਆ ਜੋ ਜ਼ਿਆਦਾ। ਪਸ਼ੂ ਨਾਲੋਂ ਇਹਦੀਆਂ ਲੋੜਾਂ ਜ਼ਿਆਦਾ ਨੇ। ਪਸ਼ੂ ਦੀ ਸਮਾਜਿਕ ਜ਼ਿੰਦਗੀ ਨਹੀਂ ਹੈ, ਪਸ਼ੂ ਦੀ ਰਾਜਨੈਤਿਕ ਜ਼ਿੰਦਗੀ ਨਹੀਂ ਹੈ, ਪਸ਼ੂ ਦੀ ਧਾਰਮਿਕ ਜ਼ਿੰਦਗੀ ਨਹੀਂ ਹੈ, ਮਨੁੱਖ ਦੀ ਹੈ। ਜ਼ਿਆਦਾ ਜਾਗਿਆ, ਜ਼ਿਆਦਾ ਜਾਗਿਆ, ਇਹਦੀਆਂ ਸਮੱਸਿਆਵਾਂ ਵੀ ਜ਼ਿਆਦਾ ਨੇ। ਔਰ ਇੰਝ ਕਹਿ ਦਈਏ, ਸਾਰੇ ਪਸ਼ੂ ਸੁਖੀ ਨੇ, ਦੁੱਖ ਦੇ ਚ ਕੇਵਲ ਮਨੁੱਖ ਜੀ ਰਿਹਾ, ਕਿਉਂਕਿ ਜ਼ਿਆਦਾ ਜਾ ਗਿਆ, ਇਹਨੂੰ ਅਸਲੀਅਤ ਦਾ ਥੋੜਾ ਬਹੁਤ ਜ਼ਿਆਦਾ ਪਤਾ ਚੱਲ ਗਿਆ। ਪਰ ਜਿਵੇਂ ਬਨਸਪਤੀ ਤੇ ਪੱਥਰ ਰਸਤੇ ਦੇ ਚ ਨੇ, ਪਸ਼ੂ ਵੀ ਰਸਤੇ ਦੇ ਚ ਨੇ, ਮਨੁੱਖ ਵੀ ਅਜੇ ਰਸਤੇ ਦੇ ਚ ਹੈ। ਮਨੁੱਖ ਦਾ ਪਰਮਾਤਮਾ ਹੋਣਾ ਬਾਕੀ ਹੈ ਭਾਈ। ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਅਸੀਂ ਸਾਰੇ ਦੇ ਸਾਰੇ ਪੜਾਅ ਦੇ ਚ ਹਾਂ, ਜਿਤਨੇ ਚਿਰ ਤੱਕ ਗੋਬਿੰਦ ਨਹੀਂ ਹੋ ਗਏ ਰਸਤੇ ਚ ਹੀ ਹਾਂ। ਗੋਬਿੰਦ ਕਿਵੇਂ ਹੋਈ ਗਏ, ਪ੍ਰਭੂ ਕਿਵੇਂ ਹੋਈ ਗਏ? ਮੈਂ ਆਪਣੇ ਵਕਤਾਉ ਨੂੰ ਇੱਥੇ ਸਮਾਪਤ ਕਰਦਾ, ਕਿਉਂਕਿ ਮੈਂ 10 ਮਿੰਟ ਜ਼ਿਆਦਾ ਲੈ ਗਿਆ ਤੇ ਹੋਰ ਸਮੇਂ ਦੀ ਮੈਂ ਉਲੰਘਣਾ ਨਹੀਂ ਕਰਨੀ। ਤੁਹਾਡੇ ਨੇੜੇ ਦੂਜੇ ਗੁਰਦੁਆਰਾ ਸਾਹਿਬ ਦੇ 118 ਮੈਂ 2 ਦਿਨ ਹਾਜ਼ਰੀ ਭਰਨੀ ਹੈ, 29-30 ਨੂੰ। ਉਦੋਂ ਮੈਂ ਖੋਲਣ ਦੀ ਕੋਸ਼ਿਸ਼ ਕਰਾਂਗਾ। ਪ੍ਰਕਿਰਤੀ ਨੇ ਪੱਥਰ ਨੂੰ ਬਨਸਪਤੀ ਬਣਾਇਆ, ਪ੍ਰਕਿਰਤੀ ਨੇ ਬਨਸਪਤੀ ਨੂੰ ਪਸ਼ੂ ਪਕਸ਼ੀ ਬਣਾਇਆ, ਪ੍ਰਕਿਰਤੀ ਨੇ ਪਸ਼ੂ ਪਕਸ਼ੀ ਨੂੰ ਮਨੁੱਖ ਬਣਾਇਆ। ਹੁਣ ਪ੍ਰਕਿਰਤੀ ਮਨੁੱਖ ਨੂੰ ਪਰਮਾਤਮਾ ਨਹੀਂ ਬਣਾਏਗੀ, ਮਨੁੱਖ ਸਵੈ ਕੋਸ਼ਿਸ਼ ਕਰੇ। ਆਪਣਾ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਏ, ਮਨੁੱਖ ਨੂੰ ਸੁਤੰਤਰ ਛੋੜ ਦਿੱਤਾ ਹੈ। ਪ੍ਰਕਿਰਤੀ ਨੇ ਮਨੁੱਖ ਨੂੰ ਸੁਤੰਤਰ ਕਰ ਦਿੱਤਾ ਹੈ, ਕਰਮ ਲਈ ਸੁਤੰਤਰ। ਤੁਸੀਂ ਆਖੋ ਨਹੀਂ ਇਹ ਵੀ ਬਜੇ ਹੋਇਆ, ਫਿਰ ਸਤਸੰਗ ਕਰਨ ਦੀ ਲੋੜ ਹੀ ਨਹੀਂ, ਕਥਾ ਕੀਰਤਨ ਦੀ ਲੋੜ ਹੀ ਨਹੀਂ, ਸੁਤੰਤਰ ਹੈ। भूखा मर जाएगा शेर, घास नहीं खाएगा। भूखी मर जाएगी गऊ, मांस नहीं खाएगी। उधर ते खाना पीना भी बजे होया है। मनुख का खाना पीना बजे होया ने, हजारा तरह के पकवाना का जन्मदाता है। सिर्फ भारत च हजारा तरह के खाने ने, बंगालिया का खाना होर, गुजरातिया का होर, तमिलनाडु महाराष्ट्र लोगों का खाना होर, पंजाबियों का होर, कश्मीरिया का होर। चाइनीज फूड अलग है, यूरोपियन अलग है, दुनिया के हजारा तरह के खाने, क्यों मनुख स्वतंत्र है।
1: You're listening to KRPI 1550 Radio, Ferndale, Washington.

0: You're listening to KRPI 1550 Radio, Ferndale, Washington.
1: ਭਾਈ ਹਿਰਦੇ ਘਰ ਵਿੱਚ ਵੀ ਸੁੱਖ, ਬਾਹਰ ਸਰੀਰ ਵਿੱਚ ਵੀ ਸੁੱਖ, ਅੰਦਰ ਮਨ ਵਿੱਚ ਵੀ ਸੁੱਖ, ਬਾਹਰ ਤਨ ਉੱਤੇ ਵੀ ਸੁੱਖ, ਆ ਦੁਨਿਆਵੀ ਘਰ ਵਿੱਚ ਵੀ ਸੁੱਖ ਤਾਂ ਇਸ ਤੋਂ ਬਾਹਰ ਸਾਧ ਸੰਗਤ ਬਾਹਰ ਜਾਊਂਗੇ ਬਾਹਰ ਵੀ ਸੁੱਖ। ਪੜੋ ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ, ਕਹੋ ਨਾਨਕ ਗੁਰ। ਗੁਰੂ ਨੇ ਸੰਗਤ ਵਿੱਚ ਬਹਿ ਕੇ ਸਿੱਖ ਨੂੰ ਮੰਤਰ ਦ੍ਰਿੜ ਕਰਨ ਲਈ ਕਿਹਾ, ਭਾਈ ਸੰਗਤ ਵਿੱਚ ਬਹਿ ਕੇ ਮੰਤਰ ਦ੍ਰਿੜ ਕਰ, ਪੱਕਾ ਕਰ, ਸੁਰਤ ਕਰਕੇ ਜਪ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਆਖੋ ਸਤਨਾਮ ਸ੍ਰੀ। ਇਹ ਤੁਸੀਂ ਹੁਣੇ ਸ਼ਾਮੀ ਰਹਿਰਾਸ ਵਿੱਚ ਪੜਿਆ ਹੋਏਗਾ, ਜਿਹਦੇ ਵਿੱਚ ਮਹਾਰਾਜ ਨੇ ਕਿਹਾ, ਆਸਾ ਮਹੱਲਾ ਪੰਜਵਾਂ, ਪਹੀ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ। ਫਿਰ ਕੀ ਕਰ, ਮਿਲ ਸਾਧ ਸੰਗਤ ਭਜ, ਸੰਗਤ ਵਿੱਚ ਜੁੜ ਕੇ ਕੇਵਲ ਨਾਮ ਜਪ। ਗੁਰਦੁਆਰੇ ਆ ਕੇ ਲੋਕਾਂ ਦਾ ਹਾਲ ਚਾਲ ਨਹੀਂ ਪੁੱਛੀਦਾ ਵੀ ਤੁਸੀਂ ਕਿੱਦਾਂ ਜੀ, ਤੁਸੀਂ ਕਿੱਦਾਂ। ਲੋਕ ਵੀਹ ਮਿੰਟ ਬਾਹਰ ਖੜ ਕੇ ਗੱਲਾਂ ਕਰਦੇ ਰਹਿੰਦੇ। ਇੱਕ ਸੱਜਣ ਗੁਰਦੁਆਰੇ ਆਇਆ ਤਾਂ ਉਹ ਮੱਥਾ ਟੇਕ ਕੇ ਦਵਾ ਦਵ ਛੇਤੀ 2-5 ਮਿੰਟ ਬਹਿ ਕੇ ਮੁੜ ਗਿਆ। ਉਹਨੂੰ ਕੋਈ ਬਾਹਰ ਗੁਰਮੁਖ ਸੱਜਣ ਮਿਲ ਗਿਆ ਦਰਵਾਜ਼ੇ 'ਤੇ। ਉਹ ਕਹਿੰਦਾ, ਸਰਦਾਰ ਜੀ ਬਹਿ ਲੈਣਾ ਸੀ, ਕੀਰਤਨ ਕਥਾ ਹੋ ਰਹੀ ਹੈ, ਅੱਧਾ 1.5 ਘੰਟਾ ਹੋਰ ਹੈ, ਅਰਦਾਸ ਹੋਏਗੀ, ਪ੍ਰਸ਼ਾਦ ਲੈ ਕੇ ਹੁਕਮਨਾਮਾ ਸੁਣ ਕੇ ਚੱਲਾਂ। ਕਹਿੰਦਾ, ਨਹੀਂ ਮੈਨੂੰ ਬਹੁਤ ਜ਼ਰੂਰੀ ਕੰਮ ਹੈ। ਕਹਿੰਦਾ, ਨਹੀਂ ਮੈਨੂੰ ਤਾਂ ਬਹੁਤ ਜ਼ਰੂਰੀ ਕੰਮ ਹੈ, ਮੈਂ ਜਾਣਾ। ਉਹ ਕਹਿੰਦੇ, ਚਲੋ ਠੀਕ ਹੈ। ਇੰਨੀ ਗੱਲ ਉਹ ਗੁਰਦੁਆਰੇ ਦੀ ਐਂਟਰੈਂਸ 'ਤੇ ਕਹਿ ਕੇ ਉਹ ਸਰਦਾਰ ਜੀ ਅੰਦਰ ਆ ਗਏ। ਤਾਂ ਜਿਹੜਾ ਕਹਿੰਦਾ ਸੀ ਮੈਨੂੰ ਬਹੁਤ ਜ਼ਰੂਰੀ ਕੰਮ ਹੈ, ਉਹ ਉੱਥੋਂ ਜੋੜੇ ਪਾ ਕੇ ਬਾਹਰ ਨਿਕਲਣ ਲੱਗਾ। ਇੱਧਰ ਅੰਦਰ ਕੀਰਤਨ ਕਥਾ 1.5 ਘੰਟਾ ਚੱਲਿਆ, ਸਮਾਪਤ ਹੋ ਗਈ, ਅਰਦਾਸ ਹੋਈ, ਪ੍ਰਸ਼ਾਦ ਲੈ ਕੇ। ਜਦੋਂ ਉਹ 1.25 ਘੰਟੇ ਬਾਅਦ ਬਾਹਰ ਗਏ ਨਾ ਸਰਦਾਰ ਜੀ ਅੰਦਰੋਂ ਕੀਰਤਨ ਕਥਾ ਤੋਂ, ਹੈਰਾਨੀ ਦੀ ਹੱਦ ਨਾ ਰਹੀ। ਜਿੱਥੇ ਉਹਨੇ ਆਪਣਾ ਬਾਈਕ ਮੋਟਰਸਾਈਕਲ ਐਕਟਿਵਾ ਲਾਈ ਹੋਈ ਹੈ ਉੱਥੇ ਖੜ ਕੇ ਕਿਸੇ ਨਾਲ ਗੱਲਾਂ ਕਰ ਰਿਹਾ। ਉਹ ਕਹਿੰਦਾ, ਤੁਸੀਂ ਤਾਂ ਕਹਿੰਦੇ ਸੀ ਬਹੁਤ ਜ਼ਰੂਰੀ ਕੰਮ ਹੈ, ਤੁਸੀਂ ਇੱਥੇ ਖੜ੍ਹੇ ਹੋ। ਕਹਿੰਦਾ, ਹਾਂ ਕੰਮ ਤਾਂ ਜ਼ਰੂਰੀ ਸੀ, ਫਿਰ ਕੋਈ ਗੱਲਾਂ ਸ਼ੁਰੂ ਹੋ ਗਈਆਂ। ਕਹਿੰਦਾ, ਇਹ ਗੱਲ ਹੀ ਇੱਦਾਂ ਦੀ ਸ਼ੁਰੂ ਹੋ ਗਈ, ਟਾਈਮ ਲੱਗ ਗਿਆ। ਸੰਸਾਰ ਦੀਆਂ ਗੱਲਾਂ ਵਿੱਚ ਬੰਦਾ ਨਹੀਂ ਥੱਕਦਾ, ਸੰਗਤ ਵਿੱਚ ਬੈਠਿਆਂ ਮਨ ਨਿਕਲਣ ਲੱਗ ਪੈਂਦਾ। ਇਹ ਬਹੁਤ ਵੱਡੇ ਭਾਗ ਨੇ ਜਿਹਦਾ ਮਨ ਸੰਗਤ ਵਿੱਚ ਜੁੜਨ ਲੱਗਦਾ। ਪਾਤਸ਼ਾਹ ਕਹਿੰਦੇ, ਜੋ ਤੂੰ ਸਾਰੇ ਦਿਨ ਵਿੱਚ ਗੱਲਾਂ ਕੀਤੀਆਂ, ਕੰਮ ਕੀਤੇ, ਉਹ ਤੇਰੇ ਉੱਥੇ ਨਹੀਂ ਕੰਮ ਆਉਣੇ। ਉਹ ਸਾਰੀਆਂ ਗੱਲਾਂ, ਅਵਰ ਕਾਜ ਤੇਰਾ ਕਿਤੇ ਨਾ ਕੰਮ। ਮਹਾਰਾਜ, ਫਿਰ ਕੰਮ ਕੀ ਆਉਣਾ? ਕਹਿੰਦੇ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਹ ਕੋਈ ਉੱਦਮ ਕਰ, ਕੋਈ ਸਰੰਜਾਮ ਕਰ ਕਿ ਸੰਗਤ ਵਿੱਚ ਬਹਿ ਕੇ ਤੂੰ ਜਪ ਸਕੇ। ਇੱਕ ਵਾਰ ਆਖੋ ਸਤਨਾਮ ਸ੍ਰੀ। ਇਹਨੂੰ ਮਹਾਰਾਜ ਨੇ ਕਿਹਾ, ਸਰੰਜਾਮ ਲਾਗ ਭਵ ਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ। ਭਾਈ, ਸਾਰਾ ਜਨਮ ਵਿਅਰਥ ਹੋ ਜਾਣਾ ਜਿਹੜਾ ਤੂੰ ਕੰਮ ਕਰ। ਇਹ 2 ਘੜੀਆਂ ਜਪਿਆ ਹੋਇਆ ਨਾਮ ਤੇਰੇ ਨਾਲ ਜਾਣਾ, ਜਿੱਥੇ ਕੋਈ ਕੰਮ ਨਹੀਂ ਆਏਗਾ ਉੱਥੇ ਵਾਹਿਗੁਰੂ ਦਾ ਨਾਮ ਕੰਮ ਆਏਗਾ। ਜਿੱਥੇ ਕਿਸੇ ਚੀਜ਼ ਦੀ ਸਹਾਇਤਾ ਨਹੀਂ ਹੋਣੀ ਉੱਥੇ ਨਾਮ ਨੇ ਸਹਾਇਤਾ ਕਰਨੀ। ਜੈ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰੇ ਸੰਗ ਸਹਾਈ। ਜੈ ਮਹਾ ਭਿਆਨ ਦੂਤ ਜਮ ਦਲੈ, ਤੈਂ ਕੇਵਲ ਨਾਮ ਸੰਗ ਤੇਰੇ ਚਲੈ। ਉਹ ਕੇਵਲ ਨਾਮ ਜਿਹਨੂੰ ਕਿਹਾ ਮਿਲ ਸਾਧ ਸੰਗਤ ਭਜ ਕੇਵਲ ਨਾਮ, ਨਾਮ ਜਪ ਸੰਗਤ ਵਿੱਚ ਬਹਿ ਕੇ। ਇੱਕ ਰਾਜਾ, ਉਹਨੇ ਬਹੁਤ ਲੰਬਾ ਸਮਾਂ ਰਾਜ ਕੀਤਾ ਤਾਂ ਰਾਜ ਕਰਕੇ ਉਹਨੇ ਬਹੁਤ ਦੌਲਤ ਜਮ੍ਹਾਂ ਕੀਤੀ, ਬਹੁਤ ਰਿਆਸਤਾਂ ਆਪਣੇ ਵਿੱਚ ਮਿਲਾਈਆਂ। ਅਖੀਰ ਉਹਦਾ ਮਨ ਜਿਹੜਾ ਉਹ ਅੰਦਰੋਂ ਬਹੁਤ ਦੁਖੀ ਰਹਿਣ ਲੱਗ ਪਿਆ। ਨਾ ਉਹਦੀ ਅੱਗੇ ਔਲਾਦ ਚੰਗੀ ਨਿਕਲੀ, ਨਾ ਉਹਨੂੰ ਰਾਜ ਭਾਗ ਵਿੱਚ ਸੁੱਖ ਮਿਲਿਆ, ਨਾ ਮਖਮਲੀ ਸੇਜਾਂ ਉੱਤੇ ਸੁੱਖ ਮਿਲਿਆ। ਬਹੁਤ ਕੁਝ ਇਕੱਠਾ ਕਰਕੇ ਭੋਗ ਕੇ ਵੀ ਮਨ ਨਹੀਂ ਸੁਖੀ। ਤਾਂ ਸਾਧ ਸੰਗਤ, ਉਹ ਦੁਖੀ ਹੋਇਆ ਮਨ, ਬਹੁਤ ਸਾਰੇ ਰਾਜੇ ਅਖੀਰ ਵਿੱਚ ਪਾਗਲ ਹੋ ਕੇ ਮਰੇ, ਕਿਉਂਕਿ ਇਹ ਮਾਇਆ ਬੰਦੇ ਨੂੰ ਪਾਗਲ ਕਰ ਦਿੰਦੀ। ਤਾਂ ਜਦੋਂ ਉਹ ਰਾਜੇ ਦੀ ਹਾਲਤ ਇਸ ਤਰ੍ਹਾਂ ਦੀ ਹੋਣ ਲੱਗ ਪਈ, ਉਹਦਾ ਵਜ਼ੀਰ ਬੜਾ ਸਿਆਣਾ ਸੀ, ਉਹਨੇ ਕਿਹਾ, ਜੀ ਫਲਾਨੀ ਜਗ੍ਹਾ ਇੱਕ ਮਹਾਂਪੁਰਸ਼ ਹੈ, ਸਾਧੂ ਹੈ, ਜੇ ਉਹਦੇ ਕੋਲ ਚੱਲੋ, ਉਹਦੇ ਕੋਲ ਗਿਆ ਮਨ ਨੂੰ ਸ਼ਾਂਤੀ ਮਿਲਦੀ। ਤਾਂ ਤੁਰ ਪਿਆ, ਕਹਿੰਦਾ ਚਲੋ ਫਿਰ। ਰਾਜਾ ਉਹ ਵਜ਼ੀਰ ਦੇ ਨਾਲ ਆਪਣੇ ਸੈਨਿਕਾਂ ਸਿਪਾਹੀਆਂ ਨਾਲ ਪਹੁੰਚਿਆ। ਜਦੋਂ ਉਹ ਫਕੀਰ ਕੋਲ ਗਿਆ, ਉਹਨੂੰ ਜਾਂਦਿਆਂ ਮਹਾਤਮਾ ਨੂੰ ਉਹ ਆਪਣੇ ਹੰਕਾਰ ਵਿੱਚ ਬੋਲ ਕੇ ਦੱਸਦਾ, ਕਹਿੰਦਾ ਮੈਂ ਏਡਾ ਵੱਡਾ ਰਾਜਾ ਹਾਂ, ਇੰਨੀਆਂ ਰਿਆਸਤਾਂ ਮੇਰੇ ਰਾਜ ਵਿੱਚ ਨੇ, ਇੰਨੀ ਮੇਰੇ ਕੋਲ ਫੌਜ ਸੈਨਾ ਹੈ, ਅੱਜ ਤੱਕ ਮੈਂ ਕਿਸੇ ਕੋਲ ਕੁਝ ਮੰਗਣ ਨਹੀਂ ਗਿਆ। ਜੋ ਕੁਝ ਮੈਨੂੰ ਚਾਹੀਦਾ ਮੈਂ ਧੱਕੇ ਨਾਲ ਉਹ ਖੋਹ ਲੈਂਦਾ। ਜੇ ਕਿਸੇ ਨੂੰ ਬੁਲਾਉਣਾ ਮੈਂ ਆਪਣੇ ਦਰਬਾਰ ਵਿੱਚ ਸੱਦਦਾ, ਜੇ ਕੋਈ ਚੀਜ਼ ਚਾਹੀਦੀ ਮੈਂ ਉਹ ਆਪਣੇ ਹੁਕਮ ਨਾਲ ਮੰਗਾ ਲੈਂਦਾ। ਪਰ ਕਹਿੰਦਾ ਅੱਜ ਮੈਂ ਪਹਿਲੀ ਵਾਰ ਤੁਹਾਡੇ ਕੋਲ ਮਹਾਤਮਾ ਜੀ ਕੁਝ ਮੰਗਣ ਆਇਆ, ਮੇਰਾ ਮਨ ਬਹੁਤ ਦੁਖੀ ਰਹਿੰਦਾ। ਰਾਜ ਭਾਗ ਸਭ ਕੁਝ ਹੈ, ਨਾ ਮੇਰੀ ਔਲਾਦ ਅੱਗੇ ਪੁੱਤਰ ਕੋਈ ਚੰਗੇ ਨਿਕਲੇ ਨੇ, ਰਾਜ ਭਾਗ ਮੱਖਮਲੀ ਸੇਜਾਂ ਤੇ ਸੁੱਖ ਨਹੀਂ ਮਿਲ ਰਿਹਾ। ਇਹ ਕਈ ਵਾਰ ਜ਼ਿੰਦਗੀ 'ਚ ਇਸ ਤਰ੍ਹਾਂ ਹੁੰਦਾ, ਜਿਸ ਗ੍ਰਹਿ ਬਹੁਤ ਤਿਸੇ ਗ੍ਰਹਿ ਚਿੰਤਾ। ਕੋਠੀ ਬਹੁਤ ਵੱਡੀ ਹੋਏਗੀ, ਪੈਸਾ ਬਹੁਤ ਹੋਏਗਾ, ਪਰ ਨੀਂਦ ਨਹੀਂ ਸਹੀ ਆਏਗੀ। ਮੱਖਮਲੀ ਸੇਜਾਂ ਹੋਣਗੀਆਂ, ਤੁਹਾਨੂੰ ਨੀਂਦ ਲਈ ਗੋਲੀ ਖਾਣੀ ਪੈਂਦੀ ਹੈ। ਤਾਂ ਰਾਜਾ ਵਿਚਾਰਾ ਬਹੁਤ ਦੁਖੀ, ਉਹਨੇ ਮਹਾਤਮਾ ਨੂੰ ਕਿਹਾ ਮਨ ਸੁਖੀ ਹੋ ਜਾਏ, ਅੰਦਰੋਂ ਮਨ ਤ੍ਰਿਪਤ ਹੋ ਜਾਏ ਕਿਸੇ ਤਰ੍ਹਾਂ। ਕਹਿੰਦਾ ਉਹਦੇ ਵਾਸਤੇ ਮੈਨੂੰ ਕੋਈ ਇਲਾਜ ਦੱਸੋ। ਹੁਣ ਉਹ ਮਹਾਤਮਾ ਜਾਣਦਾ ਸੀ ਗੱਲਾਂ ਨਾਲ ਇਹਦੇ ਉੱਤੇ ਅਸਰ ਨਹੀਂ ਹੋਣਾ, ਇਹਨੂੰ ਕੋਈ ਪ੍ਰੈਕਟੀਕਲ ਵਿਖਾਉਣਾ ਚਾਹੀਦਾ। ਤਾਂ ਉਹ ਮਹਾਤਮਾ ਸਮਝ ਗਏ ਵੀ ਰਾਜਾ ਜਿਹੜਾ ਸਵਾਲ ਕਰ ਰਿਹਾ ਨਾ, ਇਹ ਦਿਲੋਂ ਕਰ ਰਿਹਾ, ਇਹ ਮਨੋਂ ਚਾਹੁੰਦਾ ਕਿ ਮੈਨੂੰ ਸੁੱਖ ਮਿਲ ਜਾਏ। ਦੋ ਤਰ੍ਹਾਂ ਦੇ ਸਵਾਲ ਹੁੰਦੇ ਨੇ, ਇੱਕ ਬੰਦੇ ਦੇ ਦਿਲ ਚੋਂ ਨਿਕਲਦਾ, ਇੱਕ ਦਿਮਾਗ ਚੋਂ ਪੈਦਾ ਹੁੰਦਾ। ਜਿਹੜੇ ਦਿਮਾਗੀ ਸਵਾਲ ਨੇ, ਦਿਮਾਗੀ ਪ੍ਰਸ਼ਨ ਕੋਈ ਕੁਐਸਚਨ ਨੇ, ਉਹ ਸਿਰਦਰਦੀ ਦਾ ਕਾਰਨ ਬਣਦੇ ਨੇ। ਬਹੁਤ ਲੋਕਾਂ ਕੋਲ ਦਿਮਾਗੀ ਸਵਾਲ ਨੇ ਅੱਜ, ਔਰ ਮਾਫ਼ ਕਰਿਓ, ਉਹ ਸਵਾਲ ਉਹਨਾਂ ਦੇ ਨਹੀਂ ਹੈ, ਉਹ ਕਿਸੇ ਹੋਰ ਕੋਲੋਂ ਸੁਣੇ ਹੋਏ ਨੇ, ਦਿਮਾਗ ਵਿੱਚ ਰੱਖੇ ਹੋਏ ਨੇ ਵੀ ਆਪਾਂ ਕਰਨੇ ਨੇ ਸਵਾਲ। ਬਹੁਤ ਲੋਕਾਂ ਦੇ ਸਵਾਲ ਹੀ ਨਹੀਂ ਮੁੱਕ ਰਹੇ। ਇਹ ਸਵਾਲ ਬਹੁਤ ਲੋਕਾਂ ਦਾ ਹੁੰਦਾ ਹੈ। ਆਹ ਵੀਡੀਓ ਜਦੋਂ ਕੋਈ ਨਵੀਂ ਜਿਹੀ ਕਿਸੇ ਤਰ੍ਹਾਂ ਇੰਟਰਨੈਟ 'ਤੇ ਪੈ ਜਾਂਦੀ ਹੈ, ਨਾਲੇ ਹੀ ਲੋਕ ਸਵਾਲ ਕਰਨ ਲੱਗ ਪਏ ਨੇ। ਕਹਿੰਦੇ ਭਾਈ ਸਾਹਿਬ ਜੀ, ਉਹ ਮੱਛੀ ਮੀਟ ਦੀ ਬਹੁਤ ਵੀਡੀਓ ਆ ਰਹੀ ਹੈ, ਖਾਣਾ ਚਾਹੀਦਾ, ਕਿੱਦਾਂ ਕਰਨਾ ਚਾਹੀਦਾ, ਲਿਖਿਆ ਹੋਇਆ ਮਰਿਆਦਾ ਵਿੱਚ। ਬਹੁਤ ਲੋਕ ਤਾਂ ਸਾਡੇ ਕੋਲੋਂ ਸਰਟੀਫਿਕੇਟ ਲੈਣਾ ਚਾਹੁੰਦੇ ਨੇ ਵੀ ਇਹ ਕਹਿ ਦੇਣ ਵੀ ਠੀਕ ਹੈ, ਫਿਰ ਅਸੀਂ ਖਾਈ ਜਾਈਏ। ਤਾਂ ਸਾਧ ਸੰਗਤ, ਇਹ ਲੋਕਾਂ ਦੇ ਸਵਾਲ ਦੇ ਸਵਾਲ ਜਿਹੜੇ ਦਿਮਾਗੀ ਨੇ, ਦੂਜੇ ਕੋਲੋਂ ਸੁਣੇ ਹੋਏ ਨੇ, ਤੁਹਾਨੂੰ ਕਰਨਗੇ, ਤੁਹਾਤੋਂ ਬਾਅਦ ਕਿਸੇ ਹੋਰ ਨੂੰ ਕਰਨਗੇ, ਉਹ ਸਿਰਦਰਦੀ ਦਾ ਕਾਰਨ ਬਣਦੇ, ਉਹਨਾਂ ਨੂੰ ਉੱਤਰ ਨਾਲ ਕੋਈ ਮਤਲਬ ਨਹੀਂ ਹੁੰਦਾ। ਤਾਂ ਜਦੋਂ ਰਾਜੇ ਦਾ ਸਵਾਲ ਸੁਣਿਆ ਨਾ, ਮਹਾਤਮਾ ਸਮਝ ਗਿਆ ਕਿ ਇਹ ਸਵਾਲ ਬੰਦਾ ਦਿਲੋਂ ਕਰਦੇ ਹੈ, ਇਹ ਦਿਲੋਂ ਚਾਹੁੰਦਾ ਕਿ ਮੈਨੂੰ ਸੁੱਖ ਮਿਲੇ। ਰਾਜੇ ਨੇ ਕਿਹਾ ਮੇਰਾ ਮਨ ਤ੍ਰਿਪਤ ਹੋ ਜਾਏ, ਮੈਂ ਅੰਦਰੋਂ ਸੁਖੀ ਹੋਣਾ ਚਾਹੁੰਦਾ, ਮਨ ਬੜਾ ਦੁਖੀ ਹੈ। ਤਾਂ ਮਹਾਤਮਾ ਨੇ ਕਿਹਾ ਕੋਈ ਗੱਲ ਨਹੀਂ, ਤੂੰ ਮੇਰੇ ਕੋਲ ਬੈਠ, ਬੋਲੀ ਨਾ ਜ਼ੁਬਾਨ ਤੋਂ ਸਿਰਫ ਦੇਖੀ ਜਾ, ਬੋਲੀ ਨਾ ਜ਼ੁਬਾਨ ਤੋਂ ਸਿਰਫ ਵੇਖੀ ਜਾ, ਦੁਪਹਿਰ ਤੱਕ ਤੇਰੀਆਂ ਮੁਸ਼ਕਲਾਂ ਦਾ ਹੱਲ ਹੋ ਸਕਦਾ। ਰਾਜਾ ਬੜਾ ਹੈਰਾਨ ਹੋਇਆ ਵੀ ਮੁਸ਼ਕਲਾਂ ਦੇ ਹੱਲ ਵਾਸਤੇ ਤਾਂ ਸਮਝਾਉਣਾ ਚਾਹੀਦਾ ਸੀ, ਇਹ ਮਹਾਤਮਾ ਕਹਿੰਦਾ ਵੇਖੀ ਚੱਲ, ਤੂੰ ਬੋਲੀ ਨਾ ਕੁਝ ਵੀ, ਹੁਣ ਤੂੰ ਵੇਖੀ ਚੱਲ, ਦੁਪਹਿਰ ਤੱਕ ਤੇਰਾ ਹੱਲ ਹੋ ਸਕਦਾ। ਉਹ ਰਾਜਾ ਬਹਿ ਗਿਆ, ਮਹਾਤਮਾ ਆਰਾਮ ਨਾਲ ਬੈਠਾ, ਆਪਣਾ ਭਜਨ ਬੰਦਗੀ ਕੀਤੀ, ਫਿਰ ਉੱਠਿਆ, ਥੋੜਾ ਟਹਿਲਿਆ ਟੁਹਲਿਆ। ਉਹਦੇ ਆਸ਼ਰਮ ਵਿੱਚ ਇੱਕ ਦੋ ਫਲ ਲੱਗੇ ਸੀ, ਦਰਖਤ ਸੀ ਫਲਾਂ ਵਾਲੇ, ਉਹਨੇ ਫਲ ਖਾਧਾ, ਫਿਰ ਆਪਣਾ ਟਹਿਲ ਕੇ ਉਹ ਫਿਰ ਅੱਗੇ ਬਹਿ ਗਿਆ। ਰਾਜਾ ਵੇਖ ਰਿਹਾ ਵੀ ਇਹ ਤੇ ਆਪਣੀ ਮੌਜ ਵਿੱਚ ਘੁੰਮ ਹੀ ਜਾਂਦਾ, ਮੈਂ ਇਹਨੂੰ ਵੇਖ ਕੇ ਕੀ ਸਿੱਖਾਂਗਾ। ਥੋੜ੍ਹੀ ਦੇਰ ਬਾਅਦ ਉਹ ਮਹਾਤਮਾ ਨੂੰ ਪਿਆਸ ਲੱਗ ਗਈ, ਉਹਨੇ ਪਾਣੀ ਪੀਣ ਵਾਸਤੇ ਜਿੱਥੇ ਉਹਦੀ ਝੁੱਗੀ ਬਣੀ, ਅੰਦਰੋਂ ਉਹ ਵੱਡੀ ਬਾਲਟੀ ਲੈ ਕੇ ਆਇਆ। ਬਾਲਟੀ ਨਾਲ ਉਹਨੇ ਰੱਸਾ ਬੰਨਿਆ ਹੋਇਆ, ਆਸ਼ਰਮ ਵਿੱਚ ਹੀ ਉਹਨੇ ਇੱਕ ਛੋਟਾ ਜਿਹਾ ਖੂਹ ਸੀ, ਉਹਨੇ ਉਹ ਬਾਲਟੀ ਖੂਹ ਵਿੱਚ ਸੁੱਟੀ। ਰਾਜੇ ਨੂੰ ਲੱਗਾ ਇਹਨੂੰ ਪਿਆਸ ਲੱਗੀ ਹੋਣੀ ਹੈ, ਜਾਂ ਇਹਨੇ ਪਾਣੀ ਪੀਣਾ ਹੋਣਾ, ਜਾਂ ਇਸ਼ਨਾਨ ਕਰਨਾ ਹੋਣਾ, ਕਿਉਂਕਿ ਇਹਨੇ ਬੰਦਗੀ ਕਰ ਲਈ ਹੈ, ਨਾਮ ਜਪ ਲਿਆ, ਟਹਿਲ ਲਿਆ, ਘੁੰਮ ਫਿਰ ਲਿਆ, ਫਲ ਖਾ ਲਿਆ, ਹੋ ਸਕਦਾ ਇਸ਼ਨਾਨ ਕਰਨਾ ਹੋਵੇ। ਚਲੋ ਰਾਜਾ ਵੇਖੀ ਜਾਂਦਾ, ਉਹਨੇ ਖੂਹ ਵਿੱਚ ਬਾਲਟੀ ਸੁੱਟੀ, ਜਦੋਂ ਬਾਲਟੀ ਰੱਸੇ ਨਾਲ ਖਿੱਚ ਕੇ ਬਾਹਰ ਕੱਢੀ, ਉਹ ਪਾਣੀ ਦੀ ਭਰ ਕੇ ਨਹੀਂ ਆਈ, ਖਾਲੀ ਆ ਗਈ। ਪਤਾ ਕਿਉਂ? ਬਾਲਟੀ ਦਾ ਥੱਲਾ ਸਾਰਾ ਹੀ ਟੁੱਟਿਆ ਹੋਇਆ, ਜਦੋਂ ਤੱਕ ਉੱਪਰ ਬਾਲਟੀ ਆਉਂਦੀ ਹੈ ਖਾਲੀ ਹੋ ਜਾਂਦੀ। ਮਹਾਤਮਾ ਨੇ ਫਿਰ ਬਾਲਟੀ ਸੁੱਟ ਦਿੱਤੀ, ਫਿਰ ਭਰਿਆ, ਫਿਰ ਖਾਲੀ ਹੋ ਗਈ, ਪਾਣੀ ਨਾ ਆਵੇ। ਇੱਕ ਵਾਰ, ਦੋ ਵਾਰ, ਦਸ ਵਾਰ, ਵੀਹ ਵਾਰ ਬਾਲਟੀ ਸੁੱਟੀ ਜਾਂਦਾ, ਬਾਲਟੀ ਖਾਲੀ ਆ ਜਾਂਦੀ ਹੈ, ਪਾਣੀ ਭਰ ਕੇ ਨਹੀਂ ਆ ਰਿਹਾ। ਤਾਂ ਸਾਹਮਣੇ ਬੈਠਾ ਰਾਜਾ ਵੇਖ ਰਿਹਾ, ਉੱਤੋਂ ਰਿਹਾ ਨਹੀਂ ਗਿਆ, ਉੱਠ ਕੇ ਚਲਾ ਗਿਆ, ਹੱਥ ਜੋੜ ਕੇ ਕਹਿੰਦਾ, ਮਹਾਤਮਾ ਜੀ ਮੈਂ ਤੁਹਾਡੀ ਸ਼ਰਤ ਤੋੜ ਰਿਹਾ, ਤੁਸੀਂ ਕਿਹਾ ਸੀ ਵੇਖੀ ਜਾਈ ਬੋਲੀ ਨਾ, ਪਰ ਮੈਂ ਬੋਲਣ ਤੇ ਮਜਬੂਰ ਹੈ, ਤੁਹਾਨੂੰ ਇਸ਼ਨਾਨ ਵਾਸਤੇ ਪਾਣੀ ਚਾਹੀਦਾ, ਬਾਲਟੀ ਕੋਈ ਹੋਰ ਲੈ ਲਓ, ਪਿਆਸ ਬੁਝਾਣੀ ਹੈ, ਬਾਲਟੀ ਕੋਈ ਹੋਰ ਲੈ ਲਓ, ਇਹ ਟੁੱਟੀ ਹੋਈ ਬਾਲਟੀ ਹੈ, ਇਹਦਾ ਥੱਲਾ ਨਹੀਂ ਹੈ, ਇਹਦੇ ਨਾਲ ਪਾਣੀ ਕਦੇ ਬਾਹਰ ਆ ਨਹੀਂ ਸਕਦਾ। ਤੁਸੀਂ ਦੋ ਵਾਰ, ਚਾਰ ਵਾਰ, ਦਸ ਵਾਰ, ਵੀਹ ਵਾਰ ਬਾਲਟੀ ਸੁੱਟੀ ਜਾਂਦੇ ਹੋ, ਖਾਲੀ ਆ ਰਹੀ ਹੈ, ਇਹਦਾ ਥੱਲਾ ਟੁੱਟਿਆ ਹੋਇਆ, ਇਹਦੇ ਨਾਲ ਪਾਣੀ ਬਾਹਰ ਨਹੀਂ ਆਏਗਾ, ਮੈਂ ਬੋਲਣ ਤੇ ਮਜਬੂਰ ਹੋ ਗਏ, ਤੁਸੀਂ ਇਹ ਕੀ ਕਰ ਰਹੇ ਹੋ? ਮਹਾਤਮਾ ਹੱਸ ਪਿਆ, ਕਹਿੰਦਾ, ਰਾਜਨ ਤੇਰੇ ਦੋਏ ਸਵਾਲਾਂ ਦਾ ਜਵਾਬ ਹੁਣ ਤੈਨੂੰ ਮਿਲ ਜਾਣਾ ਚਾਹੀਦਾ, ਇਹ ਕਿਉਂ ਬਾਲਟੀ ਦਾ ਥੱਲਾ ਟੁੱਟਣ ਕਰਕੇ ਪਾਣੀ ਨਾਲ ਭਰਦੀ ਨਹੀਂ, ਖਾਲੀ ਆ ਰਹੀ ਹੈ, ਤੇ ਉਨੀ ਦੇਰ ਮੈਂ ਪਾਣੀ ਨਾਲ ਤ੍ਰਿਪਤ ਨਹੀਂ ਹੋ ਸਕਦਾ ਜਿੰਨੀ ਦੇਰ ਬਾਲਟੀ ਵਿੱਚ ਪਾਣੀ ਨਾ ਟਿਕੇ। ਭਾਈ ਜਿੰਨੀ ਮਰਜ਼ੀ ਮਾਇਆ, ਰਾਜ, ਭਾਗ, ਦੁਨੀਆਂ ਦੇ ਸੁੱਖ ਸੁਵਿਧਾ ਦੇ ਸਾਧਨ ਹੋਣ, ਜਿੰਨੀ ਦੇਰ ਬੰਦੇ ਦਾ ਮਨ ਦਾ ਥੱਲਾ ਟੁੱਟਿਆ ਹੋਇਆ, ਉਹਦੇ ਕੋਲ ਬਹੁਤ ਕੁਝ ਹੋ ਕੇ ਵੀ ਉਹ ਤ੍ਰਿਪਤ ਨਹੀਂ ਹੋ ਸਕਦਾ। ਮਨ ਦਾ ਥੱਲਾ ਟੁੱਟਿਆ ਹੋਇਆ, ਅੰਦਰ ਨਹੀਂ ਕੋਈ ਟਿਕਦਾ। ਰਾਜਨ ਮਨ ਭੁੱਖਾ, ਬਾਹਰੋਂ ਇਕੱਠਾ ਕਰਕੇ ਤੂੰ ਮਨ ਕਰਕੇ ਸੁਖੀ ਕਿਵੇਂ ਹੋ ਸਕਦਾ? ਤੇਰਾ ਮਨ ਹੀ ਨਹੀਂ ਰੱਜ ਰਿਹਾ, ਸਰੀਰ ਬੁੱਢਾ ਹੋ ਰਿਹਾ, ਤੇਰੇ ਮਨ ਵਿੱਚੋਂ ਵਾਸ਼ਨਾ ਵਿਕਾਰ ਨਹੀਂ ਮੁੱਕੇ, ਪਦਾਰਥ ਭੋਗਣ ਦਾ ਰਸ ਨਹੀਂ ਮੁੱਕਿਆ, ਅਜੇ ਵੀ ਤੇਰਾ ਦਿਲ ਕਰਦਾ ਹੋਰ ਕੁਝ ਖਾਵਾਂ, ਹੋਰ ਕੋਈ ਨਵਾਂ ਭੋਜਨ। ਨਾ ਤੂੰ ਖਾਣ ਦੇ ਭੋਜਨਾਂ ਤੋਂ ਤ੍ਰਿਪਤ ਹੋਇਆ, ਨਾ ਤੂੰ ਦੁਨੀਆਂ ਦੇ ਵਿਸ਼ੇ ਵਿਕਾਰ ਭੋਗਣ ਤੋਂ ਤ੍ਰਿਪਤ ਹੋਇਆ, ਨਾ ਤੂੰ ਮਾਇਆ ਵੱਲੋਂ ਤ੍ਰਿਪਤ ਹੋਇਆ, ਤੇਰੇ ਮਨ ਦਾ ਥੱਲਾ ਟੁੱਟਿਆ ਹੋਇਆ, ਇਹ ਬਾਲਟੀ ਦੀ ਤਰ੍ਹਾਂ ਤੂੰ ਖਾਲੀ ਰਹਿ ਜਾਂਦਾ। ਜੇ ਬਾਲਟੀ ਖਾਲੀ ਹੈ, ਮੈਂ ਕਿਵੇਂ ਤ੍ਰਿਪਤ ਹੋ ਸਕਦਾ? ਜੇ ਤੇਰੇ ਮਨ ਦਾ ਥੱਲਾ ਟੁੱਟਿਆ ਹੋਇਆ, ਤਾਂ ਤੇਰਾ ਮਨ ਅੰਦਰੋਂ ਤ੍ਰਿਪਤ ਨਹੀਂ ਹੋ ਸਕਦਾ। ਉਹ ਮਹਾਤਮਾ ਦੀ ਗੱਲ ਸੁਣ ਕੇ ਇੱਕਦਮ ਰਾਜੇ ਦਾ ਮਨ ਟਿਕਾਓ ਵਿੱਚ ਆ ਗਿਆ। ਇਹ ਗੱਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਵੀ ਸਾਨੂੰ ਸਮਝਾਉਣ ਲਈ ਕਹੀ। ਤੁਸੀਂ ਸੁਖਮਨੀ ਸਾਹਿਬ ਵਿੱਚ ਪੜ੍ਹਦੇ ਹੋ ਜੇ ਪਾਠ ਕਰਦੇ ਹੋ, ਉੱਥੇ ਮਹਾਰਾਜ ਨੇ ਕਿਹਾ, ਸਹਿਸ ਖਟੇ ਲੱਖ ਕੋ ਉੱਠ ਧਾਵੇ। ਸਹਿਸ ਦਾ ਅਰਥ ਹਜ਼ਾਰਾਂ, ਹਜ਼ਾਰਾਂ ਇਕੱਠੇ ਕਰਕੇ ਬੰਦਾ ਕਹਿੰਦਾ ਲੱਖਾਂ ਜੁੜ ਜਾਣ। ਜਦੋਂ ਲੱਖਾਂ ਜੁੜਨ ਲੱਗ ਪੈਂਦੇ, ਫਿਰ ਕਰੋੜਾਂ ਦੇ ਸੁਪਨੇ ਆਉਣ ਲੱਗ ਪਏ। ਤੁਹਾਡੇ ਵਿੱਚ ਬਹੁਤ ਬੰਦੇ ਐਸੇ ਹੋਣਗੇ, ਆਪਾਂ ਸਾਰੇ ਇਸ ਦੁਨੀਆਂ ਵਿੱਚ ਰਹਿ ਰਹੇ ਹਾਂ, ਬੰਦਾ ਸੋਚਦਾ ਆਪਣਾ ਘਰ ਹੋਵੇ, ਬਸ ਦੋ ਵਕਤ ਦਾ ਪ੍ਰਸ਼ਾਦਾ ਮਿਲੀ ਜਾਵੇ, ਦਸ ਵੀਹ ਹਜ਼ਾਰ ਕਮਾਈ ਜਾਈਏ, ਲੱਖ ਦੋ ਕੁ ਲੱਖ ਜਮ੍ਹਾਂ ਜਿਹਾ ਹੋਵੇ ਵੀ ਠੀਕ ਹੀ ਹੈ ਫਿਰ। ਪਰ ਜਦੋਂ ਉਹ ਜਮ੍ਹਾਂ ਹੋਣ ਲੱਗ ਪਏ ਨਾ ਲੱਖ, ਫਿਰ ਲੱਖਾਂ ਤੋਂ ਕਰੋੜਾਂ ਦੇ ਸੁਪਨੇ ਆਉਂਦੇ। ਫਿਰ ਛੋਟੇ ਘਰ, ਛੋਟੀ ਕੋਠੀ ਵਿੱਚ ਮਨ ਨਹੀਂ ਲੱਗਦਾ, ਬੰਦਾ ਕਹਿੰਦਾ ਹੋਰ ਬਣਾਈਏ ਵੱਡਾ ਵੇ। ਇਸ ਤਰ੍ਹਾਂ ਸਾਧ ਸੰਗਤ ਨਾਮ ਤੋਂ ਬਗੈਰ ਸੰਤੋਖ ਨਹੀਂ ਆਉਂਦਾ ਮਨ ਨੂੰ, ਮਨ ਰੱਜ ਨਹੀਂ ਸਕਦਾ। ਤਾਂਹੀਓ ਮਹਾਰਾਜ ਨੇ ਕਿਹਾ, ਸਹਿਸ ਖਟੇ ਲੱਖ ਕੋ ਉਠ ਧਾਵੇ, ਪੜੋ ਤ੍ਰਿਪਤ ਨਾ ਆਵੇ, ਮਾਇਆ ਪਾਛੈ ਪਾਵੇ, ਅਨਕ ਭੋਗ ਵਿਖਿਆ ਕੇ ਕਰੇ, ਨਹਿ ਤ੍ਰਿਪਤਾਵੇ ਖੱਪ ਖੱਪ ਮਰੇ। ਬੰਦਾ ਖੁਆਰ ਹੋ ਕੇ ਮਰ ਜਾਂਦਾ, ਪਰ ਅੰਦਰੋਂ ਤ੍ਰਿਪਤ ਨਹੀਂ ਹੁੰਦਾ, ਰੱਜਦਾ ਨਹੀਂ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਚੋਂ ਕਈ ਵਾਰ ਹੁਕਮਨਾਮਾ ਆਉਂਦਾ, ਪਾਤਸ਼ਾਹ ਤਨਾਸਰੀ ਰਾਗ ਅੰਦਰ ਕਹਿੰਦੇ, ਵੱਡੇ ਵੱਡੇ ਰਾਜਿਆਂ ਦਾ ਜ਼ਿਕਰ ਕਰਕੇ ਕਹਿੰਦੇ, ਬਾਈ ਉਹ ਨਹੀਂ ਤ੍ਰਿਪਤ ਹੋਏ, ਤੂੰ ਕਿੱਥੋਂ ਰੱਜ ਜਾਏਗਾ? ਰਾਜਿਆਂ ਨੇ ਸਭ ਕੁਝ ਭੋਗ ਲਿਆ, ਤੂੰ ਭੋਗਣ ਬਾਰੇ ਸੋਚ ਰਿਹਾ। ਜੇ ਭੋਗਣ ਵਾਲਾ ਨਹੀਂ ਰੱਜਿਆ, ਸੋਚਣ ਵਾਲਾ ਕਿਵੇਂ ਰੱਜ ਜਾਏਗਾ? ਉਹ ਤਾਂ ਭੋਗ ਚੁੱਕੇ ਨੇ, ਉਹ ਨਹੀਂ ਰੱਜੇ। ਉੱਥੇ ਮਹਾਰਾਜ ਬਚਨ ਕਹਿੰਦੇ, ਧਨਾਸਰੀ ਮਹੱਲਾ ਪੰਜਵਾਂ, ਵੱਡੇ ਵੱਡੇ ਰਾਜਨ ਅਰ ਭੂਮਨ। ਜਿਨ੍ਹਾਂ ਨੂੰ ਬਾਣੀ ਯਾਦ ਹੈ ਨਾਲ ਪੜ੍ਹਿਓ, ਯਤਨ ਕਰਿਆ ਕਰੋ, ਸਹਿਜ ਪਾਠ ਜ਼ਰੂਰ ਕਰੋ, ਭਾਵੇਂ ਇੱਕ ਅੰਗ ਹੀ ਰੋਜ਼ ਪੜ੍ਹੋ, ਪੜ੍ਹੋ। ਵੱਡੇ ਵੱਡੇ ਰਾਜਨ ਅਰ ਭੂਮਨ, ਤਾਂ ਕੀ ਤ੍ਰਿਸ਼ਨ ਨਾ ਬੁੱਝੀ, ਲਪਟ ਰਹੇ ਮਾਇਆ ਰੰਗ ਮਾਤੇ, ਲੋਚਨ ਕਸ਼ੋ ਨਾ ਸੁਜੀ। ਅੱਖਾਂ ਰੱਜੀਆਂ ਹੀ ਨਹੀਂ ਹੈ ਦੁਨੀਆਂ ਵੇਖ,

ਭਾਈ ਕਿੱਡੀ ਸੋਹਣੀ ਉਦਾਹਰਨ ਦਿੱਤੀ। ਭਾਵਕ ਕਹਿੰਦੇ ਅੱਗ ਨੂੰ, ਇੰਧਨ ਕਹਿੰਦੇ ਬਾਲਣ ਨੂੰ, ਕਹਿੰਦੇ ਜਿੰਨੀਆਂ ਮਰਜ਼ੀ ਬਾਲਣ ਲੱਕੜਾਂ ਪਾਈ ਜਾਓ, ਅੱਗ ਕਦੇ ਰੱਜੀ ਜਾਵੇ? ਬਲਦੀ ਅੱਗ ਵਿੱਚ ਲੱਕੜਾਂ ਸਵੇਰ ਤੋਂ ਸ਼ਾਮ ਤੱਕ ਸੁੱਟੀ ਜਾਓ, ਕਦੇ ਅੱਗ ਨੇ ਰੱਜ ਕੇ ਕਿਹਾ ਹੋਵੇ ਬਸ ਹੁਣ ਨਾ ਪਾਓ? ਏਦਾਂ ਮਨ ਦੀ ਤ੍ਰਿਸ਼ਨਾ। ਪਾਤਸ਼ਾਹ ਕਹਿੰਦੇ ਜਿਉਂ ਭਾਵਕ ਇੰਧਨ ਨਹੀਂ ਤ੍ਰਾਪੈ ਬਿਨ ਹਰ ਕਹਾਈ। ਅਕਾਈ ਦਾ ਅਰਥ ਰੱਜਣ। ਕਹਿੰਦੇ ਰੱਬ ਦੇ ਨਾਮ ਤੋਂ ਬਗੈਰ ਨਹੀਂ ਰੱਜ ਸਕਦਾ ਤੂੰ। ਅੱਗੇ ਫਿਰ ਮਹਾਰਾਜ ਨੇ ਬਚਨ ਕਹੇ, ਕਹਿੰਦੇ ਦਿਨ ਦਿਨ ਕਰਤ ਭੋਜਨ ਬਹੁ ਬਿੰਜਨ, ਤਾਕੀ ਮਿਟੈ ਨਾ ਭੁੱਖਾ ਵਿਅੰਜਨ। ਹਿੰਦੀ ਦਾ ਸ਼ਬਦ ਹੈ ਵਿਅੰਜਨ ਤੋਂ, ਉਹ ਵਿਅੰਜਨ ਕਹਿੰਦੇ ਨੇ ਤਰ੍ਹਾਂ ਤਰ੍ਹਾਂ ਦੇ ਭੋਜਨ ਜ਼ਿੰਦਗੀ ਵਿੱਚ ਖਾ ਕੇ ਕਦੇ ਬੰਦੇ ਨੇ ਕਿਹਾ ਵੀ ਬਸ ਹੁਣ ਰੱਜ ਗਏ? ਸਗੋਂ ਮਨ ਦੀ ਤ੍ਰਿਸ਼ਨਾ ਖਾਣ ਦੀ ਹੋਰ ਵੱਧਦੀ ਹੈ। ਆਹ ਤੁਸੀਂ ਬਾਜ਼ਾਰਾਂ 'ਚ ਵੇਖੋ, ਤਰ੍ਹਾਂ ਤਰ੍ਹਾਂ ਦੀਆਂ ਲੋਕਾਂ ਨੇ ਚੀਜ਼ਾਂ ਟੰਗੀਆਂ ਹੋਈਆਂ ਨੇ, ਰੇਹੜੀਆਂ ਲੱਗੀਆਂ ਨੇ। ਤੁਹਾਡੀ ਕੀ ਸਲਾਹ, 20-25 ਰੇਹੜੀਆਂ ਚਾਟ ਵਾਲਿਆਂ ਦੀਆਂ, ਗੋਲ ਗੱਪਿਆਂ ਦੀਆਂ, ਉਹ ਵਿੱਚ ਹੀ ਚੰਪਾਂ ਦੀਆਂ, ਉਹ ਲੋਕਾਂ ਦੇ ਕੋਲ ਗਾਹਕ ਨਹੀਂ ਜਾਂਦੇ? ਰੇਹੜੀਆਂ ਵੱਧ ਰਹੀਆਂ ਨੇ ਕਿਉਂਕਿ ਬੰਦੇ ਦੀ ਖਾਣ ਦੀ ਤ੍ਰਿਸ਼ਨਾ ਵੱਧ ਰਹੀ ਹੈ। ਸਰੀਰ ਰੋਗੀ ਵੀ ਹੋਵੇ ਤਾਂ ਵੀ ਖਾ ਰਿਹਾ, ਬੰਦੇ ਨੂੰ ਸ਼ੂਗਰ ਹੈ ਤਾਂ ਵੀ ਮਨ ਮਿੱਠੇ ਵੱਲ ਲਲਚਦਾ। ਔਰ ਬਹੁਤ ਲੋਕ ਤਾਂ ਇਸ ਤਰ੍ਹਾਂ ਦੇ, ਸਾਧ ਸੰਗਤ ਤੁਸੀਂ ਰੋਜ਼ ਵੇਖਦੇ ਹੋ, ਬੰਦੇ ਵਿਆਹ ਸ਼ਾਦੀ ਤੇ ਜਾਣਗੇ, ਡਾਕਟਰਾਂ ਨੇ ਪਾਬੰਦੀ ਵੀ ਲਾਈ ਹੋਈ ਹੈ ਵੇ ਆਹ ਚੀਜ਼ਾਂ ਤਲੀਆਂ ਨਾ ਖਾਓ, ਫਿਰ ਵੀ ਕਹਿੰਦੇ ਵਿਆਹ ਕਿਹੜਾ ਰੋਜ਼ ਆਉਣਾ, ਗੋਲੀ ਇੱਕ ਹੋਰ ਖਾ ਲਾਂਗੇ। ਗੋਲੀ ਵੱਧ ਖਾ ਲੈਣਗੇ, ਖਾਣੋ ਨਹੀਂ ਹਟਣਗੇ, ਮਨ ਦੀ ਤ੍ਰਿਸ਼ਨਾ ਨਹੀਂ ਮਿਟਦੀ। ਔਰ ਸਾਧ ਸੰਗਤ ਜਿਹਨਾਂ ਚੀਜ਼ਾਂ ਦਾ ਕੋਈ ਕੰਬੀਨੇਸ਼ਨ ਨਹੀਂ ਹੈ ਉਹ ਵੀ ਚੀਜ਼ਾਂ ਲੋਕ ਖਾਂਦੇ ਨੇ। ਇੱਕ ਪਾਸੇ ਇੱਧਰ ਗੋਲ ਗੱਪੇ ਖਾਧੇ ਨੇ, ਚਾਟ ਵਾਲੀ ਟਿੱਕੀ ਵੀ ਖਾ ਲਈ ਹੈ, ਫਿਰ ਉਹ ਵੀ ਖਾ ਲਿਆ, ਸਭ ਕੁਝ ਖਾ ਕੇ ਪਰੇ ਆਈਸਕ੍ਰੀਮ ਲੱਗੀ ਹੋਈ ਹੈ, ਉਹ ਤੋਂ ਬਾਅਦ ਉਹ ਵੀ ਖਾ ਲਿਆ। ਹੁਣ ਗੋਲ ਗੱਪਿਆਂ ਤੇ ਆਈਸਕ੍ਰੀਮ ਨਾਲ ਦੱਸੋ ਕੀ ਕੰਬੀਨੇਸ਼ਨ ਹੈ? ਬਿਮਾਰ ਨਹੀਂ ਹੋਣਗੇ ਲੋਕ? ਤਾਈਓ ਜਦੋਂ ਕਿਸੇ ਦੇ ਪਿੰਡ ਵਿੱਚ ਵਿਆਹ ਹੁੰਦਾ, ਪਿੰਡ ਵਿੱਚ ਜਿਹੜਾ ਕੋਈ ਡਾਕਟਰ RMP ਬੈਠਾ, ਅਗਲੇ ਦਿਨ ਉਹਨੂੰ ਪੁੱਛੋ ਜਾ ਕੇ, ਉਹਦੇ ਗਾਹਕ ਵੱਧ ਜਾਂਦੇ ਨੇ। ਇਟ ਮੀਨਸ ਲੋਕਾਂ ਨੇ ਖਾਣਾ ਗਲਤ ਕਰ ਰਿਹਾ। ਖਾਣਾ ਕਿਉਂ ਗਲਤ ਕੀਤਾ? ਮਨ ਨਹੀਂ ਰੱਜ ਰਿਹਾ, ਮਨ ਅੰਦਰੋਂ ਰੁਕ ਨਹੀਂ ਰਿਹਾ ਖਾਣ ਵਾਸਤੇ। ਪਾਤਸ਼ਾਹ ਨੇ ਬਚਨ ਬਾਣੀ ਵਾਸਤੇ ਕਹਿੰਦੇ ਭਾਈ ਇਹ ਤਾਂ ਨਹੀਂ ਤੇਰੇ ਰੋਗ ਹਟਦੇ, ਤਾਂ ਨਹੀਂ ਤੂੰ ਠੀਕ ਹੋ ਰਿਹਾ, ਸੁਣ ਭਾਈ ਮਨ ਨਹੀਂ ਰੱਜ ਰਿਹਾ। ਹਜ਼ੂਰ ਨੇ ਬਾਣੀ ਵਿੱਚ ਬਚਨ ਕਹੇ, ਕਹਿੰਦੇ ਦਿਨ ਦਿਨ ਕਰਤ ਭੋਜਨ ਵੋ ਵਿੰਜਨ, ਤਾਂ ਕੀ ਮਿਟੈ ਨਾ ਭੁੱਖਾ। ਮਨ ਨਹੀਂ ਰੱਜਿਆ, ਤ੍ਰਿਪਤ ਨਹੀਂ ਹੋਏ। ਉਹ ਤੋਂ ਬਾਅਦ ਅਗਲੀ ਗੱਲ ਕਹੀ, ਦਿਨ ਪ੍ਰਤ ਕਰੇ ਕਰੇ ਪਛਤਾਪੈ। ਕਹਿੰਦੇ ਦਿਨ ਪ੍ਰਤੀ ਦਿਨ ਤੂੰ ਇਕੱਲੇ ਭੋਜਨ ਨਹੀਂ, ਤੇਰੇ ਮਨ ਦੀਆਂ ਵਾਸ਼ਨਾਵਾਂ ਵੀ ਨਹੀਂ ਰੁਕ ਰਹੀਆਂ ਭਾਈ, ਤਾਂ ਤੂੰ ਰੋਗੀ ਹੋ ਰਿਹਾ, ਤਾਂ ਤੇਰਾ ਮਨ ਰੋਗੀ ਹੋ ਰਿਹਾ। ਮਹਾਰਾਜ ਜੀ ਫਿਰ ਸੁਖੀ ਕਿਵੇਂ ਹੋਣਾ? ਫਿਰ ਪਾਤਸ਼ਾਹ ਨੇ ਬਚਨ ਕਹੇ, ਹਰ ਹਰ ਨਾਮ ਸਹਿਜ ਮੁੱਲ ਅੰਮ੍ਰਿਤ ਏਕ ਨਿਧਾਨ। ਕਹਿੰਦੇ ਭਾਈ ਰੱਬ ਦਾ ਇੱਕ ਅੰਮ੍ਰਿਤ ਨਾਮ ਨਿਧਾਨ ਚੱਕ ਕੇ ਵੇਖ, ਜਦੋਂ ਨਾਮ ਜਪਣ ਲੱਗ ਜਾਏਗਾ ਮਨ ਰੱਜ ਜਾਏਗਾ। ਜਪਣ ਵਾਲੇ ਦਾ ਅਰਥ ਹੀ ਇਹ ਹੈ, ਉਹਦਾ ਮਨ ਵਸ ਵਿੱਚ ਆਉਣ ਲੱਗ ਪੈਂਦਾ, ਉਹਦੇ ਮੂਹਰੇ ਚੀਜ਼ਾਂ ਪਈਆਂ ਵੀ ਹੋਣ ਭੋਗਣੋਂ ਹਟ ਜਾਂਦਾ, ਉਹਦਾ ਮਨ ਵਸ ਵਿੱਚ ਆਉਣ ਲੱਗ ਪੈਂਦਾ। ਉਹਦੇ ਮੂਹਰੇ ਚੀਜ਼ ਪਈ ਉਹਨੂੰ ਸਬਰ ਹੈ, ਖਾਏਗਾ ਨਹੀਂ। ਜਪਣ ਨਾਲ ਸਬਰ ਵੱਧਦਾ, ਪੇਸ਼ੈਂਸ ਵੱਧਦੀ ਹੈ। ਹੋਰ ਇਹਦਾ ਕੋਈ ਮਕਸਦ ਨਹੀਂ ਹੈ ਕਿ ਜੀ ਅਸੀਂ ਗੁਰੂ ਵਾਲੇ ਹਾਂ, ਗੁਰਦੁਆਰੇ ਜਾਈਦਾ। ਉਹ ਤਾਂ ਪਾਤਸ਼ਾਹ ਨੇ ਕਿਹਾ ਜੇ ਤੈਨੂੰ ਗੁਰੂ ਮਿਲ ਪਿਆ ਨਾ, ਉਹਦੀ ਨਿਸ਼ਾਨੀ ਇਹ ਹੈ ਤੇਰਾ ਮਨ ਸਹਿਜ ਜਾ ਗਿਆ। ਹੋਰ ਇਹ ਨਹੀਂ ਵੀ ਤੂੰ ਕਿਰਪਾਨ ਪਾ ਲਈ ਹੈ ਵੱਡੀ, ਤੂੰ ਰੋਜ਼ ਗੁਰਦੁਆਰੇ ਆਉਣ ਲੱਗ ਪਿਆ, ਤੇਰੇ ਕੋਲ ਪੈਸੇ ਵੱਧ ਗਏ ਨੇ। ਬਹੁਤੇ ਬੰਦਿਆਂ ਨੇ ਰੱਬ ਤੇ ਗੁਰੂ ਦੀ ਕਿਰਪਾ ਦੀ ਡੈਫੀਨੇਸ਼ਨ ਹੀ ਇਹ ਸਮਝ ਲਈ ਹੈ। ਜਿਹਦਾ ਕਾਰੋਬਾਰ ਵੱਧ ਗਿਆ, ਰੱਬ ਦੀ ਬੜੀ ਕਿਰਪਾ ਜੀ। ਜਿਹਦੇ ਬੱਚੇ ਬਾਹਰ ਚਲੇ ਗਏ, ਰੱਬ ਦੀ ਬੜੀ ਕਿਰਪਾ ਜੀ। ਇਹ ਗੁਰੂ ਦੀ ਕਿਰਪਾ ਦੀ ਡੈਫੀਨੇਸ਼ਨ ਪਰਿਭਾਸ਼ਾ ਨਹੀਂ ਹੈ। ਗੁਰੂ ਦੀ ਕਿਰਪਾ ਦੀ ਪਰਿਭਾਸ਼ਾ ਇਹ ਹੈ, ਤੁਹਾਨੂੰ ਨਾਮ ਚੇਤੇ ਆਉਣ ਲੱਗ ਪਏ, ਨਾਮ ਚੇਤੇ ਆਉਣ ਨਾਲ ਮਨ ਵਿੱਚ ਸਹਿਜ ਆਉਣ ਲੱਗ ਪਏ, ਪੇਸ਼ੈਂਸ ਵੱਧ ਗਈ ਹੈ। ਹੋਰ ਕੋਈ ਗੁਰੂ ਦੀ ਕਿਰਪਾ ਦੀ ਡੈਫੀਨੇਸ਼ਨ ਪੜੋ ਬਾਣੀ ਦੇ ਅੰਦਰ। ਸਾਹਿਬ ਕਹਿੰਦੇ ਜਿਨ ਕੋ ਭੈ ਦਇਆਲ, ਜਿਨ੍ਹਾਂ ਤੇ ਰੱਬ ਦੇ ਆਲੂ ਹੋਇਆ, ਕਿਰਪਾ ਹੋਈ, ਪੜੋ ਜਿਨ

ਜਪ ਲੈ ਭਾਈ ਉਹ ਨਾਮ ਜਪਣ ਲੱਗ ਪਏ। ਇਹ ਗੁਰੂ ਮਿਲਣ ਦੀ ਨਿਸ਼ਾਨੀ ਹੈ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸਿੱਤੀ ਮਨ ਵਜੀਆਂ ਵਾਧਾਈਆਂ। ਮਨ ਦੇ ਅੰਦਰ ਖੇੜਾ ਪੈਦਾ ਹੋ ਗਿਆ, ਮਨ ਦੇ ਅੰਦਰ ਸਹਿਜ ਪੈਦਾ ਹੋ ਗਿਆ। ਅੱਛਾ, ਜਦੋਂ ਗੁਰੂ ਦਾ ਨਾਮ ਜਪਣ ਲੱਗ ਪਏ, ਮਨ ਸਹਿਜ ਵਿੱਚ ਆ ਗਿਆ, ਫਿਰ ਇੱਕ ਚੀਜ਼ ਤੁਹਾਨੂੰ ਹੋਰ ਨਜ਼ਰ ਆਏਗੀ। ਗੁਰੂ ਤੁਹਾਡੀ ਸੁਣਨ ਲੱਗ ਪਏਗਾ। ਗੁਰੂ ਕੱਲਾ ਸਰੀਰਕ ਵਿਅਕਤੀ ਨਹੀਂ ਹੈ, ਗੁਰੂ ਕੱਲਾ ਵਾਰੀ ਸੰਸਾਰ ਨਾਲ ਨਹੀਂ। ਗੁਰੂ ਉਹ ਹੈ ਜਿਹੜਾ ਸਾਨੂੰ ਇੱਕ ਪਾਸਾ ਸੰਸਾਰ ਨਾਲ ਜੁੜਿਆ ਹੋਇਆ, ਇੱਕ ਨਿਰੰਕਾਰ ਨਾਲ ਜੋੜਦਾ। ਜੇ ਗੁਰੂ ਦੇ ਬਾਹਰੀ ਅੱਖਰੀ ਅਰਥ ਕਰਾਂਗੇ, ਉਹ ਕਵਾਂਗੇ ਹਨੇਰੇ ਵਿੱਚ ਪ੍ਰਕਾਸ਼ ਕਰਨ ਵਾਲਾ। ਗੂ ਮੀਨਿੰਗ ਹਨੇਰਾ ਹੈ, ਰੂਹ ਦਾ ਅਰਥ ਪ੍ਰਕਾਸ਼ ਹੈ। ਇਹ ਡਿਕਸ਼ਨਰੀ ਵਿੱਚ ਇਹਦੇ ਅਰਥ ਨੇ। ਪਰ ਗੁਰੂ ਦਾ ਅਰਥ ਹੈ ਜਿਹਦਾ ਇੱਕ ਪਾਸਾ ਸੰਸਾਰ ਨਾਲ ਜੁੜਿਆ, ਇੱਕ ਨਿਰੰਕਾਰ ਨਾਲ ਜੁੜਿਆ। ਗੁਰੂ ਗੁਰ ਪਰਮੇਸ਼ਰ ਹੈ, ਉਹ ਸਾਨੂੰ ਸਿੱਧਾ ਅਕਾਲ ਪੁਰਖ ਰੱਬ ਪਰਮੇਸ਼ਰ ਨਾਲ ਜੋੜਦਾ ਹੈ। ਔਰ ਸਾਧ ਸੰਗਤ, ਇਹ ਸੰਸਾਰੀ ਦੇਹਧਾਰੀ ਸਰੀਰ ਬੰਦੇ ਨੂੰ ਇਹਦੀ ਸੁਰਤ ਨੂੰ ਇੱਥੇ ਲਿਆ ਕੇ ਗੁਰੂ ਟਿਕਾ ਦਿੰਦਾ, ਰੱਬ ਤੈਨੂੰ ਸੁਣ ਵੀ ਰਿਹਾ ਤੇ ਰੱਬ ਤੈਨੂੰ ਵੇਖ ਵੀ ਰਿਹਾ। ਰੱਬ ਸਾਨੂੰ ਸੁਣ ਵੀ ਰਿਹਾ, ਰੱਬ ਸਾਨੂੰ ਵੇਖ ਵੀ ਰਿਹਾ। ਇਸ ਵਿਸ਼ਵਾਸ ਵਿੱਚ ਜਪਣ ਵਾਲੇ ਨੂੰ ਲਿਆ ਕੇ ਗੁਰੂ ਖੜਾ ਕਰ ਦਿੰਦਾ। ਨਹੀਂ ਤੇ ਸਾਧ ਸੰਗਤ, ਇਹ ਦੋਏ ਚੀਜ਼ਾਂ ਤੋਂ ਲੋਕ ਡਰਦੇ ਨੇ, ਮੈਨੂੰ ਕੋਈ ਸੁਣ ਨਾ ਲਵੇ, ਮੈਨੂੰ ਕੋਈ ਵੇਖ ਨਾ ਲਵੇ। ਆਹ ਮੋਬਾਈਲ ਚੱਕਿਆ ਤਾਂ ਹੋਇਆ ਸਭ ਨੇ, ਇਹ ਸੰਸਾਰ ਨਾਲ ਗੱਲਾਂ ਕਰਨ ਵਾਸਤੇ, ਵੀਡੀਓ ਕਾਲਾਂ ਕਰਨ ਵਾਸਤੇ, ਪਰ ਇਹਦੇ ਤੋਂ ਲੋਕ ਕਿੰਨਾ ਡਰਦੇ ਨੇ। ਇਹਦੇ ਨਾਲ ਡਰ ਵੀ ਓਨਾ ਹੀ ਹੈ। ਜਦੋਂ ਤੁਸੀਂ ਕਿਸੇ ਨਾਲ ਗੱਲ ਕਰੋਗੇ, ਸਾਹਮਣੇ ਵਾਲਾ ਡਰਦਾ ਕਿਤੇ ਮੇਰੀ ਰਿਕਾਰਡਿੰਗ ਨਾ ਕਰ ਲੈ, ਮੇਰਾ ਸੁਣਿਆ ਬੋਲਿਆ ਹੋਇਆ ਕਿਤੇ ਸੁਣ ਨਾ ਲਵੇ, ਰਿਕਾਰਡਿੰਗ ਕਰਕੇ ਦੂਜੇ ਨੂੰ ਨਾ ਸੁਣਾ ਦੇ। ਮੋਬਾਈਲ ਤੋਂ ਡਰਦਾ ਮੇਰੀ ਕੋਈ ਵੀਡੀਓ ਨਾ ਬਣਾ ਲੈ। ਬੰਦਾ ਬੰਦੇ ਤੋਂ ਡਰ ਰਿਹਾ। ਪਰ ਪਾਤਸ਼ਾਹ ਨੇ ਬਾਣੀ ਅੰਦਰ ਕਿਹਾ, ਜਿਸ ਗੁਰੂ ਕੋਲ ਮੱਥਾ ਟੇਕ ਰਿਹਾ ਉਹਨੇ ਤੇਰੀ ਸੁਰਤ ਨੂੰ ਇਸ ਲੈਵਲ ਤੇ ਲੈ ਜਾਣੇ, ਤੇਰੀ ਸੁਰਤ ਨੇ ਸਮਝਣ ਲੱਗ ਪੈਣੇ, ਉਹ ਰੱਬ ਮੈਨੂੰ ਸਦਾ ਵੇਖ ਵੀ ਰਿਹਾ ਤੇ ਸੁਣ ਵੀ ਰਿਹਾ। ਅੱਛਾ, ਜਦੋਂ ਇਹ ਮਨ ਚ ਆ ਜਾਏ ਕਿ ਮੈਨੂੰ ਵੇਖ ਵੀ ਰਿਹਾ ਤੇ ਸੁਣ ਵੀ ਰਿਹਾ, ਉਦੋਂ ਨਾ ਤਾਂ ਬੰਦਾ ਗਲਤ ਬੋਲੇਗਾ ਨਾ ਗਲਤ ਕਰੇਗਾ। ਤੁਹਾਨੂੰ ਇਹ ਲੱਗੇ ਵੇ ਮੈਨੂੰ ਕੋਈ ਸੁਣ ਰਿਹਾ ਤਾਂ ਬਹੁਤ ਸਹੀ ਬੋਲੋਗੇ ਤੁਸੀਂ। ਦੋ ਤਰ੍ਹਾਂ ਦਾ ਜੀਵਨ ਆਪਾਂ ਜਿਉਂਦੇ ਹਾਂ, ਘਰ ਵਿੱਚ ਆਪਣਾ ਬੋਲਣਾ ਹੋਰ ਤਰ੍ਹਾਂ ਦਾ, ਬਾਹਰ ਲੋਕਾਂ ਵਿੱਚ ਟੇਬਲ ਟਾਕ ਹੋਰ ਤਰ੍ਹਾਂ ਦੀ ਹੈ। ਘਰ ਵਿੱਚ ਆਪਣਾ ਬੋਲਣਾ, ਉੱਠਣਾ, ਬਹਿਣਾ ਹੋਰ ਤਰੀਕੇ ਦਾ, ਬਾਹਰ ਲੋਕਾਂ ਵਿੱਚ ਬੰਦੇ ਦਾ ਬੋਲਣਾ ਹੋਰ ਤਰੀਕੇ ਦਾ। ਇਹ ਬਹੁਤ ਵਾਰ ਵੇਖੋਗੇ, ਬਾਹਰ ਲੋਕ ਬੜਾ ਮਿੱਠਾ ਬੋਲਦੇ ਨੇ, ਘਰ ਵੇਖੋ ਉਹ ਬੰਦੇ ਗਾਲਾਂ 'ਤੇ ਉੱਤਰ ਆਉਂਦੇ ਨੇ। ਤਾਂਹੀਓ ਸਾਨੂੰ ਬਾਹਰਲੇ ਲੋਕ ਚੰਗੇ ਲੱਗਦੇ ਨੇ, ਕਿਉਂਕਿ ਉਹ ਫਾਰਮੈਲਿਟੀ ਹੈ, ਉਹ ਥੋੜ੍ਹੇ ਮਿੰਟਾਂ ਲਈ ਵਿਖਾਵਾ ਹੋ ਰਿਹਾ, ਘਰ ਵਿੱਚ ਉਹ ਚੀਜ਼ ਨਹੀਂ। ਪਾਤਸ਼ਾਹ ਨੇ ਬਚਨ ਕਹਿ, ਭਾਈ ਜਿੱਦਣ ਤੈਨੂੰ ਆਹ ਚੀਜ਼ ਸਮਝ ਆ ਗਈ, ਤੈਨੂੰ ਉਹ ਸੁਣ ਵੀ ਰਿਹਾ ਵੇਖ ਵੀ ਰਿਹਾ, ਤੇਰਾ ਜੀਵਨ ਨਿਰਮਲ ਹੋਣ ਲੱਗ ਪੈਣਾ। ਇਹਨੂੰ ਮਹਾਰਾਜ ਨੇ ਕਿਹਾ, ਸਦ ਸੁਣਨ ਦਾ ਸਦ ਵੇਖਦਾ ਸ਼ਬਦ ਰਹਿਆ ਭਰਪੂਰ। ਪੜੋ, ਸਦ

ਸ਼ਬਦ ਨੇ ਅੱਛਾ ਕੋਈ ਵੇਖ ਰਿਹਾ ਆਪਾਂ ਗਲਤੀ ਕਰਦੇ ਨਹੀਂ ਤੁਸੀਂ ਸੰਗਤ ਵਿੱਚ ਬੈਠੇ ਹੋ ਆ ਕੈਮਰਾ ਤੁਹਾਡੇ ਵੱਲੋਂ ਘੁਮਾ ਦਈਏ ਜੇ ਮਾੜਾ ਮੋਟਾ ਵੀ ਆਪਾਂ ਢਿੱਲੇ ਬੈਠੇ ਬੰਦਾ ਸਿੱਧਾ ਹੋ ਕੇ ਬਹਿੰਦਾ ਖੰਭਾਂਗੇ ਕਿਉਂ ਫੋਟੋ ਚੋਂ ਕੈਮਰੇ ਚ ਆਉਣ ਲੱਗ ਪਈ ਵੇਖੇਗਾ ਕੋਈ ਭਾਈ ਜਦੋਂ ਕੋਈ ਵੇਖ ਰਿਹਾ ਗਲਤੀ ਦੀ ਗੁੰਜਾਇਸ਼ ਨਹੀਂ ਹੈ ਪਾਪ ਉੱਥੇ ਜਨਮ ਲੈਂਦਾ ਜਿੱਥੇ ਪੜਦਾ ਪੈ ਜਾ ਕਿਹੜਾ ਕੋਈ ਵੇਖਦਾ ਕਿਹੜਾ ਕਿਸੇ ਨੂੰ ਪਤਾ ਲੱਗ ਜਦੋਂ ਇਹ ਮਨ ਚਾਹ ਜਾ ਮੈਨੂੰ ਕੋਈ ਵੇਖ ਰਿਹਾ ਗਲਤੀ ਨਹੀਂ ਹੋਏਗੀ ਬਸ ਇਹੀ ਗੁਰੂ ਵਾਲਾ ਬਣਨ ਦਾ ਗੁਰਸਿੱਖ ਦਾ ਜੀਵਨ ਸੰਸਾਰੀ ਲੋਕਾਂ ਨਾਲੋਂ ਡਿਫਰੈਂਟ ਹੋ ਜਾਂਦਾ ਉਹਨੂੰ ਗੁਰੂ ਯਾਦ ਕਰਾਉਂਦਾ ਤੈਨੂੰ ਰੱਬ ਵੇਖ ਰਿਹਾ ਸ਼ਮਾ ਨੂੰ ਰਹਿਰਾਸ ਪੜੋਗੇ ਗੁਰੂ ਯਾਦ ਕਰਾਉਂਦਾ ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਭਾਈ ਯਾਦ ਰੱਖੋ ਤੇਰੇ ਹਿਰਦੇ ਦੀਆਂ ਜਾਣਦਾ ਜੋ ਤੇਰੇ ਅੰਦਰ ਇਹ ਤੇਰੇ ਔਗਣਾਂ ਬਾਰੇ ਗੁਣਾਂ ਬਾਰੇ ਵੀ ਜਾਣਦਾ ਜਦੋਂ ਸੁਰਤ ਇਸ ਲੈਵਲ ਤੇ ਚਲੀ ਜਾਏ ਰੱਬ ਮੈਨੂੰ ਵੇਖ ਰਿਹਾ ਰੱਬ ਮੈਨੂੰ ਸੁਣ ਰਿਹਾ ਫਿਰ ਬੜੀ ਕਮਾਲ ਦੀ ਗੱਲ ਹੈ ਤੁਹਾਡੀ ਅਰਦਾਸ ਬਿਰਥੀ ਨਹੀਂ ਜਾਏਗੀ ਨਾਲ ਹੀ ਸੁਣੇਗਾ ਕਿਉਂਕਿ ਸੁਣ ਰਿਹਾ ਤੁਹਾਨੂੰ ਵਿਸ਼ਵਾਸ ਆ ਗਿਆ ਉਹ ਸੁਣ ਰਿਹਾ ਉਹਨੂੰ ਫਿਰ ਮਹਾਰਾਜ ਨੇ ਕਿਹਾ ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ ਆਪਾਂ ਅਰਦਾਸਾਂ ਕਰਦੇ ਕਿਉਂ ਨਹੀਂ ਪੂਰੀਆਂ ਹੋ ਰਹੀਆਂ ਕਿਉਂਕਿ ਸਾਨੂੰ 24 ਘੰਟਿਆਂ 'ਚ ਵਿਸ਼ਵਾਸ ਹੀ ਨਹੀਂ ਉਹ ਸਾਨੂੰ ਵੇਖ ਰਹੇ ਜਦੋਂ ਅਸੀਂ ਗਲਤ ਬੋਲ ਰਹੇ ਸੀ ਉਦੋਂ ਨਹੀਂ ਸੀ ਪਤਾ ਰੱਬ ਸੁਣ ਰਿਹਾ ਜਦੋਂ ਝੂਠ ਬੋਲ ਰਿਹਾ ਸੀ ਉਦੋਂ ਨਹੀਂ ਸੀ ਯਾਦ ਉਹ ਸੁਣਦਾ ਜਦੋਂ ਕਿਸੇ ਦੀ ਨਿੰਦਿਆ ਚੁਗਲੀ ਕਰ ਰਿਹਾ ਸੀ ਉਦੋਂ ਤੈਨੂੰ ਯਾਦ ਨਹੀਂ ਸੀ ਗੁਰੂ ਸੁਣ ਰਿਹਾ ਹੁਣ ਤੂੰ ਅਰਦਾਸ ਸੁਣਾਉਣ ਆ ਗਿਆ ਗੁਰੂ ਨਹੀਂ ਸੁਣੇਗਾ ਪਤਾ ਕਿਉਂ ਜਿਹੜੇ ਤੂੰ ਜੀਵਨ ਦੇ 24 ਘੰਟਿਆਂ 'ਚੋਂ 23 ਵਾਰ ਗੁਜ਼ਾਰੇ ਨੇ ਉਹਨਾਂ 'ਚ ਤੈਨੂੰ ਯਾਦ ਨਹੀਂ ਰਿਹਾ ਕੋ ਤੈਨੂੰ ਸੁਣ ਰਿਹਾ ਤੂੰ ਨਿੰਦਿਆ ਵੀ ਕੀਤੀ ਹੈ ਤੂੰ ਝੂਠ ਵੀ ਬੋਲਿਆ ਤੂੰ ਚੁਗਲੀਆਂ ਵੀ ਕੀਤੀਆਂ ਪਾਤਸ਼ਾਹ ਜੇ ਕੋਈ ਚੁਗਲੀ ਕਰਦਾ ਹੋਵੇ ਤਾਂ ਕੀ ਉਹਦੀ ਸੁਣਦੇ ਨਹੀਂ ਤੁਸੀਂ ਕਹਿੰਦੇ ਉਹਦਾ ਕੀਤਾ ਹੋਇਆ ਪਾਠ ਵੀ ਵਿਅਰਥ ਹੋ ਜਾਂਦਾ ਉਹਦੀ ਸੁਣਨੀ ਤਾਂ ਦੂਰ ਦੀ ਗੱਲ ਹੈ ਜੇ ਕੋਈ ਨਿੰਦਿਆ ਚੁਗਲੀ ਕਰੇ ਉਹਦਾ ਕੀਤਾ ਹੋਇਆ ਪਾਠ ਵੀ ਗੁਰੂ ਪ੍ਰਵਾਨ ਨਹੀਂ ਕਰਦਾ ਉਹਦੇ ਪੱਲੇ ਕੋਈ ਅਕਾਊਂਟ ਵਿੱਚ ਚੀਜ਼ ਨਹੀਂ ਧਰਮ ਦੀ ਜੁੜਦੀ ਕਿਉਂ ਭਾਈ ਉਹਨੂੰ ਇਹ ਭੁਲੇਖਾ ਪੈ ਗਿਆ ਕਿਹੜਾ ਕਿਸੇ ਨੂੰ ਪਤਾ ਲੱਗਣਾ ਇਹ ਬਚਨ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਪੜ੍ਹੋ ਸਾਹਿਬ ਕਹਿੰਦੇ ਐਸੇ ਜ਼ਬਾਨ ਨਾਲ ਬਾਣੀ ਪੜ੍ਹੀ ਹੈ ਇਸੇ ਜ਼ਬਾਨ ਨਾਲ ਤੂੰ ਨਾਮ ਜਪਿਆ ਤੂੰ ਕਹਿੰਦਾ ਮੈਂ ਧਰਮੀ ਹੈ ਤੇਰੀ ਅਰਦਾਸ ਨਹੀਂ ਸੁਣੀ ਜਾ ਰਹੀ ਪਤਾ ਕਿਉਂ ਕਿਉਂਕਿ ਇਸੇ ਜ਼ਬਾਨ ਨਾਲ ਤੂੰ ਚੁਗਲੀ ਕੀਤੀ ਉਦੋਂ ਤੈਨੂੰ ਯਾਦ ਨਹੀਂ ਸੀ ਉਹ ਸੁਣ ਰਿਹਾ ਜਿਸ ਅੰਦਰ ਚੁਗਲੀ ਚੁਗਲੋ ਵੱਜੈ ਕੀਤਾ ਕਰਤਿਆਂ ਉਸ ਦਾ ਸਭ ਗਿਆ ਕਹਿੰਦੇ ਉਹਦਾ ਕੀਤਾ ਕਰਾਇਆ ਸਾਰਾ ਹੀ ਚਲਾ ਗਿਆ ਕਿਉਂ ਉਹਨੂੰ ਇਹ ਗੱਲ ਯਾਦ ਹੀ ਨਹੀਂ ਰਹੀ ਕਿ ਉਹ ਤਾਂ ਸਦਾ ਹੀ ਸੁਣਦਾ ਉਹ ਤਾਂ ਸਦ ਸੁਣਨ ਦਾ ਸਦ ਵੇਖਦਾ ਹੁਣੇ ਥੋੜੀ ਅਰਦਾਸ ਸੁਣਦਾ ਉਹ ਤਾਂ ਬਾਹਰ ਵੀ ਸੁਣ ਰਿਹਾ ਸੀ ਜੋ ਆਪਾਂ ਕਰ ਰਹੇ ਸੀ ਪੜੋ ਸਦ ਸੁਣਦਾ ਸਦ ਵੇਖਦਾ ਸ਼ਬਦ ਰਿਹਾ ਭਰਪੂਰ ਫਿਰ ਕੀ ਕਰ ਚੁਗਲੀ ਨਾ ਕਰ ਕਿਸੇ ਜੇ ਤੂੰ ਚੁਗਲੀ ਕੀਤੀ ਜਿਸ ਅੰਦਰ ਚੁਗਲੀ ਚੁਗਲੋ ਵੱਜੈ ਕੀਤਾ ਕਰਤੇ ਉਸ ਦਾ ਸਭ ਗਿਆ ਜੇ ਸੋਇਨੇ ਨੋ ਹੱਥ ਪਾਏ ਤਾਂ ਖੇਹੂ ਸੇਤੀ ਰਲ ਗਿਆ ਮਹਾਰਾਜ ਫਿਰ ਨਿੰਦਿਆ ਨਹੀਂ ਕਰਨੀ ਕਹਿੰਦੇ ਜੇ ਤੂੰ ਕਰ ਦਿੱਤੀ ਗੁਰੂ ਕੋਲ ਜਿਹੜਾ ਤੂੰ ਪਾਠ ਪੂਜਾ ਕੀਤਾ ਬਾਣੀ ਪੜ੍ਹੀ ਹੈ ਉਹ ਤਾਂ ਸਭ ਕੁਝ ਰੱਦ ਤੇਰੀ ਅਰਦਾਸ ਨਹੀਂ ਸੁਣੀ ਜਾਣੀ ਕਿਉਂ ਕਹਿੰਦੇ ਤੈਨੂੰ ਉਦੋਂ ਯਾਦ ਨਹੀਂ ਰਿਹਾ ਜਦ ਤੂੰ ਨਿੰਦਿਆ ਕੀਤੀ ਉਹ ਤਾਂ ਉਦੋਂ ਵੀ ਸੁਣ ਰਿਹਾ ਸੀ ਪਾਤਸ਼ਾਹ ਦੀ ਬਾਣੀ ਨੂੰ ਬਚਨ ਪੜ੍ਹੋ ਜਿਹੜਾ ਸ਼ਬਦ ਤੁਸੀਂ ਪੜ੍ਹਦੇ ਹੋ ਨਾ ਜੇ ਉਹ 68 ਤੀਰਥ ਨਹਾਵੇ ਜੇ ਉਹ ਦਵਾਦਸ ਸਿਲਾ ਪੁਜਾਵੇ ਜੇ ਉਹ ਕੂਪ ਤਟਾ ਦੇ ਵਾਵੇ ਇੰਨਾ ਦਾਨ ਕਰੇ ਪਰ ਕਰੇ ਨਿੰਦ ਸਭ ਬਿਰਥਾ ਜਾ ਰਿਹਾ ਅੱਗੇ ਲਿਖਿਆ ਸਗਲੀ ਸਿਮਰਤ ਸਵਣੀ ਸੁਣੈ 27 ਸਿਮਰਤੀਆਂ ਦਾ ਪਾਠ ਉਹਨੇ ਸੁਣਿਆ ਹੋਵੇ ਸਗਲੀ ਸਿਮਰਤ ਸ੍ਰਵਣੀ ਸੁਣੈ ਕਹਿੰਦੇ ਭਾਈ ਜੇ ਉਹ

ਨਹੀਂ ਗੁਣ ਹੈ, ਉਹਨੇ ਨਿੰਦਿਆ ਕੀਤੀ, ਨਹੀਂ ਲਿਖੇ ਵਿੱਚ ਲੱਗਾ। ਕਿਉਂ? ਉਹਨੂੰ ਯਾਦ ਨਹੀਂ ਰਿਹਾ ਕਿ ਸਦ ਸੁਣਦਾ ਸਦ ਵੇਖਦਾ। ਜਦੋਂ ਨਿੰਦਿਆ ਕੀਤੀ ਉਦੋਂ ਵੀ ਸੁਣ ਰਿਹਾ ਸੀ, ਜਦ ਚੁਗਲੀ ਕੀਤੀ ਉਦੋਂ ਵੀ ਸੁਣ ਰਿਹਾ ਸੀ। ਜਿਸ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੀ ਭਲਾ। ਪਰਾਈ ਤਾਤ ਦਾ ਅਰਥ ਪਤਾ ਕੀ ਹੈ? ਅੰਦਰ ਕਪਟ ਰੱਖਣਾ, ਉਹਦਾ ਕੰਮ ਵਿਗੜ ਜਾਏ, ਉਹਦਾ ਕੰਮ ਨਾ ਬਣੇ, ਹਾਏ ਇਹਦਾ ਕੰਮ ਨਾ ਕਿਤੇ ਹੋ ਜਾਏ। ਜੇ ਇਹ ਹੈ, ਰੱਬ ਨਹੀਂ ਉਹਦੀ ਅਰਦਾਸ ਸੁਣੇਗਾ। ਇੱਕ ਸੱਜਣ ਨੇ ਮੈਨੂੰ ਫੋਨ ਕੀਤਾ, ਕਹਿੰਦਾ ਜੀ ਅਸਾਲ ਹੋਇਆ ਪਿਛਲੀਆਂ ਗਰਮੀਆਂ 'ਚ ਇੱਕ ਬਿਮਾਰੀ ਫੈਲ ਗਈ, ਕਈਆਂ ਦੀਆਂ ਗਾਵਾਂ ਮਾਲ ਵਿੱਚ ਮਰ ਗਈ। ਕਹਿੰਦਾ ਭਾਈ ਸਾਹਿਬ ਦੋ ਗਾਵਾਂ ਮਰ ਗਈਆਂ। ਮੈਂ ਕਿਹਾ ਬਹੁਤ ਮਾੜਾ ਹੋਇਆ, ਕਿਉਂਕਿ ਗਾਵਾਂ ਮਰੀਆਂ ਨੇ ਤੈਨੂੰ ਘਾਟਾ ਪਿਆ ਭਾਈ। ਦੁੱਧ ਦੇ ਸਹਾਰੇ ਕਈਆਂ ਦਾ ਕਾਰੋਬਾਰ ਚੱਲਦਾ, ਹੁਣ ਉਹ ਸਸਤੇ ਨਹੀਂ ਪਸ਼ੂ ਆਉਂਦੇ, ਘੱਟੋ ਘੱਟ 70-80 ਹਜ਼ਾਰ ਲੱਖ ਰੁਪਏ ਤੋਂ ਉੱਪਰ ਗਾਂ ਹੈ, ਤੈਨੂੰ 1.5-2 ਲੱਖ ਦਾ ਘਾਟਾ ਪਿਆ, ਮਾੜਾ ਹੋਇਆ। ਕਹਿੰਦਾ ਜੀ ਉਹ ਤਾਂ ਠੀਕ ਹੈ। ਕਹਿੰਦਾ ਭਾਈ ਸਾਹਿਬ ਜੀ ਪਿੰਡ 'ਚ ਹੋਰ ਨਹੀਂ ਕਿਸੇ ਦੀ ਮਰੀ, ਇਹਦਾ ਮਤਲਬ ਜੇ ਹੋਰ ਕਿਸੇ ਦੀ ਮਰੀ ਫਿਰ ਸੁਖੀ ਸੀ। ਕਹਿੰਦਾ ਭਾਈ ਸਾਹਿਬ ਪਿੰਡ 'ਚ ਹੋਰ ਤਾਂ ਕਿਸੇ ਦੀ ਨਹੀਂ ਮਰੀ, ਇਹਦਾ ਮਤਲਬ ਕਿਸੇ ਹੋਰ ਦੀਆਂ ਗਾਵਾਂ ਮਰਨ ਫਿਰ ਉਹਦਾ ਮਨ ਠੀਕ ਹੈ। ਇਹਨੂੰ ਕਹਿੰਦੇ ਪਰਾਈ ਤਾਤ, ਮੇਰਾ ਨੁਕਸਾਨ ਹੋਇਆ ਦੂਜੇ ਦਾ ਵੀ ਹੋਵੇ ਫਿਰ ਨਹੀਂ ਮੈਨੂੰ ਫਿਕਰ, ਜੇ ਇਕੱਲੇ ਦਾ ਹੋਇਆ ਫਿਰ ਗਲਤ ਹੈ, ਜੇ ਕਿਸੇ ਹੋਰ ਦਾ ਵੀ ਹੋ ਜਾਵੇ ਫਿਰ ਠੀਕ ਹੈ। ਅੱਛਾ ਬਹੁਤ ਵਾਰ ਤੁਸੀਂ ਵੇਖੋਗੇ ਲੋਕੀ ਆਪਣਾ ਰਿਜ਼ਲਟ ਵੇਖਣ ਤੋਂ ਪਹਿਲਾਂ ਦੂਜੇ ਦਾ ਵੇਖਦੇ ਤੇਰਾ ਕੀ ਬਣਿਆ, ਜੇ ਉਹ ਫੇਲ ਹੋ ਜਾਵੇ ਫਿਰ ਖੁਸ਼ ਹੈ ਕੰਮ, ਕਿਉਂ ਮੇਰਾ ਹੋ ਜਾਵੇ ਫਿਰ ਕੋਈ ਨਹੀਂ। ਤੇਰਾ ਬਾਹਰ ਦਾ ਨਹੀਂ ਬਣਿਆ ਪਹਿਲਾਂ ਉਹਦਾ ਪੁੱਛਣਗੇ, ਫਿਰ ਮਨ ਨੂੰ ਸਕੂਨ ਜਿਹਾ ਚਲੋ ਮੇਰਾ ਨਹੀਂ ਬਣਿਆ ਉਹਦਾ ਵੀ ਨਹੀਂ ਬਣਿਆ। ਇਹਨੂੰ ਕਹਿੰਦੇ ਪਰਾਈ ਤਾਤ, ਇਹ ਉਨੀ ਦੇਰ ਰਹਿੰਦੀ ਹੈ ਜਿੰਨੀ ਦੇਰ ਆਪਾਂ ਨਾਮ ਨਹੀਂ ਜਪਦੇ। ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਹ ਜਦੋਂ ਛੁੱਟ ਜਾਏ ਪਰਾਈ ਤਾਤ ਫਿਰ ਬਹੁਤ ਵੱਡਾ ਲਾਭ। ਨਹੀਂ ਤੇ ਮਹਾਰਾਜ ਦਾ ਬਚਨ ਪੜੋ, ਕਹਿੰਦੇ ਜਿਸ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੀ ਭਲਾ। ਨਿਤ ਚੁਗਲੀ ਕਰੇ ਅਣ ਹੁੰਦੀ ਪਰਾਈ, ਮੂੰਹ ਕੱਢ ਨਾ ਸਕੇ ਉਸ ਦਾ ਕਾਲਾ ਭਇਆ। ਭਾਈ ਉਹਨੂੰ ਯਾਦ ਹੀ ਨਹੀਂ ਰਿਹਾ ਕਿ ਜਿਹਦੀ ਮੈਂ ਚੁਗਲੀ ਕੀਤੀ, ਜਿਹਦੇ ਬਾਰੇ ਮਾੜਾ ਸੋਚਿਆ, ਉਹਨੂੰ ਤਿੰਨੀ ਪਤਾ ਜਿਹਦੇ ਬਾਰੇ ਮਾੜਾ ਸੋਚਿਆ। ਪਰ ਜਿਹੜਾ ਤੇਰੇ ਅੰਦਰ ਬੈਠਾ ਉਹਨੂੰ ਤੇਰੀਆਂ ਕਰਤੂਤਾਂ ਦਾ ਪਤਾ ਹੈ ਤੂੰ ਕੀ ਸੋਚਿਆ, ਕਿਉਂਕਿ ਉਹ ਸਦ ਸੁਣਦਾ ਸਦ ਵੇਖਦਾ। ਪੜੋ ਸ਼ਬਦ ਰਿਹਾ ਭਰਪੂਰ, ਸਦ ਸੁਣਦਾ ਸਦ ਸ਼ਬਦ ਰਿਹਾ ਭਰਪੂਰ। ਆਪਣੇ ਘਰ ਦਾ ਕੂੜਾ ਕੱਢ ਕੇ ਗੁਆਂਢੀਆਂ ਮੋਹਰੇ ਨਾ ਲਾ, ਉਹਨੂੰ ਨਹੀਂ ਪਤਾ ਲੱਗਣਾ, ਪਰ ਰੱਬ ਨੂੰ ਜ਼ਰੂਰ ਪਤਾ, ਉਹ ਵੇਖ ਰਿਹਾ। ਸੋ ਗੁਰੂ ਦੇ ਕੋਲ ਆਉਣ ਦਾ, ਜਦੋਂ ਗੁਰਸਿੱਖ ਗੁਰੂ ਦੇ ਮਾਰਗ ਤੇ ਤੁਰਦਾ, ਇਹ ਉਹਦੀ ਸੁਰਤ ਸੰਸਾਰ ਪੋਚੀ ਹੋ ਜਾਂਦੀ, ਉਹਨੂੰ ਦਿਸਣ ਲੱਗ ਪੈ। ਜਿਵੇਂ ਤੁਸੀਂ ਆਪਣੇ ਘਰ ਦੀ ਛੱਤ ਤੋਂ ਵੇਖੋਗੇ ਤੁਹਾਨੂੰ 2-3 ਘਰ ਦਿਸਣਗੇ। ਅੱਛਾ ਕਿਸੇ ਉੱਚੀ ਬਿਲਡਿੰਗ ਉੱਤੇ ਚੜ ਜਾਓ, ਉੱਥੋਂ ਤੁਹਾਨੂੰ ਸਾਰਾ ਹੀ ਸ਼ਹਿਰ ਦਿਸਣ ਲੱਗ ਪੈਂਦਾ। ਇੱਦਾਂ ਦੇ ਬਹੁਤ ਸ਼ਹਿਰ ਨੇ, ਬਹੁਤ ਦੇਸ਼ਾਂ ਵਿੱਚ ਹੈ, ਜਿੱਥੇ ਉਹ ਸਾਰੇ ਸ਼ਹਿਰ ਤੋਂ ਉੱਚਾ ਲਿਜਾ ਕੇ ਤੁਹਾਨੂੰ ਪੂਰਾ ਸ਼ਹਿਰ ਦਿਖਾ ਦਿੰਦੇ। ਸ਼ਹਿਰ ਤੋਂ ਉਚਾਈ ਵਿੱਚ ਚਲੇ ਗਏ ਤੁਹਾਨੂੰ ਪੂਰਾ ਸ਼ਹਿਰ ਦਿਸਣ ਲੱਗ ਪਿਆ। ਇੱਦਾਂ ਸਰੀਰ ਵਿੱਚ ਰਹਿਣ ਵਾਲੇ ਦੀ ਸੁਰਤ ਜਦੋਂ ਸ਼ਬਦ ਨਾਲ ਉੱਚੀ ਹੋ ਜਾਂਦੀ ਹੈ, ਉਹਨੂੰ ਸੰਸਾਰ ਤੋਂ ਉੱਪਰ ਨਿਰੰਕਾਰ ਦਿਸਣ ਲੱਗ ਪੈਂਦਾ। ਜਦੋਂ ਦਿਸੇ ਉਹਦੀ ਨਿਸ਼ਾਨੀ ਇਹ ਹੈ, ਉਹਨੂੰ ਯਾਦ ਰਹਿਣ ਲੱਗ ਪੈਂਦਾ ਕਿ ਸਦ ਸੁਣਦਾ ਸਦ ਵੇਖਦਾ ਸ਼ਬਦ ਰਿਹਾ ਭਰਪੂਰ। ਰੱਬ ਵੇਖ ਰਿਹਾ, ਇਹ ਦਿਸਣ ਲੱਗ ਪਿਆ, ਇਹ ਨਜ਼ਰ ਆ ਗਿਆ। ਜਦੋਂ ਇਹ ਚੀਜ਼ ਆ ਗਈ, ਪਹਿਲਾਂ ਮਾੜੇ ਪਾਸਿਓਂ ਮਨ ਹਟਦਾ, ਨਿੰਦਿਆ ਚੁਗਲੀ ਪਰਾਈ ਤਾਤ ਬੁਰਾ ਕਰਨਾ, ਉਹ ਤੋਂ ਬਾਅਦ ਤੁਸੀਂ ਜਨ ਬਣ ਜਾਓਗੇ। ਜਦੋਂ ਕੋਈ ਜਨ ਬਣ ਜਾਂਦਾ, ਤੁਹਾਨੂੰ ਰੱਬ ਸਦਾ ਸੁਣਦਾ ਵੇਖਦਾ, ਇਹ ਵਿਸ਼ਵਾਸ ਆ ਗਿਆ, ਹੁਣ ਜਦੋਂ ਤੁਸੀਂ ਕੁਝ ਕਹੋਗੇ ਉਹ ਸੁਣੇਗਾ। ਉਹ ਕੱਲੀ ਸਾਡੀ ਨਿੰਦਿਆ ਚੁਗਲੀ ਨਹੀਂ ਸੁਣਦਾ, ਅਰਦਾਸ ਵੀ ਤਾਂ ਸੁਣਦਾ ਜੇ ਨਿੰਦਿਆ ਚੁਗਲੀ ਕਰਨ ਵਾਲੇ ਨੂੰ ਯਾਦ ਰਹਿਣ ਲੱਗ ਜਾਏ ਰੱਬ ਸੁਣ ਰਿਹਾ। ਇਸ ਲਈ ਉਹ ਚੁਗਲੀ ਨਿੰਦਿਆ ਨਹੀਂ ਕਰੇਗਾ। ਜਦੋਂ ਉੱਧਰਲੇ ਪਾਸਿਓਂ ਹੋੜ ਜਾਂਦਾ, ਰੁਕ ਜਾਂਦਾ, ਮੁੜ ਪੈਂਦਾ, ਫਿਰ ਉਹਦੀ ਅਰਦਾਸ ਕਦੇ ਵਿਅਰਥ ਨਹੀਂ ਜਾਂਦੀ। ਉਹਨੂੰ ਕਿਹਾ ਕਿ ਵਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ। ਜੋ ਚਿੱਤ ਵਿੱਚ ਫੁਰਨਾ ਆਏਗਾ ਤੁਹਾਡਾ, ਉਸੇ ਵਕਤ ਗੁਰੂ ਪੂਰਾ ਕਰੇਗਾ, ਉਸੇ ਵਕਤ ਰੱਬ ਪੂਰਾ ਕਰੇਗਾ। ਫਾਇਲ ਕਦੇ ਪਿੰਡ ਨਹੀਂ ਰੱਖੇਗਾ,
ਵੇ ਅੱਜ ਕਿ ਹੈ ਫਿਰ ਦੇਖਾਂਗੇ ਕਦੋਂ ਅਰਦਾਸ ਪੂਰੀ ਹੁੰਦੀ, ਨਹੀਂ ਉਸੇ ਵਕਤ। ਹੁਣ ਮੈਂ ਉਸ ਵਿਸ਼ੇ ਵੱਲ ਬਾਣੀ ਵਿੱਚ ਜਾਵਾਂ ਜਿਨ੍ਹਾਂ ਦੀ ਸੁਣਦਾ। ਉਹਦੇ ਵਿੱਚ ਮਹਾਰਾਜ ਤਲੰਗ ਰਾਗ ਵਿੱਚ ਇੱਕ ਸ਼ਬਦ ਕਿਹਾ, ਇਹ ਬਾਣੀ ਦੀ ਕਥਾ ਤੁਹਾਨੂੰ ਤਾਂ ਚੰਗੀ ਲੱਗਣੀ ਜੇ ਬਾਣੀ ਪੜਿਆ ਕਰੋਗੇ ਨਾਲ, ਨਹੀਂ ਤੇ ਮਨ ਚ ਹੁੰਦਾ ਵੀ ਜੇ ਕੋਈ ਕਥਾ ਕਹਾਣੀਆਂ ਹੋਰ ਸੁਣਾ ਦਿਓ ਨਾਲ। ਕਈ ਵਾਰ ਸਾਖੀ ਵਿੱਚ ਮਨ ਜ਼ਿਆਦਾ ਜੁੜਦਾ, ਬਾਣੀ ਵਿੱਚ ਨਹੀਂ। ਬਾਣੀ ਵਿੱਚ ਵੀ ਜੁੜਨ ਲੱਗ ਜਾਏਗਾ ਜਦੋਂ ਬਾਣੀ ਪੜ੍ਹਨ ਲੱਗ ਜਾਓਗੇ। ਪਾਤਸ਼ਾਹ ਨੇ ਤਲੰਗ ਰਾਗ ਅੰਦਰ ਇੱਕ ਸ਼ਬਦ ਕਿਹਾ, ਯਕ ਅਰਜ ਗੁਫਤਮ ਪੇਸ ਕੋ ਦਰਗੋਸ ਕੁੰਨ ਕਰਤਾਰ। ਅਰਬੀ ਫਾਰਸੀ ਹੈ, ਯਕ ਦਾ ਅਰਥ ਹੈ ਇੱਕ। ਹੇ ਅਕਾਲ ਪੁਰਖ ਵਾਹਿਗੁਰੂ, ਯਕ ਅਰਜ, ਅਰਜ ਮੀਨਿੰਗ ਅਰਦਾਸ, ਬੇਨਤੀ। ਹੁਣ ਉਹ ਸੁਣਦਾ ਫਿਰ ਕਦੋਂ, ਯਕ ਅਰਜ ਗੁਫਤਮ ਪੇਸ ਕੋ ਦਰਗੋਸ ਕੁੰਨ ਕਰਤਾਰ। ਰੱਬ ਨੂੰ ਇੰਨਾ ਨੇੜੇ ਹੋ ਕੇ ਕਿਹਾ, ਹੇ ਰੱਬ ਜੀ ਮੇਰੀ ਇੱਕ ਅਰਜ ਬੇਨਤੀ ਸੁਣੋ। ਗੁਫਤਮ ਦਾ ਅਰਥ ਪਤਾ ਕੀ ਹੈ, ਜਿੱਥੇ ਸਿਰਫ ਦੋ ਬੰਦੇ ਗੱਲਾਂ ਕਰਦੇ, ਤੀਜੇ ਨੂੰ ਸੁਣਾਈ ਨਹੀਂ ਦੇ ਰਿਹਾ ਕੀ ਹੋ ਰਿਹਾ। ਦੋ ਜਣੇ ਨੇੜੇ ਨੇੜੇ ਹੋ ਕੇ ਕੋਈ ਗੱਲ ਕਰ ਰਹੇ ਆ, ਤੀਜੇ ਨੂੰ ਸੁਣਾਈ ਨਹੀਂ ਦਿੰਦਾ ਵੀ ਕੀ ਗੱਲਾਂ ਕਰਦੇ। ਏਦਾਂ ਸਿੱਖ ਗੁਰੂ ਦੇ ਇੰਨਾ ਨੇੜੇ ਹੋ ਜਾਂਦਾ, ਗੁਰੂ ਸਿੱਖ ਨੂੰ ਰੱਬ ਦੇ ਇੰਨਾ ਨੇੜੇ ਲੈ ਜਾਂਦਾ, ਤੁਸੀਂ ਐਂ ਗੱਲਾਂ ਕਰਨ ਲੱਗ ਜਾਓਗੇ ਜਿਵੇਂ ਨਾਲ ਖੜੇ। ਪ੍ਰਤੱਖ ਪ੍ਰਤੱਖ ਗੁਰੂ ਨਿਸਤਾਰੇ ਹੋਣ ਲੱਗ ਪੈਣੇ, ਫਿਰ ਐਵੇਂ ਜਿਵੇਂ ਉਹ ਸੁਣ ਹੀ ਰਿਹਾ ਕੋਲ। ਫਿਰ ਇਹ ਗੱਲ ਕਹਿਣੀ ਵੀ ਕੰਨ ਦੇ ਕੇ ਮੇਰੀ ਇੱਕ ਗੱਲ ਸੁਣੋ। ਜਦੋਂ ਕਿਸੇ ਦੇ ਕੰਨ ਦੇ ਕੋਲ ਕਹੀ ਦੇ, ਯਕ ਅਰਜ ਗੁਫਤਮ ਪੇਸ ਕੋ ਦਰਗੋਸ ਕੁੰਨ ਕਰਤਾਰ। ਹੇ ਵਾਹਿਗੁਰੂ ਕੰਨ ਕਰਕੇ ਸੁਣੋ ਮੇਰੀ ਇੱਕ ਗੱਲ ਕੀ। ਹੇ ਰੱਬ ਜੀ ਤੂੰ ਬੇਐਬ ਹੈ, ਤੂੰ ਸੱਚ ਹੈ, ਤੂੰ ਹੱਕ ਹੈ, ਦੇ ਕੰਨ ਸੁਣੋ ਅਰਦਾਸ ਜੀਓ। ਯਕ ਅਰਜ

0: ਹੱਕਾਂ ਦਾ ਅਰਥ ਹੈ ਸੱਚ। ਹੇ ਵਾਹਿਗੁਰੂ ਤੂੰ ਸਭ ਤੋਂ ਵੱਡਾ, ਕਬੀਰ ਦਾ ਅਰਥ ਵੱਡਾ, ਤੂੰ ਸਭ ਤੋਂ ਵੱਡਾ ਹੈ, ਤੂੰ ਸੱਚ ਹੈ, ਤੁਸੀਂ ਮੇਰੀ ਇੱਕ ਅਰਦਾਸ ਸੁਣੋ। ਇੱਥੇ ਹੱਕ ਦਾ ਅਰਥ ਸੱਚ, ਬਾਣੀ ਵਿੱਚ ਕਈਆਂ ਥਾਵਾਂ ਤੇ ਹੱਕ ਦਾ ਅਰਥ ਸੱਚ ਨਹੀਂ ਆਉਣਾ, ਉੱਥੇ ਹੱਕ ਦਾ ਅਰਥ ਵੱਡੀ ਵੀ ਹੋਏਗਾ। ਜਿਵੇਂ ਭਾਈ ਗੁਰਦਾਸ ਜੀ ਕਹਿੰਦੇ ਵੱਡੀ ਲੈ ਕੇ ਹੱਕ ਗਵਾਈ, ਜਾਂ ਹੱਕ ਭਰਾਇਆ ਨਾਨਕਾ ਉਹ ਸੂਰ ਸਦਾਏ। ਅੱਛਾ 10 ਮਿੰਟ ਬਹਿ ਜਾਓ, ਤੁਹਾਨੂੰ ਪ੍ਰਸ਼ਾਦੇ ਦੀ ਤੇ ਨਹੀਂ ਭੁੱਖ ਲੱਗੀ, ਬਹਿ ਜਾਓ 10 ਮਿੰਟ, ਕੋਈ ਗੱਲ ਨਹੀਂ। ਜਿੰਨੇ ਕਿਲੋਮੀਟਰ ਅਸੀਂ ਆਏ ਉਨੇ ਤਾਂ ਮਿੰਟ ਹੀ ਨਹੀਂ ਹੋਏ ਹਜੇ। ਇੱਕ ਵਾਰ ਆਖੋ ਸਤਨਾਮ ਸ੍ਰੀ, ਠੀਕ ਹੈ ਤੁਹਾਡਾ ਸਮਾਂ ਨਿਸ਼ਚਿਤ ਹੈ, ਪਰ ਆਪਾਂ ਬਹੁਤਾ ਅੱਗੇ ਨਹੀਂ ਜਾਵਾਂਗੇ, ਮਿੰਟ 10 ਹੀ ਰਹਿ ਗਏ ਨੇ। ਇੱਕ ਵਾਰ ਆਖੋ ਸਤਨਾਮ ਸ੍ਰੀ, ਉਹਦੇ ਚਰਨਾਂ ਵਿੱਚ ਅਰਦਾਸ ਕਰਨੀ, ਹੇ ਵੱਡੇ ਅਕਾਲ ਪੁਰਖ ਵਾਹਿਗੁਰੂ ਰੱਬ ਜੀ ਸੁਣੋ, ਕੰਨ ਦੇਖ ਕੇ ਅਰਦਾਸ ਸੁਣੋ। ਅੱਛਾ ਉਹ ਜਨ ਦੀ ਫਿਰ ਨੇੜਿਓਂ ਸੁਣਨ ਲੱਗ ਪੈਂਦਾ, ਇੰਨਾ ਨੇੜੇ ਹੋ ਕੇ ਸੁਣਦਾ, ਤੁਸੀਂ ਹੈਰਾਨ ਹੋਵੋਗੇ। ਰੱਬ ਜਦੋਂ ਭਗਤਾਂ ਦੀ ਸੁਣਨ ਤੇ ਆਉਂਦਾ, ਇੱਕ ਸ਼ਬਦ ਪੜਿਓ, ਜਿੱਥੇ ਪ੍ਰਗਟ ਹੋ ਕੇ ਰੱਬ ਬਾਬੇ ਨਾਮਦੇਵ ਨੂੰ ਕਹਿੰਦਾ, ਦੱਸ ਕੀ ਚਾਹੁੰਦਾ, ਜਿਹੜੀ ਧਰਤੀ ਤੇ ਸਿਕੰਦਰ ਲੋਧੀ ਤੇਰੇ ਨਾਲ ਜ਼ੁਲਮ ਕਰ ਰਿਹਾ, ਤੇਰੇ ਉੱਤੇ ਪਾਪ ਕਰ ਰਿਹਾ, ਤੈਨੂੰ ਹਾਥੀ ਮੋਹਰੇ ਸੁੱਟ ਰਿਹਾ, ਨਾਮਦੇਵ ਦੱਸ ਕੀ ਚਾਹੁੰਦਾ। ਜੇ ਕਹੇ ਤਾਂ ਜਿਹੜੀ ਧਰਤੀ ਤੇ ਰਾਜਾ ਜ਼ੁਲਮ ਕਰ ਰਿਹਾ, ਧਰਤੀ ਪੁੱਠੀ ਕਰਦਾ। ਜੇ ਆਪਾਂ ਕਹਿੰਦੇ ਨਾ ਭਗਤ ਨਾਮਦੇਵ ਸਾਹਿਬ ਜੀਆਂ ਨੂੰ ਪ੍ਰਤੱਖ ਦਰਸ਼ਨ ਹੋਏ, ਕਈਆਂ ਥਾਵਾਂ ਤੇ ਲਿਖਿਆ ਵੀ ਇਹਨੇ 72 ਵਾਰ ਪ੍ਰਤੱਖ ਦਰਸ਼ਨ, ਇਹ ਸੱਚਾਈ ਹੈ। ਪ੍ਰਤੱਖ ਦਰਸ਼ਨ ਹੋਏ ਹੋਣਗੇ ਤਾਂ ਰੱਬ ਕਹਿ ਰਿਹਾ ਨਾਮਦੇਵ ਦੱਸ ਕੀ ਕਰਨਾ, ਵੀ ਧਰਤੀ ਪੁੱਠੀ ਕਰਦੀ ਹੈ। ਇਹਦਾ ਮਤਲਬ ਆਪਣੇ ਜਨ ਦੀ ਇੰਨਾ ਨੇੜੇ ਹੋ ਕੇ ਸੁਣਦਾ। ਹੁਣ ਰਾਜਾ ਤਲਵਾਰ ਕੱਢ ਕੇ ਖੜਾ, ਹੱਥੀ ਮੋਹਰੇ ਸੁੱਟਿਆ ਹੋਇਆ, ਨਾਮਦੇਵ ਜਾਂ ਤਾਂ ਮਰੀ ਗਊ ਜਿਉਂਦੀ ਕਰਦੇ, ਨਹੀਂ ਤਾਂ ਤਿੱਖੀ ਤਲਵਾਰ ਨਾਲ ਤੇਰਾ ਗਲ ਵੱਢ ਦੇਣਾ। ਉਹਨੇ ਕਿਹਾ ਗਊ ਜਿਉਂਦੀ ਕਰਨੀ ਕਰਮ ਆਤ ਹੈ, ਨਾ ਮੈਂ ਜਿਉਂਦੀ ਕਰ ਸਕਦਾ, ਨਾ ਮੈਂ ਮਾਰ ਸਕਦਾ, ਜਨਮ ਤੇ ਮਰਨ ਰੱਬ ਦੇ ਹੱਥ ਹੈ, ਮੈਂ ਇਸ ਤਰ੍ਹਾਂ ਕਿਉਂ ਕਰਾਂ। ਉਹਨੇ ਕਿਹਾ ਫਿਰ ਜਾ, ਫਿਰ ਨਾਮਦੇਵ ਐ ਕਰ, ਤੂੰ ਹਰੀ ਦਾ ਨਾਮ ਲੈਣਾ, ਵਿੱਠਲ ਦਾ ਨਾਮ ਲੈਣਾ ਛੱਡ ਦੇ, ਖੁਦਾ ਖੁਦਾ ਕਿਹਾ ਕਰ, ਫਿਰ ਅਸੀਂ ਕਵਾਂਗੇ ਤੂੰ ਮੁਸਲਮਾਨ ਹੋ ਗਿਆ। ਬਾਬੇ ਨਾਮਦੇਵ ਨੇ ਕਿਹਾ ਅੱਲਾ ਅੱਲਾ ਮੈਂ ਨਹੀਂ ਕਵਾਂਗਾ। ਕਿਉਂ? ਕਹਿੰਦੇ ਅੱਲਾ ਨਾਮ ਹੈ ਰੱਬ ਦਾ ਹੀ ਆ, ਪਰ ਤੇਰੇ ਕਹਿਣ ਉੱਤੇ ਕਵਾਂਗਾ, ਇਹਦਾ ਮਤਲਬ ਤੇਰੇ ਡਰ ਕਰਕੇ ਜਪ ਰਿਹਾ, ਉਹਦੇ ਪਿਆਰ ਕਰਕੇ ਨਹੀਂ ਜਪ ਰਿਹਾ। ਮੈਂ ਪਿਆਰ ਕਰਕੇ ਵਿੱਠਲ ਕਵਾਂ, ਹਰੀ ਕਵਾਂ, ਅੱਲਾ ਕਵਾਂ, ਰਾਮ ਕਵਾਂ, ਰੱਬ ਪਿਆਰ ਨਾਲ ਜਪਿਆ ਜਾਂਦਾ, ਤਲਵਾਰ ਨਾਲ ਨਹੀਂ। ਇੰਨੇ ਲੋਕ ਔਰੰਗਜ਼ੇਬ ਦੀ ਤਲਵਾਰ ਨੇ ਮੁਸਲਮਾਨ ਨਹੀਂ ਬਣਾਏ, ਜਿੰਨੇ ਬਾਬੇ ਫਰੀਦ ਦੇ ਪਿਆਰ ਨੇ ਲੋਕਾਂ ਨੂੰ ਮੁਸਲਮਾਨ ਬਣਾ ਦੇਣਾ। ਸੋ ਇਹ ਪਿਆਰ ਦਾ ਵਿਸ਼ਾ ਹੈ, ਇਹ ਤਲਵਾਰ ਦਾ। ਜਦੋਂ ਸਿਕੰਦਰ ਲੋਧੀ ਨੇ ਕਿਹਾ ਨਹੀਂ ਤੇ ਫਿਰ ਗਰਦਨ ਵੱਢ ਦਾਂਗਾ, ਸੁਲਤਾਨ ਪੁੱਛੈ ਸੁਣ ਵੇ ਨਮ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ, ਸੁਲਤਾਨ ਪੁੱਛੈ ਸੁਣ ਵੇ ਨਮ, ਦੇਖੂ ਰਾਮ ਤੁਮਾਰੇ ਕੰਮ। ਜੇ ਮੈਂ ਤੇਰੇ ਰੱਬ ਦੇ ਰਾਮ ਦੇ ਕੰਮ ਵੇਖਾਂ, ਦੱਸ ਫਿਰ ਐਂ ਕਰ, ਜਾਂ ਤਾਂ ਫਿਰ ਜਾਂ ਤਾਂ ਮੋਈ ਗਉ ਦਿਓ ਜਿਵਾਏ, ਸਭ ਕੋਈ ਦੇਖੈ ਪਤੀ ਆਏ। ਕਹਿੰਦੇ ਮਰੀ ਹੋਈ ਗਾਊ ਜਿਉਂਦੀ ਕਰ, ਨਹੀਂ ਤਾਂ ਰਾਮ ਰਾਮ ਕਹਿਣਾ ਛੱਡ, ਅੱਲਾ ਅੱਲਾ ਕਹਿ। 7 ਘੜੀਆਂ ਚੁਰਸਤੇ ਵਿੱਚ ਲੋਕਾਂ ਦੀ ਭੀੜ ਲੱਗੀ ਰਹੀ, ਕਿਸੇ ਨੇ ਬਾਬੇ ਨਾਮਦੇਵ ਦੀ ਮਾਂ ਨੂੰ ਜਾ ਕੇ ਕਿਹਾ ਤੇਰਾ ਪੁੱਤ ਅੱਜ ਨਿਹੱਕਾ ਵੱਢਿਆ ਜਾਣਾ, ਉਹਨੂੰ ਸਮਝਾ ਅੱਲਾ ਵੀ ਤਾਂ ਨਾਮ ਰੱਬ ਦਾ ਹੀ ਹੈ, ਅੱਲਾ ਕਹਿ ਦੇਵੇ ਉਹਦੀ ਜਾਨ ਬਚ ਜਾਣੀ। ਮਾਂ ਨੇ ਕੋਲ ਆ ਕੇ ਕਿਹਾ ਨਾਮਦੇਵ ਕਿਹੜੀ ਜਿੱਦ ਵਿੱਚ ਪਏ, ਛੱਡ ਰਾਮ ਰਾਮ ਕਹਿਣਾ, ਛੱਡ ਅੱਲਾ ਕਹਿਲਾ, ਤੂੰ ਬਚ ਜਾਏਗਾ। ਬਾਬੇ ਨਾਮਦੇਵ ਨੇ ਕਿਹਾ ਨਹੀਂ, ਮੈਂ ਅੱਲਾ ਉਹਦੀ ਤਲਵਾਰ ਤੋਂ ਡਰਦਾ ਨਹੀਂ ਕਵਾਂਗਾ, ਮੈਂ ਤਾਂ ਪਿਆਰ ਨਾਲ ਅੱਲਾ ਕਵਾਂ, ਜੋ ਮਰਜ਼ੀ ਰਾਮ ਕਵਾਂ, ਅੱਲਾ ਕਵਾਂ, ਉਹ ਪਿਆਰ ਕਰਕੇ ਮਿਲਦਾ, ਰਾਜੇ ਦੀ ਤਲਵਾਰ ਕਰਕੇ ਨਹੀਂ। ਇੱਥੋਂ ਤੱਕ ਮਾਂ ਨੂੰ ਕਹਿਤਾ, ਜਦੋਂ ਮਾਂ ਨੇ ਕਿਹਾ ਛੋੜ ਰਾਮ ਕੀ ਨਾ ਭਜੋ ਖੁਦਾਏ, ਜਵਾਬ ਦਿੱਤਾ ਨਾ ਹੋ ਤੇਰਾ ਪੂੰਗੜਾ ਨਾ ਤੂੰ ਮੇਰੀ ਮਾਏ, ਪਿੰਡ ਪਰੇ ਤੋਂ ਹਰ ਗੁਣ ਗਾਏ, ਜਾ ਚਲਾ ਜਾ, ਭੁੱਲ ਜਾ। ਮਾਂ ਨੂੰ ਕਿਹਾ ਮਾਂ ਚਲੀ ਜਾ, ਭੁੱਲ ਜਾ ਕੇ ਨਾਮਦੇਵ ਤੇਰਾ ਪੁੱਤਰ ਹੈ, ਜਾ ਚਲੀ ਜਾ ਤੂੰ। میرا رشتہ سیدھا رب نال، توں بھول جا کے نام دے تیرا پتر ہے، نہ ہو تیرا پونگڑا نہ تو میری مائے۔ پھر کی ہویا، سات گھڑی جب بیتی سنی، سات گھڑیاں لنگ گئیاں، نام دیو نوں بچاؤن لئی رب نہیں آیا۔ راجے نے کہا بس ہن تھوڑی دیر تو بعد تلوار چلاؤ، ادھا گل بڑھ دیا۔ او تو بعد بادشاہ نے بانی چ کہا رب نوں پرگٹ ہونا پیا، سن رب اینا سن دے بھگتاں دے نیڑے ہے، اینا سن کے پھر رب پرگٹ ہو کے کہندا، سات گھڑی جب بیتی سنی، اجہوں نہ آیو تیر بون تنی۔ اچھا تہن پتا ہونا تسی روز دے کتھا کیرتن سنن والے، ایک گھڑی کنے منٹاں دی ہے؟ تین گھنٹیاں دا ایک پہر ہے، اٹھ پہراں دا ایک دن ہے، چار دن دے چار رات دے، چوبی گھنٹے اٹھ پہر، اٹھاں پیراں وچ سٹھ گھڑیاں نے، تے جے اونوں تسی منٹاں دے حساب نال ڈویژن کرو گے تاں اودے وچ آون گیاں 24 منٹ دے قریب ایک گھڑی بندی ہے، پونے کو 24 منٹ، ایک گھڑی 24 منٹاں دی۔ سات گھڑی جب بیتی سنی، اجو نہ او تیر بون تنی۔ پھر کی ہویا، اچانک تیز ہوا وگی، رب نوں پرگٹ ہونا پیا۔ رب پرگٹ ہو کے کہندا ہے، ہن سیدھا نام دیو نال لائیو ہو گیا، دس رہا ہے نام دیو نوں، کی کہندا ہے رب؟ کہندے پکھنتن واج وجائے لا، گرڑ چڑے گوبند آئے لا۔ آ کے رب کہندا، کہتا ترنے کوڈی کروں، کہتا لے کر اوپر تروں۔ دس نام دیو ترتی پٹھی کر دئیے، راجے سمیت لوگ ترتی پتال میں چلے جان گے، تھلیوں پتال اوپر آ جائے گا، دس کی چونے۔ ہاتھ جوڑ کے کہا، نہیں رب جی، راجے دے ہنکار کر کے دنیا نو تھوڑی مارنا ہے، راجے دے ہنکار کر کے لوکاں دا تھوڑی نقصان، انہاں بچاریاں دا کی نقصان کرنا، انہاں بچاریاں دا کی دوش ہے؟ نہیں رب جی، ترتی نہ پٹھی کرے ہو۔ کہنے پھر کی کرنے، دس۔ کہتا موئی گو دیوں جیوائے، سب کوئی دیکھے پتی آئے۔ پھر نام دے صاحب نے کیا، ہاں گو جیوندی کرنا، کلے راجے دا ہنکار ٹوٹنے، مہاراج آ کام کر دیو، لوکاں دا نقصان نہ کرو، دنیا دا پلا کرو، جپن والا سرشٹی دا پلا منگ دے۔ جے کوئی عام باجیگر ہووے، عام کوئی وکھاون والا بندہ ہوندا، انہیں کہنا جی سویر تو تماشبین کھڑے آ میرے وال ویکھ کے ہس دے، پہلے انہوں پٹھے کرو، یہ سویر تو جڑے لوگ کھڑے نا میرے تماشا ویکھن، پہلے انہوں پٹھے کرو تسی۔ نہیں، کہندے نا بچاریاں دا کی دوش ہے، جپن والے نو دیا آ جاندی ہے۔ پھر رب نے گو جیوندی کیتی، او دا دودھ چوک کے راجے نو پڑھایا، راجے نے سونے نال بابے نام دیو نو تولیا، اور پادشاہ نے بانی اندر کیا، ہر جگ جگ بھگتو پایا، پیج رکھدا آیا رام راجے، ہر ناکش دشٹ ہر ماریا پرہلاد ترایا، ہنکاریاں نندکاں پٹھ دے نام دیو مکھ لایا، جن نانک ایسا ہر سیویا انت لے چھڈایا۔ سد سندا سد ویکھدا شبد رہا بھرپور۔
1: پائی مالو تے پائی مانگا، او وی جدو آ گل کر دیا تیرتھاں دی، تپ دی، دان دی، کہندے نے مہاراج آپ جی نے کیا دھرم شالا چ کیرتن سنو بانی پڑھو، پر کرم کانڈی پنڈت کہندے نے جے تہاڈی محنت زیادہ نہیں تے پھل تہانوں کتھے ملنا زیادہ۔ مہاراج سانو دلیل دیندے آ، جنی محنت زیادہ ہوئے گی پھل زیادہ، تسی سویرے جاندے ہو ایک گھنٹہ دو گھنٹے دھرم شالا چ بیٹھے، شام نو گئے سویرے چل دے پھر دے، تسی گرو دا شبد پڑھیا، پر ایتھے تا ساڈے تا انے نے مہینے تپ کر دیا، تہاڈی محنت کی؟ ست گرو جنی محنت ہونی پھل ملنا ہے۔ مہاراج ہس کے کہندے نہیں، پرمارتھ چ نہیں، کئی بار گھٹ محنت نال وی پھل زیادہ مل جاتا ہے۔ ستگرو بھائی مالو بھائی مانگا، کہندے نے اے کیویں؟ مہاراج کہندے آ لکڑ ہارا لکڑا وڈ دے، اودی محنت کنی ہے پر پیسے کنے کے لے کے ہوندا ہے ویچ کے، نکے جے کپڑے چ بن کے لے آندا ہے، محنت اودی زیادہ۔ کرسان کنی محنت کردا ہے، گڈے پر پر کے ٹانڈے پر پر کے لے جاندا ہے، ٹانڈے درد وی گڈا، کچراں گھوڑے پر کے لے جاندا ہے، پر جیڑیاں کچراں لد کے جاندیاں نے ہوندیاں خالی ہوندیاں نے، محنت بڑی کردا ہے پر پیسے تھوڑی ملدے ہیں۔ پر کہنے لگے لون تین والے دی ویچن والے دی، کریانا جنوں کہنے، زمیندار جنی محنت نہیں منافع زیادہ ہے، روز ہی ملدا ہے، ਕਹਿਣ ਲੱਗੇ ਜਿਹੜਾ ਬਜਾਜ ਦਾ ਕੰਮ ਕਰਦਾ ਕੱਪੜੇ ਵਾਲਾ, ਕਹਿਣ ਲੱਗੇ ਉਹਦੀ ਮਿਹਨਤ ਓਨੀ ਨਹੀਂ ਪਰ ਪੈਸੇ ਉਹ ਵੀ ਜ਼ਿਆਦਾ ਕਮਾ ਜਾਂਦਾ। ਕਹਿਣ ਲੱਗੇ ਏਦੂ ਅੱਗੇ ਸੁਨਾਰ ਦੀ ਮਿਹਨਤ ਹੈ ਬਰੀਕੀ ਦੀ ਪਰ ਭਾਰਾ ਕੰਮ ਤੇ ਕੋਈ ਨੀ ਨਾ, ਪੈਸੇ ਉਹ ਜ਼ਿਆਦਾ ਕਮਾ ਜਾਂਦਾ। ਗੁਰੂ ਸਾਹਿਬ ਕਹਿੰਦੇ ਆ ਭਾਈ ਸੱਜਣੋ, ਹੀਰਿਆਂ ਦੇ ਵਪਾਰੀ ਚਿੱਟੇ ਕੱਪੜੇ ਪਾ ਕੇ ਆਉਂਦੇ ਆ ਦੁਪਹਿਰ ਕੁ।

0: ਤੇਰੇ ਗ੍ਰੰਥਾਂ ਦਾ ਗਿਆਨ ਇਸ ਤਰ੍ਹਾਂ ਜਿਵੇਂ ਖੋਤੇ ਦੀ ਪਿੱਠ ਉੱਤੇ ਕਿਸੇ ਨੇ ਚੰਦਨ ਲਾ ਦਿੱਤਾ ਹੋਵੇ। ਸੁਣੋ, ਚੰਦਨ ਕੀਮਤੀ ਏ, ਖੋਤੇ ਕੋਲ ਸਮਰੱਥਾ ਹੈ ਭਾਰ ਚੁੱਕਣ ਦੀ, ਪਰ ਉਹਨੂੰ ਇੰਨੀ ਬੇਸਮਝ ਨੂੰ ਸਮਝ ਕੋਈ ਨੀ ਜਿਹੜਾ ਮੇਰੇ ਪਿੱਠ ਤੇ ਵੀ ਕੀਮਤੀ ਕਿੰਨਾ ਕੁ ਹੈ। ਕਈ ਵਾਰੀ ਧਰਮ ਦੇ ਗ੍ਰੰਥ ਦੇ ਸ਼ਬਦ ਕੰਠ ਹੋ ਜਾਂਦੇ ਨੇ ਗੁਰਮੁਖੋ, ਉਹਦੀ ਕੀਮਤ ਦੀ ਸਾਰ ਨਹੀਂ ਪਤਾ ਹੁੰਦਾ। ਵੇਦ ਪੁਰਾਣ ਪੜੇ ਕਿਆ ਕਾ ਗੁਣ ਖਰ ਚੰਦਨ ਜਸ ਪਾਰਾ, ਰਾਮ ਨਾਮ ਕੀ ਗਤ ਨੀ ਜਾਨੀ ਕੈਸੇ ਉਤਰਸ ਪਾਰਾ। ਵੇਦਾਂ ਮੈਂ ਨਾਮ ਉੱਤਮ ਸੋ ਸੁਣੈ ਨਾਹੀ, ਫਿਰੈ ਜਿਉ ਬੇਤਾਲਿਆ। ਨਾਮ ਨੂੰ ਤਾਂ ਸੁਣਿਆ ਨੇ, ਬਸ ਤੁਕਾਂ ਕੱਢ ਕੱਢ ਕੇ ਲੜਨਾ ਸ਼ੁਰੂ ਕਰ ਦਿੱਤਾ। ਮਹਾਰਾਜ ਭਾਈ ਸਾਹਿਬ ਨੇ ਕਿਹਾ, ਵੇਦ ਕਤੇ ਭੁਲਾਏ ਕੈ ਮੋਏ ਲਾਲਚ ਦੁਨੀ ਸ਼ੈਤਾਨੇ, ਸੱਚ ਕਿਨਾਰੇ ਰਹਿ ਗਿਆ ਖੈ ਮਰਦੇ ਬਾਹਮਣ ਮੋਲਾਣੇ। ਉਸ ਕੰਸੈਪਟ ਚ ਗੱਲ ਕਹੀ ਗਈ। ਵੇਦ ਪੁਰਾਨ ਕਤੇਬ ਕੁਰਾਨ ਜ਼ਮੀਨ ਜ਼ਮਾਨ ਸਬਾਨ ਕਪੀਖ ਹੈ, ਹਰ ਚੀਜ਼ ਦੇਖੀਏ। ਪਰ ਮਹਾਰਾਜ ਅੱਗੇ ਬਚਨ ਕਰ ਰਿਹਾ, ਪੌਣ ਆਹਾਰ, ਪੌਣ ਅਹਵਾ ਜੀ, ਆਹਾਰ ਦਰਥ ਆਪਾਂ ਸਾਰੇ ਜਾਣਦੇ ਹਾਂ, ਖੁਰਾਕ ਭੋਜਨ। ਕਈ ਐਸੇ ਨੇ ਜਿਹੜੇ ਸੂਖਸ਼ਮ ਹੋ ਜਾਂਦੇ ਨੇ, ਰੋਟੀ ਨਹੀਂ ਖਾਂਦੇ, ਉਹ ਪੌਣ ਨੂੰ ਆਹਾਰ ਬਣਾਉਂਦੇ ਨੇ। ਮਹਾਰਾਜ ਕਹਿੰਦੇ ਨੇ, ਮੈਂ ਇਹ ਵੀ ਦੇਖੇ ਜੀ, ਪੌਣ ਆਹਾਰੀ ਜਤੀ ਜਤ ਧਾਰ, ਜਿਹੜੇ ਜਮਾਂਦਰੂ ਬਾਲ ਜਤੀ ਜਿਨ੍ਹਾਂ ਨੇ ਯਤ ਨੂੰ ਧਾਰਨ ਕੀਤਾ, ਉਹਨਾਂ ਨੇ ਗ੍ਰਿਸਤ ਨੂੰ ਅਪਣਾਇਆ ਹੀ ਨਹੀਂ। ਮਹਾਰਾਜ ਕਹਿੰਦੇ ਨੇ, ਪੌਣ ਆਹਾਰ ਜਤੀ ਜਤ ਧਾਰ, ਸਭੈ ਸੋ ਵਿਚਾਰ, ਸਭੈ ਦਰ ਤੇ ਸਾਰੇ। ਕਈਆਂ ਨੇ ਪਾਠ ਇਕੱਠਾ ਕੀਤਾ ਸੋ ਵਿਚਾਰ, ਜੇ ਥੋੜਾ ਜਿਹਾ ਵੇਖ ਲਈਏ, ਚੰਗੇ ਵਿਚਾਰ ਵਾਲੇ ਬੰਦੇ ਜਿਹੜੇ ਚੰਗੇ ਖਿਆਲ ਦੇਣ ਵਾਲੇ ਸਨ ਸਮਾਜ ਚ। ਮਹਾਰਾਜ ਕਹਿੰਦੇ ਨੇ, ਪੌਣ ਆਹਾਰ ਹਵਾ ਨੂੰ ਭਖਣ ਵਾਲੇ, ਜਤ ਨੂੰ ਧਾਰਨ ਕਰਨ ਵਾਲੇ, ਸਭੈ ਸੋ ਵਿਚਾਰ, ਹਜ਼ਾਰਕ ਹਜ਼ਾਰਕ ਹਜ਼ਾਰਾਂ ਕੁ, ਇੱਕ ਨਹੀਂ ਹਜ਼ਾਰਾਂ ਪੌਣ ਹਾਰੀ ਦੇਖੇ, ਹਜ਼ਾਰਾਂ ਜਤੀ ਦੇਖੇ, ਹਜ਼ਾਰਾਂ ਜਿਹੜੇ ਨੇ ਆਪਣੇ ਆਪ ਨੂੰ ਬ੍ਰਹਮਚਾਰੀ ਕਹਿਣ ਵਾਲੇ ਦੇਖੇ, ਸਭੈ ਸੋ ਵਿਚਾਰ ਹਜ਼ਾਰ ਕੇ ਦੇਖੇ, ਹਜ਼ਾਰਾਂ ਦੇਖੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਤੁਸੀਂ ਇਹ ਤਿੰਨ ਤੁਕਾਂ ਚ ਤਿੰਨ ਪੰਕਤੀਆਂ ਚ ਇਹ ਬਖਸ਼ਿਸ਼ ਕੀਤੀ, ਪਰ ਆਖਰ ਤੀਰਥਾਂ ਦਾ ਇਸ਼ਨਾਨ ਵੀ ਤਾਂ ਕਰਮ ਬੜਾ ਕਠਿਨ ਹੈ ਨਾ। ਦਇਆ ਕਰਨੀ, ਦਮ ਰੱਖਣਾ, ਦਮਨ ਕਰਨਾ, ਸੰਯਮ ਰੱਖਣਾ, ਕਰਨ ਬੜੇ ਔਖੇ ਨੇ। ਸੱਚੇ ਪਾਤਸ਼ਾਹ, ਕਿਤਾਬਾਂ ਪੜ੍ਹਨੀਆਂ, ਗ੍ਰੰਥ ਪੜ੍ਹਨੇ, ਬੜੀ ਐਨਰਜੀ ਲੱਗਦੀ। ਤੁਸੀਂ ਇਹ ਵੀ ਕਹਿ ਦਿੱਤਾ, ਪੌਣ ਹਾਰੀ ਕੋਈ ਸਾਧਨਾ ਹੈ ਤਾਂ ਪੌਣ ਦਾ ਹਾਰ ਕੀਤਾ, ਬੜੀ ਕਮਾਈ ਹੋਵੇ ਤਾਂ ਹੀ ਬੰਦਾ ਜੀਵ ਦੇ ਚਸਕੇ ਤੇ ਰੋਟੀ ਤੇ ਕਾਬੂ ਪਾਏ। ਮਹਾਰਾਜ, ਜਿਨ੍ਹਾਂ ਨੇ ਗ੍ਰਿਸਤ ਵੀ ਨਹੀਂ ਧਾਰਨ ਕੀਤਾ, ਆਪਣੇ ਆਪ ਨੂੰ ਰੋਕ ਕੇ ਰੱਖਿਆ। ਪੌਣ ਆਹਾਰ ਜਤੀ ਜਤ ਤਾਰ, ਸਭੇ ਸੋ ਵਿਚਾਰ ਹਜ਼ਾਰ ਕੇ ਦੇਖ, ਹਜ਼ਾਰਾਂ ਮਹਾਰਾਜ ਕਹਿੰਦੇ ਮੈਂ ਦੇਖੇ ਜੀ। ਸਤਿਗੁਰੂ, ਫਿਰ ਕਹਿਣਾ ਕੀ ਚਾਹੁੰਦੇ? ਮਹਾਰਾਜ ਕਹਿੰਦੇ, ਬਸ ਇੱਕੋ ਗੱਲ ਕਹਿਣੀ ਚਾਹੁੰਦਾ, ਸ਼੍ਰੀ ਭਗਵਾਨ ਭਜੇ ਬਿਨ ਭੂਪਤ। ਦਾਨ ਕਰ ਰਿਹਾ ਪਰ ਸਿਮਰਨ ਨਹੀਂ ਕਰ ਰਿਹਾ, ਵਿਖਾਵੇ ਦਾ। ਤੀਰਥ ਨਹਾ ਰਿਹਾ ਪਰ ਅੰਦਰ ਦੀ ਮੈਲ ਨਹੀਂ ਧੋ ਰਿਹਾ। ਬਾਹਰ ਮੁਖੀ ਇੰਦਰੀਆਂ ਦਾ ਦਮਨ ਕਰਦਾ ਪਿਆ ਪਰ ਫੁਰਨੇ ਤੇ ਕਾਬੂ ਕੋਈ ਨਹੀਂ, ਮਨਵਾ ਕਾਬੂ ਚ ਨਹੀਂ। ਮਹਾਰਾਜ ਕਹਿੰਦੇ, ਬਾਹਰ ਮੁਖੀ ਪਾਠ ਕਰਦਾ, ਪਾਠ ਜ਼ਬਾਨ ਕਰਦੀ, ਮਨ ਪਤਾ ਨਹੀਂ ਕੀ ਪੜੀ ਜਾਂਦਾ। ਵੇਖੋ ਇਸ ਗੱਲ ਨੂੰ ਸੁਣੋ, ਗੁਰੂ ਸਾਹਿਬ ਜੀ ਕੀ ਇਹ ਖੰਡਨ ਦੀ ਗੱਲ ਥੋੜਾ ਜੀ? ਇਹ ਤਾਂ ਮਹਾਰਾਜ ਸੁਮਾਰਗ ਪਾਉਂਦੇ ਪਏ ਆ, ਸਹੀ ਰਸਤਾ ਦੱਸ ਰਿਹਾ। ਸਤਿਗੁਰੂ ਕਹਿੰਦੇ ਨੇ, ਸ਼੍ਰੀ ਭਗਵਾਨ ਭਜੇ ਬਿਨ ਭੂਪਤ। ਸ਼੍ਰੀ ਭਗਵਾਨ ਪਰਮਾਤਮਾ ਵਾਹਿਗੁਰੂ ਜੀ, ਸਭ ਦਾ ਸ਼੍ਰੋਮਣੀ, ਮਾਇਆ ਦਾ ਵੀ ਪਤੀ। ਇੱਥੇ ਭੂਪਤ ਦਾ ਅਰਥ ਦਾਸ ਨੇ ਵਾਹਿਗੁਰੂ ਮਾਲਕ ਕੀਤਾ, ਕਿਉਂਕਿ ਇਹਦੇ ਵਿੱਚ ਰਾਜ ਸਾਜ ਦਾ ਜ਼ਿਕਰ ਨਹੀਂ, ਇਹ ਤਾਂ ਸਾਰਾ ਕਰਮ ਕਾਂਡੀਆਂ ਉਹਨਾਂ ਦਾ ਜ਼ਿਕਰ ਹੈ ਜਿਹੜੇ ਕਠਿਨ ਤਪ ਕਰ ਰਹੇ ਆ। ਗੁਰੂ ਸਾਹਿਬ ਕਹਿੰਦੇ ਨੇ, ਸ਼੍ਰੀ ਭਗਵਾਨ ਭਜੇ ਬਿਨ ਭੂਪਤ, ਉਸ ਮਾਲਕ ਵਾਹਿਗੁਰੂ ਦੇ ਸਿਮਰਨ ਤੋਂ ਬਿਨਾਂ, ਉਹਦੇ ਭਜਨ ਤੋਂ ਬਿਨਾਂ। ਮਹਾਰਾਜ ਕਹਿੰਦੇ ਨੇ, ਏਕ ਰਤੀ ਬਿਨ, ਇੱਕ ਵਿੱਚ ਰੱਤੇ ਤੋਂ ਬਿਨਾਂ, ਰੱਤੀ ਨਹੀਂ ਸਿਮਰਨ ਰੱਤੇ ਜਾਣਾ, ਏਕ ਰਤੀ ਬਿਨ, ਇੱਕ ਸਿਮਰਨ ਵਿੱਚ ਰੰਗਣ ਤੋਂ ਬਿਨਾਂ, ਏਕ ਨਾ ਲੇਖ ਹੈ, ਏਕ ਨਾ ਲੇਖ ਹੈ। ਮਹਾਰਾਜ ਕਹਿੰਦੇ, ਜਿਹੜੇ ਮੈਂ ਉੱਤੇ ਗਿਣ ਕੇ ਆਇਆ ਕਿ ਤੀਰਥ ਨਾਨ ਦਇਆ ਦਮਦਾਨ, ਏਕ ਨਾ ਲੇਖ ਹੈ, ਸੋ ਸੰਯਮ ਨੇਮ ਅਨੇਕ ਵਿਸ਼ੇਖ ਹੈ, ਏਕ ਨਾ ਲੇਖ ਹੈ। ਇਸ ਤਰ੍ਹਾਂ ਅਰਥ ਹੋਣਗੇ ਇਹਦੇ, ਇਹਨਾਂ ਵਿੱਚੋਂ ਇੱਕ ਵੀ ਲੇਖੇ ਚ ਨਹੀਂ। ਵੇਦ ਪੁਰਾਨ ਕਤੇਬ ਕੁਰਾਨ ਜ਼ਮੀਨ ਜ਼ਮਾਨ ਸਬਾਨ ਕਪੇਖ ਹੈ, ਏਕ ਨਾ ਲੇਖ ਹੈ, ਸਿਮਰਨ ਤੋਂ ਬਿਨਾਂ ਇੱਕ ਵੀ ਲੇਖੇ ਚ ਨਹੀਂ। ਪੌਣ ਆਹਾਰ ਜਤੇ ਦਾ ਜਤੇ ਜਤਾਰ ਸਭ ਸੋ ਵਿਚਾਰ ਹਜ਼ਾਰ ਕਾ ਦੇਖੇ ਪਰ ਏਕ ਨਾ ਲਿਖੇ। ਇਸ ਤਰ੍ਹਾਂ ਅਰਥ ਸਾਰੇ ਸਵਈਏ ਦੇ ਹੋਣਗੇ। ਇਹਨਾਂ ਵਿੱਚੋਂ ਇੱਕ ਸਿਮਰਨ ਤੋਂ ਬਿਨਾ, ਬੰਦਗੀ ਤੋਂ ਬਿਨਾ, ਨਾਮ ਤੋਂ ਬਿਨਾ ਕੁਝ ਲੇਖੇ ਚ ਕੀ ਪਏਗਾ ਤੇਰੇ। ਹਜ਼ੂਰ ਸੱਚੇ ਪਾਤਸ਼ਾਹ ਇਹਦੇ ਸਾਰੇ ਸਵਈਏ ਦਾ ਦਾਤਾ ਜੀ ਦਾ ਨਿਚੋੜ ਇਹ ਵੇ ਜੀ, ਬਨਾਰਸੀ ਤਪ ਕਰੇ ਉਲਟ ਤੀਰਥ ਮਰੈ। ਭਗਤ ਨਾਮਦੇਵ ਜੀ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ, ਬਨਾਰਸ ਵਿੱਚ ਉਲਟ ਕੇ ਤਪ ਕਰੇ ਤੇ ਉੱਥੇ ਮਰ ਵੀ ਜਾਏ। ਬਨਾਰਸੀ ਤਪ ਕਰੇ ਉਲਟ ਤੀਰਥ ਮਰੈ, ਅਗਨ ਦਹੈ ਜਿਉਂਦਾ ਅੱਗ ਵੀ ਸਾੜਦਾ ਧੂਨੀਆਂ ਚ। ਬਨਾਰਸੀ ਤਪ ਕਰੇ ਉਲਟ ਤੀਰਥ ਮਰੈ ਅਗਨ ਦਹੈ, ਕਾਇਆ ਕਲਪ ਕੀਜੈ। ਕਲਪ ਚਿਰਜੀਵੀ ਰੱਖਣ ਲਈ ਦਵਾਈਆਂ ਖਾਣੀਆਂ, ਜੜੀਆਂ ਬੂਟੀਆਂ ਜੋਗ ਮਤ ਵਾਲੀਆਂ। ਕਾਇਆ ਕਲਪ ਕੀਜੈ ਅਸਮੇਦ ਜਗ ਕੀਜੈ। ਆ ਜੇ ਇਹ ਸਵਈਏ ਦੇ ਅਰਥ, ਉਹ ਜਗ ਕਰੇ ਜਿਹਦੇ ਵਿੱਚ ਘੋੜਿਆਂ ਦੀ ਬਲੀ ਦਿੱਤੀ ਜਾਂਦੀ, ਅਸਮੇਧ ਜਗ। ਅਸਮੇਧ ਜਗ ਕੀਜੈ ਸੋਨਾ ਗਰਭਦਾਨ ਜੀਜੈ। ਸੋਨਾ ਫਰੂਟ ਵਿੱਚ ਰੱਖ ਕੇ, ਜਿਵੇਂ ਆ ਪੇਠਾ ਨਹੀਂ ਹੁੰਦਾ, ਚੀਰ ਕੇ ਵਿੱਚ ਸੋਨਾ ਭਰ ਦਿੱਤਾ, ਉੱਤੋਂ ਬੰਦ ਕਰ ਦਿੱਤਾ ਕਿਸੇ ਨੂੰ ਪਤਾ ਨਾ ਲੱਗੇ। ਗੁਰੂ ਗ੍ਰੰਥ ਸਾਹਿਬ ਦੁਆਈ ਦੇਖ ਕੇ ਕਹਿੰਦੇ ਨੇ, ਲੋਕੋ ਸਮਝੋ ਇਸ ਗੱਲ ਨੂੰ, ਬਨਾਰਸੀ ਤੀਰ ਤਪ ਕਰੈ ਉਲਟ ਤੀਰਥ ਮਰੈ ਅਗਨ ਦਹਿ, ਕਾਇਆ ਕਲਪ ਕੀਜੈ ਅਸਮੇਧ ਜਾ ਕੀਜੈ ਸੋਨਾ ਗਰਭ ਦਾਨ ਦੀਜੈ, ਰਾਮ ਨਾਮ ਸਰ ਤਉ ਨਾ ਪੂਜੈ। ਸ੍ਰੀ ਭਗਵਾਨ ਭਜੇ ਬਿਨ ਪੂਪਤ, ਰਾਮ ਨਾਮ ਸਰ ਤਉ ਨਾ ਪੂਜੈ, ਛੋੜ ਛੋੜ ਰੇ ਪਖੰਡੀ ਮਨ, ਕਪਟ ਨਾ ਕੀਜੈ ਖਰਕਾ ਨਾਮ ਨਿਤੈ ਨਿਤ ਦੀਜੈ। ਗੰਗਾ ਜੋ ਗੋਦਾਵਰ ਜਾਈਏ, ਕੁੰਭ ਜੋ ਕੇਦਾਰਾ ਨਹਾਈਏ, ਗੋਮਤੀ ਸਾਇਸ ਗਊ ਦਾਨ ਕੀਜੈ। ਹਜ਼ਾਰਾਂ ਗਾਵਾਂ ਦਾ ਦਾਨ ਕਰਦੇ ਤੂੰ ਗੋਮਤੀ ਦੇ ਕੰਢੇ, ਇਹ ਵੀ ਨਦੀ। ਮਹਾਰਾਜ ਕਹਿੰਦੇ ਨੇ, ਆਤਮ ਜੋ ਨਰਮਾਇਲ ਕੀਜੈ, ਆ ਬਰਾਬਰ ਕੰਚਨ ਦੀਜੈ, ਰਾਮ ਨਾਮ ਸਰ ਤਉ ਨਾ ਪੂਜੈ। ਅਸ ਦਾਨ ਗਜ ਦਾਨ ਸੇਜਾ ਨਾਰੀ ਭੂਮ ਦਾਨ, ਐਸੋ ਦਾਨ ਨਿਤੋ ਨਿਤ ਕੀਜੈ। ਘੋੜਿਆਂ ਦਾ ਦਾਨ ਕਰ, ਗਊਆਂ ਦਾ ਦਾਨ ਕਰ, ਇਸਤਰੀ ਦਾ ਦਾਨ ਕਰ, ਪਰ ਸੱਚੇ ਪਾਤਸ਼ਾਹ ਕਹਿੰਦੇ ਨੇ ਸਿਮਰਨ ਦੇ ਤੁਲ ਕੁਛ ਵੀ ਨਹੀਂ।
1: ਯੂ ਆਰ ਲਿਸਨਿੰਗ ਟੂ KRPI 1550 ਰੇਡੀਓ ਫਰਨਡੇਲ ਵਾਸ਼ਿੰਗਟਨ।
2: ਕੀੜੀ ਨੂੰ ਪੇਂਟਿੰਗ ਨਾਲ ਮਤਲਬ ਨਹੀਂ ਹੈ, ਉਹਨੇ ਉਸ ਦੀਵਾਰ ਵਿੱਚ ਛੇਕ ਵੇਖਣਾ ਵੀ ਜਿੱਥੇ ਤਰੇੜ ਹੈ ਉੱਥੇ ਕੀੜੀ ਨੇ ਵੜ ਜਾਣਾ। ਏਦਾਂ ਕਈ ਵਾਰ ਮਨਮੁਖ ਬੰਦੇ ਦੀ ਬਿਰਤੀ ਹੈ, ਉਹਨੂੰ ਜੋ ਮਰਜ਼ੀ ਸਾਹਮਣੇ ਵਧੀਆ ਪਰੋਸ ਕੇ ਦੇ ਦਿਓ, ਉਹਨੇ ਉਹਦੇ ਵਿੱਚੋਂ ਵੀ ਔਗਣ ਲੱਭਣਾ। ਔਰ ਸਤਸੰਗ ਲੋਕੀ ਔਗਣ ਲੱਭ ਕੇ ਨਾ, ਕਮੀਆਂ ਲੱਭ ਕੇ ਖੁਸ਼ ਹੁੰਦੇ। ਪਾਤਸ਼ਾਹ ਨੇ ਬਾਣੀ ਅੰਦਰ ਕਿਹਾ, ਜਿਹੜਾ ਬੰਦਾ ਕਿਸੇ ਦਾ ਔਗਣ ਵੇਖ ਕੇ ਖੁਸ਼ ਹੋ ਰਿਹਾ ਨਾ, ਰੱਬ ਤੇ ਗੁਰੂ ਦੀ ਨਜ਼ਰ ਵਿੱਚੋਂ ਨਿੰਦਕ ਹੈ। ਔਰ ਇਹ ਸੱਚਾਈ ਹੈ, ਉਹਦਾ ਘਰ ਸਦਾ ਨਹੀਂ ਪੱਕਾ ਠਹਿਰਿਆ ਰਹੇਗਾ, ਇੱਕ ਦਿਨ ਉਹ ਵੀ ਕੱਲਰ ਦੀ ਕੰਧ ਦੀ ਤਰ੍ਹਾਂ ਝੜ ਜਾਂਦਾ। ਜਿਹੜਾ ਕਿਸੇ ਦੇ ਔਗਣ ਵੇਖ ਕੇ ਖੁਸ਼ ਹੁੰਦਾ, ਇੱਕ ਦਿਨ ਕੋਈ ਨਾ ਕੋਈ ਔਗਣ ਉਹਦੇ ਉੱਤੇ ਵੀ ਐਪਲੀਕੇਬਲ ਹੋ ਜਾਂਦਾ। ਜਿਹੜਾ ਕਿਸੇ ਦੀਆਂ ਕਮੀਆਂ ਵੇਖ ਕੇ ਹੱਸਦਾ, ਇੱਕ ਦਿਨ ਵਕਤ ਆਉਂਦਾ ਲੋਕ ਉਹਦੇ ਉੱਤੇ ਵੀ ਹੱਸਦੇ, ਕਿਉਂਕਿ ਉਹਦਾ ਜੀਵਨ ਜਿਹੜਾ ਉਹ ਕੱਲਰ ਦੀ ਤਰ੍ਹਾਂ ਹੁੰਦਾ। ਕੱਲਰ ਦੀ ਕੰਧ ਬਹੁਤੀ ਦੇਰ ਨਹੀਂ ਰਹਿ ਸਕਦੀ, ਬਾਹਰੋਂ ਨੂੰ ਜਿੰਨਾ ਮਰਜ਼ੀ ਸਿਮੈਂਟ ਨਾਲ ਤਿਆਰ ਕਰ ਦਿਓ, ਕੱਲਰ ਦੀ ਕੰਧ ਬਹੁਤੀ ਦੇਰ ਨਹੀਂ ਟਿਕ ਸਕਦੀ। ਏਦਾਂ ਨਿੰਦਕ ਬੰਦੇ ਦਾ ਜੀਵਨ ਕੱਲਰ ਦੀ ਕੰਧ ਹੁੰਦਾ। ਤਾਂਹੀਓ ਪਾਤਸ਼ਾਹ ਨੇ ਬਾਣੀ ਅੰਦਰ ਬਚਨ ਕਹੇ ਸਰ, ਕਹਿੰਦੇ ਨਿੰਦਕ ਐਸੇ ਹੀ ਚਰ ਪਰੀ ਹੈ। ਭਾਈ ਨਿੰਦਕ ਕਹਿਣ ਡਿੱਗ ਪੈਂਦਾ ਜਿਵੇਂ ਕੱਲਰ ਦੀ ਕੰਧ ਹੋਵੇ,

ਜਿਉਂ ਕੱਲਰ ਭੀਤ ਬਿਰੀਏ ਦਾ ਅਰਥ ਹੈ ਜਿਵੇਂ ਕੱਲਰ ਦੀ ਕੰਧ ਬਹੁਤੀ ਦੇਰ ਨਹੀਂ ਰਹਿੰਦੀ, ਡਿੱਗ ਪੈਂਦੀ। ਏਦਾਂ ਨਿੰਦਕ ਬੰਦਾ, ਉਹਦੀ ਨਿਸ਼ਾਨੀ ਕੀ ਹੈ? ਉਹ ਕਿਸੇ ਦਾ ਔਗਣ ਵੇਖ ਕੇ ਖੁਸ਼ ਹੁੰਦਾ, ਕਿਸੇ ਦੀ ਕਮੀ ਵੇਖ ਕੇ ਖੁਸ਼ ਹੁੰਦਾ, ਕਿਸੇ ਦੀਆਂ ਗਲਤੀਆਂ ਉੱਤੇ ਹੱਸਦਾ। ਇੱਕ ਦਿਨ ਕੋਈ ਨਾ ਕੋਈ ਔਗਣ ਉਹਦੀ ਜ਼ਿੰਦਗੀ ਵਿੱਚ ਵੀ ਐਪਲੀਕੇਬਲ ਹੋ ਜਾਂਦਾ, ਵਕਤ ਆਉਂਦਾ, ਲੋਕ ਉਹਦੇ ਉੱਤੇ ਵੀ ਫਿਰ ਹੱਸਣਗੇ। ਪਾਤਸ਼ਾਹ ਨੇ ਕਿਹਾ ਭਾਈ ਤੂੰ ਗੁਣ ਸਿੱਖਣੇ, ਕੀੜੀ ਵਾਲੀ ਵਿਰਤੀ ਨਾ ਰੱਖ ਕਿ ਤੂੰ ਸਿਰਫ ਛੇਕ ਵੇਖਣਾ, ਗਲਤੀ ਵੇਖਣੀ ਹੈ, ਨਹੀਂ, ਗੁਣ ਸਿੱਖਣ ਆਈ ਦਾ। ਆਪਾਂ ਇਹਨਾਂ ਸਮਾਗਮਾਂ ਤੋਂ ਵੀ ਗੁਣ ਸਿੱਖ ਸਕਦੇ ਹਾਂ, ਇਹਦੇ ਵਿੱਚੋਂ ਆਪਾਂ ਨੂੰ ਸਿੱਖਣਾ ਪਏਗਾ। ਭਾਈ ਜਿਹੜੇ ਬਜ਼ੁਰਗ ਜਿਉਂਦੇ ਨੇ, ਪਹਿਲਾਂ ਆਪਣੇ ਮਾਂ ਪਿਓ ਬਜ਼ੁਰਗਾਂ ਦੀ ਸੇਵਾ ਕਰੋ। ਅੱਛਾ, ਇੱਕ ਗੱਲ ਸੱਚਾਈ ਹੈ, ਤੁਸੀਂ ਅੱਜ ਆਪਣੇ ਬਜ਼ੁਰਗਾਂ ਦੀ ਨਰਾਦਰੀ ਕਰੋਗੇ, ਜ਼ਿੰਦਗੀ ਸ਼ੀਸ਼ੇ ਦੀ ਨਿਆਈ ਹੈ, 20 ਸਾਲਾਂ ਬਾਅਦ ਘੁੰਮ ਕੇ ਮੂੰਹ ਮੋਹਰੇ ਆ ਜਾਣਾ। ਜਿਹੋ ਜਿਹਾ ਵਰਤਾਵਾ ਆਪਾਂ ਬਜ਼ੁਰਗਾਂ ਨਾਲ ਕਰਦੇ, ਆਪਣੇ ਨਾਲ ਉਸੇ ਤਰ੍ਹਾਂ ਦਾ ਹੋਣਾ। ਅੱਜ ਸੇਵਾ ਦਾ ਬੀਜ ਬੀਜ ਕੇ ਵੇਖੋ, ਵਕਤ ਆਏਗਾ 20 ਸਾਲਾਂ ਬਾਅਦ ਤੁਹਾਡੀ ਔਲਾਦ ਤੁਹਾਡੀ ਸੇਵਾ ਜ਼ਰੂਰ ਕਰੇਗੀ। ਅੱਜ ਆਪਣੇ ਬਜ਼ੁਰਗਾਂ ਦਾ ਆਦਰ ਕਰਕੇ ਵੇਖੋ, ਅੱਜ ਭਾਵੇਂ ਉਹ ਚੀਜ਼ ਦਾ ਤੁਹਾਨੂੰ ਫਲ ਨਾ ਮਿਲੇ, ਪਰ 20-25 ਸਾਲਾਂ ਬਾਅਦ ਤੁਹਾਨੂੰ ਫਲ ਮਿਲੇਗਾ। ਤੁਹਾਡੀ ਔਲਾਦ ਤੁਹਾਡਾ ਆਦਰ ਕਰੇਗੀ, ਤੁਹਾਡਾ ਸਤਿਕਾਰ ਕਰੇਗੀ। ਕਈ ਵਾਰ ਇਹ ਸਵਾਲ ਹੁੰਦਾ ਕਿ ਜੀ ਜੇ ਬਜ਼ੁਰਗ ਹੀ ਚੰਗੇ ਨਾ ਹੋਣ। ਕਈਆਂ ਘਰਾਂ ਵਿੱਚ ਇਹ ਵੀ ਹੈ, ਜ਼ਰੂਰੀ ਨਹੀਂ ਵੇ ਪੁੱਤ ਨੋਹਾਂ ਵਿੱਚ ਹੀ ਕਸੂਰ ਹੈ। ਕਈ ਵਾਰ ਮਾਫ਼ ਕਰਿਓ, ਬਜ਼ੁਰਗਾਂ ਦੀ ਵੀ ਆਦਤ ਚੰਗੀ ਨਹੀਂ ਹੈ, ਸੱਸ ਸਹੁਰੇ ਦੀ ਵੀ ਆਦਤ ਬਹੁਤੀ ਵਧੀਆ ਨਹੀਂ ਹੈ। ਇਹ ਕੋਈ ਜ਼ਰੂਰੀ ਨਹੀਂ ਵੇ ਨੋਹਾਂ ਦੀ ਆਦਤ ਚੰਗੀ ਨਹੀਂ, ਸੱਸ ਸੰਗਤ ਕਈ ਵਾਰ ਬਜ਼ੁਰਗ ਵੀ ਚੰਗੇ ਨਹੀਂ, ਪਰ ਫਿਰ ਵੀ ਆਪਾਂ ਗੁਰੂ ਵਾਲੇ ਹਾਂ, ਆਪਾਂ ਸੰਸਾਰੀ ਲੋਕਾਂ ਵਾਂਗ ਨਹੀਂ ਕਰਨਾ। ਜੇ ਬਜ਼ੁਰਗਾਂ ਨਾਲ ਨਾ ਵੀ ਬਣਦੀ ਹੋਵੇ ਤਾਂ ਵੀ ਆਪਣੇ ਬਜ਼ੁਰਗਾਂ ਦੀ ਨਰਾਦਰੀ ਨਹੀਂ ਕਰੀਦੀ, ਉਹਨਾਂ ਦਾ ਸਤਿਕਾਰ ਕਰੀਦਾ। ਗੁਰਮੁਖ ਹੋਣ ਦੇ ਨਾਤੇ ਇਹ ਗੁਰੂ ਵਾਲੇ ਦੀ ਨਿਸ਼ਾਨੀ ਹੈ। ਭਾਈ ਉਹ ਆਪਣੇ ਵੱਡਿਆਂ ਦੇ ਮੋਹਰੇ ਬੋਲੇਗਾ ਨਹੀਂ, ਆਪਣੇ ਵੱਡਿਆਂ ਵਡੇਰਿਆਂ ਦਾ ਅਦਬ ਕਰਦਾ। ਔਰ ਸਾਧ ਸੰਗਤ ਇਹੋ ਗੱਲ ਪਾਤਸ਼ਾਹ ਨੇ ਬਾਣੀ ਅੰਦਰ ਕਹੀ, ਕਹਿੰਦੇ ਜੇ ਤੂੰ ਆਪਣੇ ਜਨਮ ਦੇਣ ਵਾਲਿਆਂ ਨਾਲ ਝਗੜਾ ਕਰਦਾ ਨਾ ਤਾਂ ਸਭ ਤੋਂ ਵੱਡਾ ਪਾਪ ਕਰਦਾ, ਸਭ ਤੋਂ ਵੱਡਾ ਪਾਪ ਹੈ। ਕਾਹੇ ਪੋਤ ਝਗੜਤ ਹੋ ਸੰਗ ਬਾਪ, ਜਿਨ ਕੇ ਜਣੇ ਵਡੀਰੇ ਤੁਮ ਹੋ, ਤਿੰਨ ਸਿਓ ਝਗੜਤ ਪਾਪ। ਜਿਨ੍ਹਾਂ ਨੇ ਤੈਨੂੰ ਜਨਮ ਦਿੱਤਾ ਉਹਨਾਂ ਨਾਲ ਝਗੜਾ ਕਰਨਾ ਪਾਪ ਹੈ, ਭਾਵੇਂ ਉਹਨਾਂ ਦੀ ਆਦਤ ਨਹੀਂ ਵੀ ਚੰਗੀ, ਤੂੰ ਮੋਹਰੇ ਬੋਲਣਾ ਨਹੀਂ ਹੈ, ਚੁੱਪ ਕਰ ਜਾਓ, ਪਾਸੇ ਹੋ ਜਾਓ। ਜੇ ਹੋਰ ਨਹੀਂ ਕਿਸੇ ਪਾਸੇ ਸਰਦਾ, ਥੋੜਾ ਜੁਦੇ ਹੋ ਜਾਓ, ਪਰ ਆਪਣੇ ਬਜ਼ੁਰਗਾਂ ਦੀ ਨਰਾਦਰੀ ਨਾ ਕਰੋ, ਆਪਣੇ ਵੱਡਿਆਂ ਦੀ ਨਰਾਦਰੀ ਨਾ ਕਰੋ, ਉਹਨਾਂ ਦੇ ਗਲ ਨਾ ਪਾਓ, ਉਹਨਾਂ ਨਾਲ ਝਗੜਾ ਨਾ ਕਰੋ। ਝਗੜਾ ਕਰਨਾ ਸਭ ਤੋਂ ਵੱਡਾ ਪਾਪ ਹੈ। ਔਰ ਸਾਧ ਸੰਗਤ ਜੇ ਸੇਵਾ ਕਰੀਏ ਤੇ ਫਲ ਵੀ ਬਹੁਤ ਵੱਡਾ ਹੈ, ਕਈ ਵਾਰ ਉਦੋਂ ਨਹੀਂ ਨਜ਼ਰ ਆਉਂਦਾ, ਉਹਦਾ ਫਲ ਤੁਹਾਨੂੰ ਬਾਅਦ ਵਿੱਚ ਮਿਲੇਗਾ। ਕਈ ਬੰਦਿਆਂ ਦਾ ਸਵਾਲ ਹੁੰਦਾ ਜੀ ਕਦੋਂ ਫਲ ਮਿਲੇਗਾ, ਇੰਤਜ਼ਾਰ ਰੱਖਣਾ ਪੈਂਦਾ। ਇੱਕ ਸਾਦੀ ਜੇ ਫਸਲ ਬੀਜੋ ਉਹ ਵੀ 6 ਮਹੀਨਿਆਂ ਬਾਅਦ ਜਾ ਕੇ ਝਾੜ ਦਿੰਦੀ ਹੈ। ਹੁਣ ਸਾਧ ਸੰਗਤ 1-2 ਮਹੀਨੇ ਨੂੰ ਆ ਕਣਕ ਦੀ ਬਿਜਾਈ ਹੋਣੀ ਹੈ, 6 ਮਹੀਨਿਆਂ ਬਾਅਦ ਘਰ ਵਿੱਚ ਆਉਣਾ, ਕਿਲੋਆਂ ਚ ਪਾਇਆ ਬੀਜ ਕੁਇੰਟਲਾਂ ਵਿੱਚ ਟਰਾਲੀਆਂ ਭਰ ਕੇ ਲੋਕਾਂ ਦੇ ਘਰ ਆਉਂਦਾ, 6 ਮਹੀਨੇ ਇੰਤਜ਼ਾਰ ਕਰਨਾ ਪੈਂਦਾ। ਏਦਾਂ ਕਦੇ ਹੁੰਦਾ ਵੀ ਅੱਜ ਝੋਨਾ ਬੀਜਿਆ ਪਰਸੋਂ ਨੂੰ ਵੱਢਣ ਚੱਲ ਜਾਓ, ਅੱਜ ਕਣਕ ਬੀਜੀ ਹੈ 5-4 ਦਿਨਾਂ ਬਾਅਦ ਖੇਤਾਂ ਚ ਵੱਢਣ ਚੱਲੋ, ਐ ਨਹੀਂ ਹੁੰਦਾ। 5-6 ਮਹੀਨੇ ਇੰਤਜ਼ਾਰ ਕਰਨਾ ਪਏਗਾ, ਸੰਭਾਲ ਕਰਨੀ ਪਏਗੀ, ਫਸਲ ਦੀ ਸੰਭਾਲ ਕਰੇਗਾ। ਠੰਡ ਵਿੱਚ ਵੀ ਔਖੇ ਹੋ ਕੇ ਉਹਨੂੰ ਫਸਲ ਦੀ ਸੰਭਾਲ ਕਰਨੀ ਪੈਂਦੀ ਹੈ, ਫਿਰ ਕਿਸਾਨ ਨੂੰ ਫਲ ਮਿਲਦਾ। ਇੱਦਾਂ ਦੁੱਖ ਸੁੱਖ ਵਿੱਚ, ਹਰ ਸੋਗ ਵਿੱਚ ਆਪਣੇ ਬਜ਼ੁਰਗਾਂ ਦੀ ਸੇਵਾ ਕਰਨੀ ਪੈਂਦੀ ਹੈ, ਵਕਤ ਆਉਂਦਾ ਉਹਦਾ ਫਲ ਜ਼ਰੂਰ ਮਿਲਦਾ। ਹਜ਼ਰਤ ਇਬਰਾਹੀਮ ਇਸਲਾਮ ਦਾ ਖਲੀਫਾ ਹੋਇਆ, ਜਿਵੇਂ ਆਪਣੇ ਵਿੱਚ ਸੰਤ ਹੁੰਦੇ ਨਾ, ਇੱਦਾਂ ਮੁਸਲਮਾਨਾਂ ਵਿੱਚ ਖਲੀਫੇ ਹੁੰਦੇ। ਔਰ ਖਲੀਫਿਆਂ ਦੀ ਪਹੁੰਚ ਰੱਬ ਦੀ ਦਰਗਾਹ ਤੱਕ ਹੁੰਦੀ ਹੈ।
حضرت ابراہیم بہت پہنچیا ہویا خلیفہ ہویا راجہ بھی سی عبادت والا بھی سی وہ رب دی وارگاہ وچ سرت کر کے جاندا سی اونوں واقعی جنت دے درشن جیوندیاں دی ہوندے سی جدوں وہ رب دی درگاہ وچ گیا سرت کر کے اونوں جنت وکھائی گئی کہ آ جنت ہے جڑے لوگ جنم سفل کر کے آندے نے بھگتی کر کے آندے انہاں نوں رب دی درگاہ وچ جگہ ملدی ہے انہاں دی آتما انہاں دی روح جڑی ہے وہ رب دی درگاہ وچ جنت وچ رہندی ہے جنم مرن تو مکت ہو جاندی ہے او دے واسطے وکھری جنت وکھرا گھر ایک دن وہ رب دی وارگاہ وچ سرت کر کے جنت دے درشن کر رہا جدا دی جگہ او دی بنی اداں دا گھر ایک ہور تیار ہو گیا کہنے حضرت عیسیٰ نے ابراہیم نے پوچھ لیا یا خدا میرے ورگا کوئی حضرت ابراہیم ترتی تو ہور بھی آ رہا ہے میرے ورگی بندگی تیاگ عبادت کسے ہور سنت دی بھی ہے میرے ورگا کوئی ہور بھی ترتی تو آ رہا ہے جڑا میرے برابر او دا جنت وچ گھر بن رہا ہے کہنے خدا نے جواب دیتا کہنے ہاں بھائی تیرے ورگا تے نہیں ہے او پر تیرے برابر ضرور ہو گیا ان کا میرے ورگا نہیں ہے میرے برابر کیویں ہو گیا کہنے تیرے ورگا اس لئی نہیں کہ او دے کول راج نہیں ہے تیرے ورگا اس لئی نہیں کہ او بندہ غریب ہے تیرے ورگا اس لئی نہیں او کسائیاں دے گھر دا جنم ہویا ہے غریب بڑا ہے دیہڑی کردا ہے بھوجن پرشادا مساں پکدا ہے تو ایڈا وڈا راجا بادشاہ تیرے ورگا نہیں ہے پر تیرے برابر ہو گیا ہے ان کہا جی جے میرے ورگا نہیں پھر میرے برابر کیویں ہو گیا خدا نے جواب پتہ کی دیتا کہندے او دے گھر وچ او دی ماں جڑی ہے نا او اکھاں تو انی ہے او دے گھر وچ او دی ماں جڑی ہے او اکھاں تو انی ہے او روز اپنی ماں دی سیوا کردا ہے راتی سلاون لگیاں پیر کٹدا ہے سویرے اٹھ کے پیری ہاتھ لاؤندا ہے اپنی ماں نوں بھوجن پرشادا چھکاؤندا ہے اپنی ماں دا خیال رکھدا ہے تے روز اودی ماں سویرے اٹھ کے پتہ کی کہندی ہے یا خدا میرے پت دا رتبہ ابراہیم ورگا ہو جائے تو راجا ہے نا اونوں پتہ کہ ابراہیم ایک راجا ہے پر تیرے راج وچ ایک غریب انی عورت او دا پت او دی سیوا کردا ہے سویرے اٹھ کے او روز کہندی ہے یا خدا میرے پت دا رتبہ ابراہیم ورگا ہو جائے ابراہیم دے برابر ہو جائے کہندے اسے کر کے او تیرے ورگا نہیں ہے پر ایک ماں دی اسیس کر کے او دا رتبہ تیرے برابر ہو گیا ماں دی اسیس وچ انی وڈی طاقت ہے پر شرط ہے کوئی ماں دی سیوا کر کے ویکھے دیکھو اپن سارے پورے تے نہیں اتر سکدے پر جدوں تسی سیوا کرو گے میرا وشواس ہے پیسے دیکھ کے پدارتھ مل سکتے نے پیسے دیکھ کے چیزاں خریدیاں جا سکدیاں نے پر معاف کرو پیسے دیکھ کے اسیساں نہیں خریدیاں جا سکدیاں وہ ماں دے کولوں مفت وچ ملدیاں پیسیاں نال بازار چوں چیزاں مل جاندیاں نے اسیساں نہیں ملدیاں اسیس لین لئی سیوا کرنی پیندی ہے بنا کسے سوارتھ تو ماں دلوں اسیس دندی ہے باقی لوگ دلوں نہیں تہاڈی اسیس دین گے تہاڈے تسی نمی کوٹھی بنائی ہوئے سب نے کہنا بہت مبارکاں جی بہت سونا گھر بنایا ہے پر سجنوں جے کوئی دلوں کہندا نا میرے پت پوتیاں لئی کوٹھی ہڈونی ہوئے میرے پت پوتے ایدے وچ خوش رہن او صرف ماں اسیس دندی ہے لوکی منہ تے کہن گے بہت ودیا گھر بنایا ودیا کوٹھی بنائی بعد وچ پرے جا کے پتہ کی کہن گے لٹ لٹ کے بنائی جاندے آ بے ایمانی دا پیسہ ہے ہمیں تسی محنت بھی کیتی ہوئی پر ایک ماں جڑی او تہاڈے چھوٹے جے گھر نوں ویکھ کے بھی کہے گی میرے پت پوتیاں نوں سکھ ہڈاونا ہووے میرے پت لئی میرا گھر ہڈاونا ہووے اے اسیساں مل نہیں ملدیاں اے سیوا کر کے ملدیاں ساتھ سنگت اپاں کچھ نہ کچھ سیکھنا ہے جیوندے جی اپنے بزرگاں دی سیوا کرو جے وچار نہیں بھی ملدی موریوں جھگڑا نہ کرو اس گل دا خیال رکھو کہ گرمکھاں دی نشانی ہے چپ کر جانا چاہیے ایک نقطہ ہور دھیان وچ رکھو
ਬੁੱਤੇ ਧਰਮ ਦੇ ਕਰਮ ਵਿਖਾਵੇ ਵਾਸਤੇ ਹੋ ਰਹੇ ਨੇ। ਮਾਫ ਕਰਿਓ, ਪਿਓ ਗੁਜਰ ਜਾਂਦਾ, ਤਿੰਨ ਪੁੱਤ ਇਕੱਠੇ ਹੋ ਕੇ ਪਤਾ ਕੀ ਕਹਿੰਦੇ, ਨੱਕ ਨੀ ਰਹਿੰਦੀ, ਜਲੇਬੀਆਂ ਪਾਉਣੀਆਂ ਪੈਣੀਆਂ। ਪਹਿਲਾਂ ਕਦੇ ਜਿਉਂਦੇ ਬਜ਼ੁਰਗ ਨੂੰ ਪੁੱਛਿਆ ਹੀ ਨਹੀਂ ਵੀ ਬਾਪੂ ਅੱਜ ਦੁਸਹਿਰਾ ਆ, ਤੈਨੂੰ ਜਲੇਬੀ ਲਿਆ ਦਈਏ ਪਾਈਆ ਕੋ ਨਾ। ਮਰਨ ਤੋਂ ਬਾਅਦ ਕਿਲੋ ਦੇਸੀ ਘਿਓ ਲਾ ਕੇ ਲਿਆ ਕੇ ਉੱਪਰ ਪਾਉਣਗੇ। ਜਿਉਂਦੇ ਬਜ਼ੁਰਗ ਨੂੰ ਕਦੇ ਚਮਚਾ ਵੀ ਨਹੀਂ ਦਾਲ ਵਿੱਚ ਪਾਉਂਦੇ, ਕਹਿ ਲੈ ਤੂੰ ਘੁਲਣਾ ਆ ਹੁਣ, ਬੁੜੇ ਨੂੰ ਕੱਲ ਘਿਓ ਖਲਾਈਏ। ਅੱਛਾ ਕਈ ਵਾਰ ਤੇ ਵੀ ਹੁੰਦਾ, ਮਾਈਆਂ ਕਹਿੰਦੀਆਂ ਲੈ ਸੱਸ ਨੂੰ, ਇਹਨੂੰ ਕੱਲ ਬੁੜੀ ਨੂੰ ਘਿਓ ਪਾਉਣਾ, ਇਹਨੇ ਸਾਡੇ ਤੇ ਕੱਢਣਾ ਮੁੜ ਕੇ ਲੜਨਾ ਇਹਨੇ। ਕਈ ਵਾਰ ਘਿਓ ਖਾ ਕੇ ਮਾਈਆਂ ਤਕੜੀਆਂ ਵੀ ਹੋ ਜਾਂਦੀਆਂ ਲੜਨ ਨੂੰ, ਇਹ ਵੀ ਸੱਚਾਈ ਹੈ। ਮੈਂ ਜਦੋਂ ਇਹ ਕਥਾ ਕੀਤੀ, ਇੱਕ ਮਾਈ ਨੇ ਫਿਰ ਕਿਹਾ, ਕਹਿੰਦੀ ਭਾਈ ਸਾਹਿਬ ਜੀ ਤੁਸੀਂ ਕਹਿੰਦੇ ਰਹਿੰਦੇ ਹੋ ਬਜ਼ੁਰਗਾਂ ਨੂੰ ਘਿਓ ਦਾ ਚਮਚਾ ਪਾ ਦਿਆ ਕਰੋ। ਕਹਿੰਦੀ ਸਾਗ ਬਣਾਇਆ, ਮੱਕੀ ਦੀ ਰੋਟੀ ਬਣਾਈ, ਮੈਂ ਸਾਗ ਚ ਦੋ ਚਮਚੇ ਘਿਓ ਪਾਤੇ, ਮੇਰੇ ਕੋਲੋਂ ਖਾ ਕੇ ਮੇਰੇ ਨਾਲ ਇੱਕ ਘੰਟਾ ਲੜੀ ਫਿਰ ਬਾਅਦ ਚ ਬੁੜੀ। ਇਹ ਚੀਜ਼ਾਂ ਤੁਹਾਨੂੰ ਫੇਸ ਕਰਨੀਆਂ ਪੈਣਗੀਆਂ, ਇਹ ਸਮਾਜ ਵਿੱਚ ਪਰਿਵਾਰ ਵਿੱਚ ਰਹਿਣਗੀਆਂ, ਪਰ ਆਪਾਂ ਆਪਣੇ ਬਜ਼ੁਰਗਾਂ ਦੀ ਸੇਵਾ ਕਰਨੀ ਨਹੀਂ ਛੱਡਣੀ, ਅਦਬ ਤੇ ਸਤਿਕਾਰ ਕਰਨਾ ਨਹੀਂ ਛੱਡਣਾ। ਸਾਧ ਸੰਗਤ ਬਖਾਵੇ ਵਾਸਤੇ ਨਹੀਂ ਕਿ ਬਾਅਦ ਵਿੱਚ ਤੁਸੀਂ ਘਿਓ ਪਾਈ ਜੋ ਉੱਪਰ, ਪੰਦਰਾਂ ਪੰਦਰਾਂ ਕਿਲੋ ਦੇਸੀ ਘਿਓ ਮੈਂ ਚਿਖਾ ਤੇ ਪਾਉਂਦੇ ਲੋਕ ਵੇਖੇ। ਇੱਕ ਦਿਨ ਅੱਗੇ ਵੀ ਮੈਂ ਸੁਣਾਇਆ, ਪੂਰਾ ਪਰਿਵਾਰ ਉਹ ਬਾਹਰ ਰਹਿੰਦਾ, ਬਾਪੂ ਇੱਥੇ ਗੁਜ਼ਰ ਗਿਆ, ਜਦੋਂ ਚਿਖਾ ਤੇ ਸੰਸਕਾਰ ਕਰਨ ਗਏ ਨਾ, ਅਸੀਂ ਵੀ ਪਹੁੰਚੇ, ਪੂਰਾ ਟੀਨ ਦੇਸੀ ਘਿਓ ਦਾ ਸਾਰਿਆਂ ਦੇ ਸਾਹਮਣੇ ਉਹਨੇ ਕੱਢ ਕੇ ਚਿਖਾ ਤੇ ਪਾਇਆ। ਮੈਂ ਉਹਨਾਂ ਨੂੰ ਕਿਹਾ ਕਿਲੋ ਕੁ ਪਾ ਦਿੰਦੇ, ਬਾਕੀ ਕਿਤੇ ਸੇਵਾ ਵਿੱਚ ਲਾਉਣ ਦੇ, ਗੁਰਦੁਆਰੇ ਲੰਗਰ ਚ ਪਾ ਦਿੰਦੇ। ਕਹਿੰਦੇ ਨਾ ਭਾਈ ਸਾਹਿਬ, ਲੋਕੀ ਕੀ ਕਹਿਣਗੇ, ਅਸੀਂ ਅਮਰੀਕਾ ਰਹਿੰਦੇ ਹਾਂ। ਅੱਛਾ ਅਮਰੀਕਾ ਵਿਖਾਉਣ ਲਈ ਦੇਸੀ ਘਿਓ ਪੰਦਰਾਂ ਕਿਲੋ ਸਾਰ, ਇਸ ਕੀ ਇਹ ਕਰਮ ਰੱਬ ਦੀ ਦਰਗਾਹ ਚ ਪ੍ਰਵਾਨ ਹੈ? ਨਹੀਂ। ਇਹਨੂੰ ਮਹਾਰਾਜ ਕਹਿੰਦੇ ਜੇ ਮੋ ਹੱਕ ਕਰਮ ਹੈ, ਕਰਮੋ ਪਿਤਰੀਂਦੇ, ਤੂੰ ਕੀਤੀ ਹੈ ਬਈ ਮੰਨੀ ਤੇ ਯਾਦ ਰੱਖੀ, ਅੱਗੇ ਵਸਤ ਸਿਆਣੀ ਹੈ ਪਿਤਰੀ ਚੋਰ ਕਰੇ। ਅੱਗੇ ਦਰਗਾਹ ਚ ਵਸਤੂਆਂ ਪਛਾਣੀਆਂ ਜਾਣੀਆਂ, ਤੇਰੇ ਪਿੱਤਰ ਚੋਰਾਂ ਚ ਬੰਨੇ ਜਾਣਗੇ। ਜਿਹੜੀ ਉਤੋਂ ਅਗਲੀ ਗੱਲ ਹੈ ਨਾ, ਉਹ ਬੜੀ ਔਖੀ ਹੈ। ਮਾਫ਼ ਕਰਿਓ, ਇਹ ਮੈਂ ਇੱਕ ਦਿਨ ਲਾਈਵ ਤੋਂ ਵੀ ਟੈਲੀਵਿਜ਼ਨ ਤੇ ਕਿਹਾ, ਜਿਹੜਾ ਕੋਈ ਵਿੱਚ ਦਲਾਲੀ ਕਰਕੇ ਕਵੇ ਮੈਨੂੰ ਛਤਰੀ ਦਾਨ ਕਰੋ, ਮੈਂ ਤੁਹਾਡੇ ਬਜ਼ੁਰਗਾਂ ਨੂੰ ਪਹੁੰਚਾਉਣਾ, ਗੁੱਸਾ ਨਾ ਕਰਿਓ। ਮੈਨੂੰ ਕੱਪੜੇ ਦਾਨ ਕਰੋ, ਮੈਂ ਤੁਹਾਡੇ ਬਜ਼ੁਰਗਾਂ ਨੂੰ ਪਹੁੰਚਾਉਣਾ, ਇਹ ਦਲਾਲੀ ਹੈ, ਨਹੀਂ ਪਹੁੰਚਣਗੇ। ਸਾਧੂ ਸੰਤ ਇਹ ਸ਼ਰਾਧ ਪਤਾ ਕਿਉਂ ਰੱਖਿਆ ਹੋਇਆ? ਆਪਣੇ ਪਿਤਰਾਂ ਨੂੰ ਯਾਦ ਕਰਕੇ, ਇਹ ਚੀਜ਼ ਯਾਦ ਕਰਨੀ ਜਿਹੜੇ ਹੁਣ ਬਜ਼ੁਰਗ ਨੇ, ਆਪਾਂ ਉਹਨਾਂ ਦੀ ਸੇਵਾ ਕਰਨੀ। ਆਪਣੇ ਆਪਣੇ ਵੱਡੇ ਵਡੇਰਿਆਂ ਨੂੰ ਬਾਵਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ, ਉਹਨੀ ਮਿਹਨਤਾਂ ਕਰ ਕਰਕੇ ਘਰ ਬਣਾਇਆ, ਬੱਚਿਆਂ ਨੂੰ ਪਾਲਿਆ ਵਿਆਹਿਆ, ਸੱਜਣੋ ਉਹਨਾਂ ਦੀ ਕਰਨੀ ਨੂੰ ਸਾਲ ਵਿੱਚ ਇੱਕ ਦਿਨ ਯਾਦ ਕਰਨਾ। ਅਕਿਰਤ ਘੰਟ ਨਹੀਂ ਬਣਨਾ, ਰੱਬ ਤਾਂ ਵੇਖਿਆ ਨਹੀਂ ਨਾ, ਪਰ ਜਿਹੜੇ ਮਾਂ ਪਿਓ ਨੇ ਪਾਲਿਆ ਗੰਦ ਧੋਤਾ ਉਹ ਤਾਂ ਵੇਖੇ ਨੇ। ਜੇ ਤੂੰ ਰੱਬ ਦਿੱਤੇ ਹੋਏ ਉਹ ਮਾਂ ਪਿਓ ਜਿਨ੍ਹਾਂ ਨੇ ਸੇਵਾ ਕੀਤੀ ਹੈ, ਤੂੰ ਮਾਂ ਪਿਓ ਦਾ ਰਿਣੀ ਨਹੀਂ। ਜਿਹੜੇ ਰੱਬ ਨੇ ਤੰਦਰੁਸਤੀ ਦਿੱਤੀ ਉਹਦਾ ਰਿਣੀ ਕਿਵੇਂ ਹੋ ਜਾਏਗਾ? ਰੱਬ ਤਾਂ ਤੂੰ ਵੇਖਿਆ ਹੀ ਨਹੀਂ। ਜਿਹੜੇ ਮਾਂ ਪਿਓ ਨੇ ਸੇਵਾ ਕੀਤੀ, ਪਾਲਿਆ ਗੰਦ ਧੋਤਾ, ਉਹਨਾਂ ਨੂੰ ਤਾਂ ਵੇਖਿਆ। ਜੇ ਤੂੰ ਉਹਨਾਂ ਦਾ ਰਿਣੀ ਨਹੀਂ, ਉਹਨਾਂ ਦੀ ਕੀਤੀ ਸੇਵਾ ਤੈਨੂੰ ਯਾਦ ਨਹੀਂ, ਮਾਂ ਪਿਓ ਦੇ ਪਰ ਉਪਕਾਰ ਚੇਤੇ ਨਹੀਂ, ਰੱਬ ਦੇ ਕਿਵੇਂ ਚੇਤੇ ਕਰ ਲੈਣਗੇ? ਮਾਂ ਪਿਓ ਪਰ ਹਰ ਕਰੇ ਸੇਵ, ਭੇਦ ਨਾ ਜਾਣੇ ਕਥਾ ਕਹਾਣੀ। ਮਾਂ ਪਿਓ ਨੂੰ ਛੱਡ ਕੇ ਹੋਰ ਥਾਂ ਤੇ ਝਾੜੂ ਦਿੰਦਾ ਫਿਰੇ, ਅਜੇ ਤੂੰ ਕਹਾਣੀ ਦਾ ਭੇਤ ਨਹੀਂ ਪਾਇਆ। ਪਹਿਲਾਂ ਰਿਣੀ ਰਹਿ ਆਪਣੇ ਮਾਂ ਪਿਓ ਦਾ, ਉਹ ਤਾਂ ਤੂੰ ਵੇਖੇ ਨੇ ਸੇਵਾ ਕਰਦੇ ਤੇਰੀ, ਫਿਰ ਤੂੰ ਰੱਬ ਦਾ ਵੀ ਰਿਣੀ ਹੋ ਜਾਏਗਾ, ਜਿਹੜੇ ਰੱਬ ਨੇ ਤੈਨੂੰ ਸਰੀਰ ਦੀ ਤੰਦਰੁਸਤੀ ਦਿੱਤੀ ਹੈ। ਅੱਛਾ ਇਹ ਚੀਜ਼ ਧਿਆਨ ਚ ਰੱਖਿਓ, ਦੁਨੀਆਂ ਵੇਖਣ ਲਈ ਰੱਬ ਨੇ ਅੱਖਾਂ ਦਿੱਤੀਆਂ, ਆਪਾਂ ਬਦਲੇ ਚ ਕੋਈ ਪੈਸਾ ਦਿੱਤਾ ਰੱਬ ਨੂੰ? ਬੜੇ ਅਮੀਰ ਸੱਜਣ ਨੇ, ਉਹਨਾਂ ਦਾ ਕਾਰੋਬਾਰ ਬਹੁਤ ਤਕੜਾ। ਮੈਂ ਹੁਣ ਇੱਕ ਦਿਨ ਖਬਰ ਲੈਣ ਗਿਆ,
تو مشکل پتا کی ہوئی؟ وہ کہنا کچھ بھی نہیں ہویا بھائی صاحب، سویرے ستا پہ اٹھے اگ اکھ جڑی وہ سجی ہوئی ہے، درد ہو رہا ہے. کہنے میں ڈاکٹر نے دکھان چلا گیا، ڈاکٹر نے کیا امیڈیٹلی اسی وقت ایڈمٹ ہوو، تو آپریشن ہونا ہے. کہنا میں انہوں پوچھا جی ہویا کی ہے، اکھ سج گئی ایں لگدی جویں اکھ چ پاک پی گئی ہووے، وس پی گئی ہووے. تو ڈاکٹر نے کیا اکھ دے پچھلا پردہ فٹ گیا، کچھ بھی نہیں ہویا، پچھلا پردہ فٹ گیا. جے تو آپریشن نہ کرایا پوری اکھ کڈنی پی سکدی ہے. تے ساتھ سنگت وہ بندہ ایک دم ڈر گیا. اجے تک چار مہینے ہو گئے، علاج نہیں پراپر ہویا. جڑے رب نے اینے سال اکھاں صحیح دتیاں، کدے اپاں دا شکر کیتا اکھاں بند کر کے ستنام سری، تے بھائی وہ ماڑا جا دکھ دے پھر بندے نوں پتہ لگدا اکھ دی کی قیمت ہے. ماں پیو دا پہلا رنی ہوئی ہے کہ انہاں نے ساڈی سیوا کیتی ہے، انہیں سانو جنم دے کے پالیا ہے. جے ماں پیو دے پروپکار چیتے آئے، ایک دن رب دے بھی پروپکار چیتے آنگے. تائیوں پھر مہارائے کہیں دے رمیہ کے گن چیت پرانی، رب دے پروپکار چیتے کر. کون مول تے کون درشتنی، جن تو ساج سوار شنگاریا، گربگن میں جنہیں اباریا، بار بیوستہ تجھے پیارے دودھ، پر جوون پوجن سکسود، ورد بھیا اوپر ساک سین، مکھ پیاؤ بیٹھ کو دین. یہ نرگن گن کشو نہ بجھے، ارداس کر بخش لے ہو تو نانک سیجے. مہاراج بخش لو، اسی تیرا پروپکار چیتے ہی نہیں کیتا تندرستی دے. اور پادشاہ نے کہا جے توں کہے نا کلا شراد کر کے چھٹ گیا، نہیں چھٹنا پڑ، تیری وہی منی کدھر جائے گی، تیرے کیتے کرم کدھر جان گے. ہاں وچ جے کوئی دلالی لیند ہے او دے بارے پھر پادشاہ نے کہا کہندے وڈی ہے ہاتھ دلال کے. جے کوئی وچ دلالی کر کے کہے نا میں لیاؤ پچا دن میں، کہندے او دے ہاتھ بڑے جانے ہیں. وڈی ہاتھ دلال کے مصبی ہو کرے. مہاراج دان دتا اگے لگنے، کہندے لگنا کیڑا؟ نانک اگے سو ملے جے کھٹے کلے دے. پائی دسا نوہا دی کرت کر، ایک پیسہ بھی دان دتا تیرا درگاہ چ لگ جانے. سات سنگت رب نے بہت وڈی کرپا کیتی، اپاں نوں حکم کیتا ہویا دسوند دا دسواں حصہ، سو روپیہ کمایا دس روپیے گرو دی سیوا، ہزار روپیہ کمایا سو روپے دا متھا ٹیک دیو. جڑے مسلمان نا انہاں دا سات سنگت یکات لاؤندے نے وہ ہے 2.5%. جے انہیں 2.5% رکھ دے نے، ساڈے کول دسوند ہے 10%، انہیں 10 روپیہ وچوں جے کمایا تے 2.5 پیسے دینے ہیں. 2.5 روپیے نہیں، 2.5% ہے اپنا، 10% ہے. تو بڑے حیران ہوئے، کہنے جی اسی تے 2.5% رکھی دے یکات، جنوں وہ یکات کہندے نے دسوند نوں، ایتھے 10% ہے. اچھا بڑے کمال دی گل ہے، کوئی بندہ لکھ روپیہ کماؤندا ہے، او دا 10,000 روپیہ بنیا دسوان سیوا دا. کسے بندے نے کمایا 100 روپیہ، او دے بنے 10 روپے. ایک جنے نے چڑھائے 10 روپیے، ایک بندے نے چڑھایا 10,000، ایک نے چڑھائے 10 روپے، ایک دے لنگر وچ پیا 10,000. گرو دی بڑیائی ویکھو، جنہ فل 10,000 روپیہ چڑھاؤ والے نو اُنہ ہی فل 10 روپے والے نو. یہ نہیں وے تیرے 10 روپے آئے تیرا نہیں فل بنا. جنی او دی کمائی ہے، جے او اپنی کمائی غریب کر کے 10 روپے بھی چڑھا دیندا ہے، گرو دی بڑیائی ویکھو. امیر دا 10,000، غریب دے 10 روپیے برابر. بس ایکو چیز تے کھڑے، تم بھاونا نال سیوا کری. جنی تم سیویا پاو کر، سی تو دپار اتاریا. ایک قیمتی گل ہور دھیان وچ رکھو،
ਜਦੋਂ ਰੱਬ ਦੀ ਨੇੜਤਾ ਦੀ ਗੱਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚਾਹੀਏ, ਰੱਬ ਕਿੱਥੇ ਹੈ? ਅੱਜ ਰੱਬ ਦੇ ਨਾਮ ਉੱਤੇ ਹੀ ਰੌਲੇ ਪਏ ਹੋਏ ਆ। ਗੋਰਖ ਤੰਦਾ ਲੋਕ ਕਹਿੰਦੇ ਸਾਡੇ ਵੱਲ ਆ ਜਾਓ, ਉਹ ਕਹਿੰਦੇ ਸਾਡੇ ਵੱਲ ਆ ਜਾਓ, ਇਹੀ ਰੌਲਾ ਪਿਆ ਹੋਇਆ। ਸਤਸੰਗਤ, ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਕਹਿਣਾ ਪੈ ਗਿਆ ਕਿ ਕੂਰ ਕਿਰਿਆ ਉਰਜਿਓ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਲੋਕਾਂ ਨੇ ਰੱਬ ਦਾ ਭੇਦ ਨਹੀਂ ਪਾਇਆ ਤਾਂ ਰੌਲੇ ਪਏ ਹੋਏ। ਰੱਬ ਹਰੇਕ ਥਾਂ ਤੇ, ਇੱਥੇ ਬਹਿ ਕੇ ਨਾਮ ਜਪ ਲਓ ਇੱਥੇ ਮਿਲ ਜਾਣਾ। ਇਹ ਥੋੜੀ ਕਿਸੇ ਜਗ੍ਹਾ ਤੇ ਰਿਜ਼ਰਵ ਹੈ, ਫਲਾਨੀ ਜਗ੍ਹਾ ਤੇ ਜਾਓ ਤਾਂ ਰੱਬ ਮਿਲਣਾ। ਜਦੋਂ ਤੁਸੀਂ ਰੱਬ ਦੇ ਨੇੜੇ ਹੋ ਜਾਓਗੇ ਫਿਰ ਤੁਹਾਨੂੰ ਸਮਝ ਆਏਗਾ ਰੱਬ ਸਾਰਿਆਂ ਵਿੱਚ ਹੈ। ਫਿਰ ਨਾ ਕਿਸੇ ਮੰਦਿਰ ਨਾਲ ਕੋਈ ਵਿਰੋਧ ਹੈ, ਨਾ ਮਸਜਿਦ ਨਾਲ ਕੋਈ ਵਿਰੋਧ ਹੈ, ਫਿਰ ਤੁਹਾਨੂੰ ਸਾਰੇ ਇੱਕੋ ਲੱਗਣ ਲੱਗ ਜਾਣਗੇ। ਸੰਗਤ ਵਿੱਚ ਜੋੜਨ ਦਾ ਮਕਸਦ ਪਤਾ ਕੀ ਹੈ? ਕਿ ਵੈਰ ਵਿਰੋਧ ਮਨ ਚੋਂ ਮਿਟ ਜਾਏ। ਇਹ ਨਹੀਂ ਵੀ ਉਹ ਨਹੀਂ ਚੰਗੇ, ਆ ਨਹੀਂ ਚੰਗੇ। ਜਿੰਨਾ ਝਗੜਾ ਫੇਸਬੁੱਕ ਤੇ ਧਰਮ ਦੇ ਨਾਮ ਦਾ ਪਿਆ ਹੋਇਆ ਹੋਰ ਕਿਸੇ ਦੇ ਨਾਮ ਤੇ ਨਹੀਂ, ਔਰ ਜਿੰਨਾ ਖਤਰਾ ਹਿੰਦੁਸਤਾਨ ਨੂੰ ਧਰਮ ਦੇ ਨਾਮ ਤੇ ਹੈ ਇੰਨਾ ਹੋਰ ਪਾਕਿਸਤਾਨ ਤੋਂ ਵੀ ਖਤਰਾ ਨਹੀਂ ਹੈ ਹਿੰਦੁਸਤਾਨ ਨੂੰ। ਇੱਥੇ ਧਰਮ ਦੇ ਨਾਂ ਤੇ ਮਾੜਾ ਜਿਹਾ ਪੁਆੜਾ ਪਾ ਦਿਓ, ਸਵੇਰੇ ਫਗਵਾੜਾ ਬੰਦ ਹੋ ਜਾਣਾ। ਮਾੜਾ ਜਿਹਾ ਧਰਮ ਦੇ ਨਾਂ ਤੇ ਨਾ ਪੁਆੜਾ ਪਾ ਦਿਓ, ਬਸ ਸਵੇਰੇ ਫਗਵਾੜਾ ਬੰਦ ਹੈ, ਲੰਘ ਕੇ ਦਿਖਾ ਲੇ ਕੋਈ ਉੱਥੋਂ। ਧਰਮ ਇੰਨਾ ਖਤਰਨਾਕ ਬਣਾਤਾ ਲੋਕਾਂ ਨੇ। ਮੈਂ ਤੇ ਇੱਕ ਦਿਨ ਲਾਈਵ ਤੋਂ ਕਿਹਾ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਮੰਦਿਰ ਵਿੱਚ ਬਹਿ ਕੇ ਬਾਣੀ ਉਚਾਰਨ ਕਰਦੇ ਨੇ, ਕਿਉਂ? ਉੱਥੇ ਮੰਦਿਰ ਵਿੱਚ ਬਹਿ ਕੇ ਸੱਚ ਦਾ ਉਪਦੇਸ਼ ਦਿੱਤਾ, ਪੰਡਿਤ ਜੀ ਰਹੋ ਹਿੰਦੂ ਪਰ ਸੱਚ ਦੇ ਰਾਹ ਤੇ ਚੱਲੋ, ਲੋਕਾਂ ਨਾਲ ਧੋਖਾ ਬੇਈਮਾਨੀ ਨਾ ਕਰੋ। ਪਾਤਸ਼ਾਹ ਨੇ ਕਿੰਨੀ ਬਾਣੀ ਮੁਸਲਮਾਨਾਂ ਦੇ ਮਸੀਤ ਵਿੱਚ ਜਾ ਕੇ ਉਚਾਰਨ। ਅੱਜ ਕੋਈ ਕਿਸੇ ਵੱਲ ਚੱਲ ਜਾ ਰੌਲਾ ਪੈ ਜਾਏ, ਇੱਕ ਤਾਂ ਮਤ ਏਦਾਂ ਦਾ ਵੀ ਚੱਲ ਪਿਆ ਸਾਡੇ ਬੰਦੇ ਜਾਣ ਲੱਗ ਪਏ ਬਈ ਉਹਨਾਂ ਦੇ ਕੋਲ ਚੱਲ ਜਾਓ ਨਾ, ਉਹ ਕਹਿੰਦੇ ਹੋਰ ਨੀ ਕਿਤੇ ਜਾਣਾ, ਤੁਹਾਡਾ ਨਾਮ ਵੀ ਬਦਲ ਦੇਣਾ, ਨਾਮ ਦੇ ਮਗਰ ਸਾਡੀ ਮੋਹਰ ਲਾਓ। ਇਹਦਾ ਮਤਲਬ ਜਿਹੜਾ ਪਹਿਲਾ ਨਾਮ ਰੱਖਿਆ ਹੋਇਆ ਉਹ ਰੱਬ ਦੇ ਰਜਿਸਟਰ ਚ ਵਿੱਚ ਸੋਫਟਵੇਅਰ ਚ ਲਿਖਿਆ ਨਹੀਂ ਜਾਂਦਾ? ਰੱਬ ਦਾ ਸੋਫਟਵੇਅਰ ਜਿਹੜਾ ਮੇਰਾ ਨਾਮ ਉਹਨੂੰ ਚੱਕੇਗਾ ਨਹੀਂ? ਰੱਬ ਦਾ ਨਾਮ ਜਪੋ, ਨਾਮ ਜਿਹੜਾ ਮਰਜ਼ੀ ਹੋਵੇ ਤੁਹਾਡਾ ਨਾਮ ਰੱਬ ਉਹਦਾ ਸੋਫਟਵੇਅਰ ਇੰਨਾ ਵੱਡਾ ਉਹ ਚੁੱਕ ਲਏਗਾ। ਇਹ ਨਹੀਂ ਕਿ ਨਾਮ ਬਦਲ ਕੇ ਸਾਡਾ ਮਗਰ ਲਾਓ ਫਿਰ ਤੁਹਾਡਾ ਉੱਥੇ। ਉਹ ਮੈਂ ਹੈਰਾਨ ਹੋਇਆ, ਮੈਂ ਉਹਨੂੰ ਕਿਹਾ ਕੁੜੀਏ ਤੂੰ ਆ ਨਾਮ ਬਦਲ ਲਿਆ ਪਿੱਛੇ? ਕਹਿੰਦੀ ਲੈ ਜਦੋਂ ਆਵਾਜ਼ ਪੈਣੀ ਨਾ ਭਗਵਾਨ ਤੋਂ ਫਿਰ ਮੇਰੇ ਨਾਂ ਤਾਂ ਉੱਥੇ ਹੋਣੇ। ਅੱਛਾ ਜਿਹੜਾ ਮੋਹਰੇ ਨਾਮ ਲਿਖਿਆ ਉਹ ਨੀ ਭਗਵਾਨ ਨੂੰ ਪਤਾ? ਕਹਿੰਦੀ ਜਦੋਂ ਆਵਾਜ਼ ਪੈਣੀ ਹੈ ਤਾਂ ਜਦੋਂ ਪ੍ਰਭੂ ਨੇ ਆਵਾਜ਼ ਮਾਰਨੀ ਮੇਰਾ ਨਾਮ ਤਾਂ ਉਹ ਉਹੀ ਉੱਥੇ ਲਿਖਿਆ ਜਾਣਾ। ਮੈਂ ਕਿਹਾ ਜਿਹੜਾ ਮੋਹਰੇ ਲਿਖਿਆ ਹੋਇਆ ਰੱਬ ਨੂੰ ਪ੍ਰਭੂ ਨੂੰ ਇਹ ਨੀ ਪਤਾ ਵੀ ਮੋਹਰੇ ਮਨਦੀਪ ਹੈ ਇਹਦਾ ਨਾਮ? ਪਿੱਛੇ ਵਾਲਾ ਸੋਫਟਵੇਅਰ ਵਿੱਚ ਕੋਈ ਪਾਸਵਰਡ ਰੱਖਿਆ ਹੋਇਆ? ਅਸੀਂ ਲੋਕਾਂ ਨੂੰ ਭਰਮ ਭੁਲੇਖੇ ਇੱਕੋ ਚੀਜ਼ ਨਾਲ ਰੱਬ ਮਿਲਣਾ ਸੁਣਿਓ ਧਿਆਨ ਨਾਲ। ਬਾਬਾ ਕਬੀਰ ਸਾਹਿਬ ਨੇ ਬਚਨ ਕਿਹਾ, ਕਹਿੰਦੇ ਲੋਕ ਭੁਲੇਖੇ ਵਿੱਚ ਪੈ ਗਏ। ਕੋਈ ਕਹਿੰਦਾ ਦੱਖਣ ਦੇਸ਼ ਹਰੀ ਕਾ ਵਾਸਾ, ਤੇ ਕੋਈ ਕੀ ਕਹਿੰਦਾ ਪੱਛਮ ਲੈ ਮੁਕੰਮਾ। ਮਹਾਰਾਜ ਰੱਬ ਕਿੱਥੇ ਹੈ?

ਭਾਈ ਦਿਲ ਨੂੰ ਖੋਜੋ, ਏ ਰੱਬ ਤੁਹਾਡੇ ਦਿਲ ਵਿੱਚ ਹੀ ਹੈ, ਪਹਿਲਾਂ ਦਿਲ ਚੋਂ ਤਾਂ ਲੱਭ ਲਓ, ਬਾਹਰੋਂ ਆਪੇ ਮਿਲ ਜਾਣਾ। ਦਿਲ ਵਿੱਚੋਂ ਲੱਭੋ, ਉਹ ਤੁਹਾਡੇ ਅੰਦਰ ਹੈ। ਜੇ ਦਿਲ ਵਿੱਚ ਕਪਟ ਹੈ ਫਿਰ ਨਹੀਂ। ਇੱਕ ਸਲੋਕ ਹੋਰ ਸੁਣਿਓ, ਤਿੰਨ ਸਲੋਕ ਨਾ ਇਕੱਠੇ ਲਿਖੇ ਹੋਏ ਆ, 184, 85, 86 ਨੰਬਰ। ਪਹਿਲੇ ਸਲੋਕ ਵਿੱਚ ਬਾਬਾ ਕਬੀਰ ਸਾਹਿਬ ਨੇ ਕਿੱਡਾ ਵੱਡਾ ਤਰਕ ਕੀਤਾ, ਕਹਿੰਦੇ ਤੂੰ ਸਵੇਰੇ ਉੱਠ ਕੇ ਕਿੰਨੀ ਉੱਚੀ ਬਾਂਗ ਦਿੰਦਾ ਰੱਬ ਨੂੰ ਮਿਲਾਉਣ ਲਈ। ਕਹਿੰਦੇ ਰੱਬ ਬਹਿਰਾ ਆ ਕਿਤੇ, ਅੱਲਾ ਤਾਲਾ ਉਹਨੂੰ ਕਿਤੇ ਸੁਣਦਾ ਨਹੀਂ ਹੈ, ਇੰਨਾ ਉੱਚਾ ਬੋਲਦਾ ਸਵੇਰੇ। ਉਹਨੂੰ ਤਾਂ ਪ੍ਰੇਮ ਨਾਲ ਅੱਲਾ ਅੱਲਾ ਕਹਿਓ, ਤੇਰੇ ਦਿਲ ਵਿੱਚ ਹੀ ਹੈ। ਉਹਦੇ ਨਾਂ ਤੇ ਕਿਉਂ ਭਰਮ ਪਾਇਆ ਵੀ ਇੱਧਰ ਵੀ ਸਪੀਕਰ ਲਾਉਣਾ, ਇੱਧਰ ਵੀ ਸਪੀਕਰ ਲਾਉਣਾ। ਤਿੰਨ ਤਿੰਨ ਗੁਰਦੁਆਰੇ, ਤਿੰਨ ਤਿੰਨ ਸਪੀਕਰ, ਸਵੇਰੇ ਪਤਾ ਹੀ ਨਹੀਂ ਲੱਗਦਾ ਪਾਠ ਕਿੱਧਰੋਂ ਹੋ ਰਿਹਾ। ਸਾਧ ਸੰਗਤ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪੜ੍ਹੋ। ਹੁਣ ਬਾਬਾ ਕਬੀਰ ਸਾਹਿਬ ਨੇ ਬਚਨ ਕਿਹਾ, ਰੱਬ ਕਿੱਥੇ ਕਹਿੰਦੇ ਸੁਣੋ। ਕਬੀਰ ਮੁੱਲਾ ਮੁਨਾਰੇ ਕਿਉਂ ਚੜੇ, ਕਹਿੰਦੇ ਇਹ ਮੁੱਲਾ ਮੁਨਾਰੇ ਤੇ ਉੱਚਾ ਚੜ ਕੇ ਕਿਉਂ ਉੱਚੀ ਉੱਚੀ ਆਵਾਜ਼ਾਂ ਮਾਰਨਾ, ਰੱਬ ਕਿਤੇ ਦੂਰ ਥੋੜੀ ਹੈ। ਕਬੀਰ ਮੁੱਲਾ ਮੁਨਾਰੇ ਕਿਆ ਚੜੇ, ਸਾਈ ਨਾ ਬਹਿਰਾ ਹੋਏ। ਉਹ ਬਹਿਰਾ ਨਹੀਂ ਹੈ, ਰੱਬ ਉਹਨੂੰ ਸੁਣਦਾ। ਦਿਲ ਚ ਵੀ ਕਹੋ ਵਾਹਿਗੁਰੂ, ਉਹ ਸੁਣਦਾ। ਦਿਲ ਵਿੱਚ ਕਹੋ ਰਾਮ, ਹਰੀ, ਅੱਲਾ, ਗੋਬਿੰਦ, ਗੋਪਾਲ, ਬਿਠਲ, ਜਿਹੜਾ ਵੀ ਰੱਬ ਦਾ ਨਾਮ ਲੈਣਾ, ਤੂੰ ਹਰੀ ਹਰੀ ਦਿਲ ਚ ਕਹੀ ਜਾਓ, ਸੁਣੀ ਜਾਂਦਾ। ਉਹ ਤਾਂ ਦਿਲ ਚ ਬੈਠਾ,

ਮਨ ਹੋਰ ਹੈ, ਮੁਖ ਹੋਰ ਹੈ, ਮੂੰਹ ਤੋਂ ਕਹਿੰਦਾ ਹਰੀ ਹਰੀ ਰਾਮ ਰਾਮ, ਦਿਲ ਵਿੱਚ ਕਪਟ ਭਰਿਆ ਹੋਇਆ, ਦਿਲ ਕੱਤੀ ਅੰਦਰ, ਦਿਲ ਵਿੱਚ ਕੰਚੀ ਆ ਕਿ ਦੂਜੇ ਦਾ ਕੰਮ ਕੱਟਦਾ, ਜ਼ੁਬਾਨ ਤੋਂ ਗੁੜ ਬੱਤੀ, ਮੂੰਹ ਤੋਂ ਬੱਤਾਂ ਗੁੜ ਵਾਲੀਆਂ, ਕਹਿੰਦੇ ਦਿਲੋਂ ਇਹ ਚੱਲਦਾ ਵੀ ਇਹਦਾ ਕੰਮ ਖਰਾਬ ਕਰਨਾ। ਰੱਬ ਤਾਂ ਦਿਲ ਵਿੱਚ ਹੀ ਹੈ, ਜਿੰਨੀ ਦੇਰ ਦਿਲ ਵਿੱਚੋਂ ਕਪਟ ਨਹੀਂ ਛੱਡਦਾ ਉਹ ਨਹੀਂ ਮਿਲੇ। ਸਤ ਸੰਗਤ, ਇਹ ਸਮਾਗਮ ਕਰਾਉਣ ਦਾ ਕੋਈ ਮਕਸਦ ਹੈ, ਆਪਣਾ ਦਿਲ ਕਰਕੇ ਆਪਾਂ ਸਾਫ ਹੋਈਏ, ਕਿਸੇ ਨਾਲ ਬੇਈਮਾਨੀ ਨਾ ਕਰੋ। ਮੈਂ ਤਾਂ ਸਿੱਧਾ ਕਹਿੰਦਾ ਹੁੰਦਾ ਬਾਬਾ ਜੀ ਬੈਠੇ ਨੇ ਵੀ ਤੁਹਾਨੂੰ ਹਰੇਕ ਸਮਾਗਮ ਤੇ ਵੀ, ਜੇਠੇ ਐਤਵਾਰ ਵੀ ਸਿੱਧੀਆਂ ਗੱਲਾਂ ਇਹੀ ਸਮਝਾਉਂਦੇ ਨੇ, ਆਪਾਂ ਸਮਝ ਲਈਏ ਕੋਈ ਗੱਲ। ਜੇ ਆਪਣੇ ਘਰ ਦਾ ਕੂੜਾ ਕੱਢ ਕੇ ਗੁਆਂਢੀਆਂ ਮੋਹਰੇ ਲਾਉਣਾ ਸਵੇਰੇ ਹਨੇਰੇ ਹਨੇਰੇ, ਫਿਰ ਗੁਰਦੁਆਰੇ ਝਾੜੂ ਫੇਰਨ ਦਾ ਕੋਈ ਫਾਇਦਾ ਨਹੀਂ। ਜੇ ਝਾੜੂ ਨਾਲ ਆਪਣਾ ਕੂੜਾ ਗੁਆਂਢੀਆਂ ਮੋਹਰੇ ਕਰਨਾ, ਫਿਰ ਗੁਰਦੁਆਰੇ ਝਾੜੂ ਫੇਰਨ ਦਾ ਕੋਈ ਫਾਇਦਾ ਨਹੀਂ। ਜੇ ਆਪਣੇ ਘਰ ਬੈਠੇ ਬਜ਼ੁਰਗਾਂ ਦੇ ਕੱਪੜੇ ਨਹੀਂ ਧੋਣੇ, ਫਿਰ ਗੁਰਦੁਆਰੇ ਦੀਆਂ ਚਾਦਰਾਂ ਧੋਣ ਦਾ ਕੋਈ। ਮੈਂ ਲੋਕਾਂ ਤੋਂ ਹੈਰਾਨ ਹੁੰਦਾ, ਆਪਣੀ ਗਲੀ ਵਿੱਚ ਇੰਨਾ ਇੰਨਾ ਘਾਹ ਹੋਇਆ, ਐਤਵਾਰ ਜਾ ਕੇ ਵੱਡੀ ਕਿਤੇ ਹੋਰ ਜਾਂਦੇ ਆ। ਦੇਖੋ ਮਾੜਾ ਨਹੀਂ ਹੈ ਕੋਈ, ਸਤਸੰਗ ਕਰੋ, ਨਾਮ ਜਪੋ, ਸਿਮਰਨ ਕਰੋ, ਸੇਵਾ ਕਰੋ। ਪਹਿਲਾਂ ਸਵੇਰੇ ਉੱਠ ਕੇ ਆਪਣਾ ਘਰ ਤਾਂ ਵੇਖੋ, ਤੁਹਾਡੀ ਗਲੀ ਦੇ ਵਿੱਚ ਇੰਨਾ ਘਾਹ ਨਾਲੀ ਤੇ ਜੰਮਿਆ ਹੋਇਆ, ਉਹ ਕਦੇ ਪੱਟਿਆ ਨਹੀਂ, ਹੋਰ ਕਿਤੇ ਜਾ ਕੇ ਘਾਹ ਸਾਫ਼ ਕਰਨਾ ਜੀ, ਸੇਵਾ ਕਰ ਰਹੇ ਹਾਂ, ਸੇਵਾ ਤੇ ਆਏ ਹੋਏ ਆ। ਜਿਹੜਾ ਘਰ ਉਹ ਵੀ ਤਾਂ ਸੇਵਾ ਹੈ, ਪਹਿਲਾਂ ਉੱਥੋਂ ਸ਼ੁਰੂ ਕਰੋ। ਰੱਬ ਤੁਹਾਡੇ ਘਰ ਵਿੱਚ ਰਹਿੰਦਾ, ਰੱਬ ਤੁਹਾਡੇ ਹਿਰਦੇ ਵਿੱਚ ਰਹਿੰਦਾ। ਆਪਣੇ ਮਨ ਵਿੱਚ ਧਿਆਨ ਧਰ ਕੇ ਕਹਿ ਸਤਨਾਮ ਸ੍ਰੀ, ਫਿਰ ਆਖੋ ਸਤਨਾਮ ਸ੍ਰੀ, ਜਦੋਂ ਜਪਣ ਲੱਗ ਜਾਓਗੇ ਦਿਲ ਵਿੱਚੋਂ ਹੀ ਉਹਨੇ ਮਿਲਣਾ। ਇੱਕ ਵਾਰ ਗੁਰੂ ਦਾ ਧਿਆਨ ਧਰ ਕੇ ਸਾਰੇ ਪਿਆਰ ਨਾਲ ਪੜੋ, ਇਹ ਸਮਾਂ ਔਰ ਸਵਾਸ ਸਫਲ ਹੋਣ, ਮਿਲ ਕੇ ਪਿਆਰ ਨਾਲ ਕਹੋ ਸਤਿਗੁਰ।

0: ਸਤਿਗੁਰ ਕੇ ਵੱਲ ਆਪਣੇ ਸਤਿਗੁਰ ਕੇ ਵੱਲ
1: ਜਦੋਂ ਗੁਰੂ ਤੋਂ ਬਲਿਹਾਰ ਜਾਓਗੇ ਵਾਰ ਵਾਰ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਗੁਰੂ ਬਹੁਤ ਸਾਰੀਆਂ ਚੀਜ਼ਾਂ ਸੁਪਨੇ ਵਿੱਚ ਹੀ ਘਟ ਮੰਡੀ ਸਕੇਤ ਦਾ ਰਾਜਾ ਰਾਜਾ ਹਰੀ ਸੈਨ ਭਾਈ ਕਲਿਆਣਾ ਜੀ ਦੀ ਸੰਗਤ ਕਰਕੇ ਸਿੱਖ ਬਣਿਆ ਜਦੋਂ ਤਰਨ ਤਾਰਨ ਸਾਹਿਬ ਆਇਆ ਨਾ ਗੁਰੂ ਅਰਜਨ ਦੇਵ ਜੀ ਕੋਲ ਦਰਬਾਰ ਚ ਆਇਆ ਤਾਂ ਸ਼ਬਦ ਚੱਲ ਰਿਹਾ ਸੀ ਲੇਖ ਨਾ ਮਿਟਈ ਹੇ ਸਖੀ ਜੋ ਲਿਖਿਆ ਕਰਤਾਰ ਲਿਖਿਆ ਲੇਖ ਨਾ ਮਿਟੈ ਕੋ ਉਹਦੇ ਮਨ ਚ ਸ਼ੱਕ ਹੋ ਗਿਆ ਵੀ ਗੁਰੂ ਕੋਲ ਆਉਣ ਦਾ ਕੀ ਫਾਇਦਾ ਜੇ ਲੇਖ ਹੀ ਨਹੀਂ ਮਿਟਣੇ ਜੇ ਲੇਖ ਹੀ ਨਹੀਂ ਮਿਟਣੇ ਫਿਰ ਸਮਰੱਥ ਗੁਰੂ ਕੋਲ ਆਉਣ ਦਾ ਕੀ ਫਾਇਦਾ ਉਹਦੇ ਮਨ ਚ ਸ਼ੰਕਾ ਆ ਗਿਆ ਉਸੇ ਰਾਤ ਗੁਰੂ ਨੇ ਨਜ਼ਰ ਕੀਤੀ ਮੰਡੀ ਸਕੇਤ ਦਾ ਰਾਜਾ ਰਾਜਾ ਹਰੀ ਸੈਨ ਸੁੱਤਾ ਪਿਆ ਸੁੱਤਿਆਂ ਪਿਆ ਉਹਨੂੰ ਸੁਪਨਾ ਆਇਆ ਸੁਪਨੇ ਵਿੱਚ ਉਹਦਾ ਜਨਮ ਚੰਡਾਲ ਦੇ ਘਰ ਹੋ ਗਿਆ ਗਰੀਬੀ ਵਿੱਚ ਜਨਮ ਹੋਇਆ ਵੱਡਾ ਹੋਇਆ ਵਿਆਹਿਆ ਗਿਆ ਬੱਚੇ ਨੇ ਮੰਗ ਮੰਗ ਕੇ ਰੋਟੀ ਖਿਲਾਉਂਦਾ ਔਰ ਸਾਧ ਸੰਗਤ ਸੁਪਨੇ ਵਿੱਚ ਹੀ ਮਰ ਗਿਆ ਜਦੋਂ ਮਰ ਗਿਆ ਉਹਦੇ ਨਿੱਕੇ ਨਿੱਕੇ ਬੱਚੇ ਰੋਂਦੇ ਨੇ ਘਰ ਵਾਲੀ ਨੇ ਧਾ ਮਾਰ ਕੇ ਉੱਪਰ ਆਪਣੀਆਂ ਵੰਗਾਂ ਭੰਨੀਆਂ ਰੋਈ ਇਕਦਮ ਉਹਦੀ ਜਾਗ ਖੁੱਲ ਗਈ ਪਸੀਨੇ ਨਾਲ ਸਰੀਰ ਭਿੱਜਿਆ ਓਹੋ ਮੈਂ ਤਾਂ ਰਾਜਾ ਆ ਇਹ ਕੀ ਹੋਇਆ ਮੇਰੇ ਨਾਲ ਜਦੋਂ ਉਹਦਾ ਸੁਪਨਾ ਲੰਘ ਗਿਆ ਸਵੇਰੇ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਹੱਸ ਪਏ ਕਹਿੰਦੇ ਹਰੀ ਸੈਨ ਤੇਰੇ ਮਨ ਦਾ ਭਰਮ ਦੂਰ ਹੋਇਆ ਕਿ ਨਹੀਂ ਹੋਇਆ ਕਹਿੰਦੇ ਮਹਾਰਾਜ ਸਮਝ ਨਹੀਂ ਆਈ ਕਹਿੰਦੇ ਸੁਪਨਾ ਸੁਣਾ ਉਹਦੇ ਹੱਥ ਜੁੜ ਗਏ ਵੀ ਗੁਰੂ ਸੁਪਨੇ ਬਾਰੇ ਵੀ ਜਾਣਦਾ ਇਹ ਚੀਜ਼ ਯਾਦ ਰੱਖਿਓ ਜੋ ਆਪਾਂ ਕਰਦੇ ਉਹ ਵੀ ਗੁਰੂ ਨੂੰ ਪਤਾ ਹੁੰਦਾ ਜੋ ਆਪਾਂ ਸੁਪਨੇ ਚ ਸੋਚਦੇ ਉਹ ਵੀ ਗੁਰੂ ਨੂੰ ਪਤਾ ਹੁੰਦਾ ਐਡੀ ਵੱਡੀ ਕਰਾਮਾਤ ਹੈ ਮੈਂ ਉਹਨਾਂ ਸਾਧੂਆਂ ਦੇ ਦਰਸ਼ਨ ਕੀਤੇ ਨੇ ਜਿਹੜੇ ਸਾਹਮਣੇ ਬੈਠੇ ਦੀ ਸਕੈਨ ਕਰ ਲੈਂਦੇ ਨੇ ਵੀ ਬੰਦਾ ਕੀ ਹੈ ਇੰਨੇ ਤਕੜੇ ਚਸ਼ਮ ਦੀ ਦੰਦਰ ਆ ਗਈ ਉਹਨਾਂ ਦੇ ਚੀਜ਼ ਪਰ ਉਹਨਾਂ ਨੂੰ ਹੁਕਮ ਹੋ ਜਾਂਦਾ ਰੱਬ ਦਾ ਉਹ ਪਾਪੀ ਤੋਂ ਪਾਪੀ ਬੰਦੇ ਨੂੰ ਵੇਖ ਕੇ ਉਹਦਾ ਪਾਪ ਨਹੀਂ ਵੇਖਦੇ ਭਲਾ ਹੀ ਕਰਦੇ ਇਹ ਸਾਧੂ ਦਾ ਸੁਭਾਅ ਹੈ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਕਹਿੰਦੇ ਸੁਪਨਾ ਸੁਣਾ ਉਹ ਰੋ ਪਿਆ ਉਹਨੇ ਸੁਪਨਾ ਸੁਣਾਇਆ ਕਹਿੰਦੇ ਮਹਾਰਾਜ ਬੜਾ ਡਰਾਉਣਾ ਸੁਪਨਾ ਆਇਆ ਮੈਂ ਚੰਡਾਲ ਦੇ ਘਰ ਮੇਰਾ ਜਨਮ ਹੋਇਆ ਗਰੀਬੀ ਬਹੁਤ ਸੀ ਵੱਡਾ ਹੋ ਗਿਆ ਵਿਆਹਿਆ ਗਿਆ ਬੱਚੇ ਛੋਟੇ ਮੰਗ ਮੰਗ ਕੇ ਰੋਟੀ ਖਿਲਾਉਂਦਾ ਰਿਹਾ ਮਹਾਰਾਜ ਨਿੱਕੇ ਨਿੱਕੇ ਬੱਚੇ ਗਰੀਬੀ ਬਹੁਤ ਮੈਂ ਮਰ ਗਿਆ ਸੁਪਨੇ ਚ ਘਰ ਵਾਲੀ ਨੇ ਧਾ ਮਾਰੀ ਜਦੋਂ ਮੰਗਾਂ ਭੰਨੀਆਂ ਧਾ ਮਾਰੀ ਉਦੋਂ ਮੇਰੀ ਜਾਗ ਖੁੱਲ ਗਈ ਮਹਾਰਾਜ ਮੈਂ ਤਾਂ ਰਾਜਾ ਆ ਪਾਤਸ਼ਾਹ ਕਹਿੰਦੇ ਹਰੀ ਸੈਨ ਚੱਲ ਤੇਰਾ ਭਰਮ ਦੂਰ ਕਰੀਏ ਮਹਾਰਾਜ ਲੈ ਗਏ ਹਜ਼ੂਰ ਕਹਿੰਦੇ ਉਹ ਸਾਹਮਣੇ ਨਗਰੀ ਹੈ ਉਹ ਪਿੰਡ ਵਿੱਚ ਹੋ ਕੇ ਆ ਉਹ ਪਿੰਡ ਵਿੱਚ ਗਿਆ ਜਦੋਂ ਪਿੰਡ ਚ ਗਿਆ ਨਾ ਰੌਲਾ ਪੈ ਗਿਆ ਪਿੰਡ ਵਾਲਿਆਂ ਨੇ ਫੜ ਲਿਆ ਕਹਿੰਦੇ ਉਹ ਇਹ ਤਾਂ ਬੰਦਾ ਹਜੇ ਕੱਲ ਮਰਿਆ ਇਹ ਬੰਦਾ ਕਿਵੇਂ ਜੀਂਦਾ ਹੋ ਗਿਆ ਉਹ ਕਹਿੰਦਾ ਮੈਂ ਤਾਂ ਰਾਜਾ ਆ ਕਹਿੰਦੇ ਨਹੀਂ ਤੇਰੇ ਛੋਟੇ ਛੋਟੇ ਬੱਚੇ ਆ ਰੋਂਦੇ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਨੇ ਆਪ ਜਾ ਕੇ ਜਾਮਣੀ ਦੇ ਕੇ ਕਿਹਾ ਭਾਈ ਉਹ ਬੰਦਾ ਨਹੀਂ ਹੈ ਜਿਹੜੇ ਬੰਦੇ ਨੂੰ ਜਿੱਥੇ ਦਫਨਾ ਕੇ ਆਏ ਉੱਥੇ ਵੇਖੋ ਉਸੇ ਜਗ੍ਹਾ ਤੇ ਉਹ ਬੰਦਾ ਨਿਕਲਿਆ ਰਾਜਾ ਹਰੀ ਸੈਨ ਕਹਿੰਦਾ ਮਹਾਰਾਜ ਇਹ ਕੀ ਖੇਡ ਹੈ ਕਹਿੰਦੇ ਭਾਈ ਕੋਈ ਬੰਦਾ ਮਰਨ ਵਾਲਾ ਸੀ ਗੁਰੂ ਦੀ ਨਜ਼ਰ ਹੋਈ ਹੈ ਤੇਰਾ ਜਨਮ ਉਹਦੇ ਚ ਰਾਤੀ ਸੁਪਨੇ ਚ ਰੂਪ ਆ ਕੇ ਪੂਰਾ ਜਨਮ ਸੁਪਨੇ ਵਿੱਚ ਕੱਢ ਨਹੀਂ ਤਾਂ ਇੱਕ ਜਨਮ ਤੈਨੂੰ ਲੈਣਾ ਪੈਣਾ ਸੀ ਉਸ ਗਰੀਬ ਸੁਪਨੇ ਵਿੱਚ ਤੇਰੀ ਰੂਹ ਚਲੀ ਗਈ ਔਰ ਤੇਰੀ ਆਤਮਾ ਨੇ ਸੁਪਨੇ ਵਿੱਚ ਪੂਰਾ ਜਨਮ ਸੁਪਨੇ ਵਿੱਚ ਪੂਰਾ ਜਨਮ ਕਰ ਲਿਆ ਸਾਧ ਸੰਗਤ ਸੁਪਨੇ ਵਿੱਚ ਪੂਰੀ ਕਿਰਿਆ ਵਰਤਦੀ ਹੈ ਜੇ ਸੁਪਨਾ ਖਾਲੀ ਹੋਵੇ ਸਰੀਰ ਨਾ ਵਰਤਦਾ ਹੋਵੇ ਆ ਸਰੀਰ ਦੀ ਕਿਰਿਆ ਸੁਪਨੇ ਚ ਕਦੇ ਵੀ ਨਹੀਂ ਹੋ ਸਕਦੀ ਸੁਪਨੇ ਵਿੱਚ ਸਰੀਰ ਦੀ ਕਿਰਿਆ ਹੋ ਜਾਂਦੀ ਹੈ ਪਾਤਸ਼ਾਹ ਨੇ ਕਿਹਾ ਤੇਰਾ ਜਨਮ ਸੁਪਨੇ ਚ ਕੱਟਿਆ ਗਿਆ ਭਾਈ ਸੰਤੋਖ ਸਿੰਘ ਲਿਖਦੇ ਇਮ ਸ਼੍ਰੀ ਸਤਿਗੁਰ ਪਏ ਸਹਾਏ ਸੁਪਨੇ ਮੇ ਤਬ ਦਿਓ ਬਤਾਏ ਇੱਕ ਜਨਮ ਚੰਡਾਲ ਕਰ ਹੋਇਓ ਸੁਪਨੇ ਮੇ ਤਬ ਸਭੀ ਖੋਇਓ ਇੱਕ ਜਨਮ ਉਹਦਾ ਸੁਪਨੇ ਵਿੱਚ ਹੀ ਗਵਾ ਦਿੱਤਾ ਪਤਾ ਕਿਉਂ ਹਜ਼ੂਰ ਕਹਿੰਦੇ ਤੁਮਰੇ ਮਨ ਮੇ ਭਰਮ ਸੁਆਈ ਲਿਖਿਆ ਲੇਖ ਮੇਟ ਸਕੇ ਕੋ ਨਾਹੀ ਕਹਿੰਦੇ ਤੇਰੇ ਮਨ ਚ ਭਰਮ ਸੀ ਲਿਖਿਆ ਲੇਖ ਨਹੀਂ ਕੋਈ ਮੇਟ ਸਕਦਾ ਕਹਿੰਦੇ ਗੁਰੂ ਤਾਂ ਲਿਖਿਆ ਲੇਖ ਸੁਪਨੇ ਵਿੱਚ ਹੀ ਮੇਟ ਦਿੰਦਾ ਕਈ ਦੁੱਖ ਆਪਣੇ ਸੁਪਨੇ ਵਿੱਚ ਕੱਟੇ ਜਾਂਦੇ। ਇਸ ਲਈ ਗੁਰੂ ਦਾ ਨਾਮ ਜਪੋ, ਬਲਿਹਾਰ ਜਾਓ, ਕਿਸੇ ਦਾ ਕਦੇ ਮਾੜਾ ਨਾ ਕਰੋ। ਚਿੱਤ ਜੋੜ ਕੇ ਤੁਰਦਿਆਂ ਫਿਰਦਿਆਂ ਕੰਮ ਕਾਰ ਕਰਦਿਆਂ ਜ਼ਰੂਰ ਕਹਿੰਦੇ ਰਿਹਾ ਕਰੋ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਇੱਕ ਵਾਰ ਕਹੋ ਪਿਆਰ ਨਾਲ, ਫਿਰ ਸਮਾਪਤੀ ਹੈ। ਸਤਿਗੁਰ

ਗੁਰ ਕੈ ਵੱਲ ਆਪਣੇ ਸਤਿਗੁਰ ਗੱਜ ਕੇ ਸਤਿਗੁਰ ਕੈ ਵੱਲ ਆਖੋ ਸਤਨਾਮ ਸ੍ਰੀ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ।

0: You're listening to KRPI 1550 Radio, Ferndale, Washington. You're listening to KRPI 1550 Radio, Ferndale, Washington.
1: ਵਾਹਿਗੁਰੂ ਸਾਹਿਬ ਜੀ ਗੌੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ

0: ਅਸ਼ਟਪਦੀ ਸਿਮਰੂ ਸਿਮਰ ਸਿਮਰ ਸੁਖ ਪਾਵੋ
1: ਕਲ ਕਲੇਸ਼ ਤਨ ਮਹੇ ਮਿਟਾਵੋ
0: ਸਿਮਰੂ ਜਾਸ ਵਿਸ਼ਮ ਪਰਹੇਕੈ
1: ਨਾਮ ਜਪਤਿਆ ਗਣਤਿ ਅਨੇਕੈ
0: ਵੇਦ ਪੁਰਾਣ ਸਿਮਰਤ ਸੁਧਾ ਅਖਿਰ
1: ਇਨੇ ਰਾਮ ਨਾਮ ਇਕ ਅਖਿਰ
0: ਇਨਕਾ ਇਕ ਜਿਸ ਦੀ ਬਸਾਵੈ
1: ਕਾਕੀ ਮਹਿਮਾ ਗਨੀ ਨ ਆਵੈ
0: ਕਾਂਕੀ ਏਕੈ ਦਰਸ ਤੁਹਾਰੋ
1: ਨਾਨਕ ਉਨ ਸੰਗ ਮੋਹੇ ਉਧਾਰੋ
0: ਸੁਖ ਮਨੀ ਸੁਖ ਅਮ੍ਰਿਤ ਪ੍ਰਭ ਨਾਮ
1: ਭਗਤ ਜਨਾ ਕੈ ਮਨ ਵਿਸਰਾਮ ਰਹਾਉ
0: ਪ੍ਰਭ ਕੈ ਸਿਮਰਨ ਗਰਭ ਨ ਬਸੈ
1: ਪ੍ਰਭ ਕੈ ਸਿਮਰਨ ਦੁਖ ਜਮ ਨਸੈ
0: ਪ੍ਰਭ ਕੈ ਸਿਮਰਨ ਕਾਲ ਪਰ ਹਰੈ
1: ਪ੍ਰਭ ਕੈ ਸਿਮਰਨ ਦੁਸ਼ਮਣ ਟਰੈ
0: ਪ੍ਰਭ ਸਿਮਰਤ ਕਛ ਬਿਗਨ ਨ ਲਾਗੈ
1: ਪ੍ਰਭ ਕੈ ਸਿਮਰਨ ਅਨ ਦਿਨ ਜਾਗੈ
0: ਪ੍ਰਭ ਕੈ ਸਿਮਰਨ ਭਉ ਨਾ ਵਿਆਪੈ
1: ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ
0: ਪ੍ਰਭ ਕਾ ਸਿਮਰਨ ਸਾਧ ਕੈ ਸੰਗ
1: ਸਰਬ ਨਿਧਾਨ ਨਾਨਕ ਹਰ ਰੰਗ
0: ਪ੍ਰਭ ਕੈ ਸਿਮਰਨ ਰਿਧ ਸਿਧ ਨੌ ਨਿਧ
1: ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ
0: ਪ੍ਰਭ ਕੈ ਸਿਮਰਨ ਜਪ ਤਪ ਪੂਜਾ
1: ਪ੍ਰਭ ਕੈ ਸਿਮਰਨ ਦਿਨ ਸਹਿ ਦੂਜਾ
0: ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ
1: ਪ੍ਰਭ ਕੈ ਸਿਮਰਨ ਦਰਗਹਿ ਮਾਨੀ
0: ਪ੍ਰਭ ਕੈ ਸਿਮਰਨ ਹੋਏ ਸੋ ਭਲਾ
1: ਪ੍ਰਭ ਕੈ ਸਿਮਰਨ ਸਫਲ ਫਲਾ
0: ਸੇ ਸਿਮਰਹਿ ਜਿਨ ਆਪ ਸਿਮਰਾਏ
1: ਨਾਨਕ ਤੱਕ ਲਾਗੋ ਪਾਏ
0: ਪ੍ਰਭ ਕਾ ਸਿਮਰਨ ਸਭ ਤੇ ਊਚਾ
1: ਪ੍ਰਭ ਕੈ ਸਿਮਰਨ ਉਦਰੇ ਮੂਚਾ
0: ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ
1: ਪ੍ਰਭ ਕੈ ਸਿਮਰਨ ਸਭ ਕਿਛ ਸੁਝੈ
0: ਪ੍ਰਭ ਕੈ ਸਿਮਰਨ ਨਾ ਹੀ ਜਮ ਪ੍ਰਾਸਾ
1: ਪ੍ਰਭ ਕੈ ਸਿਮਰਨ ਪੂਰਨ ਆਸਾ
0: ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ
1: ਅੰਮ੍ਰਿਤ ਨਾਮ੍ਰਿਤ ਮਾਹੇ ਸਮਾਏ
0: ਪ੍ਰਭ ਜੀ ਬਸੈ ਸਾਧ ਕੀ ਰਸਨਾ
1: ਨਾਨਕ ਜਨ ਕਾ ਦਾਸਨ ਦਸਨਾ
0: ਪ੍ਰਭ ਕੋ ਸਿਮਰਹਿ ਸੇ ਧਨ ਬੰਤੇ
1: ਪ੍ਰਭ ਕੋ ਸਿਮਰਹਿ ਸੇ ਪਤ ਬੰਤੇ
0: ਪ੍ਰਭ ਕੋ ਸਿਮਰਹਿ ਸੇ ਜਨ ਪ੍ਰਵਾਨ
1: ਪ੍ਰਭ ਕੋ ਸਿਮਰਹਿ ਸੇ ਪੁਰਖ ਪ੍ਰਧਾਨ
0: ਪ੍ਰਭ ਕੋ ਸਿਮਰਹਿ ਸੇ ਬੇਮੋਹਤਾਜੇ
1: ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ
0: ਪ੍ਰਭ ਕੋ ਸਿਮਰਹਿ ਸੇ ਸੁਖ ਵਾਸੀ
1: ਪ੍ਰਭ ਕੋ ਸਿਮਰਹਿ ਸਦਾ ਅਵਨਾਸੀ
0: ਸਿਮਰਨ ਤੇਲਾ ਗੇ ਜਿਨ ਆਪ ਦਇਆਲਾ
1: ਨਾਨਕ ਜਨ ਕੀ ਮੰਗੈਰ ਵਾਲਾ
0: ਪ੍ਰਭ ਕੋ ਸਿਮਰਹਿ ਸੇ ਪਰ ਉਪਕਾਰੀ
1: ਪ੍ਰਭ ਕੋ ਸਿਮਰਹਿ ਤਿਨ ਸਦਵਰ ਹਾਰੀ
0: ਪ੍ਰਭ ਕੋ ਸਿਮਰਹਿ ਸੇ ਮੁਖ ਸੁਹਾਵੇ
1: ਪ੍ਰਭ ਕੋ ਸਿਮਰਹਿ ਤਿਨ ਸੁਖ ਬਹਾਵੇ
0: ਪ੍ਰਭ ਕੋ ਸਿਮਰਹਿ ਤਿਨ ਆਤਮ ਜੀਤਾ
1: ਪ੍ਰਭ ਕੋ ਸਿਮਰਹਿ ਤਿਨ ਨਿਰਮਲ ਰੀਤਾ
0: ਪ੍ਰਭ ਕੋ ਸਿਮਰਹਿ ਤਿਨ ਅੰਧ ਘਨੇਰੇ
1: ਪ੍ਰਭ ਕੋ ਸਿਮਰਹਿ ਬਸੇ ਹਰ ਨੇਰੇ
0: ਸੰਤ ਕਿਰਪਾ ਤੇ ਅੰਦਿਨ ਜਾਗ
1: ਨਾਨਕ ਸਿਮਰਨ ਪੂਰੈ ਭਾਗ
0: ਪ੍ਰਭ ਕੈ ਸਿਮਰਨ ਕਾਰਜ ਪੂਰੇ
1: ਪ੍ਰਭ ਕੈ ਸਿਮਰਨ ਕਬ ਹੁਣ ਝੂਰੇ
0: ਪ੍ਰਭ ਕੈ ਸਿਮਰਨ ਹਰ ਗੁਣ ਬਾਣੀ
1: ਪ੍ਰਭ ਕੈ ਸਿਮਰਨ ਸਹਿਜ ਸਮਾਨੀ
0: ਪ੍ਰਭ ਕੈ ਸਿਮਰਨ ਨਿਰਚਲ ਆਸਨ
1: ਪ੍ਰਭ ਕੈ ਸਿਮਰਨ ਕਮਲ ਬਿਗਾਸਨ
0: ਪ੍ਰਭ ਕੈ ਸਿਮਰਨ ਅਨਹਦ ਝੁਨਕਾਰ
1: ਪ੍ਰਭ ਸਿਮਰਨ ਕਾ ਅੰਤ ਨ ਪਾਰ
0: ਸਿਮਰਨ ਸੇਜਨ ਜਿਨ ਕੋ ਬ੍ਰਹਮਿਆ
1: ਨਾਨਕ ਤਿਨ ਜਨ ਸਰਣੀ ਪਿਆ
0: ਹਰ ਸਿਮਰਨ ਕਰ ਭਗਤ ਪ੍ਰਗਟਾਏ
1: ਹਰ ਸਿਮਰਨ ਲਗ ਬੇਦ ਉਪਾਏ
0: ਹਰ ਸਿਮਰਨ ਭਏ ਸਿੱਧ ਜਤੀ ਦਾਤੇ
1: ਹਰ ਸਿਮਰਨ ਨੀਚ ਚੌਕੁੰਡ ਜਾਤੇ
0: ਹਰ ਸਿਮਰਨ ਧਾਰੀ ਸਭ ਧਰਨਾ
1: ਸਿਮਰ ਸਿਮਰ ਹਰ ਕਾਰਨ ਕਰਨਾ
0: ਹਰ ਸਿਮਰਨ ਕੀ ਸਗਲ ਅਕਾਰਾ
1: ਹਰ ਸਿਮਰਨ ਮੈਂ ਆਪ ਨਿਰੰਕਾਰਾ
0: ਹਰ ਕਿਰਪਾ ਜਿਸ ਆਪ ਬੁਝਾਇਆ
1: ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ
0: ਦੀਨ ਦਰਦ ਦੁਖ ਪੰਜਨਾ ਘਟ ਘਟ ਨਾਥ ਅਨਾਥ
1: ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ
0: ਜੈ ਮਾਤ ਪਿਤਾ ਸੁਖਮੀਤ ਨ ਭਾਈ
1: ਮਨ ਊਹਾ ਨਾਮ ਤੇਰਾ ਸੰਗ ਸਹਾਈ
0: ਜੈ ਮਹਾ ਭਿਆਨ ਦੂਤ ਜਮ ਦਲੈ
1: ਜੈ ਕੇਵਲ ਨਾਮ ਸੰਗ ਤੇਰਾ ਚੱਲੈ
0: ਜੈ ਮੁਸ਼ਕਲ ਹੋਵੇ ਅਤ ਭਾਰੀ
1: ਹਰ ਕੋ ਨਾਮ ਖਨ ਮਾਹੇ ਉਧਾਰੀ
0: ਅਨਕ ਪੁਨਃ ਚਰਨ ਕਰਤ ਨਹੀਂ ਤਰੈ
1: ਹਰ ਕੋ ਨਾਮ ਕੋਟ ਪਾਪ ਪਰ ਹਰੈ
0: ਗੁਰਮੁਖ ਨਾਮ ਜਪੋ ਮਨ ਮੇਰੇ
1: ਨਾਨਕ ਪਾਵੋ ਸੂਖ ਘਨੇਰੇ
0: ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ
1: ਹਰ ਕਾ ਨਾਮ ਜਪਤ ਹੋਏ ਸੁਖੀਆ
0: ਲਾਭ ਕਰੋੜੀ ਬੰਧਨ ਪਰੈ
1: ਹਰ ਕਾ ਨਾਮ ਜਪਤ ਨਿਸਤਰੈ
0: ਅਨਕ ਮਾਇਆ ਰੰਗ ਤਿੱਖ ਨ ਬੁਝਾਵੈ
1: ਹਰ ਕਾ ਨਾਮ ਜਪਤਿਆ ਘਾਵੈ
0: ਇਹ ਮਾਰਗ ਇਹੋ ਜਾਤ ਅਕੇਲਾ
1: ਤੈ ਹਰ ਨਾਮ ਸੰਗ ਹੋਤ ਸੁਹੇਲਾ
0: ਐਸਾ ਨਾਮ ਮਨ ਸਦਾ ਧਿਆਈਐ
1: ਨਾਨਕ ਗੁਰਮੁਖ ਪਰਮਗਤ ਪਾਈਐ
0: ਛੂਟਤ ਨਹੀਂ ਕੋਟ ਲਖ ਬਾਹੀ
1: ਨਾਮ ਜਪਤ ਤੈ ਪਾਰ ਪਰਾਹੀ
0: ਅਨਕ ਬਿਗਨ ਜਹ ਆਏ ਸੰਘਾਰੈ
1: ਹਰ ਕਾ ਨਾਮ ਤਤਕਾਲ ਉਧਾਰੈ
0: ਅਨਕ ਜੋਨ ਜਨਮੈ ਮਰ ਜਾਮ
1: ਨਾਮ ਜਪਤ ਭਾਵੈ ਬਿਸਰਾਮ
0: ਹਉ ਮੈਲਾ ਮਲ ਕਬਹੁ ਨ ਧੋਵੈ
1: ਹਰ ਕਾ ਨਾਮ ਕੋਟ ਪਾਪ ਖੋਵੈ
0: ਐਸਾ ਨਾਮ ਜਪੋ ਮਨ ਰੰਗ
1: ਨਾਨਕ ਪਾਈਐ ਸਾਧਕ ਸੰਗ
0: ਇਹ ਮਾਰਗ ਕੇ ਗਨ ਜਾਏ ਨ ਪੋਸਾ
1: ਹਰ ਕਾ ਨਾਮ ਊਹਾ ਸੰਗ ਤੋਸਾ
0: ਜੇ ਪੈਂਡੈ ਮਹਾਂ ਅੰਤ ਗੁਬਾਰਾ
1: ਹਰ ਕਾ ਨਾਮ ਸੰਗ ਉਜਿਆਰਾ
0: ਜਹ ਪੰਥ ਤੇਰਾ ਕੋ ਨਾ ਸੰਜਾਨੂ
1: ਹਰ ਕਾ ਨਾਮ ਤਹ ਨਾਲ ਪਛਾਨੂ
0: ਜਹ ਮਹਾਂ ਭਿਆਨ ਤਪਤ ਬਹੁ ਕਾਮ
1: ਤੈ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ
0: ਜਹਾਂ ਤ੍ਰਿਖਾ ਮਨ ਤੁਝ ਆ ਕਰਖੈ
1: ਤੈ ਨਾਨਕ ਹਰ ਹਰ ਅੰਮ੍ਰਿਤ ਵਰਖੈ
0: ਭਗਤ ਜਨਾ ਕੀ ਬਰਤਨ ਨਾਮ
1: ਸੰਤ ਜਨਾ ਕੈ ਮਨ ਵਿਸਰਾਮ
0: ਹਰ ਕਾ ਨਾਮ ਦਾਸ ਕੀ ਓਟ
1: ਹਰ ਕੈ ਨਾਮ ਉਦਰੇ ਜਨ ਕੋਟ
0: ਹਰ ਜਸ ਕਰਤ ਸੰਤ ਦਿਨ ਰਾਤ
1: ਹਰ ਹਰ ਔਖਤ ਸਾਧ ਕਮਾਤ
0: ਹਰ ਜਨ ਕੈ ਹਰ ਨਾਮ ਨਿਧਾਨ
1: ਔਰ ਬ੍ਰਹਮ ਜਨ ਕੀਨੋ ਦਾਨ
0: ਮਨ ਤਨ ਰੰਗ ਰਤੇ ਰੰਗ ਏਕੈ
1: ਨਾਨਕ ਜਨ ਕੈ ਬ੍ਰਿਤ ਭਵਿਕੈ
0: ਹਰ ਕਾ ਨਾਮ ਜਨ ਕੋ ਮੁਕਤ ਜੁਗਤ
1: ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ
0: ਹਰ ਕਾ ਨਾਮ ਜਨ ਕਾ ਰੂਪ ਰੰਗ
1: ਹਰ ਨਾਮ ਜਪਤ ਕਬ ਪਰੇ ਨ ਭੰਗ
0: ਹਰ ਕਾ ਨਾਮ ਜਨ ਕੀ ਵਡਿਆਈ
1: ਹਰ ਕੈ ਨਾਮ ਜਨ ਸੋਭਾ ਪਾਈ
0: ਹਰ ਕਾ ਨਾਮ ਜਨ ਕੋ ਭੋਗ ਜੋਗ
1: ਹਰ ਨਾਮ ਜਪਤ ਕਛ ਨਹੀਂ ਬਿਯੋਗ
0: ਜਨ ਰਾਸਾ ਹਰ ਨਾਮ ਕੀ ਸੇਵਾ
1: ਨਾਨਕ ਪੂਜੈ ਹਰ ਹਰ ਦੇਵਾ
0: ਹਰ ਹਰ ਜਨ ਕੈ ਮਾਲਕ ਜੀਨਾ
1: ਹਰ ਤਨ ਜਨ ਕੋ ਆ ਪ੍ਰਭ ਦੀਨਾ
0: ਹਰ ਹਰ ਜਨ ਕੈ ਓਟ ਸਤਾਣੀ
1: ਹਰ ਪ੍ਰਤਾਪ ਜਨ ਅਵਰ ਨ ਜਾਣੀ
0: ਬੋਧ ਬੋਧ ਜਨ ਹਰ ਰਸ ਰਾਤੇ
1: ਸੁਨ ਸਮਾਧ ਨਾਮ ਰਸ ਮਾਤੇ
0: ਆਠ ਪਹਿਰ ਜਨ ਹਰ ਹਰ ਜਪੈ
1: ਹਰ ਕਾ ਭਗਤ ਪ੍ਰਗਟ ਨਹੀਂ ਛਪੈ
0: ਹਰ ਕੀ ਭਗਤ ਮੁਕਤ ਬਹੁ ਕਰੇ
1: ਨਾਨਕ ਜਨ ਸੰਗ ਕੇ ਤੇ ਤਰੇ
0: ਬਾਹਰ ਜਾਤ ਤੇ ਹਰ ਕੋ ਨਾਮ
1: ਨਾਮ ਤੇਨ ਹਰ ਹਰ ਗੁਣ ਗਾਮ
0: ਸਭ ਤੇ ਉਤਮ ਹਰ ਕੀ ਕਥਾ
1: ਨਾਮ ਸੁਨਤ ਦਰਦ ਦੁਖ ਲਥਾ
0: ਨਾਮ ਕੀ ਮਹਿਮਾ ਸੰਤ ਰਿਤ ਵਸੈ
1: ਸੰਤ ਪ੍ਰਤਾਪ ਦੁਰਤ ਸਭ ਨਸੈ
0: ਸੰਤ ਕਾ ਸੰਗ ਵਡ ਭਾਗੀ ਪਾਈਐ
1: ਸੰਤ ਕੀ ਸੇਵਾ ਨਾਮ ਤੇ ਆਈਐ
0: ਨਾਮ ਤੋਲ ਕਛ ਅਵਰ ਨਾ ਹੋਏ
1: ਨਾਨਕ ਗੁਰਮੁਖ ਨਾਮ ਪਾਵੇ ਜਨ ਕੋ ਇਸ ਲੋਕ
0: ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਟੰਡੋਲ
1: ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ
0: ਜਾਪ ਤਾਪ ਗਿਆਨ ਸਭ ਧਿਆਨ
1: ਸ਼ਸਤਰ ਸਿਮਰਤ ਵਖਿਆਨ
0: ਯੋਗ ਅਭਿਆਸ ਕਰਮ ਧਰਮ ਕਿਰਿਆ
1: ਸਗਲ ਤਿਆਗ ਬਨ ਮੱਦੇ ਫਿਰਿਆ
0: ਅਨਕ ਪ੍ਰਕਾਰ ਕੀ ਬਹੁ ਜਤਨਾ
1: ਉਨ ਦਾਨ ਹੁਣ ਮੈਂ ਬਹੁ ਰਤਨਾ
0: ਸਰੀਰ ਕਟਾਏ ਹੁਣ ਮੈਂ ਕਰ ਰਾਤੀ
1: ਵਰਤ ਨੇਮ ਕਰੇ ਬਹੁ ਭਾਤੀ
0: ਨਹੀਂ ਤੁਲ ਰਾਮ ਨਾਮ ਵਿਚਾਰ
1: ਨਾਨਕ ਗੁਰਮੁਖ ਨਾਮ ਜਪੀਏ ਇਕ ਬਾਰ
0: ਨੌ ਖੰਡ ਪ੍ਰਿਥਵੀ ਫਿਰੈ ਚਿਰ ਜੀਵੈ
1: ਮਹਾ ਉਦਾਸ ਤਪੀ ਸਰ ਥੀਵੈ
0: ਅਗਨ ਮਾਹੀ ਹੁਮਤ ਪੁਰਾਨ
1: ਕਨਕ ਹਸਵ ਹੈ ਵਰਭੂ ਦਾਨ
0: ਨਿਵਲੀ ਕਰਮ ਕਰੇ ਬਹੁ ਆਸਨ
1: ਨੈਨ ਮਾਰਗ ਸੰਜਮੈ ਸਾਧਨ
0: ਨਿਮਕ ਨਿਮਕ ਕਰ ਸਰੀਰ ਕਟਾਵੈ
1: ਰੋਵੀ ਹਮੈ ਮੈਲ ਨ ਜਾਵੈ
0: ਹਰ ਕੇ ਨਾਮ ਸਮ ਸਰਕਸ਼ ਨਾਹੀ
1: ਨਾਨਕ ਗੁਰਮੁਖ ਨਾਮ ਜਪਤ ਗਤ ਪਾਹੀ
0: ਮਨ ਕਾਮਨਾ ਤੀਰਥ ਦੇਹ ਛੁਟੈ
1: ਗਰਭ ਘੁਮਾਨ ਨ ਮਨ ਤੇ ਹੁਟੈ
0: ਸੋਚ ਕਰੈ ਦਿਨ ਸਰ ਰਾਤ
1: ਮਨ ਕੀ ਮੈਲ ਨ ਤਨ ਦੇ ਜਾਤ
0: ਇਸ ਦੇਹੀ ਕੋ ਬਹੁ ਸਾਧਨਾ ਕਰੈ
1: ਮਨ ਤੇ ਕਭੂ ਨ ਦੁਖਿਆ ਟਰੈ
0: ਜਲ ਧੋਵੈ ਬਹੁ ਦੇਹ ਅਨੀਤ
1: ਕਹਾ ਹੋਏ ਕਾਚੀ ਭੀਤ
0: ਮਨ ਹਰ ਕੇ ਨਾਮ ਕੀ ਮਹਿਮਾ ਊਚ
1: ਨਾਨਕ ਨਾਮ ਉਦਰੇ ਪਤਤ ਬਹੁ ਮੂਚ
0: ਬਹੁਤ ਸਿਆਣਪ ਜਮ ਕਾ ਭਉ ਵਿਆਪੈ
1: ਅਨਕ ਜਤਨ ਕਰ ਤ੍ਰਿਸ਼ਨ ਨਾ ਧਰਾਪੈ
0: ਏਕ ਅਨੇਕ ਅਗਨ ਨਹੀਂ ਬੁਝੈ
1: ਫੋਟੋ ਪਾਵਦਰ ਗੈਨੇ ਸਿਜੈ
0: ਛੁਟ ਸੁਨਾਹੀ ਊਪ ਪਿਆਲ
1: ਲੋਹੇ ਵਿਆਪੈ ਮਾਇਆ ਜਾਲ
0: ਅਵਰ ਕਰਤੂਤ ਸਗਲੀ ਜਮ ਡਾਨੈ
1: ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ
0: ਹਰ ਕਾ ਨਾਮ ਜਪਤ ਦੁਖ ਜਾਏ
1: ਨਾਨਕ ਬੋਲੇ ਸਹਿਜ ਸੁਭਾਏ
0: ਚਾਰ ਪਦਾਰਥ ਜੇ ਕੋ ਮੰਗੈ
1: ਸਾਰ ਜਨਾ ਕੀ ਸੇਵਾ ਲਾਗੈ
0: ਜੇ ਕੋ ਆਪਣਾ ਦੁਖ ਮਿਟਾਵੈ
1: ਹਰ ਹਰ ਨਾਮ ਦਾ ਸਦਗਾਵੈ
0: ਜੇ ਕੋ ਆਪਣੀ ਸੋਭਾ ਲੋਰੈ
1: ਸਾਧ ਸੰਗੇ ਹਉਮੈ ਸ਼ੋਰੈ
0: ਜੇ ਕੋ ਜਨਮ ਮਰਨ ਤੇ ਡਰੈ
1: ਸਾਧ ਜਨਾ ਕੀ ਸ਼ਰਨੀ ਪਰੈ
0: ਜਿਸ ਜਨ ਕੋ ਪ੍ਰਭ ਦਰਸ ਪਿਆਸਾ
1: ਨਾਨਕ ਤਾਕੈ ਬਲ ਬਲ ਜਾਸਾ
0: ਸਗਲ ਪੁਰਖ ਮੈਂ ਪੁਰਖ ਪ੍ਰਧਾਨ
1: ਸਾਧ ਸੰਗ ਜਾਕਾ ਮਿਟੇ ਅਭਿਮਾਨ
0: ਆਪ ਸੁਖੋ ਜੋ ਜਾਣੈ ਨੀਚਾ
1: ਸੋ ਗਨੀਐ ਸਭ ਤੇ ਉੱਚਾ
0: ਜਾਕਾ ਮਨ ਹੋਏ ਸਗਲ ਕੀ ਰੀਨਾ
1: ਹਰ ਹਰ ਨਾਮ ਤਿਨ ਘਟ ਘਟ ਚੀਨਾ
0: ਮਾਰੇ ਆਪਣੇ ਤੇ ਬੁਰਾ ਮਿਟਾਨਾ
1: ਦੇਖੈ ਸਗਲ ਸ੍ਰਿਸ਼ਟ ਸਾਜਨਾ
0: ਸੁਖ ਦੁਖ ਜਨ ਸਮ ਦ੍ਰਿਸ਼ਟੇਤਾ
1: ਨਾਨਕ ਪਾਪ ਪੁੰਨ ਨਹੀਂ ਲੇਪਾ
0: ਨਿਰਧਨ ਕੋ ਧਨ ਤੇ ਰੋ ਨਾਉ
1: ਨਿਥਾਵੈ ਕੋ ਨਾਉ ਤੇਰਾ ਥਾਉ
0: ਨਮਾਨੇ ਕੋ ਪ੍ਰਭ ਤੇਰੋ ਮਾਨ
1: ਸਗਲ ਘਟਾਕੋ ਦੇਵੋ ਦਾਨ
0: ਕਰਮ ਕਰਾਵਣ ਹਾਰ ਸੁਆਮੀ
1: ਸਗਲ ਘਟਾਕੇ ਅੰਤਰ ਜਾਮੀ
0: ਆਪਣੀ ਗਤਮਤ ਜਾਨੋ ਆਪੇ
1: ਆਪਣ ਸੰਗ ਆਪ ਪ੍ਰਭ ਰਾਤੇ
0: ਤੁਮਰੀ ਉਸਤਤ ਤੁਮ ਤੇ ਹੋਏ
1: ਨਾਨਕ ਅਵਰ ਨ ਜਾਣ ਸਕੋਏ
0: ਸਰਬ ਧਰਮ ਮੈਂ ਸ੍ਰੇਸ਼ਟ ਧਰਮ
1: ਹਰ ਕੋ ਨਾਮ ਜਪ ਨਿਰਮਲ ਕਰਮ
0: ਸਗਲ ਕਿਰਿਆ ਮੈਂ ਉਤਮ ਕਿਰਿਆ
1: ਸਾਧ ਸੰਗ ਦੁਰਮਤ ਮਲ ਹਿਰਿਆ
0: ਸਗਲ ਉਦਮ ਮੈਂ ਉਦਮ ਭਲਾ
1: ਹਰ ਕਾ ਨਾਮ ਜਪੋ ਜੀ ਸਦਾ
0: ਸਗਲ ਬਾਣੀ ਮੈਂ ਅੰਮ੍ਰਿਤ ਪਾਨੀ
1: ਹਰ ਕੋ ਜਸਨ ਵਸਨ ਬਖਾਨੀ
0: ਸਗਲ ਥਾਨ ਤੇ ਹੋ ਉਤਮ ਥਾਨ
1: ਨਾਨਕ ਜੇ ਕਟ ਵਸੈ ਹਰ ਨਾਮ ਸਲੋਕ
0: ਨਿਰਗੁਣ ਯਾਰ ਏ ਅਨਿਆ ਸੋ ਪ੍ਰਭ ਸਦਾ ਸਮਾਲ
1: ਜਿਨ ਕੀ ਆ ਤਿਸ ਜੀਤ ਰੱਖ ਨਾਨਕ ਨਿਭਹੀ ਨਾਲ ਅਸ਼ਟਪਦੀ
0: ਪਰਮਈਆ ਕੇ ਗੁਣ ਚੇਤ ਪੁਰਾਨੀ
1: ਕਵਨ ਮੋਹ ਤੇ ਕਵਨ ਦਸ਼ਟਾਨੀ
0: ਜਿਨ ਤੂੰ ਸਾਧ ਸਵਾਰ ਸਿੰਗਾਰਿਆ
1: ਗਰਭ ਅਗਨ ਮੈਂ ਜਿਨੇ ਉਬਾਰਿਆ
0: ਬਾਰ ਵਿਵਸਥਾ ਤੁਝੇ ਪਿਆਰਾ ਦੂਧ
1: ਪਰ ਜੋਬਨ ਭੋਜਨ ਸੁਖ ਸੂਦ
0: ਬਿਰਧ ਪਿਆ ਉਪਰ ਸਾਖ ਸੈਨ
1: ਮੁਖ ਪਿਆ ਉਹ ਬੈਠ ਕੋ ਦੈਨ
0: ਇਹੋ ਨਿਰਗੁਣ ਗੁਣ ਕੁਛੂ ਨਾ ਬੂਝੈ
1: ਬਖਸ਼ ਲਿਖ ਤੋ ਨਾਨਕ ਸੀਜੈ
0: ਜੈ ਪ੍ਰਸਾਦ ਧਾਰ ਉਪਰ ਸੁਖ ਬਸ ਹੈ
1: ਸੁਤ ਭਰਾਤ ਨੀਤ ਬਨਤਾ ਸੰਘ ਹੱਸੈ
0: ਜੈ ਪ੍ਰਸਾਦ ਪੀਵੈ ਸੀਤਲ ਜਲਾ
1: ਸੁਖਦਾਈ ਪਵਨ ਪਾਵ ਕਿਆ ਮੁੱਲਾ
0: ਜੈ ਪ੍ਰਸਾਦ ਭੋਗੈ ਸਭ ਰਸਾ
1: ਸਗਲ ਸਮਗਰੀ ਸੰਗ ਸਤ ਬਸਾ
0: ਦੀਨੇ ਹਸ ਪਾਮ ਕਰਨ ਨੇਤਰ ਰਸਨਾ
1: ਸਹਿ ਤਿਆਗ ਅਵਰ ਸੰਗ ਰਚਨਾ
0: ਐਸੇ ਦੋਕ ਮੂੜ ਅੰਧ ਵਿਆਪੇ
1: ਨਾਨਕ ਕਾਢ ਲਿਓ ਪ੍ਰਭ ਆਪੇ
0: ਆਦਿ ਅੰਤ ਜੋ ਰੱਖਣ ਹਾਰ
1: ਸਿਉ ਪ੍ਰੀਤਨ ਕਰੇ ਗਵਾਰ
0: ਜਾਗੀ ਸੇਵਾ ਨਵ ਨਿਤ ਪਾਵੈ
1: ਸਿਉ ਮੂੜਾ ਮਨ ਨਹੀਂ ਲਾਵੇ
0: ਜੋ ਠਾਕੁਰ ਸਦਾ ਹਜੂਰੇ
1: ਜਾਗੋ ਅੰਧਾ ਜਾਣਤ ਦੂਰੇ
0: ਜਾਗੀ ਟਹਿਲ ਪਾਵੈ ਦਰਗਾਹ ਮਾਨ
1: ਸਹਿ ਬਸਾਰੈ ਮੁਗਦਾ ਜਾਨ
0: ਸਦਾ ਸਦਾ ਇਹ ਭੂਲਣ ਹਾਰ
1: ਨਾਨਕ ਰੱਖਣ ਹਾਰ ਅਪਾਰ
0: ਰਤਨ ਤਿਆਗ ਕੌਡੀ ਸੰਗ ਰਚੈ
1: ਸਾਚ ਛੋੜ ਝੂਠ ਸੰਗ ਮਚੈ
0: ਜੋ ਛੱਡਣਾ ਸੋ ਅਸਥਿਰ ਕਰ ਮਾਨੈ
1: ਜੋ ਹੋਵਨ ਸੋ ਦੂਰ ਪਰਾਨੈ
0: ਛੋਟ ਜਾਏ ਤਿਸ ਕਾ ਸ਼ਰਮ ਕਰੈ
1: ਸੰਗ ਸਹਾਈ ਤਿਸ ਪਰ ਹਰੈ
0: ਚੰਦਨ ਲੇਪ ਉਤਾਰੈ ਧੋਏ
1: ਕਰ ਤਪ ਪ੍ਰੀਤ ਭਸਮ ਸੰਗ ਹੋਏ
0: ਅੰਧ ਕੂਪ ਮੈਂ ਪਤਿਤ ਬਿਕਰਾਲ
1: ਨਾਨਕ ਕਾਢ ਲਿਓ ਪ੍ਰਭ ਦਿਆਲ
0: ਕਰਤੂਤ ਪਸ਼ੂ ਕੀ ਮਾਨਸ ਜਾਤ
1: ਲੋਕ ਵਿਚਾਰਾ ਕਰੇ ਦਿਨ ਰਾਤ
0: ਬਾਹਰ ਭੇਖ ਅੰਤਰ ਮਲ ਮਾਇਆ
1: ਸ਼ਬਸ਼ ਨਾਹੀਂ ਕਛ ਕਰੇ ਛਪਾਇਆ
0: ਬਾਹਰ ਗਿਆਨ ਧਿਆਨ ਇਸ਼ਨਾਨ
1: ਅੰਤਰ ਵਿਆਪੈ ਲੋਕ ਸਮਾਨ
0: ਅੰਤਰ ਅਗਨ ਬਾਹਰ ਤਨ ਸਵਾਹ
1: ਗਲ ਪਾਤਰ ਕੈਸੇ ਤਰੇ ਅਥਾਹ
0: ਜਾਂ ਕਹਿ ਅੰਤਰ ਬਸੈ ਪ੍ਰਭ ਆਪ
1: ਨਾਨਕ ਤੇਜਨ ਸਹਿਜ ਸਮਾਜ
0: ਸੁਣ ਅੰਧਾ ਕੈਸੇ ਮਾਰ मार्ग पावै
1: कर गए लहो ओढ़ निभावै
0: कहां बुझारत बूझै डोरा
1: जिस कहिया तो समझै पूरा
0: कहां बिष्णु पद गावै गोंग
1: यतन करै तो पी सुर भंग
0: पिंगल पर्वत पर भवन
1: नहीं होत उहा उस गमन
0: करतार करना मैं दीन बेनती करै
1: नानक तुम्हारी कृपा तरै
0: संग सहाई सो आवै न चीत
1: जो बराई ता स्यो प्रीत
0: बलुआ के गृह भीतर बसै
1: अंत केल माया रंग रसै
0: दृढ़ कर्मा ने मन प्रतीत
1: काल न आवै मूढ़े चीत
0: बैर विरोध काम क्रोध मोह
1: झूठ प्रकार महा लोभ त्रोह
0: यहूं जुगत बिहाने कई जन्म
1: नानक राख लिहो अपन कर कर्म
0: तू ठाकुर तुम पाए अरदास
1: जीव पिंड सब तेरी रास
0: तुम मात पिता हम बारक तेरे
1: तुम्हारी कृपा में सुख घनेरे
0: कोई न जाने तुमरा अंत
1: ऊचे ते ऊचा भगवंत
0: सगल समग्री तुमरे सूत्र धारी
1: तुमते होए सो आज्ञाकारी
0: तुमरी गत मिल तुम ही जानी
1: नानक दास सदा कुर्बानी श्लोक
0: दिन हर प्रभ छोड़ के लागे आन सवाई
1: नानक कहूं नसी जई बिन नामे पत जाए अष्टपदी
0: दस वसूले पाछे पावे
1: एक वस्त कारण बिखो टकवावे
0: एक पीना दे दस पी हिरले
1: दो मूड़ा को कहां करे
0: जिस ठाकुर से नाही चारा
1: ठाको कीजे सद नमस्कार
0: जाके मन लगा प्रभ मीठा
1: सर्व सुखता हूँ मन बुठा
0: जिस जन अपना हुक्म मनाया
1: सर्व सुख नानक तिन पाया
0: अगंत शाह अपनी दे रास
1: हाथ पीत बरते अनंत उलास
0: अपनी ईमान कछ बहो शाह होले
1: अज्ञानी मन रोस करे
0: अपनी प्रतीत आप ही घोवे
1: और उसका विश्वास न हो
0: बस्ते सागे रखै
1: की आज्ञा मन ने मथ
0: उसते चौगन करे निहाल
1: नानक साहिब सदा दयाल
0: नानक भांत माया के हित
1: सरपर होवत जान अनेत
0: बिरख की छाया से रंग लावै
1: ओ बिन सह ओ मन पछतावै
0: जो दी सह सो चालन हार
1: लपटर होता अंधा अंधार
0: घटाऊ से जो लावै ने
1: ताको हाथ न आवै के
0: मन हर के नाम की प्री सुखदाई
1: कर कृपा नानक आप लै लाई
0: मिथ्या तन धन कुटुंब सुपाया
1: मिथ्या होमै ममता माया
0: मिथ्या राज जोगन धन माल
1: मिथ्या काम क्रोध विकराल
0: मिथ्या रथ हस्ती असु वस्त्रा
1: मिथ्या रंग संग माया पेक हस्ता
0: मिथ्या ध्रो मोह अभिमान
1: मिथ्या आप से ऊपर करत गुमान
0: सिर भक्त साध की शरण
1: नानक जप जप जीवै हर के चरण
0: मिथ्या श्रवण पर निंदा सुनहे
1: मिथ्या हस्त पर दर्ब को हिरे
0: मिथ्या नेत्र पेखत पात्रया रूपाद
1: मिथ्या रसना भोजन अनस्वाद
0: मिथ्या जन्म पर विकार को तावहे
1: मिथ्या मन पर लोभ लबावे
0: मिथ्या तन ही पर उपकारा
1: मिथ्या बास लेत विकारा
0: बेभूते मिथ्या सब भये
1: सफल दे नानक हर हर नाम लये
0: बिरति साख की आरजा
1: साच बिना कह हो सुचा
0: बिरथा नाम बिना तर अंध
1: मुखे आवतता कह दुर्गंध
0: फिर सिमरन दिन रैन बिरथा विहाए
1: एक बिना ज्यों खेती जाए
0: गोविंद भजन बिन बिरथे सब काम
1: कृपण के निरार्थ दाम
0: धन तन तेज अंधे कट बस्यो हर नाऊ
1: नानक ताके बल बल जाओ
0: रहते अवर कश अवर कमावत
1: मन ही प्रीत मुखों गंड लावत
0: जानन हार प्रभु प्रवीन
1: बाहर पीक न काहू भीन
0: अवर उपदेश है आप न करे
1: आवत जावत जन मैं मरे
0: जिसके अंतर बसे प्रभाप
1: जिसकी सीख तरह संसार
0: जो तुम भाने तिन प्रभ जाता
1: नानक निजन चरण पराता
0: करूं बेनती पार ब्रह्म सब जाने
1: अपना किया आपे मन
0: आपे आप करत नबेरा
1: किसे दूर जनावत किसे बुझावत नेरा
0: पाप से अन सकल ते रहत
1: सब कछ जाने या तुम की राहत
0: जिस भावे तिस लये लड़ लाए
1: शांत अनंतर रहा समाए
0: सो सेवक जिस कृपा करी
1: निमक निमक जपन

0: ਰਾਸ਼ਟਰਪਤੀ
1: ਜੇ ਪ੍ਰਸਾਦ ਛੱਤੀ ਹੀ ਅੰਮ੍ਰਿਤ ਖਾਹੇ
0: ਜਿਸ ਠਾਕੁਰ ਕੋ ਰਖ ਮਨ ਮਾਹੇ
1: ਜੇ ਪ੍ਰਸਾਦ ਸੁਗੰਧਿਤ ਤਨ ਲਾਵਹੇ
0: ਜਿਸ ਕੋ ਸਿਮਰਤ ਪਰਮਗਤ ਪਾਵੇ
1: ਜੇ ਪ੍ਰਸਾਦ ਬਸੇ ਸੁਖ ਮੰਦਰ
0: ਧਿਆਏ ਸਦਾ ਮਨ ਅੰਦਰ
1: ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਣਾ
0: ਆਠ ਪਹਿਰ ਸਿਮਰੋਤ ਸਰਸਨਾ
1: ਜੇ ਪ੍ਰਸਾਦ ਰੰਗ ਰਸ ਭੋਗ
0: ਨਾਨਕ ਸਦਾ ਧਿਆਈਏ ਧਿਆਨ ਜੋਗ
1: ਜੇ ਪ੍ਰਸਾਦ ਪਾਠ ਪਟੰਬਰ ਹੰਡਾਵਹੇ
0: ਜਿਸੇ ਤਿਆਗਤ ਅਵਰ ਲੁਭਾਵੇ
1: ਜੇ ਪ੍ਰਸਾਦ ਸੁਖ ਸੇਜ ਸੋਈ ਜੈ
0: ਮਨ ਆਠ ਪਹਿਰ ਤੱਕ ਦਸ ਕਵੀ ਜੈ
1: ਜੇ ਪ੍ਰਸਾਦ ਤੁਲ ਸਭ ਕੋ ਮਨ
0: ਮੁਕਤਾ ਕੋ ਦਸ ਰਸਨ ਬਖਾਨਾ
1: ਜੇ ਪ੍ਰਸਾਦ ਤੇਰੋ ਰਹਿਤਾ ਧਰਮ
0: ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ
1: ਰੱਬ ਦੀ ਜਪਤ ਦਰਗਾਹ ਮਾਨ ਪਾਵਹੇ
0: ਨਾਨਕ ਪਤ ਸੇ ਤੀ ਕਰ ਜਾਵੇ
1: ਜੇ ਪ੍ਰਸਾਦ ਅਰੋ ਕੰਚਨ ਦੇਹੀ
0: ਨਿਬਲਾ ਬੁੱਤ ਸਰਾਮ ਸਨੇਹੀ
1: ਜੇ ਪ੍ਰਸਾਦ ਤੇਰਾ ਓਲਾ ਰਹਿਤ
0: ਮਨ ਸੁਖ ਪਾਵੇ ਹਰ ਹਰ ਜਸ ਕਹਿਤ
1: ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ
0: ਮਨ ਸਰ ਨੀਪਰ ਠਾਕੁਰ ਪ੍ਰਭ ਤਾਕੇ
1: ਜੇ ਪ੍ਰਸਾਦ ਤੁਝ ਕੋ ਨਾ ਪਹੁੰਚੇ
0: ਮਨ ਸਾਹ ਸਾਹ ਸਿਮਰੋ ਪ੍ਰਭ ਉੱਚੇ
1: ਜੇ ਪ੍ਰਸਾਦ ਪਾਈ ਦੁਰਲਭ ਦੇਹੇ
0: ਨਾਨਕ ਤਾਕੀ ਭਗਤ ਕਰੇ
1: ਜੇ ਪ੍ਰਸਾਦ ਅਭੁਖਨ ਪਹਿਰੀਜੈ
0: ਮਨ ਤਿਸ ਸਿਮਰਤ ਕਿਉ ਆਰਸ ਕੀਜੈ
1: ਜੇ ਪ੍ਰਸਾਦ ਅਸਵਰ ਸਵਾਰੀ
0: ਮਨ ਤਿਸ ਪਾਪੋ ਕਬੂ ਨਾ ਵਿਸਾਰੀ
1: ਜੇ ਪ੍ਰਸਾਦ ਬਾਗ ਮਿਲਕ ਧਨਾ
0: ਰਾਗ ਪ੍ਰੇ ਪ੍ਰਭ ਆਪਣੇ ਮਨਾ
1: ਜਿਨ ਤੇਰੀ ਮਨ ਬਣਤ ਬਣਾਈ
0: ਉਠਤ ਬੈਠ ਸਤ ਸਹਿ ਧਿਆਈ
1: ਕਿਸੇ ਧਿਆਈ ਜੋ ਏਕ ਲਖੈ
0: ਨੀਹਾਂ ਉਹਾਂ ਨਾਨਕ ਤੇਰੀ ਰੱਖੈ
1: ਜੇ ਪ੍ਰਸਾਦ ਕਰੇ ਪੁਨ ਬਹੁਦਾਨ
0: ਮਨ ਆਠ ਪਹਿਰ ਕਰ ਤਿਸਕਾ ਧਿਆਨ
1: ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ
0: ਜਿਸ ਪ੍ਰਭੋ ਸਾਸ ਸਾਸ ਤਾਰੀ
1: ਜੇ ਪ੍ਰਸਾਦ ਤੇਰਾ ਸੁੰਦਰ ਰੂਪ
0: ਸੋ ਪ੍ਰਭ ਸਿਮਰੋ ਸਦਾ ਅਨੂਪ
1: ਜੇ ਪ੍ਰਸਾਦ ਤੇਰੀ ਨੀਕੀ ਜਾਤ
0: ਸੋ ਪ੍ਰਭ ਸਿਮਰ ਸਦਾ ਦਿਨ ਰਾਤ
1: ਜੇ ਪ੍ਰਸਾਦ ਤੇਰੀ ਪਤ ਰਹੇ
0: ਗੁਰ ਪ੍ਰਸਾਦ ਨਾਨਕ ਜਸ ਕਹੇ
1: ਜੇ ਪ੍ਰਸਾਦ ਸੁਨੇਹ ਕਰਨ ਨਾਦ
0: ਜੇ ਪ੍ਰਸਾਦ ਭੇਖੇ ਵਿਸਮਾਦ
1: ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ
0: ਜੇ ਪ੍ਰਸਾਦ ਸੁਖ ਸਹਿਜੇ ਵਸਨਾ
1: ਜੇ ਪ੍ਰਸਾਦ ਹਸਤ ਕਰ ਚਲਹੇ
0: ਜੇ ਪ੍ਰਸਾਦ ਸੰਪੂਰਨ ਫਲੈ
1: ਜੇ ਪ੍ਰਸਾਦ ਪਰਮਗਤ ਪਾਵਹੇ
0: ਜੇ ਪ੍ਰਸਾਦ ਸੁਖ ਸਹਿਜ ਸਮਾਵੇ
1: ਐਸਾ ਪ੍ਰਭ ਤਿਆਗ ਬਰਕਤ ਲਾਗੋ
0: ਗੁਰ ਪ੍ਰਸਾਦ ਨਾਨਕ ਮਨ ਜਾਗੋ
1: ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ
0: ਜਿਸ ਪ੍ਰਭ ਕੋ ਮੂਲ ਨਾ ਮਨੋ ਵਿਸਾਰ
1: ਜੇ ਪ੍ਰਸਾਦ ਤੇਰਾ ਪ੍ਰਤਾਪ
0: ਜੇ ਮਨ ਮੂੜ ਤੂੰ ਤਾਕੋ ਜਾਪ
1: ਜੇ ਪ੍ਰਸਾਦ ਤੇਰੇ ਕਾਰਜ ਪੂਰੇ
0: ਜਿਸੇ ਜਾਨ ਮਨ ਸਦਾ ਹਜੂਰੇ
1: ਜੇ ਪ੍ਰਸਾਦ ਤੂੰ ਪਾਵੇ ਸਾਚ
0: ਜੇ ਮਨ ਮੇਰੇ ਤੂੰ ਤਾਂ ਸਿਉ ਰਾਜ
1: ਜੇ ਪ੍ਰਸਾਦ ਸਭ ਕੀ ਗਤ ਹੋਏ
0: ਨਾਨਕ ਜਾਪ ਜਪੈ ਜਪ ਸੋਏ
1: ਆਪ ਜਪਾਈ ਜਪੈ ਸੋ ਨਾਉ
0: ਆਪ ਗਵਾਏ ਸੋ ਹਰ ਗੁਣ ਗਾਉ
1: ਪ੍ਰਭ ਕਿਰਪਾ ਤੇ ਹੋਏ ਪ੍ਰਗਾਸ
0: ਪ੍ਰਭ ਦਇਆ ਤੇ ਕਮਲ ਵਿਗਾਸ
1: ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ
0: ਪ੍ਰਭ ਦਇਆ ਤੇ ਮਤੂਤਨ ਹੋਏ
1: ਸਰਵ ਨਿਧਾਨ ਪ੍ਰਭ ਤੇਰੀ ਮਾਇਆ
0: ਆਪੋ ਕਛੁ ਨ ਕਿਨਹੂ ਲਿਆ
1: ਜਬ ਜਤ ਲਾਭ ਹੋ ਤਿਤ ਲੱਗੇ ਹਰਨਾਥ
0: ਨਾਨਕ ਹਿਨ ਕੈ ਕਛੁ ਨ ਹਾਥ ਸਲੋਕ
1: ਅਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹਿ ਸਮੁਖਤਾ ਹੋਏ
0: ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਅਸ਼ਟਪਦੀ
1: ਸਾਧ ਕਾ ਸੰਗ ਮੁਖ ਉਜਲ ਹੋਤ
0: ਸਾਧ ਸੰਗ ਮਲ ਸਗਲੀ ਖੋਤ
1: ਸਾਧ ਕਾ ਸੰਗ ਮਿਟੈ ਅਭਿਮਾਨ
0: ਸਾਧ ਕਾ ਸੰਗ ਪ੍ਰਗਟੈ ਸੁਗਿਆਨ
1: ਸਾਧ ਕਾ ਸੰਗ ਬੁਝੈ ਪ੍ਰਭ ਨੇਰਾ
0: ਸਾਧ ਸੰਗ ਸਭ ਹੋਤ ਨਵੇਰਾ
1: ਸਾਧ ਕਾ ਸੰਗ ਪਾਏ ਨਾਮ ਰਤਨ
0: ਸਾਧ ਕਾ ਸੰਗ ਏਕੋ ਉਪਰ ਜਤਨ
1: ਸਾਧ ਕੀ ਮਹਿਮਾ ਵਰਨੈ ਕੌਣ ਪ੍ਰਾਣੀ
0: ਨਾਨਕ ਸਾਧ ਕੀ ਸੋਭਾ ਪ੍ਰਭ ਮਹਿ ਸਮਾਨੀ
1: ਸਾਧ ਕਾ ਸੰਗ ਅਗੋਚਰ ਮਿਲੈ
0: ਸਾਧ ਕਾ ਸੰਗ ਸਦਾ ਪ੍ਰਫੁੱਲੈ
1: ਸਾਧ ਕਾ ਸੰਗ ਆਵੈ ਬਸ ਪੰਚਾ
0: ਸਾਧ ਸੰਗ ਅੰਮ੍ਰਿਤ ਰਸ ਪੁੰਚਾ
1: ਸਾਧ ਸੰਗ ਹੋਏ ਸਭ ਕੀ ਰੇਨ
0: ਸਾਧ ਕਾ ਸੰਗ ਮਨੋਹਰ ਬੈਨ
1: ਸਾਧ ਕਾ ਸੰਗ ਨ ਕਥ ਹੂੰ ਭਾਵੈ
0: ਸਾਧ ਸੰਗ ਅਸਤਿਤ ਮਨ ਪਾਵੈ
1: ਸਾਧ ਕਾ ਸੰਗ ਮਾਇਆ ਤੇ ਭਿੰਨ
0: ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ
1: ਸਾਧ ਸੰਗ ਦੁਸ਼ਮਨ ਸਭ ਮੀਤ
0: ਸਾਧੂ ਕਾ ਸੰਗ ਮਹਾਪੁਨੀਤ
1: ਸਾਧ ਸੰਗ ਕਿਸੋ ਨੀ ਬੈਰ
0: ਸਾਧ ਕਾ ਸੰਗ ਨਾ ਵੀਗਾ ਪੈਰ
1: ਸਾਧ ਕਾ ਸੰਗ ਨਾਹੀ ਕੋ ਮੰਦਾ
0: ਸਾਧ ਸੰਗ ਜਾਣੈ ਪਰਮਾਨੰਦਾ
1: ਸਾਧ ਕਾ ਸੰਗ ਨਾਹੀ ਹਉ ਤਾਪ
0: ਸਾਧ ਕਾ ਸੰਗ ਤੇ ਜੈਸਾ ਵਿਆਪ
1: ਆਪੇ ਜਾਣੈ ਸਾਧ ਪੜਾਈ
0: ਨਾਨਕ ਸਾਧ ਪ੍ਰਭੂ ਬਣ ਆਈ
1: ਸਾਧ ਕਾ ਸੰਗ ਨਾ ਕਭ ਹੂੰ ਭਾਵੈ
0: ਸਾਧ ਕਾ ਸੰਗ ਸਦਾ ਸੁਖ ਪਾਵੈ
1: ਸਾਧ ਸੰਗ ਬਸ ਅਗੋਚਰ ਲਹੈ
0: ਸਾਧੂ ਕਾ ਸੰਗ ਅਜਰ ਸਹੈ
1: ਸਾਧ ਕਾ ਸੰਗ ਬਸੈ ਥਾਨ ਉੱਚੈ
0: ਸਾਧੂ ਕਾ ਸੰਗ ਮਹਿਰ ਪਹੁੰਚੈ
1: ਸਾਧ ਕਾ ਸੰਗ ਦ੍ਰਿੜੈ ਸਭ ਧਰਮ
0: ਸਾਧ ਕਾ ਸੰਗ ਕੇਵਲ ਪਾਰ ਬ੍ਰਹਮ
1: ਸਾਧ ਕਾ ਸੰਗ ਪਾਏ ਨਾਮ ਨਿਧਾਨ
0: ਨਾਨਕ ਸਾਧੂ ਕੇ ਕੁਰਬਾਨ
1: ਸਾਧ ਕਾ ਸੰਗ ਸਭ ਕੁਲ ਉਧਾਰੈ
0: ਸਾਧ ਸੰਗ ਸਾਧਨ ਮੀਤ ਕੁਟੰਬ ਨਿਸਤਾਰੈ
1: ਸਾਧੂ ਕਾ ਸੰਗ ਸੋ ਧਨ ਪਾਵੈ
0: ਜਿਸ ਧਨ ਤੇ ਸਭ ਕੋ ਵਰਸਾਵੈ
1: ਸਾਧ ਸੰਗ ਧਰਮ ਰਾਏ ਕਰੇ ਸੇਵਾ
0: ਸਾਧ ਕਾ ਸੰਗ ਸੋ ਬਾਸੁਰ ਦੇਵਾ
1: ਸਾਧੂ ਕਾ ਸੰਗ ਪਾਪ ਪਲਾਇਨ
0: ਸਾਧ ਸੰਗ ਅੰਮ੍ਰਿਤ ਗੁਣ ਗਾਇਨ
1: ਸਾਧ ਕਾ ਸੰਗ ਸਰਬ ਥਾਨ ਗਮ
0: ਨਾਨਕ ਸਾਧ ਕਾ ਸੰਗ ਸਗਲ ਜਨਮ
1: ਸਾਧ ਕਾ ਸੰਗ ਨਹੀਂ ਕਸ਼ਕਾਲ
0: ਦਰਸ਼ਨ ਭੇਟਤ ਹੋ ਤਨਹਾਲ
1: ਸਾਧ ਕਾ ਸੰਗ ਕਲੂਖਤ ਹਰੈ
0: ਸਾਧ ਕਾ ਸੰਗ ਨਰਕ ਪਰ ਹਰੈ
1: ਸਾਧ ਕਾ ਸੰਗ ਇਹਾਂ ਉਹਾਂ ਸੁਹੇਲਾ
0: ਸਾਧ ਸੰਗ ਵਿਸ਼ਵਤ ਹਰ ਮੇਲਾ
1: ਜੋ ਇੱਛੈ ਸੋ ਹੀ ਫਲ ਪਾਵੈ
0: ਸਾਧ ਕਾ ਸੰਗ ਨ ਬਿਰਥਾ ਜਾਵੈ
1: ਪਾਰ ਬ੍ਰਹਮ ਸਾਧ ਰਿਤ ਬਸੈ
0: ਨਾਨਕ ਕੁਦਰੈ ਸਾਧ ਸੰਗ ਰਸੈ
1: ਸਾਧ ਕਾ ਸੰਗ ਸੁਣੋ ਹਰ ਨਾਉ
0: ਸਾਧ ਸੰਗ ਹਰ ਕੇ ਗੁਣ ਗਾਉ
1: ਸਾਧ ਕਾ ਸੰਗ ਨਾ ਮਨ ਤੇ ਬਿਸਰੈ
0: ਸਾਧ ਸੰਗ ਸਰ ਪਰਮੇਸ਼ਰੈ
1: ਸਾਧ ਕਾ ਸੰਗ ਲੱਗੈ ਪ੍ਰਭ ਮਿਠਾ
0: ਸਾਧੂ ਕਾ ਸੰਗ ਘਰ ਘਰ ਜੀਠਾ
1: ਸਾਧ ਸੰਗ ਭਏ ਆਗਿਆਕਾਰੀ
0: ਸਾਧ ਸੰਗਤ ਭਈ ਹਮਾਰੀ
1: ਸਾਧ ਕਾ ਸੰਗ ਮਿਟੇ ਸਭ ਰੋਗ
0: ਨਾਨਕ ਸਾਧ ਭੇਟੇ ਸੰਜੋਗ
1: ਸਾਧ ਕੀ ਮਹਿਮਾ ਵੇਦ ਨਾ ਜਾਣੈ
0: ਜਿਤਾ ਸੁਣੈ ਤਿਤਾ ਬਖਿਆਨੈ
1: ਸਾਧ ਕੀ ਉਪਮਾ ਤੇ ਗੁਣ ਤੇ ਦੂਰ
0: ਸਾਧ ਕੀ ਉਪਮਾ ਰਹੀ ਭਰਪੂਰ
1: ਸਾਧ ਕੀ ਸੋਭਾ ਕਾ ਨਾਹੀ ਅੰਤ
0: ਸਾਧ ਕੀ ਸੋਭਾ ਸਦਾ ਬੇਅੰਤ
1: ਸਾਧ ਕੀ ਸੋਭਾ ਊਚ ਤੇ ਉੱਚੀ
0: ਸਾਧ ਕੀ ਸੋਭਾ ਮੂਚ ਤੇ ਮੂਚੀ
1: ਸਾਧ ਕੀ ਸੋਭਾ ਸਾਧ ਬਨਾਈ
0: ਨਾਨਕ ਸਾਧ ਪ੍ਰਭ ਭੇਦ ਨਾ ਪਾਈ ਸਲੋਕ
1: ਮਨ ਸਾਚਾ ਮੁਖ ਸਾਚਾ ਸੋਏ ਅਵਰ ਨ ਭੇਖੈ
0: ਕਸ ਬਿਨ ਕੋਏ
1: ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ
0: ਅਸ਼ਟਪਦੀ
1: ਬ੍ਰਹਮ ਗਿਆਨੀ ਸਦਾ ਨਿਰਲੇਪ
0: ਜੈਸੇ ਜਲ में कमले लेप।
1: ब्रह्म ज्ञानी सदा निर्दोष,
0: जैसे सूर सर्व को सुख।
1: ब्रह्म ज्ञानी के दृष्ट समान,
0: जैसे राज रंक को लागे तुल पवान।
1: ब्रह्म ज्ञानी के धीरज एक,
0: ज्यों बसदा को खुदे को चिंदन ले।
1: ब्रह्म ज्ञानी का यह गुनाओ,
0: नानक ज्यों पावक का सह स्वभाव।
1: ब्रह्म ज्ञानी निर्मल ते निर्मला,
0: जैसे मैल न लागे जला।
1: ब्रह्म ज्ञानी के मन होए प्रकाश,
0: जैसे तर ऊपर आकाश।
1: ब्रह्म ज्ञानी के मित्र सत्र समान,
0: ब्रह्म ज्ञानी के नहीं अभिमान।
1: ब्रह्म ज्ञानी ऊंच ते ऊंचा,
0: मन अपने है सब ते नीचा।
1: ब्रह्म ज्ञानी से जन भये,
0: नानक जन प्रव्याप करे।
1: ब्रह्म ज्ञानी सकल किरीना,
0: आत्म रस ब्रह्म ज्ञानी चीना।
1: ब्रह्म ज्ञानी की सब ऊपर माया,
0: ब्रह्म ज्ञानी ते कछ बुरा न भया।
1: ब्रह्म ज्ञानी सदा समदर्शी,
0: ब्रह्म ज्ञानी की दृष्ट अमृत वर्षी।
1: ब्रह्म ज्ञानी बंधन ते मुक्ता,
0: ब्रह्म ज्ञानी की निर्मल जुगता।
1: ब्रह्म ज्ञानी का भोजन ज्ञान,
0: नानक ब्रह्म ज्ञानी का ब्रह्म ध्यान।
1: ब्रह्म ज्ञानी एक उप्रयास,
0: ब्रह्म ज्ञानी का नहीं विनाश।
1: ब्रह्म ज्ञानी का गरीबी समाहा,
0: ब्रह्म ज्ञानी परोपकार उमाहा।
1: ब्रह्म ज्ञानी का नाही धंधा,
0: ब्रह्म ज्ञानी दे तावत बंदा।
1: ब्रह्म ज्ञानी का होय सुफला,
0: ब्रह्म ज्ञानी सुफल फला।
1: ब्रह्म ज्ञानी संग सगल उदार,
0: नानक ब्रह्म ज्ञानी जप सगल संसार।
1: ब्रह्म ज्ञानी का एक रंग,
0: ब्रह्म ज्ञानी का बसे प्रभ संग।
1: ब्रह्म ज्ञानी का नाम आधार,
0: ब्रह्म ज्ञानी का नाम परवार।
1: ब्रह्म ज्ञानी सदा सद जागत,
0: ब्रह्म ज्ञानी अंगुद्ध त्यागत।
1: ब्रह्म ज्ञानी के मन परमानंद,
0: ब्रह्म ज्ञानी के कर सदा आनंद।
1: ब्रह्म ज्ञानी सुख सहज निवास,
0: नानक ब्रह्म ज्ञानी का नहीं विनाश।
1: ब्रह्म ज्ञानी ब्रह्म का विता,
0: ब्रह्म ज्ञानी एक संहिता।
1: ब्रह्म ज्ञानी का होय अचिंत,
0: ब्रह्म ज्ञानी का निर्मल मंत्र।
1: ब्रह्म ज्ञानी जिस करे प्रभ आप,
0: ब्रह्म ज्ञानी का बड़ प्रताप।
1: ब्रह्म ज्ञानी का दर्श बट भागी पाई है,
0: ब्रह्म ज्ञानी को बरबल जाइए।
1: ब्रह्म ज्ञानी को खोजे महेश्वर,
0: नानक ब्रह्म ज्ञानी आप परमेश्वर।
1: ब्रह्म ज्ञानी की कीमत नाहे,
0: ब्रह्म ज्ञानी के सगलवान माहे।
1: ब्रह्म ज्ञानी का कौन जाने ते,
0: ब्रह्म ज्ञानी को सदा देश।
1: ब्रह्म ज्ञानी का कथिया न जाए अदाखर,
0: ब्रह्म ज्ञानी सर्व का ठाकुर।
1: ब्रह्म ज्ञानी कीमत कौन बखाने,
0: ब्रह्म ज्ञानी की गत ब्रह्म ज्ञानी जाने।
1: ब्रह्म ज्ञानी का अंत न पार,
0: नानक ब्रह्म ज्ञानी को सदा नमस्कार।
1: ब्रह्म ज्ञानी सब सृष्ट का करता,
0: ब्रह्म ज्ञानी सत जीव है नहीं मरता।
1: ब्रह्म ज्ञानी मुक्त जुगत जी का दाता,
0: ब्रह्म ज्ञानी पूर्ण पुरुष विधाता।
1: ब्रह्म ज्ञानी अनाथ का नाथ,
0: ब्रह्म ज्ञानी का सब ऊपर हाथ।
1: ब्रह्म ज्ञानी का सकल आकार,
0: ब्रह्म ज्ञानी आप निरंकार।
1: ब्रह्म ज्ञानी की शोभा ब्रह्म ज्ञानी बनी,
0: नानक ब्रह्म ज्ञानी सर्व का तनी। श्लोक
1: और धारै जो अंतर नाम, सर्व में देखै भगवान। निमक निमक
0: ठाकुर नमस्कार, नानक ओह अपरस सगल निस्तार।
1: मिथ्या नाही रसना परस,
0: मन में प्रीत नरंजन दर्स।
1: कर्त्या रूप न देखै नेत्र,
0: साधक टहल संत संग हेत।
1: कर्णन सुनै काहू की निंदा,
0: सबते जाने आपस को मंदा।
1: और प्रसाद दिखिया पर हर है,
0: मन की वासना मन ते टरै।
1: इंद्री जत पंच दोख ते रहत,
0: नानक कोट मदे को ऐसा परस।
1: वैष्णो सो जिस ऊपर सो प्रसन्न,
0: विष्ण की माया ते हुए भिन्न।
1: कर्म कर्त हो वैने कर्म,
0: इस वैष्णव का निर्मल धर्म।
1: काहू फल की इच्छा नहीं बंचै,
0: केवल भगत कीर्तन संग रचै।
1: मन तन अंतर सिमरन गोपाल,
0: सब ऊपर होवत कृपाल।
1: आप दृढ़ अबरह नाम जपावै,
0: नानक हो वैष्णव परम गत पावै।
1: भगवती भगवंत भगत का रंग,
0: सगल त्याग दुष्ट का संग।
1: मन से दिन सह सगला भरम,
0: कर पूजे सगल पार ब्रह्म।
1: साध संग पापा मन खोवै,
0: इस भगवती की मत उत्तम होवै।
1: भगवंत की टहल करै नित नीत,
0: मन तन अर्पै विष्णु प्रीत।
1: हर के चरण हृदय बसावै,
0: नानक ऐसा भगवती भगवंत को पावै।
1: सो पंडित जो मन प्रबोध है,
0: राम नाम आत्म सुध है।
1: राम नाम सार रस पीवै,
0: उस पंडित के उपदेश जग जीवै।
1: हर की कथा हृदय बसावै,
0: सो पंडित फिर जोन न आवै।
1: वेद पुराण सिमरत बूझै मूल,
0: सुख मै जाने स्थूल।
1: जो वरना को दे उपदेश,
0: नानक उस पंडित को सदा देश।
1: बीज मंत्र सर्व को ज्ञान,
0: जो वरना मैं जपे को नाम।
1: जो जो जपै तिसकी गत होए,
0: सा संग पावै जन कोए।
1: कर कृपा अंतर उतार है,
0: बस प्रेत मुक्त पात्र को उतार है।
1: सर्व रोग का औखद नाम,
0: ज्ञान रूप मंगल गुण गाम।
1: काहू जुगत कितै न पाइया धर्म,
0: नानक तिस मिले जिस लिखिया तुर कर्म।
1: जिसके मन पार ब्रह्म का निवास,
0: जिसका नाम सत राम दास।
1: आत्म राम तिस नदरी आया,
0: दास संतन पाए तिन पाया।
1: सदा निकट निकट हर जान,
0: सो दास दरगाह परवान।
1: अपने दास को आप कृपा करै,
0: जिस दास को सब सोजी परै।
1: सगल संग आत्म उदास,
0: ऐसी जुगत नानक राम दास।
1: रब की आज्ञा आत्म हितावै,
0: जीवन मुक्त सो कहावै।
1: ऐसा हरक तैसा उस होग,
0: सदा अनंत नहीं वियोग।
1: ऐसा स्वर्ण तैसी उस माटी,
0: ऐसा अमृत तैसी बिखाटी।
1: ऐसा मान तैसा अभिमान,
0: ऐसा रंग तैसा राजान।
1: जो वरताए साई जुगत,
0: नानको पुरख कहिए जीवन मुक्त।
1: पार ब्रह्म के सगले ठाओ,
0: जित जित घर रखे तैसा तिन्नाम।
1: आपे करन करावन जोग,
0: भावे सो ही पन होग।
1: असरियो आप होए अंत तरंग,
0: लखे न जाहे पार ब्रह्म के रंग।
1: जैसी मत दे तैसा प्रकाश,
0: पार ब्रह्म करता अविनाश।
1: सदा सदा सदा दयाल,
0: सिमर सिमर नानक पहे निहाल। श्लोक
1: उस्त करे अनेक जन, अंत न पारावार।
0: नानक रचना प्रभ रची, बहु विद्यनक परकार। अष्टपदी
1: कई कोट होए ਪੁਜਾਰੀ,
0: ਕਈ ਕੋਟ ਆਚਾਰ ਵਿਵਹਾਰੀ,
1: ਕਈ ਕੋਟ ਭਾਈ ਤੀਰਥ ਵਾਸੀ,
0: ਕਈ ਕੋਟ ਬਨ ਪ੍ਰਮੈ ਉਦਾਸੀ,
1: ਕਈ ਕੋਟ ਬੀਰ ਕੇ ਸਰੋਤੇ,
0: ਕਈ ਕੋਟ ਤਪੀਸਰ ਹੋਤੇ,
1: ਕਈ ਕੋਟ ਆਤਮ ਧਿਆਨ ਧਾਰੇ,
0: ਕਈ ਕੋਟ ਕਵ ਕਾਵ ਵਿਚਾਰੇ,
1: ਕਈ ਕੋਟ ਨਾਪਤਨ ਨਾਮ ਧਿਆਵਹੇ,
0: ਨਾਨਕ ਕਰਤੇ ਕਾ ਅੰਤ ਨ ਪਾਵੇ,
1: ਕਈ ਕੋਟ ਭਾਈ ਅਭਿਮਾਨੀ,
0: ਕਈ ਕੋਟ ਅੰਧ ਅਗਿਆਨੀ,
1: ਕਈ ਕੋਟ ਕਿਰਪਨ ਕਠੋਰ,
0: ਕਈ ਕੋਟ ਭਿਗ ਆਤਮ ਨੇ ਕੋ,
1: ਕਈ ਕੋਟ ਪਰ ਦਰਬ ਕੋ ਹਿਰਹੇ,
0: ਕਈ ਕੋਟ ਪਰ ਦੁਖ ਨਾ ਕਰੇ,
1: ਕਈ ਕੋਟ ਮਾਇਆ ਸ਼ਰਮ ਮਾਹੇ,
0: ਕਈ ਕੋਟ ਪਰ ਦੇਸ਼ ਭਰਮਾ ਹੈ,
1: ਜਿਤ ਜਿਤ ਲਾਭ ਹੋਤੇ ਤਿਤ ਲਗਣਾ,
0: ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ,
1: ਕਈ ਕੋਟ ਸਿੱਧ ਜਤੀ ਜੋਗੀ,
0: ਕਈ ਕੋਟ ਰਾਜੇ ਰਸ ਭੋਗੀ,
1: ਕਈ ਕੋਟ ਪੰਖੀ ਸਰਪ ਉਪਾਏ,
0: ਕਈ ਕੋਟ ਪਾਥਰ ਬਿਰਖ ਨਿਪਜਾਏ,
1: ਕਈ ਕੋਟ ਪਵਨ ਪਾਣੀ ਬੈ ਸੰਤਰ,
0: ਕਈ ਕੋਟ ਦੇਸ਼ ਭੂ ਮੰਡਲ,
1: ਕਈ ਕੋਟ ਸਸਿਆ ਸੂਰ ਨਖਤਰ,
0: ਕਈ ਕੋਟ ਦੇਵ ਦਾਨਵ ਇੰਦਰ ਸ਼ਰ ਛਤਰ,
1: ਸਗਲ ਸਮਗਰੀ ਆਪਣੇ ਸੂਤ ਧਾਰੈ,
0: ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ,
1: ਕਈ ਕੋਟ ਰਾਜਸ ਤਾਮ ਸਾਤਕ,
0: ਕਈ ਕੋਟ ਵੇਦ ਪੁਰਾਣ ਸਿਮਰਤਿ ਅਰਸ਼ਾਸ,
1: ਕਈ ਕੋਟ ਕੀ ਰਤਨ ਸਮੁੰਦ,
0: ਕਈ ਕੋਟ ਨਾਨਾ ਪ੍ਰਕਾਰ ਜੰਤ,
1: ਕਈ ਕੋਟ ਕੀ ਏ ਤਿਰ ਦੀਵੇ,
0: ਕਈ ਕੋਟ ਗਿਰੀ ਮੇਰ ਸਵਰਨ ਥੀਵੇ,
1: ਕਈ ਕੋਟ ਜਖ ਕੇ ਨਿਰਪਸਾਚ,
0: ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ,
1: ਸਾਥੇ ਨੇਰਾ ਸਭ ਹੂੰ ਤੇ ਦੂਰ,
0: ਨਾਨਕ ਆਪ ਲਿਪਤਰਿਆ ਭਰਪੂਰ,
1: ਕਈ ਕੋਟ ਪਾਤਾਲ ਕੇ ਵਾਸੀ,
0: ਕਈ ਕੋਟ ਨਰਕ ਸੁਰਗ ਨਿਵਾਸੀ,
1: ਕਈ ਕੋਟ ਜਨਮ ਹੈ ਜੀਵਹਿ ਮਰ ਹੈ,
0: ਕਈ ਕੋਟ ਬਹੁ ਜੋਨੀ ਫਿਰੈ,
1: ਕਈ ਕੋਟ ਬੈਠ ਸਹੀ ਖਾਹੇ,
0: ਕਈ ਕੋਟ ਕਾਲੇ ਤਕ ਪਾਹੇ,
1: ਕਈ ਕੋਟ ਕੀ ਏ ਧਨਵੰਤ,
0: ਕਈ ਕੋਟ ਮੈਂ ਚਿੰਤ,
1: ਜੈ ਜੈ ਭਾਣਾ ਤਹਿ ਤਹਿ ਰਾਖੇ,
0: ਨਾਨਕ ਸਭ ਕੁਛ ਪ੍ਰਭ ਕੇ ਹਾਥੇ,
1: ਕਈ ਕੋਟ ਭਏ ਵਹਿ ਰਾਗੀ,
0: ਰਾਮ ਨਾਮ ਸੰਗਤ ਲਿਵ ਲਾਗੀ,
1: ਕਈ ਕੋਟ ਪ੍ਰਭ ਕੋ ਖੋਜੰਤੇ,
0: ਆਤਮ ਮਹਿ ਭਾਰ ਬ੍ਰਹਮ ਲਹੰਤੇ,
1: ਕਈ ਕੋਟ ਦਰਸ਼ਨ ਪ੍ਰਭਿਆਸ,
0: ਜਿਨਕੋ ਮਿਲਿਓ ਪ੍ਰਭ ਵਿਨਾਸ,
1: ਕਈ ਕੋਟ ਮੰਗ ਹੈ ਸਤਸੰਗ,
0: ਆਪ ਬ੍ਰਹਮ ਤਿਨ ਲਾਗਾ ਰੰਗ,
1: ਜਿਨਕੋ ਹੋਏ ਆਪ ਸੋ ਪ੍ਰਸੰਨ,
0: ਨਾਨਕ ਤੇਜਨ ਸਦਾ ਧਨ ਧਨ,
1: ਕਈ ਕੋਟ ਖਾਣੀ ਅਰਖੰਡ,
0: ਕਈ ਕੋਟ ਆਕਾਸ ਲੈ ਮੰਡ,
1: ਕਈ ਕੋਟ ਹੋਏ ਅਵਤਾਰ,
0: ਕਈ ਜੁਗ ਕੀ ਨੋ ਵਿਸਥਾਰ,
1: ਕਈ ਵਾਰ ਪਸਰਿਓ ਪਾਸਾਰ,
0: ਸਦਾ ਇਕ ਇਕ ਅੰਕਾਰ,
1: ਕਈ ਕੋਟ ਕੀਨੇ ਬਹੁ ਭਾਂਤ,
0: ਹੋਏ ਪ੍ਰਭ ਮਹੇ ਸਮਾਤ,
1: ਤਾਂ ਕਾ ਅੰਤ ਨ ਜਾਣੈ ਕੋਏ,
0: ਆਪੇ ਆਪ ਨਾਨਕ ਪ੍ਰਭ ਸੋਏ,
1: ਕਈ ਕੋਟ ਪਾਰ ਬ੍ਰਹਮ ਕੇ ਦਾਸ,
0: ਜਿਨਹੋ ਵਤਿਆ ਤਨ ਪ੍ਰਗਾਸ,
1: ਕਈ ਕੋਟ ਤਤ ਕੇ ਦੇਤੇ,
0: ਸਦਾ ਨਿਹਾਰੈ ਇਕੋ ਨੇਤਰੇ,
1: ਕਈ ਕੋਟ ਨਾਮ ਰਸ ਪੀਵ ਹੈ,
0: ਅਮਰ ਭਏ ਸਦ ਸਦ ਹੀ ਜੀਵ ਹੈ,
1: ਕਈ ਕੋਟ ਨਾਮ ਗੁਣ ਗਾਵਹੇ,
0: ਆਤਮ ਰਸ ਸੁਖ ਸਹਿ ਸਮਾਵੇ,
1: ਆਪਣੇ ਜਨ ਕੋ ਸਾਥ ਸਾਥ ਸੰਭਾਰੀ,
0: ਨਾਨਕ ਹੋਏ ਪਰਮੇਸ਼ਰ ਕੇ ਪਿਆਰੇ ਸਲੋਕ,
1: ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ,
0: ਨਾਨਕ ਤਿਸ ਬਲਹਾਰ ਨੇ ਜਲ ਥਲ ਮਈ ਅਲ ਸੋਏ, ਅਸ਼ਟਪਦੀ
1: ਕਰਨ ਕਰਾਵਨ ਕਰਨੈ ਜੋਗ,
0: ਜੋਤ ਸੁਭਾਵੈ ਸੋਈ ਹੋਗ,
1: ਫਿਰ ਮੈਂ ਥਾਪ ਥਾਪ ਨਹਾਰਾ,
0: ਅੰਤ ਨਹੀਂ ਕਿਛ ਪਾਰਾ ਵਾਰਾ,
1: ਹੁਕਮੇ ਧਾਰ ਅਧਾਰ ਰਹਾਵੈ,
0: ਹੁਕਮੇ ਉਪਜੈ ਹੁਕਮ ਸਮਾਵੈ,
1: ਹੁਕਮੇ ਊਚ ਨੀਚ ਵਿਵਹਾਰ,
0: ਹੁਕਮੇ ਅਨਕ ਰੰਗ ਪ੍ਰਕਾਰ,
1: ਕਰ ਕਰ ਦਿੱਤੇ ਆਪਣੀ ਵਡਿਆਈ,
0: ਨਾਨਕ ਸਭ ਮੈਂ ਰਿਹਾ ਸਮਾਈ,
1: ਰੱਬ ਭਾਵੈ ਮਨੋ ਗਤ ਪਾਵੈ,
0: ਰੱਬ ਭਾਵੈ ਤਾਂ ਪਾਤਰ ਤਰਾਵੈ,
1: ਰੱਬ ਭਾਵੈ ਬਿਨ ਸਾਸ ਤੇ ਰੱਖੈ,
0: ਰੱਬ ਭਾਵੈ ਤਾਂ ਹਰ ਗੁਣ ਭਾਖੈ,
1: ਰੱਬ ਭਾਵੈ ਤਾਂ ਪਤ ਉਧਾਰੈ,
0: ਆਪ ਕਰੈ ਆਪਣ ਵਿਚਾਰੈ,
1: ਦੋਹਾਂ ਸ੍ਰਿਆਂ ਕਾ ਆਪ ਸੁਆਮੀ,
0: ਖੇਲੈ ਬਿਕਸੈ ਅੰਤਰ ਜਾਮੀ,
1: ਜੋ ਭਾਵੈ ਸੋ ਕਾਰ ਕਰਾਵੈ,
0: ਨਾਨਕ ਦ੍ਰਿਸ਼ਟੀ ਅਵਰ ਨ ਆਵੈ,
1: ਉਹ ਮਨੁੱਖ ਤੇ ਕਿਆ ਹੋਏ ਆਵੈ,
0: ਜੋਤ ਸੁਭਾਵੈ ਸੋਈ ਕਰਾਵੈ,
1: ਇਸ ਕੈ ਹਾਥ ਹੋਏ ਤਾਂ ਸਭ ਪਿਛਲੇ,
0: ਜੋਤ ਸੁਭਾਵੈ ਸੋਈ ਕਰੇ,
1: ਮਨ ਜਾਣਤ ਵਿਖਿਆ ਮੈਂ ਰਚੈ,
0: ਜੇ ਜਾਣਤੇ ਆਪਣੇ ਆਪ ਬਚੈ,
1: ਧਰਮੇ ਭੁੱਲੈ ਦਹਿ ਦਿਸ ਧਾਵੈ,
0: ਨਮਕ ਮਾਹੀ ਚਾਰ ਕੁੰਡ ਫਿਰ ਆਵੈ,
1: ਕਰ ਕਿਰਪਾ ਜਿਸ ਆਪਣੀ ਭਗਤ ਦੇ,
0: ਨਾਨਕ ਤੇ ਜਨ ਨਾਮ ਮਿਲੇ,
1: ਛਿਨਵੈ ਨੀਚ ਕੀਟ ਕੋ ਰਾਜ,
0: ਬਾਹਰ ਬ੍ਰਹਮ ਗਰੀਬ ਨਿਵਾਜ,
1: ਜਾਂ ਕਾ ਦ੍ਰਿਸ਼ਟ ਕਛੂ ਨਾ ਆਵੈ,
0: ਇਸ ਤਤਕਾਲ ਦਹਿ ਦਿਸ ਪ੍ਰਗਟਾਵੈ,
1: ਜਾਂ ਕੋ ਆਪਣੀ ਕਰੈ ਬਖਸ਼ੀਸ਼,
0: ਨਾਕਾ ਲੇਖਾ ਨਾ ਗਣੇ ਜਗਦੀਸ਼,
1: ਜੀਓ ਪਿੰਡ ਸਭ ਤਿਸ ਕੀ ਰਾਸ,
0: ਕਟ ਪੂਰਨ ਬ੍ਰਹਮ ਪ੍ਰਗਾਸ,
1: ਆਪਣੀ ਬਣਤ ਆਪ ਬਣਾਈ,
0: ਨਾਨਕ ਜੀਵੈ ਦੇਖ ਵਡਾਈ,
1: ਇਸ ਕਾ ਬਲ ਨਾ ਹੀ ਸਹਾਤ,
0: ਕਰਨ ਕਰਾਵਨ ਸਰਬ ਕੋ ਨਾਥ,
1: ਆਗਿਆਕਾਰੀ ਬਪਰਾ ਜੀਓ,
0: ਜੋਤ ਸੁਭਾਵੈ ਸੋਈ ਫਨ ਥੀ,
1: ਪ੍ਰਭ ਹੂੰ ਊਚ ਨੀਚ ਮਹਿ ਬਸੈ,
0: ਪ੍ਰਭ ਹੂੰ ਸੋਗ ਹਰ ਕਰੰਗ ਹੱਸੈ,
1: ਪ੍ਰਭ ਹੂੰ ਨਿੰਦ ਚਿੰਦ ਵਿਵਹਾਰ,
0: ਪ੍ਰਭ ਹੂੰ ਊਬਕ ਆਸ ਪਿਆਲ,
1: ਪ੍ਰਭ ਹੂੰ ਬੇਤਾ ਬ੍ਰਹਮ ਵਿਚਾਰ,
0: ਨਾਨਕ ਆਪ ਮਿਲਾਵਨ ਹਾਰ,
1: ਪ੍ਰਭ ਹੂੰ ਨਿਰਤ ਕਰੈ ਬਹੁ ਭਾਂਤ,
0: ਪ੍ਰਭ ਹੂੰ ਸੋਏ ਰਹੇ ਦਿਨ ਰਾਤ,
1: ਪ੍ਰਭ ਹੂੰ ਮਹਾਂ ਕ੍ਰੋਧ ਵਿਕਰਾਲ,
0: ਪ੍ਰਭ ਹੂੰ ਸਰਬ ਕੀ ਹੋ ਤਰਵਾਲ,
1: ਪ੍ਰਭ ਹੂੰ ਹੋਏ ਬਹਿ ਬੜ ਰਾਜਾ,
0: ਪ੍ਰਭ ਹੂੰ ਭਿਖਾਰੀ ਨੀਚ ਕਾ ਸਾਜਾ,
1: ਪ੍ਰਭ ਹੂੰ ਆਪ ਕੀਰਤ ਮੈਂ ਆਵੈ,
0: ਪ੍ਰਭ ਹੂੰ ਭਲਾ ਭਲਾ ਕਹਾਵੈ,
1: ਜਿਉ ਪ੍ਰਭ ਰਾਖੈ ਤਿਵ ਹੀ ਰਹੈ,
0: ਗੁਰ ਪ੍ਰਸਾਦ ਨਾਨਕ ਸਚ ਕਹੈ,
1: ਪ੍ਰਭ ਹੂੰ ਹੋਏ ਪੰਡਿਤ ਕਰੇ ਬਖਿਆਨ,
0: ਪ੍ਰਭ ਹੂੰ ਮੋਹਨ ਧਾਰੀ ਲਾਵੈ ਧਿਆਨ,
1: ਪ੍ਰਭ ਹੂੰ ਤਟ ਤੀਰਥ ਇਸ਼ਨਾਨ,
0: ਪ੍ਰਭ ਹੂੰ ਸਿੱਧ ਸਾਧਕ ਮੁਖ ਗਿਆਨ,
1: ਪ੍ਰਭ ਹੂੰ ਪੀਠ ਹਸਪਤੰਗ ਹੋਏ ਦੀਆ,
0: ਅਨਕ ਜੋਨ ਪਰਮੈ ਪਰਮੀਆ,
1: ਨਾਨਾ ਰੂਪ ਜੋ ਸਵੰਗੀ ਦਿਖਾਵੈ,
0: ਜੋ ਪ੍ਰਭ ਭਾਵੈ ਤਿਵੈ ਨ ਚਾਵੈ,
1: ਜੋ ਸੁਭਾਵੈ ਸੋਈ ਹੋਏ,
0: ਨਾਨਕ ਦੂਜਾ ਅਵਰ ਨ ਕੋਏ,
1: ਪ੍ਰਭ ਹੂੰ ਸਾਧ ਸੰਗਤ ਇਹ ਪਾਵੈ,
0: ਉਸ ਸਥਾਨ ਤੇ ਬੌਰ ਨ ਆਵੈ,
1: ਅੰਤਰ ਹੋਏ ਗਿਆਨ ਪ੍ਰਗਾਸ,
0: ਉਸ ਸਥਾਨ ਕਾ ਨਹੀਂ ਵਿਨਾਸ਼,
1: ਮਨ ਤਨ ਨਾਮ ਰਤੇ ਇਕ ਰੰਗ,
0: ਸਦਾ ਬਸੈ ਭਾ ਬ੍ਰਹਮ ਕੈ ਸੰਗ,
1: ਜਿਉ ਜਲ ਮਹਿ ਜਲ ਆਏ ਕਟਾਨਾ,
0: ਜੋ ਤੀ ਸੰਗ ਜੋਤ ਸਮਾਨਾ,
1: ਮਿਟ ਗਏ ਗਵਨ ਪਾਏ ਵਿਸਰਾਮ,
0: ਨਾਨਕ ਪ੍ਰਭ ਕੈ ਸਦ ਕੁਰਬਾਨ ਸਲੋਕ,
1: ਸੁਖੀ ਬਸੈ ਮਸਕੀਨੀਆ ਆਪ ਨਿਵਾਰ ਤਲੇ,
0: ਬੜੇ ਬੜੇ ਅਹੰਕਾਰੀਆਂ नानक गर्भ गले अष्टपदी
1: जिसके अंतर राज अभिमान
0: सो नरक पाती होवत स्वान
1: जो जान है मैं जो बनवंत
0: सो होवत विष्टा का जंत
1: पाप को कर्मवंत कहावे
0: जन्म मरे भोजन परमावे
1: धन ओम का जो करे गुमान
0: सो मूर्ख अंधा अज्ञान
1: कर कृपा जिसके हृदय गरीबी बसावे
0: नानकी है मुक्तिया गै सुख पावे
1: धनवंत होए कर गर्भावे
0: तृण समान का संग न जावे
1: बहु लश्कर मानुख ऊपर करे आस
0: स्वर भीतरता का होए विनाश
1: सब ते आप जाने बलवंत
0: होए जाए पसमंत
1: सेना बदा आप अहंकारी
0: धर्म राय तिस करे खुआरी
1: गुर प्रसाद जा का मिटे अभिमान
0: सोजन नानक दरगाह परवान
1: कोट कर्म करे हो तारी
0: शरम पावे सकले बरथारे
1: अनक तपस्या करे अहंकार
0: नरक स्वर्ग फिर अवतार
1: अनक जतन कर आत्म नहीं द्रवे
0: हर दरगाह को कैसे गवे
1: आप को जो भला कहावे
0: सिर भलाई निकट में आवे
1: सर की रेन जा का मन होए
0: कहो नानक ताकि निर्मल सोए
1: जब लग जाने मुझ ते कश होए
0: जब इस को सुख नाही कोई
1: जब यह जाने मैं किस करता
0: तब लग गर्भ जोन में फिरता
1: जब धारे को बैरी मीत
0: तब लग नेचर नाही चीत
1: जब लग मोह मगन संग माए
0: तब लग धर्म राय देश जाए
1: रब कृपा से बंधन टूटे
0: गुरु प्रसाद नानक हो छुटे
1: सहस कटे लग कोट पावे
0: कीर्तन आवे माया पाछे पावे
1: अनक भोग विखिया के करे
0: नै तृप्तावे खप खप मरे
1: बिना संतोख नहीं को राजै
0: सुपन मनोरथ फिर से सब काजै
1: नाम रंग सर्व सुख होए
0: प्रभागी किसे प्राप्त होए
1: कर्ण करावन आपे आप
0: सदा सदा नानक हर जाप
1: कर्ण करावन करना हार
0: इसके हाथ कहां विचार
1: जैसी दृष्ट करे तैसा होए
0: आपे आप प्रभ सोए
1: जो किस पीनो सो अपना रंग
0: सब ते दूर सब हूं कै संग
1: उदय देख करे विवेक
0: आपे एका पै अनेक
1: मरे न बिनसै आवै न जाए
0: नानक सब ही रह समाए
1: आप उपदेशै समझे आप
0: आपे रचिया सबके साथ
1: आप तीनो अपन विस्तार
0: सब कुछ उसका हो करने हार
1: पुस्ते भिन्न कहो किस होए
0: अंत अंतर एक सोए
1: अपने चलित आप करना हार
0: गौत करे रंग अपार
1: मन में आप मन अपने माहे
0: नानक कीमत कह न जाए
1: सत सत सत प्रभ स्वामी
0: गुर प्रसाद के नै बखियानी
1: सत सत सत सब कीना
0: कोट मदै के बिरले चीना
1: भला भला भला तेरा रूप
0: अत सुंदर अपार अनूप
1: निर्मल निर्मल निर्मल तेरी बाणी
0: घट घट सुनी सर उन बखियानी
1: पवित्र पवित्र पवित्र पुनीत
0: नाम जपै नानक मन प्रीत श्लोक
1: संत शरण जो जन पर सो जन उदर नहार
0: संत की निंदा नानका बहुर बहुर अवतार अष्टपदी
1: संत का दुखन आर जा कटे
0: संत का दुखन जमते नहीं छुटे
1: संत का दुखन सुख सब जाए
0: संत का दुखन नरक में पाए
1: संत का दुखन मत हो हे मलीन
0: संत का दुखन शोभा देहीन
1: संत के हथे को रखे न कोई
0: संत का दुखन थान भ्रष्ट हो
1: संत कृपाल कृपा जे करे
0: नानक संत संग निंदक भीतर
1: संत के दुखन ते मुख पवे
0: संतन के दुखन काग ज्यो लवे
1: संतन के दुखन सर्प जोन पाए
0: संत का दुखन त्रिगत जोन करमाए
1: संतन का दुखन तृष्णा मह जलै
0: संत का दुखन सब को छले
1: संत का दुखन तेज सब जाए
0: संत का दुखन नीच निचाए
1: संत दुखी का थाओ को नाही
0: नानक संत भावे ता ए पी गत पाए
1: संत का निंदक महा अतताई
0: संत का निंदक खन टिकन न पाए
1: संत का निंदक महा हत्यारा
0: संत का निंदक परमेश्वर मारा
1: संत का निंदक राज ते हीन
0: संत का निंदक दुखिया अरदीन
1: संत के निंदक को सर्व रोग
0: संत के निंदक को सदा बिजोग
1: संत के निंदा दोख मैं दोख
0: नानक संत भावे ता उसका भी होए मोख
1: संत का दुखी सदा पवित्र
0: संत का दुखी किसे का नहीं मित
1: संत के दुखी को डान लगे
0: संत के दुखी को सब त्याग
1: संत का दुखी महा अहंकारी
0: संत का दुखी सदा बेकारी
1: संत का दुखी जन्म मरे
0: संत की दुख न सुख ते तरे
1: संत के दुखी को ना ही ठाओ
0: नानक संत भावे ता लय मिलाए
1: संत का दुखी अद बीज ते टूटे
0: संत का दुखी किते काज न पहुंचे
1: संत के दुखी को उदयान परमाइए
0: संत का दुखी उजड़ पाइए
1: संत का दुखी अंतर ते थोथा
0: सास बिना मृतक की लोथा
1: संत के दुखी की जड़ किस नाही
0: अपन बीजिया पे ही खाए
1: संत के दुखी को अवर न रख नहार
0: नानक संत भावे ता लय उबार
1: संत का दुखी इउं बिल लाए
0: ज्यो जल बिहून मछली तड़फड़ाए
1: संत का दुखी भूखा नहीं राजै
0: ज्यो पावक ईंधन नहीं त्रापे
1: संत का दुखी छुटे अकेला
0: ज्यो बुआर तिर खेत माहे दुहेला
1: संत का दुखी धर्म ते रहत
0: संत का दुखी सत मिथ्या कहत
1: कीर्तन दुखा तुर ही पया
0: नानक जो तिस भावे सोई थिया
1: संत का दुखी बिगड़ रूप होए जाए
0: संत के दुखी को दरगह मिले सजाए
1: संत का दुखी सदा सहकाइए
0: संत का दुखी ना मरे ना जिवाइए
1: संत के दुखी की पूजा न आसा
0: संत का दुखी उठ चले निराशा
1: संत के दुख न दृष्टि कोई
0: जैसा भाव है तैसा कोई होए
1: पया कीर्तन मिटे कोई
0: नानक जाने सच्चा सोए
1: सब कर तिसकी हो करने हार
0: सदा सदा तिसको नमस्कार
1: रबी उसत करहो दिन रात
0: तिसे त्याहो सास गिरा
1: सब कछ वर्तै तिसका किया
0: जैसा करे तैसा को थिया
1: अपना खेला करने हार
0: दूसर कौन कहे विचार
1: जिसनो कृपा करे तिस आपन नाम दे
0: वडपा की नानक जन से श्लोक
1: तजो सियान पुसुर जन हो सिमरो हर हर राई
0: एक आस हर मन रखो ਨਾਨਕ ਦੁਖ ਪਰਮ ਪਉ ਜਾਏ ਅਸ਼ਟਪਦੀ
1: ਮਨੁੱਖ ਕੀ ਟੇਕ ਬਿਰਥੀ ਸਭ ਜਾਨ
0: ਨਿਵਨ ਪਉ ਏਕੈ ਭਗਵਾਨ
1: ਜਿਸ ਕੈ ਦੀਆ ਰਹਿ ਅਗਾਹੇ
0: ਪਉ ਨ ਤਿਸ਼ਨਾ ਲਾਗੈ ਆਏ
1: ਮਾਰੈ ਰਾਖੈ ਏਕੋ ਆਪ
0: ਨਾਨਕ ਕੈ ਕਿਸ਼ਨਾ ਹੀ ਹਾਥ
1: ਜਿਸ ਕਾ ਹੁਕਮ ਬੂਝ ਸੁਖ ਹੋਏ
0: ਜਿਸ ਕਾ ਨਾਮ ਰਖ ਕੰਠ ਪਰੋਏ
1: ਸਿਮਰ ਸਿਮਰ ਸਿਮਰ ਪ੍ਰਭ ਸੋਏ
0: ਨਾਨਕ ਬਿਘਨ ਲਾਗੈ ਕੋਏ
1: ਉਸਤ ਮਨ ਮੈਂ ਕਰ ਨਿਰੰਕਾਰ
0: ਕਰ ਮਨ ਮੇਰੇ ਸਤ ਵਿਵਹਾਰ
1: ਨਿਰਮਲ ਰਸਨਾ ਅੰਮ੍ਰਿਤ ਪੀਓ
0: ਸਦਾ ਸਹੇਲਾ ਕਰ ਲੈ ਜੀਓ
1: ਨੈਨੋ ਫੇਕ ਠਾਕੁਰ ਕਾ ਰੰਗ
0: ਸਾਧ ਸੰਗ ਬਿਨ ਸਹਿ ਸਭ ਸੰਗ
1: ਚਰਨ ਚਲੋ ਮਾਰਗ ਗੋਬਿੰਦ
0: ਮਿਟੇ ਪਾਪ ਜਪੀਏ ਹਰ ਬਿੰਦ
1: ਹਰ ਹਰ ਕਰਮ ਸਰਵਣ ਹਰ ਕਥਾ
0: ਆਦਰ ਗਿਆ ਨਾਨਕ ਉਜਲ ਮੱਥਾ
1: ਵਡ ਭਾਗੀ ਤੇ ਜਨ ਜਗ ਮਾਹੇ
0: ਸਦਾ ਸਦਾ ਹਰ ਕੇ ਗੁਣ ਗਾਹੇ
1: ਰਾਮ ਨਾਮ ਜੋ ਕਰੇ ਵਿਚਾਰ
0: ਚੇਤਨ ਮੰਤਕ ਨੀ ਸੰਸਾਰ
1: ਮਨ ਤਨ ਮੁਖ ਬੋਲੇ ਹਰ ਮੁਖੀ
0: ਸਦਾ ਸਦਾ ਜਾਨੋ ਤੇ ਸੁਖੀ
1: ਏਕੋ ਏਕ ਏਕ ਪਛਾਣੈ
0: ਤੇ ਤੁਤ ਕੀਓ ਸੋ ਜੀ ਜਾਣੈ
1: ਨਾਮ ਸੰਗ ਜਿਸ ਕਾ ਮਨ ਮਾਨਿਆ
0: ਨਾਨਕ ਤਿਨੈ ਨਿਰੰਜਨ ਜਾਣਿਆ
1: ਗੁਰ ਪ੍ਰਸਾਦ ਆਪਣੇ ਆਪ ਸੁਜੈ
0: ਜਿਸ ਕੀ ਜਾਨੋ ਤ੍ਰਿਸ਼ਨਾ ਬੁਝੈ
1: ਸਾਧ ਸੰਗ ਹਰ ਹਰ ਜਸ ਕਹਿਤ
0: ਸਰਬ ਰੋਗ ਤੇ ਹਰ ਜਨ ਰਹਿਤ
1: ਅਨ ਦਿਨ ਕੀਰਤਨ ਕੇਵਲ ਵਖਿਆਨ
0: ਰਸਤ ਮੈਂ ਸੋਈ ਨਿਰਵਾਣ
1: ਏਕ ਉਪਰ ਜਿਸ ਜਨ ਕੀ ਆਸਾ
0: ਜਿਸ ਕੀ ਕਟੀਏ ਜਨ ਕੀ ਫਸਾ
1: ਪਾਰ ਬ੍ਰਹਮ ਕੀ ਜਿਸ ਮਨ ਭੂਖ
0: ਨਾਨਕ ਪਛਾਣ ਲਾਗੈ ਦੁਖ
1: ਜਿਸ ਕੋ ਹਰ ਬ੍ਰਹਮ ਮਨ ਚਿਤੇ ਆਵੈ
0: ਸੋ ਸੰਤ ਸੁਹੇਲਾ ਨਹੀਂ ਬੁਲਾਵੈ
1: ਜਿਸ ਪ੍ਰਭ ਆਪਣਾ ਕਿਰਪਾ ਕਰੈ
0: ਸੋ ਸੇਵਕ ਕੋ ਕਿਸਤੇ ਦਰੈ
1: ਜੈਸਾ ਸਾਥ ਐਸਾ ਦ੍ਰਿਸ਼ਟ ਆਇਆ
0: ਆਪਣੇ ਕਾਰਜ ਮੈਂ ਆਪ ਸਮਾਇਆ
1: ਸੋਧਤ ਸੋਧਤ ਸੋਧਤ ਸੀਜਿਆ
0: ਪ੍ਰਸਾਦ ਤਤ ਸਭ ਪੂਜਿਆ
1: ਜਬ ਦੇਖੋ ਤਬ ਸਭ ਸ਼ਮੂਲ
0: ਨਾਨਕ ਸੋ ਸੂਖਮ ਸੋਈ ਅਸਥੂਲ
1: ਨਹਿ ਕਿਸ਼ਨ ਮੈਂ ਨਹਿ ਕਿਸ਼ ਮਰੈ
0: ਆਪਣੇ ਚਲਤੇ ਆਪ ਹੀ ਕਰੈ
1: ਆਪਣ ਜਾਵਨ ਦ੍ਰਿਸ਼ਟ ਅਨ ਦ੍ਰਿਸ਼ਟ
0: ਆਗਿਆਕਾਰੀ ਤਾਰੀ ਸਭ ਸ੍ਰਿਸ਼ਟ
1: ਆਪੇ ਆਪ ਸਗਲ ਮਹਿ ਆਪ
0: ਅਨਕ ਜੁਗਤ ਰਚ ਥਾ ਬਿਉ ਥਾ
1: ਅਵਨਾਸੀ ਨਾਹੀ ਕਿਸ਼ ਖੰਡ
0: ਧਾਰਨ ਧਾਰ ਰਿਓ ਬ੍ਰਹਿਮੰਡ
1: ਲਖ ਭੇ ਪੁਰਖ ਪ੍ਰਤਾਪ
0: ਆਪ ਜਪਾਏ ਤਾਂ ਨਾਨਕ ਜਾਪ
1: ਜਿਨ ਪ੍ਰਭ ਜਾਤਾ ਸੋ ਸੋ ਪਾਵੰਤ
0: ਸਗਲ ਸੰਸਾਰ ਉਦਰੈ ਤਿਨ ਮੰਤ
1: ਪ੍ਰਭ ਕੇ ਸੇਵਕ ਸਗਲ ਉਧਾਰਨ
0: ਪ੍ਰਭ ਕੇ ਸੇਵਕ ਦੁਖ ਦਸਾਰਨ
1: ਆਪੇ ਮੇਲ ਲਈ ਕਿਰਪਾਲ
0: ਗੁਰ ਕਾ ਸ਼ਬਦ ਜਪ ਭਏ ਨਿਹਾਲ
1: ਗੁਰ ਕੀ ਸੇਵਾ ਸੋ ਹੀ ਲਾਗੈ
0: ਜਿਸ ਨੂੰ ਕਿਰਪਾ ਕਰੇ ਵਡ ਭਾਗੈ
1: ਨਾਮ ਜਪਤ ਪਾਵੇ ਵਿਸਰਾਮ
0: ਨਾਨਕ ਤਿਨ ਪੁਰਖ ਕੋ ਉਤਮ ਕਰ ਮਾਨ
1: ਜੋ ਕਿਛ ਕਰੈ ਸੋ ਪ੍ਰਭ ਕੈ ਰੰਗ
0: ਸਦਾ ਸਦਾ ਵਸੈ ਹਰ ਸੰਗ
1: ਸਹਿ ਸੁਭਾਈ ਹੋਵੈ ਸੋ ਹੋਏ
0: ਕਰਨੇ ਹਾਰ ਪਛਾਣੇ ਸੋਏ
1: ਰੱਬ ਕਾ ਕੀਆ ਜਨ ਮੀਠ ਲਗਾਨਾ
0: ਜੈਸਾ ਸਤ ਐਸਾ ਦ੍ਰਿਸ਼ਟਾਨਾ
1: ਜਿਸ ਦੀ ਉਪਜੇ ਤਿਸ ਮਾਹੀ ਸਮਾਏ
0: ਸੁਖ ਨਿਧਾਨ ਉਹਨੂੰ ਬਣਿਆ

0: ਰਾਸ਼ਟਰਪਤੀ।
1: ਜਬ ਅਕਾਰ ਇਹੋ ਕਛ ਨਾ ਦਿਸਟੇ ਤਾ
0: ਆਪਨ ਤਬ ਕਹਤੇ ਹੋਤਾ,
1: ਜਬ ਧਾਰੀ ਆਪਨ ਸੁਨ ਸਮਾਤ
0: ਵੈਰ ਵਿਰੋਧ ਕੇ ਸੰਗ ਕਮਾਤ,
1: ਜਬ ਇਸਕਾ ਵਰਨ ਚਿਹਨ ਨਾ ਜਾਪਤ
0: ਤਬ ਹਰਕ ਸੋ ਕੋ ਕਿਸੈ ਵਿਆਪਤ,
1: ਜਬ ਆਪਨ ਆਪ ਆਪ ਆਰ ਬ੍ਰਹਮ
0: ਮੋਹ ਕਹਾ ਕਿਸ ਹੋਵਤ ਭਰਮ,
1: ਆਪਨ ਖੇਲ ਆਪ ਵਰਤੀ ਜਾ
0: ਨਾਨ ਕਰਨੇ ਹਾਰ ਨਾ ਦੂਜਾ,
1: ਜਬ ਹੋਵਤ ਪ੍ਰਭ ਕੇਵਲ ਧਨੀ
0: ਤਬ ਬੰਦ ਮੁਗਤ ਕਹੋ ਕਿਸ ਕਹੋ ਗਨੀ,
1: ਜਬ ਇਕ ਹੀ ਹਰ ਅਗਮ ਅਪਾਰ
0: ਤਬ ਨਰਕ ਸੁਰਗ ਕਹੋ ਕੌਣ ਅਵਤਾਰ,
1: ਜਬ ਨਿਰਗੁਣ ਪ੍ਰਭ ਸਹਿ ਸੁਭਾਈ
0: ਤਬ ਸ਼ਿਵ ਸ਼ਕਤ ਕਹੋ ਹੋਗਤ ਠਾਏ,
1: ਜਬ ਆਪ ਇਹ ਆਪ ਆਪਣੀ ਜੋਤ ਧਰੈ
0: ਤਬ ਕਵਨ ਨਿਡਰ ਕਵਨ ਕਤ ਡਰੈ,
1: ਆਪਣ ਚਲਿਤ ਆਪ ਕਰਨੈ ਹਾਰ
0: ਨਾਨਕ ਠਾਕੁਰ ਅਗਮੈ ਪਾਰ,
1: ਅਵਨਾਸੀ ਸੁਖ ਆਪਣ ਆਸਨ
0: ਤੈ ਜਨ

0: ਆਪ ਮਿੱਤਰ ਸਤ ਭਾਈ
1: ਜੈ ਸਰਬ ਕਲਾ ਆਪੇ ਪ੍ਰਵੀਨ
0: ਵੇਦ ਕਿਤੇਬ ਕਹਾ ਕਉ ਚੀਨ
1: ਜਬ ਆਪਣ ਆਪੇ ਆਪ ਉਰਧਾਰ ਹੈ
0: ਸ਼ਗਨ ਆਪ ਸ਼ਗਨ ਕਹਾ ਵਿਚਾਰ ਹੈ
1: ਜੈ ਆਪਣ ਊਚ ਆਪਣ ਆਪ ਨੇਰਾ
0: ਤੈ ਕੌਣ ਠਾਕੁਰ ਕੌਣ ਕਹੀਏ ਚੇਰਾ
1: ਬਿਸਮਨ ਬਿਸਮ ਰਹੇ ਬਿਸਮਾਦ
0: ਨਾਨਕ ਆਪਣੀ ਗਤ ਜਨ
1: ਜੈ ਛਲ ਅਸ਼ੇਦ ਅਭੇਦ ਸਮਾਇਆ
0: ਉਹਾਂ ਕਿਸੇ ਵਿਆਪਤ ਮਾਇਆ
1: ਆਪਸ ਕੋ ਆਪੇ ਆਦੇਸ਼
0: ਕਾ ਨਾ ਹੀ ਪ੍ਰਵੇਸ਼
1: ਜੈ ਏਕ ਏਕ ਏਕ ਭਗਵੰਤਾ
0: ਤੈ ਕੌਣ ਅਚਿੰਤ ਕਿਛ ਲਾਗੈ ਚਿੰਤਾ
1: ਜੈ ਆਪਣ ਆਪ ਆਪ ਪ੍ਰਤੀਹਾਰਾ
0: ਤੈ ਕੌਣ ਕਥੈ ਕੌਣ ਸੁਣੈ ਹਾਰਾ
1: ਬਹੁ ਬੇਅੰਤ ਊਚ ਤੇ ਊਚਾ
0: ਨਾਨਕ ਆਪਸ ਕੋ ਆਪੇ ਪਹੁੰਚਾ
1: ਜੈ ਆਪ ਰਚਿਓ ਪ੍ਰਪੰਚ ਆਕਾਰ
0: ਜਗਨ ਮੈਂ ਕੀ ਨੋ ਵਿਸਥਾਰ
1: ਪਾਪ ਪੁੰਨ ਤਹਿ ਭਈ ਕਹਾਵਤ
0: ਓ ਨਰਕ ਕੋ ਸੁਰਗ ਵਿਸ਼ਾਵਤ
1: ਕਾਲ ਜਾਲ ਮਾਇਆ ਜੰਜਾਲ
0: ਮੈਂ ਮੋਹ ਪਰਮ ਪੈ ਭਾਰ
1: ਦੁਖ ਸੁਖ ਮਾਨ ਅਪਮਾਨ
0: ਅਨਕ ਪ੍ਰਕਾਰ ਕੀ ਓ ਬਖਿਆਨ
1: ਆਪਣ ਖੇਲ ਆਪ ਕਰ ਦੇਖੈ
0: ਖੇਲ ਸੰਕੋਚੈ ਤੋ ਨਾਨਕ ਏਕ
1: ਜੈ ਅਵਗਤ ਭਗਤ ਹੈ ਆਪ
0: ਜੈ ਪਸਰੈ ਪਸਾਰ ਸੰਤ ਪ੍ਰਤਾਪ
1: ਤੂੰ ਪਾਪਾ ਆਪੇ ਧਨੀ
0: ਉਨਕੀ ਸੋਭਾ ਉਨਹੋਂ ਬਨੀ
1: ਆਪੇ ਕੌਤਕ ਕਰੈ ਅਨਬ ਜੋਜ
0: ਆਪੇ ਰਸ ਭੋਗਨ ਨਿਰਜੋਗ
1: ਜਿਸ ਭਾਵੈ ਤਿਸ ਆਪਣ ਨਾਏ ਲਾਵੈ
0: ਜਿਸ ਭਾਵੈ ਤਿਸ ਖੇਲ ਖਿਲਾਵੈ
1: ਬੇਸ਼ੁਮਾਰ ਅਥਾਹ ਅਗਨ ਅਤੁਲੈ
0: ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੁਲੈ ਸਲੋਕ
1: ਜੀ ਜੰਤਰ ਕੇ ਠਾਕੁਰਾ ਆਪੇ ਵਰਤਣ ਹਾਰ
0: ਨਾਨਕ ਏਕੋ ਪਸਰਿਆ ਦੂਜਾ ਕੈ ਦ੍ਰਿਸ਼ਟਾ ਰਾਸ਼ਟਰਪਤੀ
1: ਆਪ ਕਥੈ ਆਪ ਸੁਣਨੈ ਹਾਰ
0: ਆਪੇ ਏਕ ਆਪ ਵਿਸਤਾਰ
1: ਜਾਂਸ ਭਾਵੈ ਤਾਂ ਸ੍ਰਿਸ਼ਟ ਉਪਾਏ
0: ਆਪਣੇ ਭਾਣੇ ਲਏ ਸਮਾਏ
1: ਤੁਮ ਤੇ ਭਿੰਨ ਨਹੀਂ ਕਿਛ ਹੋਏ
0: ਆਪਣ ਸੂਤ ਸਭ ਜਗਤ ਪਰੋਏ
1: ਜਾਂ ਕੋ ਪ੍ਰਾਪਤੀ ਆਪ ਬੁਝਾਏ
0: ਸਚ ਨਾਮ ਸੋਈ ਜਨ ਪਾਏ
1: ਸੋ ਸਮਦਰਸੀ ਤਤ ਕਾ ਬੇਤਾ
0: ਨਾਨਕ ਸਗਲ ਸ੍ਰਿਸ਼ਟ ਕਾ ਜੇਤਾ
1: ਜੀ ਜੰਤਰ ਸਭ ਤਾਂ ਕੈ ਹਾਥ
0: ਦੀਨ ਦਿਆਲ ਅਨਾਥ ਕੋ ਨਾਥ
1: ਜਿਸ ਰਾਖੈ ਤਿਸ ਕੋਈ ਨਾ ਮਾਰੈ
0: ਸੋ ਮੂਹ ਆਜ ਸਮਨੋਂ ਵਿਸਾਰੈ
1: ਇਸ ਤਜ ਅਵਰ ਕਹਾ ਕੋ ਜਾਏ
0: ਸਭ ਸਿਰ ਏਕ ਨਿਰੰਜਨ ਰਾਏ
1: ਏਕੀ ਜੁਗਤ ਜਾਂ ਕੈ ਸਭ ਹਾਥ
0: ਅੰਤਰ ਬਾਹਰ ਜਾਨੋ ਸਾਥ
1: ਗੁਣ ਨਿਧਾਨ ਬੇਅੰਤ ਅਪਾਰ
0: ਨਾਨਕ ਦਾਸ ਸਦਾ ਬਲਹਾਰ
1: ਪੂਰਨ ਪੂਰ ਰਹੇ ਦਿਆਲ
0: ਸਭ ਉਪਰ ਹੋਵਤ ਕਿਰਪਾ
1: ਆਪਣੇ ਕਰਤਵ ਜਾਣੈ ਆਪ
0: ਅੰਤਰ ਜਾਮੀ ਰਹੋ ਬਿਆਪ
1: ਪ੍ਰਤ ਪਾਲੈ ਜੀ ਅਨੁਭਵ ਭਾਂਤ
0: ਜੋ ਜੋ ਰਚਿਓ ਸੋ ਤਿਸੈ ਧਿਆਨ
1: ਜਿਸ ਭਾਵੈ ਤਿਸ ਲਏ ਮਿਲਾਏ
0: ਭਗਤ ਕਰੈ ਹਰ ਕੇ ਗੁਣ ਗਾਏ
1: ਮਨ ਅੰਤਰ ਵਿਸ਼ਵਾਸ ਕਰ ਮਾਨਿਆ
0: ਕਰਨ ਹਾਰ ਨਾਨਕ ਇਕ ਜਾਣੇ
1: ਜਨ ਲਾਗਾ ਹਰ ਇਕ ਕੈ ਨਾਈ
0: ਜਿਸ ਕੀ ਆਸ ਨ ਬਿਰਥੀ ਜਾਏ
1: ਸੇਵਕ ਕੋ ਸੇਵਾ ਬਨ ਆਈ
0: ਹੁਕਮ ਬੂਝ ਪਰਮ ਪਦ ਪਾਈ
1: ਇਸੇ ਉਪਰ ਨਹੀਂ ਵਿਚਾਰ
0: ਜਾਗੈ ਮਨ ਬਸਿਆ ਨਿਰੰਕਾਰ
1: ਬੰਧਨ ਤੋ ਭਏ ਨਿਰਵੈਰ
0: ਹਰ ਦਿਨ ਪੂਜਾ ਗੁਰ ਕੇ ਪੈਰ
1: ਇਹ ਲੋਕ ਸੁਖੀ ਏ ਪ੍ਰਲੋਕ ਸੁਹੇਲੇ
0: ਨਾਨਕ ਹਰ ਪ੍ਰਭ ਆਪੇ ਮੇਲੇ
1: ਸਾਧ ਸੰਗ ਮਿਲ ਕਰੋ ਆਨੰਦ
0: ਗੁਣ ਗਾਵੋ ਪ੍ਰਭ ਪਰਮਾਨੰਦ
1: ਰਾਮ ਨਾਮ ਤਤ ਕਰੋ ਵਿਚਾਰ
0: ਦੁਰਲਭ ਦੇਖਾ ਕਰੋ ਉਧਾਰ
1: ਅੰਮ੍ਰਿਤ ਬਚਨ ਹਰ ਕੇ ਗੁਣ ਗਾਓ
0: ਪ੍ਰਾਣ ਤਰਨ ਕਾ ਇਹ ਸਵਾਓ
1: ਆਠ ਪੈਰ ਪ੍ਰਭੇ ਖੋ ਨੇਰਾ
0: ਮਟਿਆ ਗਿਆਨ ਬਿਨ ਸੈ ਅੰਧੇਰਾ
1: ਸੋ ਉਪਦੇਸ਼ ਹਿਰਦੈ ਵਸਾਵੋ
0: ਮਨ ਇੱਛੇ ਨਾਨਕ ਫਲ ਪਾਵੋ
1: ਹਲਤ ਪਲਤ ਦੋਇ ਲਿਹੋ ਸਵਾਰ
0: ਰਾਮ ਨਾਮ ਅੰਤਰ ਉਰਧਾਰ
1: ਪੂਰੇ ਗੁਰ ਕੀ ਪੂਰੀ ਦੇਖਿਆ
0: ਜਿਸ ਮਨ ਬਸੈ ਤੇ ਸਾਚ ਪਰੀਖਿਆ
1: ਮਨ ਤਰ ਨਾਮ ਜਪੋ ਲਿਵ ਲਾਏ
0: ਦੁਖ ਦਰਦ ਮਨ ਤੇ ਪਾਓ ਜਾਏ
1: ਸਚ ਵਾਪਾਰ ਕਰੋ ਵਾਪਾਰੀ
0: ਦਰਗਹਿ ਨਿਭੈ ਖੇਪ ਤੁਮਾਰੀ
1: ਏਕਾ ਟੇਕ ਰਖੋ ਮਨ ਮਾਹੇ
0: ਨਾਨਕ ਬਹੁਰ ਨ ਆਵੇ ਜਾਹੇ
1: ਇਸ ਤੇ ਦੂਰ ਕਹਾਂ ਕੋ ਜਾਏ
0: ਉਭਰੇ ਰਾਖਣ ਹਾਰ ਧਿਆਏ
1: ਨਿਰ ਭਉ ਜਪੈ ਸਗਲ ਭਉ ਮਿਟੈ
0: ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ
1: ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ
0: ਨਾਮ ਜਪਤ ਮਨ ਹੋਵਤ ਸੁਖ
1: ਚਿੰਤਾ ਜਾਏ ਮਿਟੈ ਹੰਕਾਰ
0: ਇਸ ਜਨ ਕੋ ਕੋਈ ਨ ਪਹੁੰਚਣ ਹਾਰ
1: ਸਿਰ ਉਪਰ ਠਾੜਾ ਗੁਰਸੂਰਾ
0: ਨਾਨਕ ਤਾਕੇ ਕਾਰਜ ਪੂਰਾ
1: ਮਤ ਪੂਰੀ ਅੰਮ੍ਰਿਤ ਜਾਂਕੀ ਦ੍ਰਿਸ਼ਟ
0: ਦਰਸ਼ਨ ਪੇਖਤ ਉਦਰਤ ਸ੍ਰਿਸ਼ਟ
1: ਚਰਨ ਕਮਲ ਜਾਂਕੀ ਅਨੂਪ
0: ਸਫਲ ਦਰਸ਼ਨ ਸੁੰਦਰ ਹਰ ਰੂਪ
1: ਭਾਨ ਸੇਵਾ ਸੇਵਕ ਪ੍ਰਵਾਨ
0: ਅੰਤਰ ਜਾਮੀ ਪੁਰਖ ਪ੍ਰਧਾਨ
1: ਜਿਸ ਮਨ ਬਸੈ ਸੋਹਤ ਨਿਹਾਲ
0: ਤਾਕੈ ਨਿਕਟ ਨ ਆਵਤ ਕਾਲ
1: ਅਮਰ ਭਏ ਅਮਰਾ ਪਦ ਪਾਇਆ
0: ਸਾਧ ਸੰਗ ਨਾਨਕ ਹਰ ਧਿਆਇਆ ਸਲੋਕ
1: ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਵਿਨਾਸ
0: ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਅਸ਼ਟਪਦੀ
1: ਸੰਤ ਸੰਗ ਅੰਤਰ ਪ੍ਰਭ ਦੀਠਾ
0: ਨਾ ਪ੍ਰਭੂ ਕਾ ਲਾਗਾ ਮੀਠਾ
1: ਸਗਲ ਸਮਗਰੀ ਏਕ ਘਟ ਮਾਹੇ
0: ਅਨਕ ਰੰਗ ਨਾ ਦ੍ਰਿਸ਼ਟਾ ਹੈ
1: ਨੌ ਨਦੀ ਅੰਮ੍ਰਿਤ ਪ੍ਰਭ ਕਾ ਨਾਮ
0: ਇਹੀ ਮੈਂ ਇਸ ਕਾ ਵਿਸਰਾਮ
1: ਸੁਨ ਸਮਾਧ ਅਨਹਦ ਤਹਿਨਾਦ
0: ਕਹਿ ਨਾ ਜਾਈਏ ਚਰਚ ਵਿਸਮਾਦ
1: ਤਿੰਨ ਦੇਖਿਆ ਜਿਸ ਆਪ ਦਿਖਾਏ
0: ਨਾਨਕ ਤੇ ਤਨ ਸੋ ਜੀ ਪਾਏ
1: ਸੋ ਅੰਤਰ ਸੋ ਬਾਹਰ ਅਨੰਤ
0: ਘਟ ਘਟ ਵਿਆਪ ਰਿਹਾ ਭਗਵੰਤ
1: ਧਰਮ ਮਾਹੀ ਆਕਾਸ਼ ਪਿਆਲ
0: ਸਰਬ ਲੋਕ ਪੂਰਨ ਪ੍ਰਤਪਾਲ
1: ਅੰਤਿਨ ਪਰਬਤ ਹੈ ਪਾਰ ਬ੍ਰਹਮ
0: ਜੈਸੀ ਆਗਿਆ ਤੈਸਾ ਕਰਮ
1: ਪਾਉਣ ਪਾਣੀ ਦਾ ਸੰਤਰ ਮਾਹੇ
0: ਚਾਰ ਕੁੰਟ ਦਾ ਦਿਸੈ ਸਮਾਹੇ
1: ਇਸ ਤੇ ਭਿੰਨ ਨਹੀਂ ਕੋ ਠਾਉ
0: ਗੁਰ ਪ੍ਰਸਾਦ ਨਾਨਕ ਸੁਖ ਪਾਉ
1: ਵੇਦ ਪੁਰਾਣ ਸਿਮਰਤ ਮੈਂ ਦੇਖ
0: ਸਸਿਆ ਸੂਰ ਨ ਖਤਰੇ ਮੈਂ ਏਕ
1: ਬਾਣੀ ਪ੍ਰਭ ਕੀ ਸਭ ਕੋ ਬੋਲੇ
0: ਆਪ ਡੋਲ ਨ ਕਬ ਹੂੰ ਡੋਲੇ
1: ਸਰਬ ਕਲਾਕਰ ਖੇਲੈ ਖੇਲ
0: ਬੋਲ ਨ ਪਾਈਏ ਗੁਣੇ ਅਮੋਲ
1: ਸਰਬ ਜੋਤ ਮੈਂ ਜਾਂਕੀ ਜੋਤ
0: ਧਾਰ ਰਹੇ ਹੋ ਸਵਾਮੀ ਓਤ ਪੋਤ
1: ਗੁਰ ਪ੍ਰਸਾਦ ਭਰਮ ਕਾ ਨਾਸ
0: ਨਾਨਕ ਤਿਨ ਮੈਂ ਇਹੋ ਵਿਸਾਸ
1: ਸੰਤ ਜਨਾ ਕਾ ਵੇਖਣ ਸਭ ਬ੍ਰਹਮ
0: ਸੰਤ ਜਨਾ ਕੈ ਹਿਰਦੈ ਸਭ ਧਰਮ
1: ਸੰਤ ਜਨਾ ਸੁਨੇ ਸ਼ੁਭ ਬਚਨ
0: ਸਰਬ ਵਿਆਪੀ ਰਾਮ ਸੰਗ ਰਚਨ
1: ਜਿਨ ਜਾਤਾ ਤਿਸ ਕੀ ਇਹ ਰਹਿਤ
0: ਸਤ ਬਚਨ ਸਾਧੂ ਸਭ ਕਹਿਤ
1: ਜੋ ਜੋ ਹੋਏ ਸੋਈ ਸੁਖ ਮਾਨੈ
0: ਕਰਨ ਕਰਾਵਨ ਹਾਰ ਪ੍ਰਭ ਜਾਨੈ
1: ਅੰਤਰ ਬਸੇ ਬਾਹਰ ਪੀਓ ਹੀ
0: ਨਾਨਕ ਦਰਸ਼ਨ ਦੇਖ ਸਭ ਮੋਹੀ
1: ਆਪ ਸਤ ਕੀ ਆ ਸਭ ਸਤ
0: ਜਿਸ ਪ੍ਰਭ ਤੇ ਸਗਲੀ ਉਤਪਤ
1: ਇਸ ਭਾਵੈ ਤਾਂ ਕਰੇ ਵਿਸਾਰ
0: ਇਸ ਭਾਵੈ ਤਾਂ ਏਕੰਕਾਰ
1: ਅਨਕ ਕਲਾ ਲਖੀ ਨਹਿ ਜਾਏ
0: ਜਿਸ ਭਾਵੈ ਤਿਸ ਲਏ ਮਿਲਾਏ
1: ਕਵਨ ਨਿਕਟ

0: ਕਵਨ ਕਹੀਏ ਦੂਰ
1: ਆਪੇ ਆਪ ਆਪ ਭਰਪੂਰ
0: ਅੰਤਰਗਤ ਜਿਸ ਆਪ ਜਨਾਏ
1: ਨਾਨਕ ਤਿਸ ਜਨ ਆਪ ਬੁਝਾਏ
0: ਸਰਬ ਭੂਤ ਆਪ ਵਰਤਾਰਾ
1: ਸਰਬ ਨੈਣ ਆਪੇ ਖਨਹਾਰਾ
0: ਸਗਲ ਸਮਗਰੀ ਜਾਂ ਕਾ ਤਨਾ
1: ਆਪਣ ਜਸ ਆਪ ਹੀ ਸੁਣਾ
0: ਆਵਨ ਜਾਨੇ ਖੇਲ ਬਣਾਇਆ
1: ਆਗਿਆਕਾਰੀ ਕਿੰਨੀ ਮਾਇਆ
0: ਸਭ ਕੈ ਮਤ ਅਲਿਪਤੋ ਰਹੇ
1: ਜੋ ਕੁਛ ਕਹਿਣਾ ਸੋ ਆਪੇ ਕਹੇ
0: ਆਗਿਆ ਆਵੈ ਆਗਿਆ ਜਾਏ
1: ਨਾਨਕ ਜਾ ਪਾਵੇ ਤਾਂ ਲਏ ਸਮਾਏ
0: ਇਸੇ ਹੋਈ ਸੁਨਾ ਹੀ ਬੁਰਾ
1: ਉਰੇ ਕਹੋ ਕਿਨੈ ਕਸ਼ਕਰਾ
0: ਆਪ ਭਲਾ ਕਰਤੂਤ ਅਤ ਨੀਤੀ
1: ਆਪੇ ਜਾਣੇ ਆਪਣੇ ਜੀ ਕੀ
0: ਆਪ ਸਾਜ ਧਾਰੀ ਸਭ ਸਾਚ
1: ਪੋਤ ਪੋਤੇ ਆਪਣ ਸੰਗਰਾਜ
0: ਕੀ ਗਤਮਿਤ ਕਹੀ ਨਾ ਜਾਏ
1: ਦੂਸਰ ਹੋਏ ਤਾਂ ਸੋਜੀ ਪਾਏ
0: ਇਸ ਕਾ ਕੀਆ ਸਭ ਪ੍ਰਵਾਨ
1: ਗੁਰ ਪ੍ਰਸਾਦ ਨਾਨਕ ਇਹੋ ਜਾਣ
0: ਜੋ ਜਾਣੈ ਤੇ ਸਦਾ ਸੁਖ ਹੋਏ
1: ਆਪ ਮਲਾਏ ਲਏ ਪ੍ਰਭ ਸੋਏ
0: ਉਹ ਧਨਵੰਤ ਕੁਲਵੰਤ ਪਤਵੰਤ
1: ਜੀਵਨ ਮੁਕਤ ਜਿਸ ਹਿਰਦੈ ਭਗਵੰਤ
0: ਧਨ ਧਨ ਧਨ ਜਨ ਆਇਆ
1: ਜਿਸ ਪ੍ਰਸਾਦ ਸਭ ਜਗਤ ਤਰਾਇਆ
0: ਜਾਣਿਆ ਮਨ ਕਾ ਇਹ ਸੁਆਉ
1: ਜਨ ਕੇ ਸੰਗਤ ਆਵੈ ਨਾਮ
0: ਆਪ ਮੁਕਤ ਮੁਕਤ ਕਰੈ ਸੰਸਾਰ
1: ਨਾਮ

ਸਜੀਏ ਕਰਿਆ ਸੰਜਿਠ ਚਾਓ ਦਾਤਾ ਕਰਤਾ ਆਪ ਤੋਂ ਤੁਸ ਦੇਵੇ ਕਰੇ ਪਸਾਓ ਤੂੰ ਜਾਣੋ ਸਭ ਸੇ ਦਿਲ ਸਹਿਜਿੰਦ ਕਵਾਓ ਕਰਿਆ

ਬੋੜੀ ਨਾਨਕ ਜੀ ਉਪਾਏ ਕੇ ਲਿਖਣਾਵੇ ਧਰਮ ਬਹਾਲਿਆ ਉਥੇ ਸੱਚੇ ਹੀ ਸੱਚ ਨਿਬੜੇ ਚੁਨ ਵੱਖ ਕੱਢੇ ਜਜਮਾ ਲਿਆ ਥਾਉ ਨਾ ਪੈਨ ਕੁੜਿਆਰ ਮੂੰਹ ਕਾਲੇ ਦੁਜਗ ਚਾਲਿਆ ਤੇਰੇ ਨਾਇਰ ਤੇ ਸੇ ਜਿਨ ਗਏ ਹਾਰ ਗਏ ਸੇ ਠੱਗਣ ਵਾਲਿਆ ਲਿਖਣਾ

ਸ਼ਲੋਕ ਮਹੱਲਾ ਪਹਿਲਾ ਵਿਸਮਾਦ ਨਾਦ ਵਿਸਮਾਦ ਵੇ ਵਿਸਮਾਦ ਜੀ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨੰਗੇ ਫੇਰੇ ਜੰਤ ਵਿਸਮਾਦ ਪੌਣ ਸਮਾਦ ਪਾਣੀ ਵਿਸਮਾਦ ਅਗਨੀ ਖੇਡੇ ਵਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗੇ ਪ੍ਰਾਣੀ ਵਿਸਮਾਦ ਸੰਯੋਗ ਵਿਸਮਾਦ ਵਿਜੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਵ ਤੁਸਮਾਦ ਸਲਾਹ ਵਿਸਮਾਦ ਉਜੜ ਵਿਸਮਾਦ ਰਾਹ ਵਿਸਮਾਦ ਨੇੜੇ ਵਿਸਮਾਦ

ਭੈ ਵਿੱਚ ਪਾਉਣ ਮੈਂ ਸਦਭਾਓ ਭੈ ਵਿੱਚ ਚੱਲੇ ਲੱਖ ਦਰਿਆਓ ਭੈ ਵਿੱਚ ਅਗਨ ਕਢੇ ਵਿਗਾਰ ਭੈ ਵਿੱਚ ਧਰਤੀ ਦੱਬੀ ਪਾਰ ਭੈ ਵਿੱਚ ਚੰਦ ਫੇਰ ਸਿਰ ਪਾਰ ਭੈ ਵਿੱਚ ਰਾਜਾ ਧਰਮ ਦੁਬਾਰ ਭੈ ਵੀ ਸੂਰਜ ਭੈ ਵੀ ਚੰਦ ਕੋ ਕਲੋਰੀ ਤਲਕਣਾ ਅੰਤ ਭੈ ਵੀ ਸਿਧ ਪੁਸੁਰ ਨਾ

0: ਜੀ
1: ਪਹਿਲਾ ਪਹਿਲਾ ਨਾਨਕ ਨਿਰਭਉ ਨਿਰੰਕਾਰ ਹੋਰ ਕਿਤੇ ਰਾਮ ਰਵਾੜ ਕੀਤੀਆਂ ਕਨ ਕਹਾਣੀਆਂ ਕਿਤੇ ਵੇਦ ਵਿਚਾਰ ਕਿਤੇ ਨੇ ਚਮਕ ਤੇ ਗਿੜਮੜ ਪੂਰੇ ਤਾਲ ਬਾਜ਼ਾਰੀ ਬਾਜ਼ਾਰ ਮੈਂ ਆਏ ਕਢੇ ਬਾਜ਼ਾਰ

0: ਪੌੜੀ ਨਦਰ ਕਰਜੇ ਆਪਣੀ ਤਾਂ ਨਦਰ ਸਤਿਗੁਰ ਪਾਇਆ, ਇਹ ਜੀਓ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰੂ ਜੇ ਵਰਦਾਤਾ ਕੋ ਨਹੀਂ ਸਭ ਸੁਣਿਓ ਲੋਕ ਸੁਭਾਇਆ, ਸਤਿਗੁਰ ਮਿਲਿਆ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ, ਜਿਨ ਸੱਚੋ ਸੱਚ ਬੁਝਾਇਆ, ਜਿਨ ਸੱਚੋ ਸੱਚ ਬੁਝਾਇਆ।
1: ਆਸਾ ਮਹੱਲਾ ਚੌਥਾ।

0: ਆਰ ਹੋਮ ਛੱਸੇ ਹੋਮ ਚ ਰੋਵੇ ਹੋਮ ਚ ਭਰੀਏ ਹੋਮ ਵੀ ਤੋਵੇ ਹੋਮ ਵੀ ਜਾਤੀ ਜਿੰਸੀ ਖੋਵੇ ਹੋਮ ਚ ਮੂਰਖੋਂ ਵੀ ਸਿਆਣਾ ਮਜ਼ਬੂਤ ਕੀ ਸਾਰ ਨਾ ਜਾਣਾ ਹੋਮ ਚ ਮਾਇਆ ਹੋਮ ਛਾਇਆ ਹੋਮੇ ਕਰ ਕਰ ਜਿੰਤ ਪਾਇਆ ਹੋਮੇ ਬੂਜੇ ਤਾਂ ਦਰ ਸੂਜੇ ਗਿਆਨ ਵੀ ਹੋਣਾ ਕਥ ਕਥ ਲੂਜੇ ਨਾਨਕ ਹੁਕਮੀ ਲਿਖੀਏ ਲੇਖ ਜਿਹਾ ਵੇਖੇ ਦਿਹਾਵੇ
1: ਦੂਜਾ ਹੋਮੇ ਇਹਾ ਜਾਤ ਹੈ ਹੋਮੇ ਕਰਮ ਕਮਾਹੇ ਹੋਮੈ ਇਹੀ ਬੰਧਨਾ ਫਿਰ ਫਿਰ ਜੁਨੀ ਪਾਹੇ ਹੋਮੈ ਕਿਥੋਂ ਹੋ ਉਪਜੈ ਕਿਰ ਸੰਜਮ ਇਹ ਜਾਹੇ

ਮਹੱਲਾ ਪਹਿਲਾ ਲੱਖ ਨੇਕੀਆਂ ਚੰਗਿਆਈਆਂ ਲੱਖ ਪੁੰਨਾ ਪ੍ਰਵਾਨ ਲੱਖ ਤਪ ਉੱਪਰ ਤੀਰਥਾਂ ਸਹਿਜ ਜੋਗ ਬੇਬਾਣ ਲੱਖ ਸੁਰਤਨ ਸੰਗਰਾਮ ਰਣ ਮਹਿ ਛੁੱਟ ਹੈ ਪ੍ਰਾਣ ਲੱਖ ਸੁਰਤੀ ਲੱਖ ਗਿਆਨ ਇਤਿਹਾਸ।

ਕੋੜੇ ਭਗਤ ਰਮਨ ਭਾਵਦੇ ਦਰ ਸੋਹਨ ਕੀਰਤ ਗਾਵਦੇ ਨਾਨਕ ਕਰਮਾ ਬਾਹਰੇ ਦਰ ਢੋ ਨਾ ਲਹਿਣੇ ਧਾਮਦੇ ਇੱਕ ਮੂਲ ਨਾ ਪੂਜਣੇ ਆਪਣਾ ਅਣਹੋਂਦਾ ਆਪ ਗਣਾਇਂਦੇ ਹੋ ਢਾਡੀ ਕਾਰ ਨੀਚ ਜਾਤ ਹੋਰ ਉੱਤਮ ਜਾਤ ਸਦਾਇਂਦੇ ਤਿਲ ਮੰਗਾ ਜੇ ਤੁਝੇ ਧਿਆਏਂਦੇ ਤਿਲ ਮੰਗਾ ਜੇ

ਹਰਿਦਾਨ ਮਹਿੰਡਾ ਤਲੀ ਖਾਕ ਜੇ ਮਿਲਿਆ ਤਾਂ ਮਸਤਕ ਲਾਈਏ ਕੂੜਾ ਲਾਲਚ ਛੱਡੀਏ ਹੋਏ ਇੱਕ ਮਨ ਅਲੱਖ ਧਿਆਈਏ ਫਲ ਤੇ ਵੇਹੋ ਪਾਈਏ ਜੇ ਵੇਹੀ ਕਰ ਕਮਾਈਏ ਜੇ ਹੋਵੇ ਪੁਰਬ ਲਿਖਿਆ ਤਾਂ ਧੂੜਤ ਨਾ ਦੀ ਪਾਈਏ ਮਤ ਥੋੜੀ ਸੇਵ ਗਵਾਈਏ ਮਤ ਥੋੜੀ ਸੇਵ ਗਵਾਈ।

0: ਕੁੰਭੇ ਬੱਧਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ ਗਿਆਨ ਕਾ ਬੱਧਾ ਮੰਨ ਰਹੇ
1: ਹੋਰ ਬਿਨ ਗਿਆਨ ਨਾ ਹੋਏ ਪੜਿਆ ਹੋਵੇ ਗੁਣਗਾ ਸਾਧਨ ਮਾਰੀਏ

ਪੜਿਆ ਹੋਵੇ ਕੁਨੇ ਘਰ ਤਾਂ ਮੀ ਸਾਧਨਾ ਮਾਰੀਏ ਜਿਹਾ ਘਾਲੇ ਘਰ ਨਾ ਤੇ ਵੇ ਹੁਣ ਵਿਚਾਰੀਏ ਐਸੀ ਕਲਾ ਨਾ ਖੇਡੀਏ ਜਿੱਤ ਦਰਗੇ ਗਿਆ ਹਾਰੀਏ ਪੜਿਆ ਅਤੇ ਉਮੀਆਂ ਵਿਚਾਰ ਅੱਗੇ ਵਿਚਾਰੀਏ ਮੋਹ ਚਲੇ ਸੋ ਅੱਗੇ ਮਾਰੀਏ ਮੋਹ

ਸਤਿਗੁਰ ਬਿਠਾਉ ਵਾਰਿਆ ਜਿਤ ਮੇਰੇ ਖਸਮ ਸੰਭਾਲਿਆ ਜਿਨਕਰ ਉਪਦੇਸ਼ ਗਿਆਨ ਅੰਜਨ ਦੀਆ ਇੰਨੀ ਨੇਤਰੀ ਜਗਤ ਨਿਹਾਲਿਆ ਖਸਮ ਛੋੜ ਦੂਜੇ ਲੱਗੇ ਡੂਬੇ ਸੇਵਣ ਜਾ ਰਿਹਾ ਸਤਿਗੁਰ ਹੈ ਬੋਹਿਤਾ।

ਨਾਨਕ ਕੂੜ ਰਹਿਆ ਪ੍ਰਭੋ। ਮੱਥੇ ਟਿੱਕਾ ਤੇੜ ਧੋਤੀ ਕਾ ਖਾਈ, ਹੱਥ ਛੁਰੀ ਜਗਤ ਕਸਾਈ, ਨੀਲ ਵਸਤਰ ਪੈਰ ਹੋਵੇ ਪ੍ਰਭਾ।

ਮਤ ਪਿੱਟੇ ਬੇ ਮਤ ਪਿੱਟੇ ਅਣ ਸਾਡਾ ਪਿੱਟੇ ਤਨ ਫਿੱਟੇ ਫੇਟ ਕਰੇ ਮਨ ਝੂਠੇ ਚੁਰੀ ਕਰੇ।

ਗੁਰ ਜਿੱਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਇਨ ਦਾ ਆਪੇ ਤੇ ਵਡਿਆਈਆਂ ਆਪੇ ਹੀ ਕਰਮ ਕਰਾਇਨ ਦਾ ਵਟਹੋ ਵਟਾ ਵਟ ਮੇਤਨੀ ਸਰੇ ਸਰ ਧੰਦੇ ਲਾਇਨ ਦਾ ਨਦਰ ਉਪੱਠੀ ਜੇ ਕਰੇ ਸਰਤਾ ਨਾ ਕਾਹੋ ਕਰਾਇਨ ਦਾ ਦਰ ਮੰਗਣ ਭਿੱਖ ਨਾ ਪਾਇਨ ਦਾ ਦਰ

ਪਲਾਣੇ ਪਾਉਣ ਵੇਗ ਹਰ ਰੰਗੀ ਹਰਮ ਸਵਾਰਿਆ ਕੋਠੇ ਮੰਡਪ ਮਾਣਿਆ ਲਾਏ ਬੈਠੇ ਕਰ ਪਸਾਰਿਆ ਚੀਜ ਕਰਨ ਮਨ ਭਾਵਦੇ ਹਰ ਬੁਜਰ ਨਾਹੀ ਹਾਰਿਆ ਕਰ ਫਰਮਾਇਸ਼ ਖਾਇਆ ਵੇਖ ਮਹਿਲਤ ਬਨਣ।

ਮਹਲਾ ਪਹਿਲਾ ਜੇਕਰ ਸੂਤਕ ਮੰਨੀਏ ਸਭ ਤੇ ਸੂਤਕ ਹੋਏ ਗੋਇਆ ਤੇ ਲੱਕੜੀ ਅੰਦਰ ਕੀੜਾ ਹੋਏ ਜੇ ਤੇ ਦਾਣੇ ਅਨ ਕੇ ਜੀਆਂ ਬਾਜ ਨਾ ਕੋਏ ਪਹਿਲਾਂ ਪਾਣੀ ਜੀਓ ਹਜ ਥਰਿਆ ਸਭ ਕੋਏ ਸੂਤ ਕਿਉਂ ਕਰ ਰੱਖੀਏ।

0: the pine, I know the pine.
1: ਸਤਿਗੁਰੂ ਵੱਡਾ ਕਰ ਸਲਾਹੀਏ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਾਂ ਨਦਰੀ ਆਈਆਂ ਜਦ ਸੁਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਾਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ ਸਹਿ ਤੁੱਠਾ ਨੌਲਤ ਪਾਈਆਂ।

ਪੰਚ ਲੋਕ ਹੱਥੀ ਜਾਇ ਛੱਟਿਆ ਕਿਸੇ ਲੱਗਾ ਦੋਖ ਅਣ ਦੇਵਤਾ ਪਾਣੀ ਦੇਵਤਾ ਵੈਸ਼ਨ ਤੁਰ ਦੇਵਤਾ ਲੂਣ ਪੰਜਵਾਂ ਪਾਇਆ ਕਿਰਤ ਤਾਂ ਹੋਇਆ ਪਾਕ ਪਵਿੱਤ ਪਾਪੀ ਸੋਤਨ ਕੱਢਿਆ ਥੁੱਕਾਂ ਪਈਆਂ ਤਿੱਤ ਜਿਤ ਮੁਗਨਾਮ ਨਾ ਉਚਰੇ।

ਹੋੜੀ ਚੱਕਰ ਲੱਗੇ ਚੱਕਰੇ ਜੇ ਚੱਲੇ ਖਸਮੇ ਭਾਏ ਹੁਰਮਤ ਤਿਸਨੋ ਅਗਲਿਓ ਵਜੋ ਪੀ ਦੂਣਾ ਖਾਏ ਖਸਮੇ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ ਵਜੋ ਗਵਾਏ ਅਗਲਾ ਮੋਹੇ ਮੋਹੇ ਪਾਣਾ ਖਾਏ ਜਿਸਦਾ ਦਿੱਤਾ ਖਾਵਣਾ ਤਿਸ ਗਈਆ ਸ਼ਾਬਾਸ਼ ਨਾਨਕ ਹੁਕਮ ਨਾ ਚੱਲੇ ਨਾਲ ਖਸਮ ਚੱਲੇ।

0: You're listening to KRPI 1550 Radio, Ferndale, Washington. You're listening to KRPI 1550 Radio, Ferndale, Washington.
1: 1550 KRPI Radio te chal raha hai live from Guru Nanak Sikh Gurdwara Sahib, Scott Road, Surrey.
2: ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤੋਂ ਪ੍ਰਸਾਦ ਸਵਈਏ ਸਰਾਵਗ ਸੁਧ ਸਮੂਹ ਸਿਧਾਨ ਕੇ ਦੇਖ ਪ੍ਰਿਓ ਘਰ ਯੁਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧ ਆਦਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੋ ਮਤ ਕੋ ਨ ਦੇਖੀਅਤ ਪ੍ਰਾਣ ਪਤੀ ਕੇ ਸ੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪਾਉਣ ਕੇ ਗਾਉਣ ਕਉ ਜਾਤ ਨਿਵਾਰੇ ਭਾਰੀ ਭੁਜਾਨ ਕੇ ਭੂਪ ਭਲੀ ਬੇਦਾ ਨਿਆਵਤ ਸੀਸ ਨਾ ਜਾ

ਸਤਿਹਾਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆ ਵਾਧਾਈਆ।

ਹੋਵਾ ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾ ਗੱਲਾ ਸਮਰੱਥ ਸਵਾਮੀ, ਸੋ ਕਿਉ ਮਨੁ ਵਿਸਾਰੇ, ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਦਿਨ ਕਹਿ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆ, ਘਰ ਸਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁੱਜਾਈਆ। ਸਦਾ ਕੁਰਬਾਨ ਕੀਤਾ ਗੁਰੂ ਵਿਟਾਹ ਜੇ ਸਦੀਆ।

ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ। ਪੰਚ ਦੂਰ ਤੁਧ ਵਾਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਰ ਦਿਨ ਕਾਉ, ਸੇ ਨਾਮ ਹਰ ਕਹਿ ਲਾਗੇ। ਕਹਿ ਨਾਨਕ ਤਹ ਸੁਖ ਹੋਵਾ, ਤਿਤ ਕਰ ਅਨਹਦ ਵਾਜੇ। ਸਾਚੀ ਲਿਵੈ ਬਿਨ ਦੇਹ ਨ ਮਾਣੀ, ਦੇਹ ਨ ਮਾਣੀ ਲਿਵੈ ਬਾਜ ਹੋ, ਕਿਆ ਕਰੇ ਵੇਚਾਰੀਆ। ਤੁਧ ਬਾਜ ਸਮਰੱਥ ਕੋਇ ਨਾਹੀ, ਕਿਰਪਾ ਕਰ ਬਨਵਾਰੀਆ। ਏ ਸੁਨਾਓ ਹੋਰ ਥਾਉ ਨਾਹੀ, ਸ਼ਬਦ ਲਾਗ ਸਵਾਰੀਆ। ਕਹਿ ਨਾਨਕ ਲਿਵੈ ਬਾਜ ਹੋ, ਕਿਆ ਕਰੇ ਵੇਚਾਰੀਆ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ। ਕਰ ਕਿਰਪਾ ਕਿਲ ਵਿਖ ਕੱਟੇ, ਗਿਆਨ ਅੰਜਨ ਸਾਰਿਆ, ਅੰਦਰ ਹੁਜਨ ਕਾ ਮੋਹ ਤੁਟਾ, ਤਨਕਾ ਸ਼ਬਦ ਸਚੈ ਸਵਾਰਿਆ। ਕਹਿ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੂੰ ਦੇਹ ਸੋਈ ਜਾਨ ਪਾਵੈ, ਪਾਵੈ ਤਾਂ ਸੋ ਜਾਨ ਦੇਹ ਜਿਸ ਨੂੰ, ਹੋਰ ਕਿਆ ਕਰਹਿ ਵੇਚਾਰਿਆ। ਇੱਕ ਭਰਮ ਭੁੱਲੇ ਫਿਰ ਹੈ ਦਹਿ ਦਿਸ, ਇੱਕ ਨਾਮ ਲਾਗ ਸਵਾਰਿਆ। ਗੁਰਪ੍ਰਸਾਦੀ ਮਨ ਭਇਆ ਨਿਰਮਲ, ਜਿਨਾ ਭਾਣਾ ਭਾਵੈ। ਕਹਿ ਨਾਨਕ ਜਿਸ ਦੇਹ ਪਿਆਰੇ, ਸੋਈ ਜਾਨ ਪਾਵੈ। ਆਵਹ ਸੰਤ ਪਿਆਰੇ ਹੋ, ਅਕਾਥ ਕੀ ਕਰਹਿ ਕਹਾਣੀ, ਕਰਹਿ ਕਹਾਣੀ ਅਕਾਥ ਕੇਰੀ, ਕਿਤ ਦੁਆਰੈ ਪਾਈਐ। ਤਨ ਮਨ ਧਨ ਸਭ ਸੌਪ ਗੁਰ ਕਉ, ਹੁਕਮ ਮੰਨਿਆ ਪਾਈਐ। ਹੁਕਮ ਮੰਨੇ ਹੋ ਗੁਰੂ ਕੇਰਾ, ਗਾਵਹ ਸੱਚੀ ਬਾਣੀ। ਕਹਿ ਨਾਨਕ ਸੁਣਹੁ ਸੰਤਾ, ਕਥੇ ਹੋ ਅਕਥ ਕਹਾਣੀ। ਏ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ, ਤੂੰ ਸੁਣ ਮਨ ਮੇਰਿਆ। ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਨਾ ਕੀਤੀ ਜਿਨ ਠਗੌਲੀ ਪਾਈਆ। ਕੁਰਬਾਨ ਕੀਤਾ ਤਿਸਾ ਵਿਟਾ ਹੋ, ਜਿਨ ਮੋਹ ਮੀਠਾ ਲਾਇਆ। ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ। ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ

ਕਾ ਸਬਦ ਰਤਨ ਹੈ ਹੀਰਾ ਜੇਤ ਜਡਾਉ ਸਿਵ ਸਕਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ ਤੋੜੇ ਬੰਧਨ ਹੋਵੈ ਮੁਗਤ ਸਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੈ ਏਕ ਸਿਓ ਲਿਵ ਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸਾਸਤਰ ਪੁੰਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ ਤੱਤੈ ਸਾਰ ਨਾ ਜਾਣੀ ਗੁਰੂ ਬਾਜਹੋ ਤੱਤੈ ਸਾਰ ਨਾ ਜਾਣੀ ਤਹੀ ਕੁਣੀ ਸੰਸਾਰ ਬ੍ਰਹਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨਾਂ ਹਰ ਮਨ ਵਸਿਆ ਬੋਲਹੇ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸਨੂੰ ਅਣਦਿਨ ਹਰ ਲਿਵ ਲਾਗਿਆ ਜਾਗਤ ਰਹਿਣ ਮਿਹਾਣੀ ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ ਸੋ ਕਿਉ ਮਨਹੁ ਵਿਸਾਰੀਐ ਮਨਹੁ ਕਿਉ ਵਿਸਾਰੀਐ ਏ ਵਡਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ ਉਸਨੂੰ ਕਿਹ ਪੋਹੇ ਨਾ ਸਕੀ ਜਿਸ ਨਾਉ ਆਪਣੇ ਲਿਵ ਲਾਵਾਏ ਆਪਣੇ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹਿ ਨਾਨਕ ਏ ਵਡਦਾਤਾ ਸੋ ਕਿਉ ਮਨਹੁ ਵਿਸਾਰੀਐ ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤੈ ਖੇਲ ਰਚਾਇਆ ਜਾ ਤਿਸ ਪਹਾਣਾ ਤਾ ਜੰਮਿਆ ਪਰਿਵਾਰ ਭਲਾ ਭਾਇਆ ਲਿਵ ਛੁਟਕੀ ਲੱਗੀ ਤਰੇ ਸੁਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ ਕਹਿ ਨਾਨਕ ਗੁਰ ਪ੍ਰਸਾਦ ਜਿਨ੍ਹਾਂ ਲਿਵ ਲਾਗੀ ਤਿੰਨੇ ਵਿੱਚ ਮਾਇਆ ਪਾਇਆ ਹਰ ਆਪ ਅਮੁੱਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੈ ਵਿਟਹ ਰਹੇ ਲੋਕ ਵਿਲ ਲਾਏ ਐਸਾ ਸਤਿਗੁਰ ਜੇ ਮਿਲੈ ਤਿਸਨੋ ਸਿਰ ਸਾ ਪੀਐ ਵਿੱਚੋ ਆਪ ਜਾਏ ਜਿਸ ਦਾ ਜੀਓ ਤਿਸ ਮਿਦ ਰਹਿ ਹਰ ਵਸੈ ਮਨ ਆਏ ਹਰ ਆਪ ਮੁੱਲਕ ਹੈ ਭਾਗਤ ਨਾ ਕੇ ਨਾਨਕਾ ਜਿਨ ਹਰ ਪੱਲੈ ਪਾਏ ਹਰ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਹ ਜਾਣੀ ਹਰ ਹਰ ਨਿਤ ਜਪਿਹੋ ਜੀ ਅਹੋ ਲਾਹਾ ਖਟਿਹੋ ਦਿਹਾੜੀ ਇਹੋ ਧਨ ਤਨਾ ਮਿਲਿਆ ਜਿਨ ਹਰ ਆਪੇ ਭਾਣਾ ਕਹਿ ਨਾਨਕ ਹਰ ਰਾਸ ਮੇਰੀ ਮਨ ਹੋਵਾ ਵਣਜਾਰਾ ਇਹ ਰਸਨਾ ਤੂੰ ਅਨਰਸ ਰਾਤ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਤਿਕਿਤੈ ਜਿਚਰ ਹਰ ਰਸ ਪੱਲੈ ਨਾ ਪਾਏ ਹਰ ਰਸ ਪਾਏ ਪੱਲੈ ਪੀਐ ਹਰ ਰਸ ਬਹੁਤ ਨ ਤ੍ਰਿਸਨਾ ਲਾਗੈ ਆਏ ਇਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ ਕਹਿ ਨਾਨਕ ਹੋਰ ਆਂਦਰਾ ਸਭ ਵਿਸਰੇ ਜਾ ਹਰ ਵਸੈ ਮਨ ਆਏ ਏ ਸਰੀਰਾ ਮੇਰਿਆ ਹਰ ਤਮ ਮਹਿ ਜੋਤ ਰੱਖੀ ਤਾ ਤੂੰ ਜਗ ਮਹਿ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾ ਤੂੰ ਜਗ ਮਹਿ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਉਪਾਏ ਜਗਤ ਦਿਖਾਇਆ ਗੁਰਪ੍ਰਸਾਦੀ ਬੁਝਿਆ ਤਾਂ ਚਲਤ ਹੋਵਾ ਚਲਤ ਨਦਰੀ ਆਇਆ ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾ ਤੂੰ ਜਾਗ ਮਹਿ ਆਇਆ ਮਨ ਚਾਉ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਿਹ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪਾਏ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪ੍ਰਜਾਪਾਏ ਅਨਹਤ ਬਾਣੀ ਗੁਰ ਸਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਇਹ ਸਰੀਰਾ ਮੇਰਿਆ ਇਸ ਜਗ ਮਹਿ ਆਏ ਕਹਿ ਕਿਆ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮਹਿ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰ ਪ੍ਰਸਾਦੀ ਹਰ ਮਨ ਨੇ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਵਾ ਜਿਨ ਸਤਿਗੁਰ ਸਿਉ ਚਿਤ ਲਾਇਆ ਇਹ ਨੇਤਰਾ ਹੋ ਮੇਰੇ ਹੋ ਹਰ ਤੁਮ ਮਹਿ ਜੋ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ ਹਰ ਬਿਨ ਅਵਰ ਨਾ ਦੇਖੋ ਕੋਈ ਨਜ਼ਰੀ ਹਰ ਨਿਹਾਲਿਆ ਇਹ ਹੋਵੇ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਜ਼ਰੀ ਆਇਆ ਗੁਰ ਪ੍ਰਸਾਦੀ ਬੁਝਿਆ ਜਾ ਵੇਖਾ ਹਰ ਇੱਕ ਹੈ
ਹਰ ਬਿਨ ਅਵਰਨਾ ਕੋਈ। ਕਹੈ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਬ ਦ੍ਰਿਸ਼ਟ ਹੋਈ। ਇਹ ਸ੍ਰਵਣ ਹੋ ਮੇਰੇ ਹੋ ਸੱਚ ਸੁਣਨੈ ਨੂੰ ਪਠਾਏ ਸੱਚ ਸੁਣਨੈ ਨੂੰ ਪਠਾਏ ਸਰੀਰ ਲਾਏ ਸੁਣਹੋ ਸਤ ਬਾਣੀ। ਜਿਤ ਸੁਣੀ ਮਨ ਤਨ ਹਰਿਆ ਹੋਵਾ ਰਸਨਾ ਰਸ ਸਮਾਣੀ। ਸੱਚ ਅਲਖ ਵਿਡਾਣੀ ਤਾਂ ਕੀ ਗਾਤ ਕਹੀ ਨਾ ਜਾਏ। ਕਹੈ ਨਾਨਕ ਅੰਮ੍ਰਿਤ ਨਾਮ ਸੁਣਹੋ ਪਵਿੱਤਰ ਹੋਵਾ ਹੋ ਸੱਚ ਸੁਣਨੈ ਨੂੰ ਪਠਾਏ।

ਉਦਿਆ ਗਏ ਅਰਦਾਸ ਹਮਾਰੀ ਜੀਉ ਪਿੰਡ ਸਭ ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੈ। ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗ ਦੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰਾਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇ ਇੱਕ ਬਹਾਦਰ ਸਿਮਰੀਐ ਕਰਨਾ ਦਿਆ ਵਿਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪੰਥ ਦੇ ਵਾਲੀ ਲੋਕ ਪ੍ਰਲੋਕ ਕੇ ਸਹਾਇਕ ਅੰਮ੍ਰਿਤ ਕੇ ਦਾਤੇ ਸੱਚੇ ਪਿਤਾ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਜੀ ਦੇ ਜੋਤ ਤਖਤ ਚਾਵਰ ਛਤਰ ਦੇ ਮਾਲਕ ਸਰਬ ਕਲਾ ਭਰਪੂਰ ਜੁਗ ਜੁਗੇ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਪਾਠ ਉਪਦੇਸ਼ ਜੀ ਕਾ ਧਿਆਨਤਰ ਕੇ ਖਾਲਸਾ ਜੀ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇ ਗਵਾਹੀ ਦੇਗ ਸੁਣ ਕੇ ਡਿੱਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਨੂੰ ਹਾਈਆਂ ਚੜਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਾਂਸ ਵਾਸਾਂ ਸੰਗ ਨਿਭਾਹੀ ਤਿਨਾ ਪੁਰਾਤਨ ਵਰਤਮਾਨ ਸਮੇਂ ਦੇ ਸਰਬੱਤ ਸ਼ਹੀਦਾਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਿਸ਼ਿਆਰੇ ਆਏ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗੀ ਅਟਲ ਧਰਮ ਕਾ ਜੈ ਜੈਕਾਰ ਬੋਲੋ ਜੀ ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰਾਖੇ ਆਪ ਵਾਹਿਗੁਰੂ ਜੀ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਪਿਤਾ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਗਰੀਬ ਨਿਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅਕਾਲ ਪੁਰਖ ਅੰਤਰਜਾਮੀ ਸਤਿਗੁਰੂ ਜੀ ਆਪ ਜੀ ਨੇ ਅਪਾਰ ਕਿਰਪਾ ਰਹਿਮਤ ਬਖਸ਼ਿਸ਼ ਕੀਤੀ ਹੈ ਅੰਮ੍ਰਿਤ ਵੇਲੇ ਕੀ ਦਾਤ ਇਸ਼ਨਾਨ ਪਾਵਨ ਤਖਤਾਂ ਤੇ ਸੁਭਾਹੀਮਾਨ ਪ੍ਰਕਾਸ਼ਮਾਨ ਹੋ ਕਰਕੇ ਸਰਬੱਤ ਸੰਗਤਾਂ ਤਾਈ ਖੁੱਲੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਆਪ ਜੀ ਦਾ ਕੁਟਾਨ ਕੋਟ ਸ਼ੁਕਰਾਨਾ ਹੈ ਜੀ ਆਪ ਜੀ ਕੇ ਹਜੂਰ ਪਾਵਨ ਚਰਨਾ ਕਮਲਾਂ ਪਾਸ ਅੰਮ੍ਰਿਤ ਰੂਪ ਨਿਤ ਨੇਮ ਜੀ ਕੇ ਪੰਜ ਬਾਣੀਆਂ ਜੀ ਦੀ ਅਰਦਾਸ ਬੇਨਤੀ ਹੈ ਜੀ ਅੱਖਰਵਾਦ ਘਾਟ ਭੁੱਲ ਚੁੱਕ ਦੀ ਖਿਮਾ ਬਖਸ਼ੋ ਅੱਗੇ ਵਾਤੇ ਸੁਮਤ ਸੋਜੀ ਬਖਸ਼ੋ ਜੀ ਪੜੀ ਸੁਣੀ ਬਾਣੀ ਦਰ ਤੇ ਪ੍ਰਵਾਨ ਕਰਨੀ ਜੀ ਪੜੀ ਸੁਣੀ ਬਾਣੀ ਦਾ ਭਾਵ ਪੜਨ ਸੁਣਨ ਵਾਲੀਆਂ ਸੰਗਤਾਂ ਦੇ ਹਿਰਦਿਆਂ ਵਿਚ ਵਸਾਉਣਾ ਸੰਗਤਾਂ ਦੀਆਂ ਹਾਜ਼ਰੀਆਂ ਜਥਾ ਸ਼ਕਤ ਕੀਤੀਆਂ ਭੇਟਾਵਾਂ ਆਪ ਜੀ ਕੇ ਪਾਵਨ ਦਰਬਾਰ ਗੁਰੂ ਕੇ ਲੰਗਰਾਂ ਵਿਚ ਤਨ ਮਨ ਧਨ ਕਰਕੇ ਕੀਤੀਆਂ ਸੇਵਾਵਾਂ ਦਰ ਤੇ ਪ੍ਰਵਾਨ ਕਰਨੀਆਂ ਜੀ ਚੱਲਿਆ ਹੋਇਆ ਕਦਮ ਕਦਮ ਲੇਖੇ ਵਿਚ ਲਾਉਣਾ ਦਰੋਂ ਘਰੋਂ ਸਮੁੱਚੀਆਂ ਸੰਗਤਾਂ ਪਰਿਵਾਰਾਂ ਬੱਚਿਆਂ ਨੂੰ ਗੁਰਸਿੱਖੀ ਦੀ ਦਾਤ ਨਾਮ ਸੇਵਾ ਸਿਮਰਨ ਚਰਨਾ ਕਮਲਾਂ ਦਾ ਪ੍ਰੇਮ ਭਰੋਸਾ ਬਾਣੀ ਬਾਣੀ ਨਾਲ ਪਿਆਰ ਘਰ ਪਰਿਵਾਰਾਂ ਵਿਚ ਸੁਖ ਸ਼ਾਂਤੀ ਚੜ੍ਹਦੀ ਕਲਾ ਜੀਆਂ ਦੀ ਅਰੋਗਤਾ ਦਸਾਂ ਨੂੰਹਾਂ ਦੀ ਕਿਰਤ ਕਮਾਈਆਂ ਦੇ ਵਿਚ
ਬਰਕਤਾਂ ਪਾਉਣੀਆਂ ਅੰਗ ਸੰਗ ਸਹਾਇਕ ਹੋਣਾ। ਸਤਿਗੁਰੂ ਜੀ ਕਿਰਪਾ ਕਰੋ ਆਪਣੇ ਖਾਲਸੇ ਪੰਥ ਜੀ ਨੂੰ ਸਦਾ ਹੀ ਚੜ੍ਹਦੀਆਂ ਕਲਾਂ ਪਰਸਪਰ ਪ੍ਰੇਮ ਪਿਆਰ ਏਕਤਾ ਤਫਾਕ ਰਾਜ ਭਾ ਖਾਲਿਸਤਾਨ ਦੀ ਦਾਤ ਬਖਸ਼ਿਸ਼ ਕਰਕੇ ਪੰਥ ਕੌਮ ਨੂੰ ਨਿਹਾਲ ਕਰੋ ਜੀ। ਜੇਲਾਂ ਦੇ ਵਿਚ ਬੰਦ ਬੰਦੀ ਸਿੰਘਾਂ ਨੂੰ ਦੇ ਰੋਗਤਾਵਾਂ ਚੜ੍ਹਦੀਆਂ ਕਲਾ ਰਹਾਈਆਂ ਬਖਸ਼ਿਸ਼ ਕਰਨੀਆਂ ਜੀ। ਦਰ ਘਰ ਦੇ ਸੇਵਕ ਬੀਬੀ ਮਾਨਪ੍ਰੀਤ ਕੌਰ ਵੱਲੋਂ ਬੜੀ ਸ਼ਰਧਾ ਭਾਵਨਾ ਦੇ ਨਾਲ ਆਪ ਜੀ ਕੇ ਹਜ਼ੂਰ ਅਰਦਾਸ ਬੇਨਤੀ ਹੈ। ਜ਼ਿੰਦਗੀ ਵਿਚ ਆਏ ਸੰਕਟ ਦੁੱਖ ਕਲੇਸ਼ ਨਾਸ਼ ਕਰਕੇ ਗ੍ਰਸਤ ਜੀਵਨ ਦੇ ਸੁਖ ਆਨੰਦ ਪਰਿਵਾਰਕ ਜੀਵਨ ਦੇ ਵਿਚ ਵਾਧਾ ਬਖਸ਼ਿਸ਼ ਕਰੋ ਜੀ। ਆਪ ਜੀ ਕੇ ਪਾਣੇ ਵਿਚ ਚਾਰ ਪਹਿਰ ਰਹਿਣ ਸੁਖਾਂ ਦੀ ਬਤੀਤ ਹੋਈ ਦਿਨ ਆਇਆ ਹੈ। ਆਪ ਜੀ ਕੇ ਪਾਣੇ ਵਿਚ ਸੁਖਾਂ ਦਾ ਬਤੀਤ ਹੋਵੇ। ਆਪ ਜੀ ਕੇ ਹਜ਼ੂਰ ਕੜਾਹ ਪ੍ਰਸ਼ਾਦੀ ਪਾਵਨ ਦੇਖ ਸਜਕੇ ਹਾਜ਼ਰ ਹੈ। ਦੇਖ ਸਜਾਉਂਦਿਆਂ ਬਾਣੀ ਪੜ੍ਹਦਿਆਂ ਭੁੱਲਾਂ ਦੀ ਖਿਮਾ ਬਖਸ਼ੋ। ਕਰੀ ਪਾਕ ਸਲ ਸੋਚ ਪਵਿੱਤਰਾ ਹੁਣ ਲਾਵੋ ਭੋਗ ਹਰ ਰਾਏ। ਆਪ ਜੀ ਭੋਗ ਲਾਓ ਲੱਗਿਆ ਭੋਗ ਸ੍ਰੀ ਪ੍ਰਸਾਦ ਸੰਗਤ ਵਿਚ ਵਰਤੇ ਜੋ ਜੀ ਸਕੇ। ਆਪ ਜੀ ਕਾ ਅੰਮ੍ਰਿਤ ਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪੇ ਜੀ। ਸੁਭਾਹੀ ਮਾਨ ਮੁਖਾਰ ਬਿੰਦ ਤੋਂ ਪਾਵਨ ਮੁਖ ਵਾਗ ਦੀ ਦਾਤ ਬਖਸ਼ਿਸ਼ ਕਰਕੇ ਨਿਹਾਲ ਕਰਤਾਰਥ ਕਰੋ ਜੀ। ਸਹੀ ਪਿਆਰਿਆਂ ਦੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਪਹੀ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਆ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ। ਖੁਆਰ ਹੋਏ ਸਾ ਮਿਲਾਂਗੇ ਵਾਹਿਗੁਰੂ ਨਾਮ ਜਹਾਜ ਹੈ ਜੋ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਰੂਪ, ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਸਿਮਰਨ ਦੇ ਨਾਲ ਜੁੜੀਏ ਜੀ, ਕਰੀਏ ਜੀ ਸ਼ੁਰੂ। ਕਰੋ ਜੀ ਕਿਰਪਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

Guru.

Vai, Guru.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਹੁਣ ਦਰਬਾਰ ਹਾਲ ਨੰਬਰ 2 ਦੇ ਵਿੱਚ 9 ਵਜੇ ਤੱਕ ਇਸੇ ਤਰ੍ਹਾਂ ਸਿਮਰਨ ਅਭਿਆਸ ਚੱਲਦੇ ਰਹਿਣਗੇ ਅਤੇ ਮੇਨ ਦਰਬਾਰ ਹਾਲ ਦੇ ਵਿੱਚ ਆਸਾ ਦੀ ਵਾਰ ਦੇ ਕੀਰਤਨ ਹੋਣਗੇ ਜੀ। ਸੋ ਆਪ ਜੀ ਨੇ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਮੁਆਫ਼ੀ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: 1550 KRPI ਰੇਡੀਓ ਤੇ ਤੁਸੀਂ ਸੁਣ ਰਹੇ ਸੀ ਲਾਈਵ ਫਰੋਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਕਾਟ ਰੋਡ ਸਰੀ
1: ਯੂਅਰ ਲਿਸਨਿੰਗ ਟੂ KRPI 1550 ਰੇਡੀਓ ਫਰਨਡੇਲ ਵਾਸ਼ਿੰਗਟਨ

0: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਰਾਜਨ ਮੈਂਗੋਜ਼ ਅਤੇ ਇੰਡੀਅਨ ਮੈਂਗੋਜ਼ ਹੁਣ ਫਰੂਟੀ ਕਹਿਣਾ ਦੀਆਂ ਸਾਰੀਆਂ ਲੋਕੇਸ਼ਨਸ ਤੇ ਅਵੇਲੇਬਲ ਹਨ। ਇਸ ਹਫਤੇ ਦੇ ਸਪੈਸ਼ਲ ਹਨ 28 ਮਈ ਤੋਂ 3 ਜੂਨ ਤੱਕ। ਫਰੈਸ਼ ਰੈਗੂਲਰ ਓਕਰਾ ਲਵੋ 249 ਨੂੰ ਪਾਉਂਡ, 22 ਪਾਉਂਡ ਇੰਡੀਅਨ ਸਟਾਈਲ ਰੈੱਡ ਕੈਰਟਸ ਲਵੋ 18.99 ਦਾ ਬਾਕਸ, 30 ਪਾਉਂਡ ਤਾਜ਼ਾ ਅਦਰਕ ਲਵੋ 27.99 ਨੂੰ ਬਾਕਸ।
1: ਤੁਹਾਡਾ ਘਰ ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ, ਤੁਹਾਡਾ ਸਭ ਤੋਂ ਵੱਡਾ ਐਸੈਟ ਹੁੰਦਾ ਹੈ। ਇਸ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਅਜਿਹਾ ਰਿਐਲਟਰ ਜੋ ਤੁਹਾਡੇ ਲਈ ਕੰਮ ਕਰੇ, ਜਿਸ ਤੇ ਤੁਸੀਂ ਭਰੋਸਾ ਕਰ ਸਕੋ, ਜੋ ਤਜਰਬੇਕਾਰ ਹੋਵੇ। ਅਜਿਹੇ ਹੀ ਇੱਕ ਰਿਐਲਟਰ ਹਨ ਗੁਰਦਿਆਲ ਸਿੰਘ ਬਾਦ, ਜੋ ਆਪਣੇ 35 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਰੀਮੈਕਸ ਦੇ ਟਾਪ ਪ੍ਰੋਡਿਊਸਿੰਗ ਰਿਐਲਟਰਸ ਵਿੱਚ ਸ਼ਾਮਿਲ ਹਨ। ਮਾਰਕੀਟ ਦੀ ਪੂਰੀ ਸਮਝ ਨਾਲ ਤੁਹਾਡੇ ਭਰੋਸੇ ਤੇ ਪੂਰੇ ਉਤਰਨਗੇ ਗੁਰਦਿਆਲ ਸਿੰਘ ਬਾਦ। ਸੋ ਹਰ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ, ਫਾਰਮ ਅਤੇ ਇਨਵੈਸਟਮੈਂਟ ਪ੍ਰਾਪਰਟੀ ਸਬੰਧੀ ਸਹੀ ਸਲਾਹ ਲਈ ਅੱਜ ਹੀ ਗੁਰਦਿਆਲ ਸਿੰਘ ਬਾਦ ਨੂੰ 604-351-5511 ਤੇ ਕਾਲ ਕਰੋ। 604-351-5111।

0: You're listening to KRPI 1550 Radio, Ferndale, Washington.
1: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਸੰਤ ਮਸਕੀਨ ਜੀ, ਭਾਈ ਪਿੰਦਰਪਾਲ ਜੀ, ਭਾਈ ਠਾਕੁਰ ਸਿੰਘ ਅਤੇ ਕਈ ਹੋਰ ਗਿਆਨੀ ਤੇ ਮਹਾਕਵੀਆਂ ਦੀਆਂ ਕਥਾਵਾਂ ਸੁਣਨ ਵਾਸਤੇ ਟਿਊਨ ਇਨ ਕਰੋ 1550 AM ਰੇਡੀਓ ਸਟੇਸ਼ਨ।
2: ਫੈਮਿਲੀ ਕੇਅਰ ਫਾਰਮੇਸੀ
3: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
2: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
3: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ, ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
2: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
3: ਫ੍ਰੀ ਬਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
4: 3 ਲੋਕੇਸ਼ਨਸ ਟੂ ਸਰਵ ਯੂ, ਸਰੀ ਡੈਲਟਾ ਐਂਡ ਵਾਈਟ ਰੌਕ,
2: ਜਾਂ ਕਾਲ ਕਿਰਨ ਐਟ 604-581-1900।
5: ਪੰਜਾਬ ਫੋਰੈਕਸ, ਗਗਨ ਸਿੰਘ। ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 604-349-1313 ਯੂਨਿਟ 103-8140-120 ਸਟਰੀਟ ਸਰੀ, 604-349-1313, 604-349-1313 ਗਗਨ ਸਿੰਘ ਪੰਜਾਬ ਫੋਰੈਕਸ, ਦਾਅਵਾ ਤੇ ਵਾਅਦਾ ਪੱਕਾ।

0: میں ایک دفعہ جیند دے چ گو لے بیٹھا خرید بیٹھا بڑی خوبصورت سی چنگی لگی مینوں ہر سال میں اتھے دھن گرو نانک دیو جی مہاراج دے جوتی جوت سمان پرب تے جانا ہونا مہاپرکھاں دا ڈیر ہے وہ منادے نے سنت جیون شاہ سنگھ جی دا ڈیر وہ میرے کول پوچھن لگے سنیا تسی گو خریدی ہے میں کہا جیند تے روتک اے گواں کر کے مشہور ہے اچھیاں اچھیاں گواں میں کہ مینو بڑی چنگی لگی ہے میں لے لئی وہ آ گئے کہنے لگے مینو دکھاؤ میں کہ دیکھو جیند شہر دے جو بڑیاں سراواں نے جو گواں نال بھریاں رہندیاں نے میں چل کے دکھائی انہوں نے اپنا ہاتھ سر تے دے مارے کہنے لگے گینی جی اینو لے کے جا رہے ہو میں کہ کیوں یہ ٹھیک لکشن نہیں نے اوکھے ہو گئے دکھی ہو گئے یہ صرف دسن نو خوبصورت ہے باقی یہ کچھ بھی نہیں ہے کچھ بھی نہیں ہے تھانو لکشنا دا پتا نہیں سانو پتا جی تسی گو لینی ہے تے اسی تھانو لے کے دیاں گے وہ جس وپاری کول میں لئی جا کے سنتا نے انہوں ڈانٹیا بھی یہ مسکین اور انہوں گو تک ڈنگ دی دینی سی یہ کی کیتا ہے تم وہ ہاتھ جوڑ کے کہنے لگا مہاراج جی کی کریے انہوں نے آپ ہی پسند کی تھی ہے انہوں نے آپ ہی پسند کی تھی ہے وہ کہنے لگے انہوں لکشنا کا پتا نہیں ہے واقعی میں گو دے لکشنا کا پتا نہیں سی کچھ لکشن ایسے نے دس پہندا عراقی گھوڑا ہے ودیا گھوڑا ہے یہ ودیا گو ہے لکشن ہی دس دے دینے یہ زمین ودی ہے دھرتی ودی ہے ایسے کھوجی موجود نے اج تے وگیانک ڈھنگ نال کھوج کرتے ہیں یہ دھرتی بڑی اپجاؤ ہے بہت ودی ہے لیکن پرانے زمانے دے سوئیں لکشن دیکھتے سن تو میں عرض کرا منک دھارمک ہے دھارمک منک دے کچھ لکشن ہوندے ہیں یہ بھی میں عرض کرتے ہیں انہاں لکشنہ تو پتا چلتا ہے دھارمک ہے منک سنت ہے بھگت ہے لکشنہ تو پتا چلتا ہے سنت ہے بھگت ہے یہ لکشن تے میں بعد وچ بیان کراں گا پہلے گرو ارجن دیو جی مہاراج دا پاون پویتر شبد وہ کہندے نے میں دھرم دے مارگ تے چلیا تے ہاں اپنے اتے لیندے نے میں اس بچے دی طرح چلیا جس نے اج چلنا سکھے تے جس بچے نے اج ہی چلنا سکھے ہے وہ کتنا کہ چلے گا ایک قدم دو قدم گرے گا گرے گا لازمی گرے گا بچہ لمبا پینڈا طے نہیں کر سکتا جیسے شریرک طور تے منک بچہ ہوئے تے او بچہ جس نے اج چلنا سکھے ہے کتنا کہ چلے گا ایک قدم دو قدم گرے گا گرے گا دھن گرو ارجن دیو جی مہاراج دا شبد بڑے دھیان نال سننا بھج بل بیر برہم سکھ ساگر گرت پرت گہ لہو انگوریا سرون نا سرت نین سندر نہیں آرت دوار رٹت پنگوریا ہے پربھو ہے گرو تو میری بان پکڑ میری انگل پکڑ میں نہیں چل سکتا میں تے گرتا واکر دی لوڑ پیندی چھوٹے معصوم بچے نو چلن واسطے ماں باپ دی انگل پکڑ کے چلنا سکھدا ہے ستگر کہندے نے ہے پربھو میں تیرے مارگ تے چلتے پیا پر اس بچے دی طرح جس نے اج چلنا سکھے تو کتنا کہ چلے گا ایک قدم دو قدم گرے گا ਧਾਰਮਿਕ ਤਲ ਤੇ ਕਿਵੇਂ ਪਹਿਚਾਨ ਕਰੋਗੇ? ਚੱਲ ਵੀ ਰਿਹਾ ਤੇ ਗਿਰ ਵੀ ਰਿਹਾ, ਸੱਚ ਬੋਲਿਆ ਚੱਲ ਪਿਆ, ਝੂਠ ਬੋਲਿਆ ਗਿਰ ਗਿਆ। ਅੰਦਰ ਦਇਆ ਦਾ ਵਾਸਾ ਹੋਇਆ ਚੱਲਿਆ, ਅੰਦਰ ਕਠੋਰਤਾ ਦਾ ਵਾਸਾ ਹੋਇਆ ਗਿਰ ਗਿਆ। ਅੰਦਰ ਦਾਨ ਦੀ ਰੁਚੀ ਪੈਦਾ ਹੋਈ ਹੈ ਚੱਲ ਪਿਆ, ਅੰਦਰ ਬੇਈਮਾਨੀ ਦੀ ਰੁਚੀ ਹੋਈ ਹੈ ਗਿਰ ਗਿਆ ਗਿਰ ਗਿਆ। ਅੰਦਰ ਨਿਤਨੇਮ ਕਰਨ ਦਾ ਚਾਅ ਪੈਦਾ ਹੋਇਆ ਚੱਲ ਪਿਆ, ਪਰ ਗੰਦਾ ਲਿਟਰੇਚਰ ਗੰਦਾ ਸਾਹਿਤ ਪੜ੍ਹਨ ਦਾ ਚਾਅ ਪੈਦਾ ਹੋ ਗਿਆ ਗਿਰ ਗਿਆ। ਹਮੇਸ਼ਾ ਸਰੀਰ ਕਰਕੇ ਬੱਚਾ ਬੱਚਾ ਨਹੀਂ ਰਹਿੰਦਾ। ਧਾਰਮਿਕ ਤਰ ਤੇ ਕਈ 70-80 ਸਾਲ ਤੱਕ ਵੀ ਬੱਚੇ ਹੀ ਬਣੇ ਰਹਿੰਦੇ ਨੇ, ਕੁਛ ਵੀ ਨਹੀਂ, ਚੱਲਦੇ ਨੇ ਗਿਰਦੇ ਨੇ, ਸਤਸੰਗ ਵੀ ਕਰ ਲੈਂਦੇ ਨੇ, ਕੁਸੰਗਤ ਵੀ ਕਰ ਲੈਂਦੇ ਨੇ, ਦਾਨ ਵੀ ਕਰ ਲੈਂਦੇ ਨੇ, ਬੇਈਮਾਨੀ ਵੀ ਕਰ ਲੈਂਦੇ ਨੇ, ਸੱਚ ਵੀ ਬੋਲ ਲੈਂਦੇ ਨੇ, ਝੂਠ ਵੀ ਬੋਲ ਲੈਂਦੇ ਨੇ। ਜੀਵਨ ਭਰ ਐਸਾ ਚੱਲਦਾ ਹੈ। ਇਸ ਵਾਸਤੇ ਈਰਾਨੀ ਸੂਫੀ ਸੰਤ ਸਾਦੀ ਨੇ ਤੇ ਸਾਫ ਕਹਿ ਦਿੱਤਾ ਹੈ, ਬਜ਼ੁਰਗੀ ਬਾ ਅਕਲ ਅਸਤ, ਨਕੇ ਬਾ ਸਾਲ, ਤਵੰਗਰੀ ਬਾ ਦਿਲ ਅਸਤ, ਨਕੇ ਬਾ ਮਾਲ। ਬਜ਼ੁਰਗੀ ਉਮਰ ਕਰਕੇ ਨਹੀਂ ਹੈ ਵੀ ਇਹ 70 ਸਾਲ ਦਾ, 80 ਸਾਲ ਦਾ, 90 ਸਾਲ ਦਾ। ਕਹਿੰਦੇ ਉਮਰ ਕਰਕੇ ਬਜ਼ੁਰਗੀ ਨੂੰ ਨਾ ਨਾਪੋ, ਅਕਲ ਕਰਕੇ ਨਾਪੋ। ਅਕਲ ਕਿਤਨੀ ਹੈ, ਸਮਝ ਕਿਤਨੀ ਹੈ? ਕਈ ਤਨ ਕਰਕੇ ਬਜ਼ੁਰਗ ਆਉਂਦੇ ਨੇ, ਅਕਲ ਕਰਕੇ ਬੱਚੇ ਹੀ ਆਉਂਦੇ ਨੇ। ਬੱਚਿਆਂ ਦੀ ਗੱਲ ਕਰਦੇ, ਬਿਲਕੁਲ ਬਚਪਨਾ ਆਉਂਦਾ ਹੈ। ਇਸ ਤੋਂ ਉਲਟ ਵੀ ਹੋ ਸਕਦਾ ਹੈ, ਕਈ ਸਰੀਰ ਕਰਕੇ ਤੇ ਬੱਚੇ ਆਉਂਦੇ ਨੇ, ਅਕਲ ਕਰਕੇ ਬਜ਼ੁਰਗ ਹੁੰਦੇ ਨੇ। ਸਰੀਰ ਕਰਕੇ ਤੇ ਸਾਡੇ 5 ਵਰਿਆਂ ਦੇ ਨੇ, ਧੰਨ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਜਿਸ ਦਿਨ ਗੁਰਗੱਦੀ ਤੇ ਬੈਠੇ ਨੇ। ਅਕਲ ਕਰਕੇ 100 ਸਾਲ ਦੇ ਨੇ, ਬਜ਼ੁਰਗ ਨੇ, ਮਹਾਨ ਨੇ। ਸਰੀਰ ਕਰਕੇ ਜੋ ਦੀਵਾਰਾਂ ਦੇ ਚਿਣੇ ਜਾ ਰਹੇ ਨੇ, ਮਾਸੂਮ ਬੱਚੇ ਨੇ, ਮਾਸੂਮ ਬੱਚੇ ਨੇ, ਅਕਲ ਕਰਕੇ ਬਜ਼ੁਰਗ ਨੇ, ਬਜ਼ੁਰਗ ਨੇ। ਇਸ ਤੋਂ ਉਲਟ ਵੀ ਹੈ, ਸਰੀਰ ਕਰਕੇ ਤੇ ਬਜ਼ੁਰਗ ਨੇ, 70 ਸਾਲ 80 ਸਾਲ ਹੋ ਗਏ, ਅਕਲ ਕਰਕੇ ਨਿਰੇ ਬੱਚੇ ਦੇ ਬੱਚੇ ਨੇ। ਮੈਂ ਕੈਲੀਫੋਰਨੀਆ ਦੇ ਕਈ ਗੁਰਦੁਆਰਿਆਂ ਚ ਦੇਖਿਆ, 70-80 ਸਾਲ ਦੇ ਬੁੱਢੇ 10-11 ਵਜੇ ਆ ਜਾਂਦੇ ਨੇ ਗੁਰਦੁਆਰੇ, ਦਿਨ ਭਰ ਤਾਸ਼ ਖੇਡਦੇ ਨੇ ਕਈ ਗੁਰਦੁਆਰਿਆਂ ਚ, ਗੱਪਾਂ ਮਾਰਦੇ ਨੇ, ਨਿੰਦਾ ਉਸਤਤ ਕਰਦੇ ਨੇ। ਫਿਰ ਜਿਉਂ ਸੰਧਿਆ ਆਉਣ ਲੱਗਦੀ ਹੈ, ਰਹਿਰਾਜ ਸਾਹਿਬ ਦਾ ਪਾਠ ਸ਼ੁਰੂ ਹੁੰਦਾ, ਕਥਾ ਕੀਰਤਨ ਦਾ ਵੇਲਾ, ਭੱਜਦੇ ਨੇ ਇੰਝ ਜਿਵੇਂ ਬਿੱਛੂ ਕੱਟੇਗਾ, ਭੱਜਦੇ ਨੇ। ਹੁਣ ਗੁਰਦੁਆਰੇ ਦਾ ਨਾਂ ਮੈਂ ਕੀ ਲਿਆ, ਮੈਨੂੰ ਕਹਿਣਾ ਪਿਆ ਇੱਕ ਨੂੰ ਜਦ ਜਾਣ ਲੱਗੇ, ਮੈਂ ਕਿਹਾ 3 ਜਥਿਆਂ ਦਾ ਕੀਰਤਨ ਹੈ ਅੱਜ। ਇੱਕ ਜਥਾ ਦਰਬਾਰ ਸਾਹਿਬ ਤੋਂ ਆਇਆ, 2 ਹੋਰ ਵੱਡੇ ਜਥੇ ਦਿੱਲੀ ਤੋਂ ਆਏ ਨੇ, ਤੇ ਮੈਂ ਕਥਾ ਵੀ ਕਰਨੀ ਹੈ, ਰੁਕ ਜਾਓ। ਕਹਿੰਦੇ ਇਹ ਤੇ ਹੁੰਦਾ ਹੀ ਰਹਿੰਦਾ, ਇੱਥੇ ਹੋਰ ਕੀ ਹੋਣਾ, ਇੱਥੇ ਆਉਂਦਾ ਹੀ ਰਹਿੰਦਾ। ਤਾਂ ਉੱਥੇ ਮੈਨੂੰ ਕਹਿਣਾ ਪਿਆ, ਇਹ ਉਮਰ ਕਰਕੇ ਬਜ਼ੁਰਗ ਨੇ, ਅਕਲ ਕਰਕੇ ਬੱਚੇ ਨੇ, ਅਕਲ ਕਰਕੇ ਬੱਚੇ। ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਤਨ ਕਰਕੇ ਸਰੀਰ ਕਰਕੇ ਬੱਚੇ ਨੇ, ਅਕਲ ਕਰਕੇ ਬਜ਼ੁਰਗ ਨੇ। ਕਲਗੀਧਰ ਦੇ ਲਾਡਲੇ ਤਨ ਕਰਕੇ ਬੱਚੇ ਨੇ, ਅਕਲ ਕਰਕੇ ਬਜ਼ੁਰਗ ਨੇ। 7 ਸਾਲ ਦਾ ਪ੍ਰਹਿਲਾਦ ਬਜ਼ੁਰਗ ਹੈ, 60 ਵਰਿਆਂ ਦਾ ਹਰਨਾਕਸ਼ ਬੱਚਾ ਹੈ। ਪ੍ਰਹਿਲਾਦ ਨੂੰ ਕਹਿੰਦਾ ਹੈ, ਤੂੰ ਜਪਿਆ ਕਰ ਜਲ ਹਰਨਾਕਸ਼, ਥਰ ਹਰਨਾਕਸ਼, ਜਦ ਤੂੰ ਜਪੇਗਾ ਤੇ ਤੈਨੂੰ ਦੇਖ ਕੇ ਬਾਕੀ ਬੱਚੇ ਵੀ ਜਪਣਗੇ। ਤੇ 7 ਵਰਿਆਂ ਦਾ ਪ੍ਰਹਿਲਾਦ ਕਹਿੰਦਾ, ਬਾਪੂ ਕੀ ਬੱਚਿਆਂ ਵਾਲੀ ਗੱਲ ਕਰਦੇ ਹੋ, ਜਲ ਹੈ ਰਾਮ, ਥਲ ਹੈ ਰਾਮ। ਇਹ 7 ਸਾਲ ਦਾ ਬੱਚਾ ਬਜ਼ੁਰਗਾਂ ਵਾਲੀ ਗੱਲ ਕਰਦਾ ਹੈ, ਔਰ 60 ਸਾਲ ਦਾ ਬੁੱਢਾ ਬੱਚਿਆਂ ਲਈ ਗੱਲ ਕਰਦਾ ਹੈ। ਬੱਚਿਆਂ ਵਿੱਚ ਕਦੀ ਕਦਾਈ कोई बुजुर्ग होंदे ने, बुढ़िया दे च बहुते ते बच्चे ही होंदे ने गुस्ताखी वर, बच्चे ही होंदे, कुछ भी नहीं, कुछ भी नहीं। जिंदगी एवें गवाई जांदे। ताश खेडदे होया नो एक सज्जन ने पूछ लिया, की कर रहे हो? समा पास पै कर दे। फिर मेनू विचकार बोलना पे, समा रहा भी है, तुसीं ते आखरी दहाने ते बैठे हो, समा रहा भी है, समय नू सफल करो जिहड़ा थोड़ा बहुत रह गया। अजू समझ कुछ बिगड़े हो ना ही, बजले नाम मोरा, अजे भी कुछ नहीं बिगड़िया, तू संभाल कर ले। पर नहीं, अकल नहीं इतने। शेख सादी कहंदे ने, बुजुर्गी बा अकल अस्त, नखे बा साल, तवंगरी बा दिल अस्त, नखे बा माल। अमीरी माल असबाब तो ना ना पोए दे कोले इतने मकान ने, इतनिया महल माड़ियां ने, इतना कारोबार है, इतना बैंक बैलेंस है, इतनी धन संपदा है। शेख सादी कहंदे ने, ए अमीरी दी निशानी नहीं, दिल कितना वड्डा है। इस तो पता चलेगा शौम है कि अमीर है, गरीब है कि अमीर है। दिल तो नापो। मुहम्मद साहब दे निकटवर्ती हजरत उमर ए बसरा तो बगदाद जा रहे सन। उठते रस्ते दोपहर होई, नखलिस्तान उसनु कहने जिते चार पांच दरख्त होवन, थोड़ा जिहा पानी होवे सरोवर, उन्हों नखलिस्तान कहंदे ने। अरब देशां विच आखिर उसकी बहुत महानता होंदी है। उत्थे रुके आराम करन, उठ नू दरख्त नाल बने है, पानी नाल मुंह धोता है। एक नान कोल सी रोटी, खोल के जैसे खान लगे कि भिखारी आ गया। भिखारी नहीं सी, पर चूंकि मंगदा पिया सी इस वास्ते मंगता। उन्हें आखिया, हजरत मैं तीन दिन का भुखा। कूत शहर दे च मैं जाना है, अजे बहुत दूर है, मैं भुखा पहुंच भी सकांगा कि नहीं, पैदल हाँ, तुहाडे कोल उठ है। बेहतर होवेगा इस नान दा चौथा भाग मैनू दे दो, चौथा हिस्सा, मेरी थोड़ी भुख मिट जाएगी, मैं चल पवांगा। हजरत उमर ने सारा नान ही दे दिता, ले। पर वो भी समझदार बंदा सी, कहन लगा, नहीं तुसी भुखे जाओ, मेरा हिरदा ए भी कबूल करन नू तैयार रहे, मैनू इसका चौथा भाग दे दो। पता है हजरत उमर ने की आख्या? तू तीन दिन का भुखा, मैं अधे दिन का भुखा, मेरे ते नान खाना हराम है, ऐ ले तू। उस मनुख ने आख्या, पहली दफा एक अमीर मनुख देखे है, अमीर मनुख। दोपहर का वकत सी, महात्मा बुद्ध एक पिंड तो दूसरे पिंड जा रहे ने, नाल चेला है आनंद, जो रिश्ते दे चचेरा बिरा सी, चेला बन गया सी, नाल सी। उन्हें करमंडल पानी का नाल भर लिया, बई दोपहर का वकत, बिहार की गर्मी, आखिर दो को दा पेंड है, चार मील का पेंड है, अजे अद्धी वाट तय हुई होगी। महात्मा बुद्ध ने आख्या, आनंद तू नाल पानी लिया? हां लिया। दे करमंडल दे दिता, सारे का सारा एक बूटे च पा दिता। आनंद कहिंदा, भगवान सानू प्यास लग सकती है, अजे ते रस्ता बहुत रहिंदा है, अद्धी वाट तय हुई है, सानू भी प्यास लग सकती है, तुसी सारा पानी दे दिता। महात्मा बुद्ध ने आख्या, सानू प्यास लग सकती है, ए प्यास तो मर रहा सी, मर रहा सी, ਸਾਡੇ ਕੋਲ ਕਰਮੰਡਲ ਪਾਣੀ ਹੋਵੇ ਆਨੰਦ, ਮੈਂ ਕਿਸੇ ਨੂੰ ਪਿਆਸ ਤੋਂ ਮਰਦਾ ਨਹੀਂ ਦੇਖ ਸਕਦਾ। ਹਾਂ, ਪਾਣੀ ਨਹੀਂ ਸੀ ਗੱਲ ਵੱਖ। ਇਸ ਨੂੰ ਪਤਾ ਹੈ ਵਿਦਵਾਨ ਕੀ ਕਹਿੰਦੇ ਹੁੰਦੇ ਨੇ, ਸਤਿਗੁਰਾਂ ਨੇ ਦਸਵੰਧ ਦੀ ਮਰਿਆਦਾ ਬਣਾਈ ਹੈ। ਇੱਕ ਮਨੁੱਖ ਕੋਲ 10 ਕਰੋੜ ਰੁਪਏ ਨੇ ਤੇ ਇੱਕ ਦੇ ਕੋਲ ਸਿਰਫ 10 ਨੇ। ਇੱਕ ਨੇ 1 ਰੁਪਿਆ ਦਸਵੰਧ ਕੱਢਿਆ, ਦਾਨ ਕੀਤਾ ਹੈ, ਇੱਕ ਨੇ 1 ਕਰੋੜ ਕੀਤਾ, ਬਰਾਬਰ ਨੇ। ਇਸ ਚੱਕਰ ਚ ਨਾ ਪੈਣਾ ਜਿਹਨੇ ਕਰੋੜ ਦਾਨ ਕੀਤਾ ਹੈ ਮਹਾਨ ਦਾਨੀ ਹੈ, ਕੱਖ ਨਹੀਂ ਦਾਨੀ। ਉਹਦਾ 1 ਰੁਪਿਆ ਉਸ ਕਰੋੜ ਤੋਂ ਘੱਟ ਨਹੀਂ ਹੈ, ਉਹਦੀ ਕੁੱਲ ਸੰਪਦਾ ਹੀ 10 ਰੁਪਏ ਸੀ। ਇੱਕ ਕਰਮੰਡਲ ਪਾਣੀ ਦਾ ਹੀ ਸੀ ਉਹਦੇ ਕੋਲ, ਮਹਾਤਮਾ ਬੁੱਧ ਕੋਲ ਹੋਰ ਕੁਛ ਵੀ ਨਹੀਂ ਸੀ, ਦੇ ਦਿੱਤਾ। ਮੋਗਰੇ ਮੈਂ ਮਨ ਤੇ ਤਨ ਤੇ ਧਨ ਲੋ ਸਿਰ ਹੈ ਸਭ ਹੀ ਅਨੇਕ। ਕਲਗੀਧਰ ਪਾਤਸ਼ਾਹ ਕਹਿੰਦੇ ਨੇ ਮੇਰੇ ਘਰ ਦੇ ਤਨ ਕਰਕੇ, ਮਨ ਕਰਕੇ, ਧਨ ਕਰਕੇ ਜੋ ਕੁਛ ਵੀ ਹੈ ਸਭ ਜਗਤ ਦਾ, ਸਭ ਖਾਲਸੇ ਦਾ, ਆਪਣਾ ਕੁਛ ਵੀ ਨਹੀਂ, ਕੁਛ ਵੀ ਨਹੀਂ। ਅਮੀਰੀ ਮਾਲ ਅਸਬਾਬ ਤੋਂ ਨਹੀਂ ਹੈ, ਇਹਦੇ ਕੋਲ ਇਤਨੀਆਂ ਮਹਿਲ ਮਾੜੀਆਂ ਨੇ, ਇਹਦਾ ਇਤਨਾ ਬੈਂਕ ਬੈਲੈਂਸ ਹੈ, ਇਹਦੇ ਕੋਲ ਇਤਨੀ ਧਨ ਸੰਪਦਾ ਹੈ। ਅਮੀਰੀ ਨਾਪੀ ਜਾਂਦੀ ਹੈ ਦਿਲ ਤੋਂ, ਅਗਰ ਦਿਲ ਵਿੱਚ ਵਿਰਾਹ ਵਾਸਤੇ ਵੀ ਥਾਂ ਕੋਈ ਨਹੀਂ, ਪਿਓ ਵਾਸਤੇ ਵੀ ਥਾਂ ਕੋਈ ਨਹੀਂ, ਮਾਂ ਵਾਸਤੇ ਵੀ ਥਾਂ ਕੋਈ ਨਹੀਂ, ਤਾਂ ਇਹਨੂੰ ਅਮੀਰ ਆਖੋਗੇ? ਮਹਾਸ਼ੋਮ ਮਨੁੱਖ, ਕੁਛ ਵੀ ਨਹੀਂ, ਗਰੀਬ ਮਨੁੱਖ। ਲਕਸ਼ਣ ਦੱਸਦੇ ਨੇ, ਸੁਭਾਅ ਦੱਸਦਾ ਹੈ, ਤਰਜ਼ੇ ਜ਼ਿੰਦਗੀ ਦੱਸਦੀ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਭੁਜ ਬਲ ਬੀਰ ਬ੍ਰਹਮ ਸੁਖ ਸਾਗਰ ਗਰਤ ਪਰਤ ਗਹਿ ਲੇਹੋ ਅੰਗੂਰੀਆ। ਹੇ ਪ੍ਰਭੂ ਮੇਰੀ ਉਂਗਲ ਪਕੜ, ਮੈਂ ਨਹੀਂ ਚੱਲ ਸਕਦਾ, ਮੈਂ ਤੇਰੇ ਰਸਤੇ ਤੇ ਚੱਲ ਤੇ ਪਿਆ, ਪਰ ਉਸ ਬੱਚੇ ਦੀ ਤਰ੍ਹਾਂ ਜਿਹਨੇ ਅੱਜ ਚੱਲਣਾ ਸਿੱਖਿਆ, ਤੇ ਜਿਸ ਬੱਚੇ ਨੇ ਅੱਜ ਕਦਮ ਪੁੱਟੇ ਨੇ ਕਿਤਨੇ ਕੁ ਪੁੱਟੇਗਾ। ਗੁਜਰਾਤ ਦੇ ਇਲਾਕੇ ਚ ਮੈਂ ਦੇਖਿਆ, ਜਿਸ ਦਿਨ ਬੱਚਾ ਪਹਿਲਾ ਕਦਮ ਪੁੱਟੇ ਨਾ, ਤੇ ਉਹ ਘਰ ਵਿੱਚ ਸ਼ਗਨ ਮਨਾਉਂਦੇ ਨੇ, ਲੱਡੂ ਵੰਡਦੇ ਨੇ, ਨੱਚਦੇ ਨੇ, ਖੁਸ਼ੀਆਂ ਮਨਾਉਂਦੇ, ਬੱਚੇ ਨੂੰ ਚੱਲਣਾ ਆ ਗਿਆ। ਫਿਰ ਜਿਸ ਦਿਨ ਬੱਚਾ ਜ਼ਬਾਨ ਖੋਲਣ ਲੱਗ ਪੈਂਦਾ, ਪਹਿਲਾ ਬੋਲ ਬੋਲਦਾ, ਫਿਰ ਖੁਸ਼ੀ ਮਨਾਉਂਦੇ ਨੇ, ਫਿਰ ਉਹ ਆਪਣਾ ਇਸ ਨੂੰ ਆਪਣੇ ਢੰਗ ਨਾਲ ਮਿਠਾਈਆਂ ਬਣਾ ਕੇ ਵੰਡਦੇ ਨੇ, ਪੜੋਸੀਆਂ ਨੂੰ ਬੁਲਾ ਕੇ, ਰਿਸ਼ਤੇਦਾਰਾਂ ਨੂੰ ਬੁਲਾ ਕੇ, ਸਾਡਾ ਬੱਚਾ ਬੋਲਣ ਲੱਗ ਪਿਆ, ਉਹਦੀ ਜ਼ਬਾਨ ਚੋਂ ਬੋਲ ਨਿਕਲਿਆ। 4-5 ਸਾਲ ਦਾ ਬੱਚਾ ਹੋ ਜਾਏ ਤੇ ਬੋਲੇ ਨਾ, ਮਾਂ ਬਾਪ ਨੂੰ ਚਿੰਤਾ ਹੋ ਜਾਂਦੀ, ਚਿੰਤਾ ਹੋ ਜਾਂਦੀ, ਸਮਝ ਨਹੀਂ ਆਉਂਦੀ, ਬੋਲਦਾ ਨਹੀਂ ਪਿਆ। 3 ਸਾਲ ਦਾ ਬੱਚਾ ਹੋ ਜਾਏ, ਕਦਮ ਨਾ ਪੁੱਟੇ, ਖੜਾ ਨਾ ਹੋਵੇ, ਮਾਂ ਬਾਪ ਨੂੰ ਚਿੰਤਾ ਹੋ ਜਾਂਦੀ, ਪਤਾ ਨਹੀਂ ਗੱਲ ਕੀ ਹੈ, ਕਦਮ ਹੀ ਨਹੀਂ ਪੁੱਟਦਾ, ਖੜਾ ਹੀ ਨਹੀਂ ਆਉਂਦਾ। ਮਹਾਰਾਜ ਕਹਿੰਦੇ ਨੇ ਹੇ ਪ੍ਰਭੂ ਚੱਲ ਤੇ ਪਿਆ ਤੇਰੇ ਮਾਰਗ ਤੇ, ਪਰ ਉਸ ਬੱਚੇ ਦੀ ਤਰ੍ਹਾਂ ਜਿਸਨੇ ਅੱਜ ਕਦਮ ਪੁੱਟਿਆ, ਜਿਹਦਾ ਧਿਆਨ ਥੋੜਾ ਜਿਹਾ ਵੀ ਸ਼ਬਦ ਦੀ ਤਰਫ਼, ਗੁਰੂ ਦੀ ਤਰਫ਼ ਚੱਲਿਆ, ਸਮਝ ਲਓ ਉਸਨੇ ਕਦਮ ਪੁੱਟਿਆ, ਤੇ ਜਿਹਦਾ ਧਿਆਨ ਹੀ ਨਹੀਂ ਚੱਲਿਆ, ਸੁਰਤ ਸ਼ਬਦ ਦਾ ਮਿਲਿਆ, ਸੁਰਤ ਧਿਆਨ ਨੂੰ ਕਹਿੰਦੇ ਨੇ, ਸੁਰਤ ਸ਼ਬਦ ਦੀ ਤਰਫ਼ ਗਈ ਹੈ ਕਿ ਨਹੀਂ, ਪਾਠ ਕਰ ਰਿਹਾ ਸੁਰਤ ਉਹਦੇ ਵਿੱਚ ਆਏ ਕਿ ਨਹੀਂ। ਸੁਰਤ ਸਰੋਤ ਨੂੰ ਵੀ ਕਹਿੰਦੇ ਨੇ, ਸੁਣਨ ਨੂੰ ਵੀ ਕਹਿੰਦੇ ਨੇ। ਸੁਰਤ ਦੇ 3 ਅਰਥ ਨੇ, ਚਲੋ ਮੈਂ ਇਹ ਵੀ ਦੁਹਰਾ ਦਿਆਂ, ਸੁਰਤ ਸੁਣਨਾ, ਸੁਰਤ ਸਮਝਣਾ, ਸੁਰਤ ਜੁੜਨਾ। ਇਹ ਤੇ ਸੁਰਤ ਦੇ ਚ ਸੁਣ ਰਿਹਾ, ਤੇ ਜੇ ਸੁਰਤ ਦੇ ਚ ਤੇ ਸੁਰਤ ਆ ਜਾਏਗੀ, ਸਮਝ ਆ ਜਾਏਗੀ, ਤੇ ਜੇ ਸੁਰਤ ਆ ਗਈ ਤੇ ਸੁਰਤ ਜੁੜ ਜਾਏਗੀ, ਧਿਆਨ ਜੁੜ ਜਾਏਗਾ। ਸੁਰਤ ਸੁਣਨਾ, ਸੁਰਤ ਸਮਝਣਾ, ਸੁਰਤ ਜੁੜਨਾ, ਪਰ ਪਹਿਲੇ ਤੇ ਸੁਣਨਾ। ਪੜ੍ਹੀ ਜਾ ਰਿਹਾ, ਪੜ੍ਹੀ ਜਾ ਰਿਹਾ, ਸੁਣਦਾ ਤੇ ਹੈ ਨਹੀਂ ਪਿਆ, ਅਜੇ ਧਿਆਨ ਨਹੀਂ ਚੱਲੇ, ਅਜੇ ਬੱਚੇ ਦੀ ਤਰ੍ਹਾਂ ਹੈ, ਜਨਮ ਤੇ ਇਸਦਾ ਹੋ ਗਿਆ, ਚੱਲਣਾ ਕੋਈ ਨਹੀਂ ਇਹਦੇ ਕੋਲ। ਤੇ ਮੈਂ ਫਿਰ ਅਰਜ਼ ਕਰਾਂ, 3 ਸਾਲ ਹੋ ਜਾਣ ਬੱਚਾ ਚੱਲੇ ਨਾ, ਮਾਂ ਬਾਪ ਨੂੰ ਚਿੰਤਾ ਹੋ ਜਾਂਦੀ ਹੈ, 50-60 ਸਾਲ ਹੋ ਗਏ, ਧਿਆਨ ਸ਼ਬਦ ਦੀ ਤਰਫ ਚੱਲਿਆ ਹੀ ਨਹੀਂ, ਗੁਰੂ ਨੂੰ ਵੀ ਚਿੰਤਾ ਹੋ ਜਾਂਦੀ ਹੈ, ਕੀ ਹੋ ਗਿਆ ਇਸ ਨੂੰ, ਕਿਉਂ ਨਹੀਂ ਚੱਲਦਾ। मैं अर्ज करा घट लोगों की सुरत शब्द की तरफ चलती है। इस वास्ते पढ़न दे नालों गुरबाणी पढ़न दे नालों सुनना लखा गुणा औखा है। बिना सुरत तो सुन ही नहीं सकेगा, नहीं सुन सकेगा, पर बिना सुरत तो पढ़ सकेगा। भटकी हुई सुरत नाल भटके हुए ध्यान नाल भी पढ़ सकता है। पढ़न वास्ते ध्यान बार करना पैंदा है, नजरां भी बार करनिया पैंदियां, सुनन वास्ते ते शायद अखां भी बंद करनिया पैन, और ध्यान नू अंतरमुखी करेगा ता ही सुन सकेगा, वरना नहीं सुन सकता। ए भी मैं अर्ज करा। एक मनुख उची उची बोल रहा हुंदा है, दूजा सुन रहा हुंदा है, सुनन वाला फिर कह देंदा है, एक दफा फिर आख मैं नहीं सुनिया, तू क्यों नहीं सुनिया? कहिंदा मेरा ध्यान किसे और पासे चला गया। इहदा मतलब ध्यान शब्द दे च नहीं, पाठ कर रहे है, ध्यान नहीं है, अजे इनू चलना नहीं आया, नहीं आया। समाज सुधारकां ने, राजनैतिक लोगों ने जो मनुखी समस्यावां दा समाधान पेश कीता, उहदे नाल वक्ती तौर ते सिलसिला ठीक, लेकिन मन दियां बेचैनियां दूर नहीं होईयां। हर मुल्क बेचैन है, हर मुल्क परेशान है, हर मुल्क चिंता तो है। समाज सुधारकां ने ते राजनैतिक लोगों ने जो समाधान पेश कीते, इहदे नाल मनुख दी समाधि ते लगी ना, आनंद ते मिलिया ना। अवतारी पुरुषां ने जो समाधान पेश कीते, लोगों ने कबूल ना कीता। किहड़े अवतारी पुरुष नूं लोगों ने कबूल कीता है? किसे नूं तत्ती तवी ते बिठाया, किसे नूं जेल दे च पाया, किसे दे बंद बंद कटे ने, किसे नूं सूली ते लटकाया, किसे नूं बनवास भेज दिता है? किहड़े अवतारी पुरुष नूं वक्त दे लोगों ने कबूल कीता? नहीं कबूल कीता। भगतां नूं भी नहीं कबूल कीता। कबीर दे उत्ते बड़े वड्डे तीन इल्जाम लगे ने, कतल दा इल्जाम लगया, जेल भी भोगनी पई, चोरी का इल्जाम लग्या, सिकंदर लोधी ने अंदर पाया, दुराचार का भी इल्जाम लगे, केड़ा इल्जाम नहीं लगे? ईर खालुआ ने सोचिया उंज ते पकड़िया नहीं जाएगा, कोई ऐसी व्यौंत बनाई अंदर ही जाए, एदा बाहर होना ठीक नहीं। हद हो गए। समाज सुधारक ते राजनैतिक मनुख दियां मानसिक समस्यावां दा समाधान पेश ना कर सके, बनी हुई है समस्या। हर मुल्क दे समाज सुधारक ते राजनीति मौजूद है, पर बेचैनी मौजूद है, परेशानी मौजूद है, चिंता मौजूद है। संत जना ने, भगत जना ने, अवतारा ने जो मानसिक समस्यावां दा समाधान पेश कीता, वो मनुख ने कबूल नहीं कीता, परवान ने कीता। तो समस्या त्यों दी त्यों बनी हुई है, हजारा साल तो बनी हुई है, और रोज रोज मनुखता दे तल ते बेचैनी परेशानी वधदी जा रही है, घटदी नहीं पई। मन दी समस्यावां दा समाधान की है? महाराज कहिंदे ने धर्म। इहदे नाल मन दी समाधि लगेगी, आनंद प्राप्त हो जाएगा, महारस की प्राप्ति हो जाएगी, महाखेड़े ते खुशी की प्राप्ति हो जाएगी। धर्म की है? जो निर्मल कर्म ते खड़ा है, ते निर्मल कर्म की है? हर को नाम जप निर्मल कर, बस ऐ निर्मल कर। कल मैं अर्ज की थी सी, मनुखां दी सारी गति हलचल बोल चाल नाल कायम है, शब्दां दे कायम है। शब्दां दी बड़ी महिमा है, बोलां दी बड़ी महिमा है। दो कौड़े बोल बोले ने, अगला सारी रात तड़पदा रह गया, हुण उहनू कोई आखे ना तैनू कोई सूआ लगे, ना तीर लगे, ना गोली लगी है, एवें तड़पी जा रहे। दो बोलां ने तड़पा के रख दिता, दो बचना ने तड़पा के रख दिता, पर दो मिठे बोल तड़प दे दिल नो शांति भी दे सकते। ਪ੍ਰਭੂ ਦਾ ਨਾਮ ਇੱਕ ਬੋਲ ਹੈ। ਬੋਲ ਨੂੰ ਸੰਸਕ੍ਰਿਤ ਵਿੱਚ ਮੰਤਰ ਕਹਿੰਦੇ ਨੇ, ਸ਼ਬਦ ਕਹਿੰਦੇ। ਸ਼ਬਦ ਮੰਤਰ ਬੋਲ ਵਾਕ ਇੱਕੋ ਹੀ ਗੱਲ ਹੈ। ਗੁਰੂ ਦਾ ਵਾਕ, ਗੁਰੂ ਦਾ ਸ਼ਬਦ, ਗੁਰੂ ਦਾ ਬੋਲ, ਗੁਰੂ ਦੀ ਆਵਾਜ਼, ਗੁਰੂ ਦਾ ਮੰਤਰ। ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਅਜੇ ਵੀ ਪੰਜਾਬ ਦੇ ਕੁਝ ਪਿੰਡਾਂ ਚ ਆਵਾਜ਼ਾਂ ਲਓ ਗੁਰੂ ਦਾ ਵਾਕ ਨੂੰ, ਹੁਕਮਨਾਮੇ ਨੂੰ ਇੰਝ ਕਹਿੰਦਾ, ਗੁਰੂ ਦਾ ਆਵਾਜ਼ਾਂ ਲਓ। ਇਧਰ ਫਰੰਟੀਅਰ ਲੈਂਦਾ ਪੰਜਾਬ ਜੋ ਪਾਕਿਸਤਾਨ ਦੇ ਚਲਾ ਗਿਆ, ਆਉਣਾ ਤੇ ਗ੍ਰੰਥੀ ਸਾਹਿਬ ਨੂੰ ਕਹਿੰਦੇ ਸਨ, ਗੁਰੂ ਦਾ ਬੋਲ ਸੁਣਾ ਦੋ, ਹੁਕਮਨਾਮਾ ਸੁਣਾ ਦੋ। ਪੰਜਾਬੀ ਚ ਬੋਲ ਕਹਿ ਦਿੰਦੇ ਨੇ, ਵਾਕ ਕਹਿ ਦਿੰਦੇ ਨੇ, ਸੰਸਕ੍ਰਿਤ ਦੇ ਸ਼ਬਦ ਕਹਿ ਦਿੰਦੇ ਨੇ, ਮੰਤਰ ਕਹਿੰਦੇ ਨੇ, ਗੁਰੂ ਮੰਤਰ, ਗੁਰੂ ਸ਼ਬਦ, ਗੁਰੂ ਦਾ ਬੋਲ, ਗੁਰੂ ਦਾ ਵਾਕ। ਉਸ ਵਾਕ ਨੂੰ ਬਾਰ ਬਾਰ ਜ਼ਬਾਨ ਦੁਹਰਾਵੇ ਤੇ ਮਨ ਸੁਣੇ, ਮਨ ਦੇ ਚੋਂ ਦੁੱਖ ਨਿਕਲਦੇ ਜਾਂਦੇ ਨੇ, ਪਾਪ ਨਿਕਲਦੇ ਜਾਂਦੇ ਨੇ, ਔਰ ਇੱਕ ਦਿਨ ਉਹ ਮੰਤਰ ਸਿੱਧ ਹੋ ਜਾਂਦਾ ਹੈ। ਕਹਿੰਦੇ ਨੇ ਵਾਕ ਸਿੱਧ ਹੋ ਗਏ, ਮੰਤਰ ਸਿੱਧ ਹੋ ਗਏ, ਬੋਲ ਸਿੱਧ ਹੋ ਗਏ, ਸ਼ਬਦ ਸਿੱਧੀ ਇਸ ਨੂੰ ਮਿਲ ਗਈ। ਉਹ ਕੱਲ ਦੇ ਬੋਲ ਮੈਂ ਤੁਹਾਨੂੰ ਦੁਹਰਾਵਾਂ। ਜਦ ਬੋਲਣ ਦਾ ਮਨ ਦੇ ਚ ਖਿਆਲ ਆਉਂਦਾ, ਉਰਨਾ ਆਉਂਦਾ, ਪਵਨ ਨਾਭੀ ਨਾਲ ਟਕਰਾਉਂਦੀ, ਨਾਭ ਖੁੱਲਦੀ ਹੈ, ਨਾਭੀ ਖੁੱਲਦੀ ਹੈ, ਉਥੋਂ ਧੁਨ ਉੱਠਦੀ ਹੈ, ਇਸ ਵਾਸਤੇ ਨਾਭੀ ਨੂੰ ਦੋਨੇ ਕਹਿੰਦੇ। ਉਹ ਜਿਹੜੀ ਧੁਨ ਉੱਠਦੀ ਹੈ ਉਹਨੂੰ ਪਰਾ ਕਹਿੰਦੇ ਨੇ, ਧੁਨ ਹੈ, ਲੇਕਿਨ ਅਜੇ ਉਸਦੇ ਚ ਸ਼ਬਦਾਂ ਦਾ, ਅਕਸ਼ਰਾਂ ਦਾ ਮੇਲ ਨਹੀਂ ਹੈ। ਧੁਨ ਤੇ ਗੁੰਗਾ ਵੀ ਖੜੀ ਕਰ ਲੈਂਦਾ ਪਰ ਸ਼ਬਦ ਉਸ ਨੂੰ ਨਹੀਂ ਦੇ ਸਕਦਾ। ਇਸ ਵਾਸਤੇ ਧਾਰਮਿਕ ਦੁਨੀਆਂ ਵਿੱਚ ਗੁੰਗਾ ਪਛੜ ਜਾਂਦਾ, ਬਿਲਕੁਲ ਪਛੜ ਜਾਂਦਾ। ਅੰਧੇ ਤੇ ਸੰਤ ਹੋਏ ਨੇ, ਅੱਜ ਮੈਂ ਸਵੇਰੇ ਹੀ ਸੁਣਾ ਰਿਹਾ ਸੀ ਗੁਰਦੁਆਰੇ ਵਿੱਚ ਕਿ ਸੂਰਦਾਸ ਤੇ ਨੇਤਰਹੀਨ ਸੀ, ਅੰਧਾ ਸੀ, ਭਗਤ ਬਣ ਗਿਆ। ਉਹਦੀ ਇੱਕ ਪੰਕਤੀ ਗੁਰੂ ਗ੍ਰੰਥ ਸਾਹਿਬ ਦੇ ਦਰਜ ਹੈ। ਪਰ ਕਿਧਰੇ ਵੀ ਕਿਸੇ ਧਰਮ ਗ੍ਰੰਥ ਦੇ ਚ ਔਰ ਇਤਿਹਾਸ ਦੇ ਚ ਨਹੀਂ ਮਿਲਦਾ ਕਿ ਕੋਈ ਗੁੰਗਾ ਬ੍ਰਹਮ ਗਿਆਨੀ ਬਣ ਗਿਆ ਹੋਵੇ, ਕੋਈ ਗੁੰਗਾ ਪੂਰਨ ਸੰਤ ਬਣ ਗਿਆ ਹੋਵੇ, ਕੋਈ ਗੁੰਗਾ ਬ੍ਰਹਮ ਗਿਆਨੀ ਬਣ ਗਿਆ। ਵਿਕਾਸ ਰੁਕ ਜਾਂਦਾ ਹੈ, ਸ਼ਬਦ ਦਾ ਜਪ ਨਹੀਂ ਕਰ ਸਕਦਾ। ਜਦ ਸ਼ਬਦ ਨੂੰ ਉਹ ਵਾਰ ਪ੍ਰਗਟ ਨਹੀਂ ਕਰ ਸਕਦਾ, ਭੋਜਨ ਬਣਾ ਹੀ ਨਹੀਂ ਸਕਦਾ, ਤੂੰ ਖਾਏਗਾ ਕਿ ਇਹਦੇ ਆਪ ਖਾਣਾ ਪੈਂਦਾ, ਆਪ ਬਣਾਉਣਾ ਪੈਂਦਾ, ਆਪਣਾ ਹੱਥੀ ਆਪਣਾ, ਆਪੇ ਹੀ ਕਾਜ ਸਵਾਰੀ ਹੈ। ਕੱਲ ਦੇ ਲਫ਼ਜ਼ ਮੈਂ ਦੁਹਰਾ ਦਿਆਂ, ਸਰੀਰ ਦਾ ਭੋਜਨ ਹੱਥ ਕਮਾਉਂਦੇ ਨੇ, ਹੱਥ ਬਣਾਉਂਦੇ ਨੇ, ਮੂੰਹ ਖਾਂਦਾ। ਮਨ ਦਾ ਭੋਜਨ ਜ਼ਬਾਨ ਬਣਾਉਂਦੀ ਏ, ਕੰਨ ਛਕਦੇ ਨੇ। ਸਰਵਨਨ ਗੋਬਿੰਦ ਗੁਣ ਸੁਣੋ ਔਰ ਗਾਓ ਰਸਨਾ ਗੀਤ, ਗਾਵੀਏ ਸੁਣੀਏ ਮਨ ਰੱਖੀਏ। ਜ਼ਬਾਨ ਭੋਜਨ ਬਣਾਉਂਦੀ ਏ, ਵਾਹਿਗੁਰੂ ਵਾਹਿਗੁਰੂ, ਕੰਨਾਂ ਦੁਆਰਾ ਮਨ ਛਕਦਾ। ਜਿਸੇ ਸਰੀਰ ਵਿੱਚ ਭੋਜਨ ਪਹੁੰਚਦਾ ਹੈ ਮੂੰਹ ਦੁਆਰਾ, ਮਨ ਵਿੱਚ ਸ਼ਬਦ ਪਹੁੰਚਦਾ ਹੈ ਕੰਨਾਂ ਦੇ ਦੁਆਰਾ। ਭੋਜਨ ਨੂੰ ਸਰੀਰ ਦੇ ਰੋਮ ਰੋਮ ਤੱਕ ਪਹੁੰਚਾਉਣਾ, ਆਖਿਰ ਭੋਜਨ ਹੀ ਬਚ ਕੇ ਖੂਨ ਬਣਦਾ ਤੇ ਸਾਰੇ ਸਰੀਰ ਹੀ ਦੌੜਦਾ, ਭੋਜਨ ਹੀ ਬਚ ਕੇ ਮਾਸ ਬਣਦਾ, ਹੱਡੀਆਂ ਦੀ ਸ਼ਕਤੀ ਬਣਦਾ, ਇੰਦਰੀਆਂ ਦੀ ਸ਼ਕਤੀ ਬਣਦਾ। ਜੋ ਅਸੀਂ ਭੋਜਨ ਖਾਂਦੇ ਹਾਂ ਉਸਦਾ ਲੋੜਵੰਦ ਹਿੱਸਾ ਸਰੀਰ ਦੇ ਵਿੱਚ ਰਹਿ ਜਾਂਦਾ, ਬਾਕੀ ਖਾਰਜ ਹੋ ਜਾਂਦਾ। ਜੋ ਅਸੀਂ ਵੇਖਦੇ ਹਾਂ, ਬੋਲਦੇ ਹਾਂ, ਸੁਣਦੇ ਹਾਂ, ਜਿਸ ਨਾਲ ਮਨ ਜੁੜ ਜਾਂਦਾ ਉਹ ਤੇ ਮਨ ਵਿੱਚ ਰਹਿ ਜਾਂਦਾ, ਜਿਸ ਵਿੱਚ ਮਨ ਜੁੜਦਾ ਨਹੀਂ, ਮਨ ਮੰਨਦਾ ਨਹੀਂ, ਉਹ ਵੇਖਿਆ ਹੋਇਆ, ਸੁਣਿਆ ਹੋਇਆ, ਬੋਲਿਆ ਹੋਇਆ ਅਜਾ ਹੀ ਚਲਾ ਜਾਂਦਾ, ਖਾਰਜ ਹੋ ਜਾਂਦਾ। ਮੈਂ ਫਿਰ ਦੁਹਰਾ ਦੇ, ਜੋ ਅਸੀਂ ਖਾਂਦੇ ਹਾਂ, ਜੋ ਪਚ ਜਾਂਦਾ ਹੈ, ਉਹ ਸਰੀਰ ਦੀਆਂ ਲੋੜਾਂ ਦੀ ਪੂਰਤੀ ਕਰ ਦਿੰਦਾ, ਉਹਨੂੰ ਬਣ ਜਾਂਦਾ, ਮਿੰਜ ਮਾਸ ਬਣ ਜਾਂਦਾ, ਬਾਕੀ ਖਾਰਜ ਹੋ ਜਾਂਦਾ। ਜੋ ਅਸੀਂ ਵੇਖਦੇ ਹਾਂ, ਸੁਣਦੇ ਹਾਂ, ਬੋਲਦੇ ਹਾਂ, ਜਿਸ ਨੂੰ ਮਨ ਮੰਨ ਲੈਂਦਾ ਹੈ, ਉਹ ਤੇ ਮਨ ਦਾ ਹਿੱਸਾ ਬਣ ਜਾਂਦਾ ਹੈ, ਬਾਕੀ ਅਜਾ ਹੀ ਚਲਾ ਜਾਂਦਾ, ਬਾਕੀ ਵਿਅਰਥ ਚਲਾ ਜਾਂਦਾ। ਜਿਸ ਜਿਸ ਨੂੰ ਮਨ ਮੰਨਦਾ ਉਹੀ ਮਨ ਦਾ ਹਿੱਸਾ ਬਣਦਾ, ਬਾਕੀ ਨਹੀਂ ਬਣਦਾ। ਇਹ ਵੀ ਮੈਂ ਅਰਜ਼ ਕਰਦਾ, ਰੋਜ਼ ਰੋਜ਼ ਦਾ ਸਤਸੰਗ ਇਸ ਵਾਸਤੇ ਹੈ ਕਿ ਮਨ ਪਰਮਾਤਮਾ ਨੂੰ ਪਰਮਾਤਮਾ ਕਰਕੇ ਮੰਨ ਲਵੇ, ਉਸ ਮਹਾਨ ਨੂੰ ਮਹਾਨ ਕਰਕੇ ਮੰਨ ਲਵੇ। ਜੈਸੇ ਮੰਨ ਲੈਂਦਾ ਹੈ ਫਿਰ ਉਸਦੀ ਮੰਗ ਵੀ ਕਰਦਾ, ਚਾਹੀਦਾ ਚਾਹੀਦਾ। ਜੈਸੇ ਮੰਨ ਲੈਂਦਾ ਹੈ ਫਿਰ ਉਸਨੂੰ ਯਾਦ ਵੀ ਕਰਦਾ। ਕੱਲ ਸਾਰੀ ਮੰਨਣ ਦਿੱਤੇ ਆਉਂਦੀ, ਮਨ ਨੇ ਪਰਿਵਾਰ ਨੂੰ ਪਰਿਵਾਰ ਕਰਕੇ ਮੰਨ ਲਿਆ, ਪਦਾਰਥ ਨੂੰ ਪਦਾਰਥ ਕਰਕੇ ਮੰਨ ਲਿਆ, ਪੁੱਤਰ ਨੂੰ ਪੁੱਤਰ ਕਰਕੇ ਮੰਨ ਲਿਆ, ਮਿੱਤਰ ਨੂੰ ਮਿੱਤਰ ਕਰਕੇ ਮੰਨ ਲਿਆ। ਮਨ ਨੇ ਪਰਮਾਤਮਾ ਨੂੰ ਪਰਮਾਤਮਾ ਕਰਕੇ ਨਹੀਂ ਮੰਨਿਆ, ਨਹੀਂ ਮੰਨਿਆ। ਇਹ ਕੀਤਾ ਹੋਇਆ ਸਤਸੰਗ ਉਸ ਮਨੁੱਖ ਦਾ ਸਫਲ ਸਮਝ ਲੈਣਾ ਜਿਹਦਾ ਮਨ ਮੰਨ ਜਾਏ। ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਵੇ, ਜਿਨ ਸਤਿਗੁਰ ਕੀ ਆ ਗਿਆ ਸਤ ਸਤ ਕਰ ਮਾਨੇ। ਜਿਹਨੇ ਮੰਨ ਲਿਆ, ਮੰਨੇ ਕੀ ਗਤ ਕਹੀ ਨਾ ਜਾਏ, ਉਹਦੀ ਮਹਿਮਾ ਨੇ ਬਿਆਨ ਕੀਤੀ। ਜਿੰਨੇ ਚਿਰ ਤੱਕ ਮੰਨਿਆ ਨੇ, ਸੁਣਿਆ ਹੋਇਆ ਅਜਾ ਹੀ ਚਲਿਆ ਗਿਆ, ਪੜਿਆ ਹੋਇਆ ਅਜਾ ਹੀ ਚਲਾ ਗਿਆ, ਮਨ ਦਾ ਹਿੱਸਾ ਹੀ ਨਹੀਂ ਬਣਿਆ। ਜੋ ਭੋਜਨ ਤਨ ਦੇ ਵਿੱਚ ਰਹਿ ਜਾਂਦਾ ਉਹੀ ਖੂਨ ਬਣਦਾ, ਉਹੀ ਮਾਸ ਬਣਦਾ। ਜੋ ਬੋਲ ਮਨ ਦੇ ਵਿੱਚ ਰਹਿ ਜਾਂਦਾ ਉਹੀ ਮਨ ਦਾ ਹਿੱਸਾ ਬਣਦਾ, ਬਾਕੀ ਨਹੀਂ ਬਣਦਾ, ਬਾਕੀ ਨਹੀਂ ਬਣਦਾ। ਤੋ ਮੈਂ ਦੁਹਰਾਵਾਂ, ਜੈਸੇ ਭੋਜਨ ਮੂੰਹ ਦੇ ਰਾਹੀਂ ਅੰਦਰ ਜਾਂਦਾ, ਸਰੀਰ ਦੀ ਲੋੜਾਂ ਦੀ ਪੂਰਤੀ ਕਰਦਾ, ਭਜਨ ਕੰਨਾਂ ਦੇ ਰਾਹੀਂ ਅੰਦਰ ਜਾਂਦਾ। ਭੋਜਨ ਹੱਥ ਬਣਾਉਂਦੇ ਨੇ, ਭਜਨ ਜ਼ਬਾਨ ਨੇ ਕਰਨਾ। ਰਸਨਾ ਨਾਮ ਜਪੋ ਤਬ ਮਥਿਏ ਇਨ ਬਿਧ ਅੰਮ੍ਰਿਤ ਪਾਉ। ਜੈਸੇ ਸ਼ਬਦ ਬੋਲਣ ਦਾ, ਵਾਕ ਬੋਲਣ ਦਾ ਅੰਦਰ ਫੁਰਨਾ ਪੈਦਾ ਹੁੰਦਾ, ਪਵਨ ਨਾਭੀ ਨਾਲ ਟਕਰਾਉਂਦੀ ਹੈ, ਧੁਨ ਉੱਠਦੀ ਹੈ, ਉਹਨੂੰ ਪਰਾ ਕਹਿੰਦੇ ਨੇ, ਹਿਰਦੇ ਤੱਕ ਪਹੁੰਚਦੀ ਹੈ, ਇਹਨੂੰ ਪਸੰਤੀ ਕਹਿੰਦੇ ਨੇ, ਅੱਖਰ ਮਿਲ ਜਾਂਦੇ ਨੇ, ਕੰਠ ਤੱਕ ਪਹੁੰਚਦੀ ਹੈ, ਪੂਰਾ ਵਾਕ ਬਣ ਜਾਂਦਾ, ਜ਼ਬਾਨ ਉਸ ਨੂੰ ਬਿਆਨ ਕਰ ਦਿੰਦੀ, ਇਹਨੂੰ ਬੈਖਰੀ ਕਹਿੰਦੇ ਨੇ। ਇਹ ਇੰਜ ਕਹਿ ਲੋ, ਅਧਿਆਤਮਕ ਭੋਜਨ ਬਣ ਗਿਆ, ਵਾਹਿਗੁਰੂ ਬਣ ਗਿਆ, ਹੁਣ ਇਹਨੂੰ ਛਕਣਾ। ਗੱਲ ਇਸ ਬੁਨਿਆਦੀ ਨੂੰ ਸੁਣ ਲੈਣਾ, ਸਾਰੀ ਜ਼ਿੰਦਗੀ ਐਵੇਂ ਨਾ ਲੰਘਾਣੀ। ਇਹੀ ਕਾਰਨ ਹੈ ਲੋਕੀ 50-50 ਸਾਲ ਤੋਂ ਗੁਰਦੁਆਰੇ ਆ ਰਹੇ ਹੁੰਦੇ ਨੇ, ਬੁੱਢੇ ਹੋ ਜਾਂਦੇ ਨੇ, ਪਰ ਕੋਈ ਅਧਿਆਤਮਕ ਲਾਭ ਹੋਇਆ ਹੋਵੇ ਐਸਾ ਦਿਖਾਈ ਨਹੀਂ ਦਿੰਦਾ। ਕੋਈ ਅਧਿਆਤਮਕ ਦੁਨੀਆਂ ਦੀ ਝਲਕ ਮਿਲੀ ਹੋਵੇ ਐਸਾ ਦਿਖਾਈ ਨਹੀਂ ਦਿੰਦਾ। ਕਾਰਨ ਇੱਥੇ ਜੇ ਕੋ ਖਾਵੇ ਖਾਵੇ ਤੇ ਕੁਝ ਗੱਲ ਬਣੇ, ਆਉਂਦਾ ਹੀ ਨਹੀਂ। ਜੇ ਕੋ ਖਾਵੇ ਜੇ ਕੋ ਪੁੰਛੇ, ਤੇ ਖਾਦਾ ਹੋਇਆ ਹਜ਼ਮ ਵੀ ਹੋਵੇ, ਕਈ ਛੱਕ ਤੇ ਲੈਂਦੇ ਨੇ ਪਰ ਹਜ਼ਮ ਨਹੀਂ ਆਉਂਦਾ। ਹਜ਼ਮ ਨਹੀਂ ਹੋਇਆ, ਵੋਮਿਟ ਉਲਟੀਆਂ ਆਉਣ ਲੱਗ ਪੈਂਦੀਆਂ। ਜਿਨ੍ਹਾਂ ਨੂੰ ਭਜਨ ਹਜ਼ਮ ਨਹੀਂ ਆਉਂਦਾ, ਈਰਖਾਲੂ ਆਉਂਦੇ ਨੇ, ਜਗ੍ਹਾ ਜਗ੍ਹਾ ਬਹਿਸ ਕਰਦੇ ਨੇ, ਤਰਕ ਕਰਦੇ ਨੇ, ਉਹਦੇ ਨਾਲ ਗੁੱਥਮ ਗੁੱਥਾ, ਉਹਦੇ ਨਾਲ ਗੁੱਥਮ ਗੁੱਥਾ, ਚਾਰ ਦਿਨ ਨਾਮ ਕੀ ਜਪੇ, ਹਜ਼ਮ ਨਹੀਂ ਆ ਰਿਹਾ। ਭਈ ਹਜ਼ਮ ਵੀ ਤੇ ਕਰਨਾ, ਤੈਨੂੰ ਬਚਿਆ ਹੀ ਨਹੀਂ। ਜੇ ਕੋ, ਇਸ ਵਾਸਤੇ ਗੁਰੂ ਅਰਜਨ ਦੇਵ ਜੀ ਨੇ ਸ਼ਰਤ ਲਾਈਏ, ਜੇ ਕੋ ਖਾਵੇ ਜੇ ਕੋ ਪੁੰਛੇ, ਪੁੰਛੇ ਕਹਿੰਦੇ ਹਜ਼ਮ ਕਰੂ, ਪਚਾਵੇ ਵੀ ਸਹੀ, ਬਚਣਾ ਵੀ ਚਾਹੀਦਾ, ਹਜ਼ਮ ਵੀ ਹੋਣਾ ਚਾਹੀਦਾ। ਜਪਦਿਆਂ ਮਾੜਾ ਜਿਹਾ ਅਨੁਭਵ ਮਿਲਿਆ ਬਸ ਹੁਣ ਹਜ਼ਮ ਨਹੀਂ ਆਉਂਦਾ। ਦੋ ਚਾਰ ਦਿਨ ਅੰਮ੍ਰਿਤ ਵੇਲੇ ਉੱਠਿਆ ਦੂਜਿਆਂ ਨੂੰ ਐਵੇਂ ਹੀ ਸਮਝਣ ਲੱਗ ਪਏ। ਮੈਂ ਇੱਕ ਇਸਲਾਮੀ ਗਾਥਾ ਪੜ੍ਹ ਰਿਹਾ ਸੀ ਮੁਹੰਮਦ ਸਾਹਿਬ ਦੇ ਦੋਤੇ ਹਸਨ ਹੁਸੈਨ। ਇਹ ਮੁਹੰਮਦ ਸਾਹਿਬ ਦੇ ਦੋਵੇਂ ਦੋਤੇ ਸਨ, ਹਜ਼ਰਤ ਅਲੀ ਦੇ ਪੁੱਤਰ ਸਨ। ਹਜ਼ਰਤ ਅਲੀ ਆਪ ਦਾ ਦਾਮਾਦ ਸੀ। ਹਸਨ ਛੋਟਾ ਜਿਹਾ 7-8 ਵਰਿਆਂ ਦਾ ਆਪਣੇ ਨਾਨਾ ਹਜ਼ਰਤ ਮੁਹੰਮਦ ਸਾਹਿਬ ਨੂੰ ਕਹਿੰਦਾ ਫਜ਼ਰ ਦੀ ਨਮਾਜ਼ ਮੈਂ ਵੀ ਪੜ੍ਹਨੀ। ਪੰਜ ਨਮਾਜ਼ਾਂ ਨੇ ਨਾ, ਫਜ਼ਰ ਦੀ, ਜ਼ੋਹਰ ਦੀ, ਅਸਰ ਦੀ ਨਮਾਜ਼, ਮਗਰਬ ਦੀ ਨਮਾਜ਼, ਫਿਰ ਰਾਤ ਦੇ ਸਮੇਂ ਇਸ ਟਾਈਮ ਹੈ ਇਸ਼ਾ ਦੀ ਨਮਾਜ਼, ਪੰਜ ਨਮਾਜ਼ਾਂ। ਫਜ਼ਰ ਦੀ ਨਮਾਜ਼ ਮੈਂ ਵੀ ਪੜ੍ਹਨੀ, ਜ਼ੋਹਰ ਦੀ ਉਹ ਪੜ੍ਹਦਾ ਸੀ, ਮਗਰਬ ਦੀ ਉਹ ਪੜ੍ਹਦਾ ਸੀ, ਪਰ ਫਜ਼ਰ ਅੰਮ੍ਰਿਤ ਵੇਲੇ ਸੁੱਤਾ ਬੱਚਾ ਆਖਰ ਸੁੱਤਾ ਰਹਿੰਦਾ ਸੀ। ਕਹਿਣ ਲੱਗਾ ਆਪਣੇ ਨਾਨੇ ਨੂੰ ਮੈਨੂੰ ਵੀ ਉਠਾਉਣਾ, ਫਜ਼ਰ ਦੀ ਨਮਾਜ਼ ਮੈਂ ਵੀ ਪੜ੍ਹਨੀ, ਤੁਸੀਂ ਬੜੀ ਮਹਿਮਾ ਦੱਸਦੇ ਹੋ ਫਜ਼ਰ ਦੀ ਨਮਾਜ਼ ਦੀ, ਮੈਂ ਵੀ ਪੜ੍ਹਨੀ। ਭਾਵੇਂ ਮੁਹੰਮਦ ਸਾਹਿਬ ਨੇ ਕਿਹਾ ਤੂੰ ਅਜੇ ਬੱਚਾ ਹੈ, ਚਲੋ ਜ਼ੋਹਰ ਦੀ ਪੜ੍ਹ ਲੈਂਦਾ, ਅਸਰ ਦੀ ਪੜ੍ਹ ਲੈਂਦਾ, ਠੀਕ। ਉਹਨੇ ਜ਼ਿੱਦ ਕੀਤੀ ਤੇ ਮੁਹੰਮਦ ਸਾਹਿਬ ਨੇ ਉਸਨੂੰ ਫਿਰ ਜਗਾ ਲਿਆ। ਠੀਕ ਹੈ, ਜ਼ਿੱਦ ਕਰਦਾ ਹੈ ਬੱਚਾ, ਕਹਿੰਦਾ ਫਜ਼ਰ ਦੀ ਪੜ੍ਹਨੀ ਹੈ। ਸਵੇਰੇ ਲੈ ਗਏ ਖਾਨਾ ਖੁਦਾ ਦੇ, ਪੜ੍ਹੀ ਉਸਨੇ ਨਮਾਜ਼। ਉਹਨੂੰ ਮਹਿਸੂਸ ਹੋਇਆ ਇਸ਼ਾ, ਅਸਰ, ਮਗਰਬ, ਜ਼ੋਹਰ ਦੀ ਨਮਾਜ਼ ਤੋਂ ਜਿਹੜੀ ਫਜ਼ਰ ਦੀ ਨਮਾਜ਼ ਹੈ ਇਹਦੇ ਚ ਬਰਕਤ ਬੜੀ ਹੈ, ਰਸ ਬੜਾ ਹੈ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਨੇ ਹਰ ਧਨ ਅੰਮ੍ਰਿਤ ਵੇਲੇ ਵੱਤੇ ਕਾ ਬੀਜਿਆ, ਭਗਤ ਖਾਏ ਖਰਚ ਰਹੇ ਨਿਕੁੱਟੇ ਨਾ। ਬੜੀ ਬਰਕਤ ਹੈ, ਉਹਨੂੰ ਰਸ ਆਇਆ, ਉਹਨੂੰ ਕੁਝ ਖੇੜਾ ਮਿਲਿਆ, ਉਹਨੂੰ ਕੁਝ ਤਾਜ਼ਗੀ ਨਸੀਬ ਹੋਈ, ਉਹਦੀ ਮਨ ਦੀ ਦੁਨੀਆ ਕੁਝ ਪ੍ਰਫੁੱਲਤ ਹੋਈ। ਨਮਾਜ਼ ਪੜ੍ਹ ਕੇ ਦੋਵੇਂ ਵਾਪਸ ਆ ਰਹੇ ਨਾਨਾ ਤੇ ਦੋਤਾ। ਇਹ ਅਰਬ ਦਾ ਇਲਾਕਾ, ਗਰਮੀਆਂ ਦੇ ਮਹੀਨੇ, ਲੋਕੀ ਬਾਹਰ ਸੁੱਤੇ ਹੋਏ ਕੋਠਿਆਂ ਤੇ ਸੁੱਤੇ, ਖੁੱਲੇ, ਪੁਰਾਣੇ ਜ਼ਮਾਨੇ ਚ ਇਸ ਤਰ੍ਹਾਂ ਹੀ ਹੁੰਦਾ ਸੀ। ਹਸਨ ਹਜ਼ਰਤ ਮੁਹੰਮਦ ਸਾਹਿਬ ਨੂੰ ਕਹਿੰਦਾ ਇਹ ਕਿੰਨੇ ਬਦਕਿਸਮਤ ਨੇ, ਮੂਰਖ ਨੇ, ਆਬੇ ਹਯਾਤ ਖੁਦਾ ਵੰਡ ਰਿਹਾ ਇਹ ਸੁੱਤੇ ਪਏ ਨੇ, ਬੜੇ ਮੂਰ ਨੇ। ਪਤਾ ਹੈ ਮੁਹੰਮਦ ਸਾਹਿਬ ਨੇ ਕੀ ਆਖਿਆ? ਉਹ ਇੱਕ ਦਿਨ ਫਜ਼ਰ ਦੀ ਨਮਾਜ਼ ਪੜ੍ਹੀ, ਹੁਣ ਸਾਰੇ ਹੀ ਮੂਰਖ ਦਿਖਾਈ ਦੇਣ ਲੱਗ ਪੈਂਦੇ। ਤੂੰ ਆਪਣੀ ਨਮਾਜ਼ ਕਜ਼ਾ ਕੀਤੀ ਹੈ, ਮੇਰੀ ਵੀ ਕਜ਼ਾ ਕੀਤੀ, ਇਹਨਾਂ ਤੇ ਤਰਸ ਕਰਨਾ ਚਾਹੀਦਾ ਸੀ, ਤੂੰ ਮੂਰਖ ਕਹਿਣ ਲੱਗ ਪਿਆ। ਆ ਚੱਲ ਕੇ ਫਿਰ ਪੜ੍ਹੀਏ, ਤੂੰ ਆਪਣੀ ਵੀ ਕਜ਼ਾ ਕੀਤੀ ਹੈ, ਮੇਰੀ ਵੀ ਕਜ਼ਾ ਕੀਤੀ। ਇਸ ਤਰ੍ਹਾਂ ਮੈਂ ਦੇਖਦਾ 4-5 ਦਿਨ ਕੋਈ ਨਾਮ ਜਪਦਾ ਹੈ, ਮਾੜਾ ਜਿਹਾ ਕਿਤੇ ਰਸ ਆ, ਉਹਦੇ ਨਾਲ ਪੈਸ ਕਰਦਾ, ਉਹਦੇ ਨਾਲ ਬਹਿ, ਉਹਦੇ ਨਾਲ ਗੁੱਥਮ ਗੁੱਥਾ, ਉਹਦੇ ਨਾਲ ਗੁੱਥਮ ਗੁੱਥਾ, ਸਮਝ ਲਓ ਇਹਨੂੰ ਪਚਿਆ ਕੋਈ ਨਹੀਂ, ਹਜ਼ਮ ਨਹੀਂ ਹੋਇਆ। ਜੇ ਕੋ ਖਾਵੇ ਜੇ ਕੋ ਬੁੰਚੇ ਤਿਸਕਾ ਹੋਏ ਉਧਾਰ ਹੋ, ਹਜ਼ਮ ਵੀ ਕਰੇ। ਭੋਜਨ ਦੀ ਬੁਰਕੀ ਪਹਿਲੇ ਮੂੰਹ ਦੇ ਚਾਹੁੰਦੀ ਹੈ, ਸਵਾਦ ਆ ਜਾਂਦਾ, ਪਰ ਇਹ ਅਜੇ ਖੂਨ ਨਹੀਂ ਬਣੇ, ਅਜੇ ਮਾਸ ਨਹੀਂ ਬਣੇ, ਅਜੇ ਸਰੀਰ ਦੀ ਸ਼ਕਤੀ ਵੀ ਨਹੀਂ ਬਣੀ, ਸਿਰਫ ਰਸ ਆਇਆ। ਇਹ ਜਦ ਅੰਦਰ ਜਾਏਗੀ, ਪਚੇਗੀ, ਉਦੋਂ ਖੂਨ ਬਣੇਗੀ, ਕੁਛ ਦਿਨਾਂ ਬਾਅਦ ਇਕਦਮ ਨਹੀਂ ਬਣਦੀ, ਇਕਦਮ ਰਸ ਆ ਜਾਂਦਾ, ਇਕਦਮ ਖੂਨ ਨਹੀਂ ਬਣਦਾ। ਰਸ ਤੇ ਉਸੇ ਵਕਤ ਆ ਗਿਆ, ਭੁੱਖ ਵੀ ਮਿਟ ਜਾਂਦੀ ਹੈ, ਖੂਨ ਉਸੇ ਵਕਤ ਨਹੀਂ ਬਣਦਾ, ਸਮਾਂ ਲੱਗਦਾ, ਵਕਤ ਲੱਗਦਾ। ਹੁਣ ਮੈਂ ਅਰਜ਼ ਕਰਾਂ, ਰਸ ਵਾਹਿਗੁਰੂ ਆਖਦਿਆਂ ਵੀ ਉਸੇ ਵਕਤ ਆ ਸਕਦਾ, ਉਸੇ ਵਕਤ ਆ ਸਕਦਾ। मैं अक्सर अर्ज करना होना जमीन देते यात्रा तय आंदी है पैरां नाल ते अंदाजा लग जांदा इतने घंटियां च पहुंच जावांगे इतने दिनां च पहुंच जावांगे। परमात्मा तक यात्रा तय आंदी है जबान दे जपण नाल। ए किन्ने घंटे किन्ने महीने च यात्रा पूरी होवेगी? एक सैकंड विच, एक सैकंड, सिर्फ एको ही सैकंड लगदा है। निर्वाण कीर्तन गावो करते का निमक सिमरत जित छूटे, निमक एक सैकंड, एक सैकंड। एक चित जाए एक छिन ध्यायो, काल फास के बीच न आयो, एक छिन एक सैकंड। यात्रा ते पूरी हो सकदी एक सैकंड दे च, लग जांदे ने कई जन्म, जिंदगियां लग जांदियां। कारण बार जे हथां ने भोजन बनाया ते मुंह ने खादा भी है, पर अक्सर भजन जबान कर दी ते है, जपते करदे ने, भोजन ते बना लैंदे ने, छकदे ने। इस वास्ते सतगुरां ने कह दिता, जे को खावे जे को बुंचे। कल दे लफ्ज मैं दोहरा दया, रोटी कमानी रोटी पकानी औखी है, खानी सौखी है। पर मैं अर्ज करा भजन दी दुनिया दे च अगर इनू अध्यात्मक खुराक बना लई है ते ए पकानी कमानी ते सौखी है, खानी औखी। खाना की है? जे को खावे जे को बुंचे। खाना की है? गावीए सुनिए, सुनना, सुन के भुख मिटेगी। जिमें भोजन दी बुरकी अंदर गई, भुख बाहर निकल गई।
1: You're listening to KRPI 1550 Radio, Ferndale, Washington.
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਰਾਜਨ ਮੈਂਗੋਜ਼ ਅਤੇ ਇੰਡੀਅਨ ਮੈਂਗੋਜ਼ ਹੁਣ ਫਰੂਟੀ ਕਹਿਣਾ ਦੀਆਂ ਸਾਰੀਆਂ ਲੋਕੇਸ਼ਨਸ ਤੇ ਅਵੇਲੇਬਲ ਹਨ। ਇਸ ਹਫਤੇ ਦੇ ਸਪੈਸ਼ਲ ਹਨ 28 ਮਈ ਤੋਂ 3 ਜੂਨ ਤੱਕ। ਫਰੈਸ਼ ਰੈਗੂਲਰ ਓਕਰਾ ਲਵੋ 2.49 ਨੂੰ ਪਾਉਂਡ, ਲਾਲ ਗੰਡੇ 25 ਪਾਉਂਡ ਦਾ ਬੈਗ 15.98 ਦਾ, ਵੱਡਾ ਸਾਈਜ਼ ਗੋਭੀ ਦਾ ਫੁੱਲ 2.98 ਨੂੰ ਈਚ, ਅਤੇ ਇੰਡੀਅਨ ਸਟਾਈਲ ਕੈਰਟਸ ਲਵੋ 88 ਸੈਂਟਸ ਨੂੰ ਪਾਉਂਡ।

0: You're listening to KRPI 1550 Radio, Ferndale, Washington.
1: 1550 AM Gurbani segment is brought to you in memory of Sardar Ajit Singh Bad and Sardarni Surinder Kaur Bad. 1550 Radio de utte Gurbani de kise vi program nu sponsor karna chahunde ho ta call karo 604-900-7790.
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਰਾਜਨ ਮੈਂਗੋਜ਼ ਅਤੇ ਇੰਡੀਅਨ ਮੈਂਗੋਜ਼ ਹੁਣ ਫਰੂਟੀ ਕਹਿਣਾ ਦੀਆਂ ਸਾਰੀਆਂ ਲੋਕੇਸ਼ਨਸ ਤੇ ਅਵੇਲੇਬਲ ਹਨ। ਇਸ ਹਫਤੇ ਦੇ ਸਪੈਸ਼ਲ ਹਨ 28 ਮਈ ਤੋਂ 3 ਜੂਨ ਤੱਕ। ਧਨੀਏ ਦੀਆਂ 2 ਗੁੱਛੀਆਂ 1.25 ਨੂੰ, ਤਾਜ਼ਾ ਅਦਰਕ ਲਵੋ 98 ਸੈਂਟਸ ਨੂੰ ਪਾਉਂਡ, ਦੇਸੀ ਕਰੇਲੇ 1.88 ਨੂੰ ਪਾਉਂਡ ਅਤੇ ਪਾਲਕ 1.49 ਦੀ

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਰਾਜਨ ਮੈਂਗੋਜ਼ ਅਤੇ ਇੰਡੀਅਨ ਮੈਂਗੋਜ਼ ਹੁਣ ਫਰੂਟੀ ਕਹਿਣਾ ਦੀਆਂ ਸਾਰੀਆਂ ਲੋਕੇਸ਼ਨਸ ਤੇ ਅਵੇਲੇਬਲ ਹਨ। ਇਸ ਹਫਤੇ ਦੇ ਸਪੈਸ਼ਲ ਹਨ 28 ਮਈ ਤੋਂ 3 ਜੂਨ ਤੱਕ ਫਰੈਸ਼ ਰੈਗੂਲਰ ਓਕਰਾ ਲਵੋ 2.49 ਨੂੰ ਪਾਉਂਡ, 22 ਪਾਉਂਡ ਇੰਡੀਅਨ ਸਟਾਈਲ ਰੈਡ ਕੈਰਟਸ ਲਵੋ 18.99 ਦਾ ਬਾਕਸ, 30 ਪਾਉਂਡ ਤਾਜ਼ਾ ਅਦਰਕ ਲਵੋ 27.99 ਨੂੰ

0: You're listening to KRPI 1550 Radio, Ferndale, Washington.
1: Radio Station 1550 AM Gurwani segment tuhade tak. Swargwasi Sardar Ajit Singh di baad ਸਵਰਗਵਾਸੀ ਮਾਤਾ ਸੁਰਿੰਦਰ ਕੌਰ ਬਾਦ ਦੀ ਯਾਦ ਦੇ ਵਿੱਚ 1550 AM ਤੋਂ ਗੁਰਬਾਣੀ ਪ੍ਰਚਾਰ ਕੀਤਾ ਜਾਂਦਾ ਹੈ। 1550 ਰੇਡੀਓ ਦੇ ਉੱਤੇ ਗੁਰਬਾਣੀ ਦੇ ਕਿਸੇ ਵੀ ਪ੍ਰੋਗਰਾਮ ਨੂੰ ਸਪੌਂਸਰ ਕਰਨ ਵਾਸਤੇ 604-961-7790 604-961-7790 1550 AM ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਫੋਰੈਕਸ ਗਗਨ ਸਿੰਘ ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ 604-349-1313 ਯੂਨਿਟ 103-8140-120 ਸਟਰੀਟ ਸਰੀ 604-349-1313 604-349-1313 ਗਗਨ ਸਿੰਘ ਪੰਜਾਬ ਫੋਰੈਕਸ ਦਾਵਾ ਤੇ ਵਾਅਦਾ ਪੱਕਾ।
0: ਤੁਹਾਡਾ ਘਰ ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ ਤੁਹਾਡਾ ਸਭ ਤੋਂ ਵੱਡਾ ਐਸੈਟ ਹੁੰਦਾ ਹੈ। ਇਸ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਅਜਿਹਾ ਰਿਐਲਟਰ ਜੋ ਤੁਹਾਡੇ ਲਈ ਕੰਮ ਕਰੇ, ਜਿਸ ਤੇ ਤੁਸੀਂ ਭਰੋਸਾ ਕਰ ਸਕੋ, ਜੋ ਤਜਰਬੇਕਾਰ ਹੋਵੇ। ਅਜਿਹੇ ਹੀ ਇੱਕ ਰਿਐਲਟਰ ਹਨ ਗੁਰਦਿਆਲ ਸਿੰਘ ਬਾਦ, ਜੋ ਆਪਣੇ 35 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਰੀਮੈਕਸ ਦੇ ਟਾਪ ਪ੍ਰੋਡਿਊਸਿੰਗ ਰਿਐਲਟਰਸ ਵਿੱਚ ਸ਼ਾਮਿਲ ਹਨ। ਮਾਰਕੀਟ ਦੀ ਪੂਰੀ ਸਮਝ ਨਾਲ ਤੁਹਾਡੇ ਭਰੋਸੇ ਤੇ ਪੂਰੇ ਉਤਰਨਗੇ ਗੁਰਦਿਆਲ ਸਿੰਘ ਬਾਦ। ਸੋ ਹਰ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ, ਫਾਰਮ ਅਤੇ ਇਨਵੈਸਟਮੈਂਟ ਪ੍ਰਾਪਰਟੀ ਸਬੰਧੀ ਸਹੀ ਸਲਾਹ ਲਈ ਅੱਜ ਹੀ ਗੁਰਦਿਆਲ ਸਿੰਘ ਬਾਦ ਨੂੰ 604-351-5511 ਤੇ ਕਾਲ ਕਰੋ 604-351-5111।

بہادر شاہ ظفر دا ایک بڑا قیمتی شعر ہے. وہ کہندے جب نہ تھی اپنے گناہوں کی خبر, دیکھتے تھے دنیا کے عیب و ہنر. جب اپنے گناہوں پہ پڑی نگاہ تو جہاں میں کوئی برا نہ رہا. ظفر آدمی اس کو نہ جانیے گا, ہو وہ کتنا ہی عالم فیض و زکا. جسے عیش میں یاد خدا نہ رہی, جسے تیش میں خوف خدا نہ رہا. کہندہ اس نو منک کہن دی لوڑ کی ہے. سکھ دچ خدا نو بھول گیا, دکھ دچ خدا نو بھول گیا. اینو منک کہن دی کی لوڑ ہے, اینو بندہ کہن دی کی لوڑ ہے. اے ہندوستان دا آخری مغل بادشاہ سی, آخری, جس وچارے دی موت رنگون دی جیل دے چوئی. انگریزاں نے پکڑ کے اس نو رنگون دی جیل دے بند کیتا. بہت سارے اتہاسکار تے دارشنک انج کہندے نے ایدی جلدی ہار دا کارن وی ای سی کہ فقیر طبیعت سی. یہ انتر مکھی ہوندا جا رہے, اسی باروں سمن ٹرتے جا رہے سن. ایدی ہار دا کارن وی ای, نہیں تے بہت وڈی بادشاہت سی, بڑی سلطنت سی, بڑی سینا سی, بڑی فوج سی, بڑا کچھ کر سکدا سی, پر طبیعت فقیرانہ ہو گئی سی. کہندا ہے, صاف کہہ رہے, جب نہ تھی اپنے گناہوں کی خبر, دیکھتے تھے دنیا کے عیب و ہنر. جب اپنے گناہوں پہ پڑی نگاہ تو جہاں میں کوئی برا نہ رہا. ظفر آدمی اس کو نہ جانیے گا, بندہ کہن دی لوڑ ہی نہیں, یہ منک ہے کہن دی لوڑ ہی نہیں. ظفر آدمی اس کو نہ جانیے گا, ہو کتنا ہی عالم فیض و زکا. جسے عیش میں یاد خدا نہ رہی, جسے تیش میں خوف خدا نہ رہا. فقیر طبیعت اے انسان سے مہاپرشاں چ خوبی ہے, ایک کمزوریاں قبول کر دینا, اپنیاں کمزوریاں قبول کر دینا, من دینا. دوسرا اپنے آپ نو چھپان دینے. بھائی گرداس اور بھائی صاحب بھائی ویر سنگھ بڑے قیمتی بولنے. بھائی ویر سنگھ دے میرے چھپے رہن دی چاہ, میں تے چھپ جانا چاہنا. جد بیج مٹدا ہے تے درخت بنتا ہے, پھل بنتا ہے. میں تے چھپ جانا چاہنا, میں تے مٹ جانا چاہنا. مٹن دے خوشی کسے نو دسے تو سمجھ لینا کوئی سنت ہے, کوئی رب دا پیارا ہے, کوئی رب دے مارگ تے چل رہے. ایکاگرتا بخشنی میرے چھپے رہن دی چاہ. من بھٹک رہے, سنت کبھی کہندا ہے سمے چ بھٹک رہے, وقت دے چ بھٹک رہے. بیت گئی دی یاد پئی ہڈاں نو کھاوے, آن والے دا سہم پیا من نو تڑفاوے. تھوڑی جی ایکاگرتا بخشنی. بچپن تو گرو نے مینوں وی ایک کوی ہردا دتا سی. میں پنجابی برج بھاشا اردو دے کافی ربائیاں لکھیاں نے. بھائی ویر سنگھ جی دی اس ربائی نو جد میں پڑھیا, بیت گئی دی یاد پئی ہڈاں نو کھاوے, آن والے دا سہم پیا من نو تڑفاوے. دو ربائیاں ادو میں لکھیاں, ایک پنجابی دی ایک اردو دی, تھوڑے سامنے رکھ دیاں. کچھ ماضی کی خاک ہوں, کچھ مستقبل کا نور ہوں. کچھ ماضی کی خاک ہوں, کچھ مستقبل کا نور ہوں. جینا ابھی نہیں آیا کیونکہ حال سے ابھی دور ہوں. حال ورتمان ہن اس وقت. اس نو میں پنجابی روپ انج دتا, ماضی دیاں یاداں بس ساگر دیاں چھلاں, ماضی دیاں یاداں بس ساگر دیاں چھلاں, بھوش دی چنتا بس گلاں ہی گلاں. جیون میں سکھیا اج دے کولوں, اج نو ملاں تے اجے ہی ملاں. اج ورتمان ہن ورتمان. بھائی گرداس کہندے نے ورتمان وچ ورتدا ہوون ہار سوئی پروانا. کتھے من بھٹکدا, کدی کسے کول نہ پوچھنا.
ਜੇ ਇਤਨੀ ਗੱਲ ਹੁਣ ਅੱਜ ਸੁਣ ਲਈ ਹੈ। ਜਣਾ ਖਣਾ ਪਾਠ ਕਰਦਾ ਹੈ, ਗੁਰਦੁਆਰੇ ਆਉਂਦਾ ਹੈ, ਨਾਮ ਜਪਦਾ ਹੈ, ਥਾਂ ਥਾਂ 'ਤੇ ਇਹੀ ਪੁੱਛਣ ਕੀ ਕਰੀਏ, ਮਨ ਨਹੀਂ ਭਟਕ, ਮਨ ਭਟਕਦਾ, ਮਨ ਨਹੀਂ ਲੱਗਦਾ। ਪਰ ਸਵਾਲ ਹੈ ਮਨ ਕਿੱਥੇ ਭਟਕਦਾ ਹੈ? ਮਨ ਚਲਾ ਜਾਂਦਾ ਹੈ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਵਿੱਚ, ਮਨ ਚਲਾ ਜਾਂਦਾ ਹੈ ਆਉਣ ਵਾਲੇ ਸਮੇਂ ਦੀ ਚਿੰਤਾ 'ਚ। ਇਹਨੂੰ ਪਹਿਲੇ ਲਿਆਉਣਾ ਹੈ ਵਰਤਮਾਨ ਵਿੱਚ। ਕਹਿੰਦੇ ਨੇ ਭਗਵਾਨ ਦਾ ਦਰ ਹੈ ਕਿ ਵਰਤਮਾਨ, ਭਾਰਤ ਦੇ ਰਿਸ਼ੀ ਇੰਜ ਕਹਿੰਦੇ ਨੇ, ਵਰਤਮਾਨ ਭਗਵਾਨ ਦਾ ਦਰਵਾਜ਼ਾ ਹੈ। ਦਰਵਾਜ਼ੇ ਤੱਕ ਪਹੁੰਚ ਜਾਓ, ਬਾਕੀ ਭਗਵਾਨ ਨੇ ਆਪੇ ਖਿੱਚ ਕੇ ਲੈ ਜਾਣਾ ਆਪਣੇ ਘਰ। ਦਰ ਤੱਕ ਤੇ ਪਹੁੰਚੋ, ਵਰਤਮਾਨ ਤੱਕ ਤੇ ਪਹੁੰਚੋ, ਹਾਲ ਤੱਕ ਤੇ ਪਹੁੰਚੋ। ਵਰਤਮਾਨ ਵਿੱਚ ਵਰਤਦਾ ਹੋਵਨ ਹਾਰ ਸੋਈ ਪਰਵਾਣਾ। ਵਾਹਿਗੁਰੂ ਦਾਸ ਕਹਿੰਦੇ ਨੇ ਵਰਤਮਾਨ ਵਿੱਚ ਉਹ ਪਹੁੰਚ ਜਾਂਦਾ ਹੈ ਕੌਣ? ਇੱਕ ਤੇ ਹੋਣ ਹਾਰ ਉਸਨੂੰ ਕਬੂਲ ਹੈ, ਪਰਵਾਨ ਹੈ, ਦੂਸਰਾ ਜਪ ਕਰ ਰਿਹਾ। ਵਰਤਮਾਨ ਵਿੱਚ ਲਿਆਉਣ ਦਾ ਸਾਧਨ ਜਪ ਹੈ। ਹੁਣ ਮੈਂ ਅਰਜ਼ ਕਰਾਂ, ਭੂਤਕਾਲ ਤੇ ਬੜਾ ਲੰਬਾ ਹੈ, ਗੁਜ਼ਰਿਆ ਹੋਇਆ ਸਮਾਂ, ਮਾਜ਼ੀ ਤੇ ਬਹੁਤ ਲੰਬਾ ਹੈ, ਭਵਿਸ਼ ਵੀ ਬੜਾ ਲੰਬਾ ਹੈ। ਨਾ ਭਵਿਸ਼ ਦਾ ਅੰਤ, ਨਾ ਭੂਤਕਾਲ ਦਾ ਅੰਤ, ਨਾ ਮਾਜ਼ੀ ਨਾਪਿਆ ਤੋਲਿਆ ਜਾ ਸਕਦਾ, ਨਾ ਮੁਸਤਕਬਿਲ। ਵਰਤਮਾਨ ਕਿਤਨਾ ਕਹਿ, ਜੇ ਤੁਸੀਂ ਪੁੱਛੋ ਵਰਤਮਾਨ ਕਿੰਨਾ ਹੈ, ਅੱਜ ਦਾ ਦਿਨ ਕਤਈ ਨਹੀਂ, ਗੁਰਬਾਣੀ ਨਹੀਂ ਮੰਨਦੀ ਇਸਨੂੰ। ਕੋਈ ਭਾਰਤ ਦਾ ਸੰਤ ਅੱਜ ਨੂੰ ਵਰਤਮਾਨ ਨਹੀਂ ਮੰਨਦਾ, ਇਹਨੂੰ ਹਾਲ ਨਹੀਂ ਮੰਨਦਾ। ਇਸ ਚੱਕਰ 'ਚ ਨਾ ਪੈਣਾ, ਅੱਜ ਦਾ ਦਿਨ ਵਰਤਮਾਨ ਹੈ। ਤਾਂ ਫਿਰ ਵਰਤਮਾਨ ਦੀ ਅਵਧੀ ਕਿਤਨੀ ਹੈ, ਸਮਾਂ ਕਿਤਨਾ ਹੈ? ਵਰਤਮਾਨ ਸਿਰਫ ਇੱਕਦਮ ਹੈ, ਬਸ ਇੱਕਦਮ। ਇਹ ਜਿਹੜਾ ਇੱਕਦਮ ਹੈ ਨਾ, ਬਸ ਇਹੀ ਵਰਤਮਾਨ। ਜਿਹੜਾ ਦਮ ਮੇਰੇ ਮੂੰਹ ਚੋਂ ਨਿਕਲ ਗਿਆ, ਮੇਰੇ ਹੱਥ ਦੇ ਚ ਨਹੀਂ ਹੈ, ਉਹ ਤੇ ਚਲਾ ਗਿਆ। ਤੇ ਜਿਹੜਾ ਦਮ ਅਜੇ ਆਇਆ ਨਹੀਂ ਮੇਰੇ ਮੂੰਹ ਚ, ਉਹ ਵੀ ਮੇਰੇ ਹੱਥ ਚ ਨਹੀਂ ਹੈ। ਮੇਰੇ ਹੱਥ ਚ ਕੀ ਹੈ? ਜਿਹੜਾ ਦਮ ਮੇਰੇ ਮੂੰਹ ਚ ਹੈ। ਬੜੇ ਧਿਆਨ ਨਾਲ ਸੁਣ ਲੈਣਾ, ਬਸ ਇਸੇ ਇੱਕ ਦਮ ਨੂੰ ਜਿੱਧਰ ਚਾਹੀਏ ਵਰਤ ਲਈਏ। ਤਰਕ ਖੜੀ ਹੋਵੇਗੀ, ਫਿਰ ਇੱਕ ਦਮ ਨਾਲ ਕੀ ਆਉਂਦਾ? ਕੁਛ ਵੀ ਨਹੀਂ। ਇੱਕ ਦਮ ਨਾਲ ਕੋਈ ਲੰਬੀ ਵਾਟ ਨਹੀਂ ਤੈਅ ਆਉਂਦੀ, ਇੱਕ ਦਮ ਨਾਲ ਕੋਈ ਵੱਡਾ ਲੰਬਾ ਚੌੜਾ ਮਕਾਨ ਨਹੀਂ ਬਣਾਇਆ ਜਾ ਸਕਦਾ, ਇੱਕ ਦਮ ਵਿੱਚ ਕੋਈ ਲੰਬਾ ਚੌੜਾ ਕਾਰੋਬਾਰ ਨਹੀਂ ਕੀਤਾ ਜਾ ਸਕਦਾ, ਇੱਕ ਦਮ ਵਿੱਚ ਕੋਈ ਲੰਬੀ ਚੌੜੀ ਵਿੱਦਿਆ ਨਹੀਂ ਹਾਸਲ ਕੀਤੀ ਜਾ ਸਕਦੀ। ਤੇ ਇੱਕਦਮ ਜਨਮ ਸਾਖੀ ਦੀ ਇਹ ਕਥਾ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਮਰਦਾਨੇ ਨੂੰ ਕਹਿੰਦੇ ਨੇ, ਪੁਰਖਾ ਦੱਸੇਗਾ ਤੈਨੂੰ ਆਪਣੇ ਦਮਾਂ ਦਾ ਕਿੰਨਾ ਕੁ ਭਰੋਸਾ ਹੈ। ਸਤਿਗੁਰ ਦੇਖਣਾ ਚਾਹੁੰਦੇ ਸਨ ਇਹ ਦੋ ਜਿਹੜੇ ਮੇਰੇ ਨਾਲ ਰਹਿੰਦੇ ਨੇ ਅਧਿਆਤਮਕ ਤਲ ਤੇ ਕਿੱਥੇ ਤੱਕ ਪਹੁੰਚੇ ਨੇ। ਔਰ ਗਜ਼ਬ ਦੀ ਗੱਲ ਹੈ, ਜਦ ਕੋਈ ਪੁੱਛਦਾ ਸੀ ਇਹ ਦੋ ਕੌਣ ਨੇ ਤੁਹਾਡੇ ਨਾਲ, ਚੇਲੇ ਨੇ? ਮਹਾਰਾਜ ਕਹਿੰਦੇ ਨਹੀਂ, ਮੇਰੇ ਚੇਲੇ ਨਹੀਂ ਨੇ। ਖਾਦਮ ਨੇ? ਨੌਕਰ ਨੇ? ਨਹੀਂ, ਖਾਦਮ ਵੀ ਨਹੀਂ ਨੇ। ਫਿਰ ਕੌਣ ਨੇ? ਮੇਰੇ ਭਾਈ ਨੇ, ਭਾਈ ਮਰਦਾਨਾ, ਭਾਈ ਬਾਲਾ। ਹਰਿਦੁਆਰ ਦੇ ਬ੍ਰਾਹਮਣ ਹੈਰਾਨ ਹੋ ਗਏ ਕਿ ਹਿੰਦੂ ਹੈ ਕਿ ਮੁਸਲਮਾਨ ਹੈ, ਦੋਵੇਂ ਤੁਹਾਡੇ ਭਾਈ ਕਿਸ ਤਰ੍ਹਾਂ ਹੋ ਗਏ? ਸਾਹਿਬ ਕਹਿੰਦੇ ਅਸੀਂ ਵਿਚਕਾਰ ਬੈਠ ਜਾਈਏ ਤੇ ਦੋਵੇਂ ਭਾਈ ਨੇ। ਮਹਾਨ ਹੈ ਉਹ ਮਨੁੱਖ ਜਿਹਦੇ ਬੈਠਣ ਨਾਲ ਭਾਈਚਾਰੇ ਦਾ ਜਨਮ ਹੋਵੇ, ਜਿਹਦੇ ਬੈਠਣ ਨਾਲ ਭਾਈਚਾਰਾ ਟੁੱਟਦਾ ਹੋਵੇ। ਕੁਛ ਵੀ ਨਹੀਂ ਹੈ, ਕੁਛ ਵੀ ਨਹੀਂ ਹੈ। ਸਾਹਿਬ ਕਹਿੰਦੇ ਅਸੀਂ ਵਿਚਕਾਰ ਬੈਠ ਜਾਈਏ, ਫਿਰ ਹਿੰਦੂ ਮੁਸਲਿਮ ਭਾਈ ਨੇ, ਇਹ ਦੋਵੇਂ ਮੇਰੇ ਭਾਈ ਨੇ। ਸਤਿਗੁਰ ਭਾਈ ਸਾਹਿਬ ਕਰਕੇ ਬੁਲਾਉਂਦੇ ਸਨ। ਉਸ ਦਿਨ ਤੋਂ ਗੁਰੂ ਘਰ ਦੇ ਸਭ ਤੋਂ ਵੱਡੀ ਪਦਵੀ ਬਣ ਗਈ ਭਾਈ ਸਾਹਿਬ। ਪੰਜ ਪਿਆਰਿਆਂ ਨਾਲ ਭਾਈ ਸਾਹਿਬ ਨੇ, ਭਾਈ ਗੁਰਦਾਸ, ਭਾਈ ਮਨੀ ਸਿੰਘ ਆਦੋ ਕਿ ਇੰਨੀਆਂ ਅਜ਼ੀਮ ਹਸਤੀਆਂ ਨੂੰ ਅਸੀਂ ਭਾਈ ਸਾਹਿਬ ਕਰਕੇ ਬੁਲਾਉਂਦੇ। ਗੁਰੂ ਦਾ ਭਰਾ ਹੋ ਜਾਣਾ ਕੋਈ ਥੋੜ੍ਹੀ ਗੱਲ ਹੈ, ਗੁਰੂ ਦਾ ਭਰਾ। ਮਰਦਾਨਿਆਂ ਦੱਸ, ਤੈਨੂੰ ਆਪਣੇ ਦਮਾਂ ਦਾ ਕਿੰਨਾ ਕੁ ਭਰੋਸਾ ਹੈ? ਮਹਾਰਾਜ ਤੁਹਾਡੀ ਸੰਗਤ ਕਰਦਿਆਂ ਕਰਦਿਆਂ ਹੁਣ ਬਹੁਤ ਭਰੋਸਾ ਨਹੀਂ ਰਿਹਾ, ਇਹ ਜਨਮ ਸਾਖੀ ਦੀ ਕਥਾ ਹੈ। ਮਰਦਿਆਂ ਮਰਦਿਆਂ ਦਮ ਨਿਕਲਦਿਆਂ ਨਿਕਲਦਿਆਂ ਮਹਾਰਾਜ ਸੌ ਦਮ ਤੇ ਲੈ ਹੀ ਲਵਾਂਗੇ, ਬਸ ਇਹ ਨਹੀਂ ਹੈ, ਸੌ ਦਮਾਂ ਦਾ ਭਰੋਸਾ, ਜ਼ਿਆਦਾ ਨਹੀਂ। ਸਤਿਗੁਰ ਕਹਿੰਦੇ ਬਾਲਿਆ ਤੂੰ ਦੱਸ,
ਤੈਨੂੰ ਆਪਣੇ ਦਮਾਂ ਦਾ ਕਿੰਨਾ ਕੁ ਭਰੋਸਾ ਹੈ? ਬਾਲਾ ਕਹਿਣ ਲੱਗਾ, ਮਹਾਰਾਜ, ਮਰਦਾਨੇ ਨੂੰ 100 ਦਮਾਂ ਦਾ ਭਰੋਸਾ ਹੋਵੇਗਾ, ਮੈਨੂੰ ਨਹੀਂ ਹੈ। ਮਰਦਿਆਂ ਮਰਦਿਆਂ ਮੈਂ ਤੇ ਇਹੀ ਸੋਚਦਾ, ਬੜੀ ਮੁਸ਼ਕਿਲ ਨਾਲ 10 ਦਮਾਂ ਤੇ ਵਿਸ਼ਵਾਸ ਕਰ ਸਕਦਾ। 10 ਦਮ ਤੇ ਦੋਵੇਂ ਹੱਥ ਜੋੜ ਕੇ ਕਹਿਣ ਲੱਗੇ, ਮਹਾਰਾਜ, ਤੁਹਾਨੂੰ ਆਪਣੇ ਦਮਾਂ ਦਾ ਕਿੰਨਾ ਕੁ ਭਰੋਸਾ? ਇਹਨੂੰ ਹਿੰਦੀ ਤੇ ਸੰਸਕ੍ਰਿਤ ਸਾਹਿਤ ਦੀ ਦੁਨੀਆਂ ਚ ਕਹਿੰਦੇ ਨੇ ਉਸ਼ਟ ਲਸ਼ਟਕਾ ਅਲੰਕਾਰ, ਉੱਠ ਦੀ ਪਿੱਠ ਦੇ ਚੋਂ ਲੱਕੜ ਕੱਢ ਕੇ ਉੱਠ ਨੂੰ ਚਲਾਉਣਾ, ਉਸ਼ਟ ਲਸ਼ਟਕਾ ਅਲੰਕਾਰ। ਜਿਹਦਾ ਸਵਾਲ ਸੀ, ਇਹ ਸਵਾਲ ਉਸੇ ਤੇ ਹੀ ਕਰ ਦੇਣਾ। ਸਵਾਲ ਤੇ ਗੁਰੂ ਨਾਨਕ ਦਾ ਸੀ ਤੇ ਗੁਰੂ ਨਾਨਕ ਦਾ ਹੀ ਸਵਾਲ ਦੋਹਾਂ ਨੇ ਗੁਰੂ ਨਾਨਕ ਤੇ ਕਰ ਦਿੱਤਾ। ਮਹਾਰਾਜ, ਤੁਹਾਨੂੰ ਆਪਣੇ ਦਮਾਂ ਦਾ ਕਿੰਨਾ ਕੁ ਭਰੋਸਾ ਹੈ? ਸਤਿਗੁਰ ਕਹਿੰਦੇ ਨੇ, ਮਰਦਾਨਿਆ, ਤੈਨੂੰ 100 ਦਮਾਂ ਦਾ ਭਰੋਸਾ ਹੈ। ਬਾਲਿਆ, ਤੈਨੂੰ 10 ਦਮਾਂ ਦਾ ਭਰੋਸਾ ਹੈ। ਹਮ ਆਦਮੀ ਆ ਇੱਕ ਦਮੇ, ਮੌਲਤ ਮੌਤ ਨਾ ਜਾਣਾ। ਇਹ ਪੰਕਤੀ ਹੈ, ਮੈਨੂੰ ਇੱਕੋ ਹੀ ਦਮ ਦਾ ਭਰੋਸਾ ਜਿਹੜੇ ਮੇਰੇ ਮੂੰਹ 'ਚ ਹੈ, ਜਿਹੜਾ ਚਲਾ ਗਿਆ ਮੇਰੇ ਹੱਥ 'ਚ ਨਹੀਂ, ਅਤੇ ਜਿਹੜਾ ਆਉਣ ਵਾਲਾ ਹੈ, ਆਉਂਦਾ ਕਿ ਨਹੀਂ ਆਉਂਦਾ ਉਹਦਾ ਕੀ ਪਤਾ। ਜਿਹੜਾ ਦਮ ਮੇਰੇ ਮੂੰਹ 'ਚ ਹੈ, ਬਸ ਇਹ ਨਕਦੀ ਹੈ। ਇਸ ਨੂੰ ਵਰਤਮਾਨ ਕਹਿੰਦੇ ਨੇ। ਇਸ ਚੱਕਰ 'ਚ ਨਾ ਪੈਣਾ, ਅੱਜ ਦਾ ਸਾਰਾ ਦਿਨ ਵਰਤਮਾਨ ਹੈ, ਕਥਾ ਹੀ ਨਹੀਂ, ਇੱਕਦਮ ਵਰਤਮਾਨ ਹੈ। ਤਾਂ ਹੁਣ ਤਰਕ ਖੜੀ ਹੋਵੇਗੀ, ਇੱਕਦਮ ਨਾਲ ਕੀ ਹੁੰਦਾ? ਦੁਨੀਆਂ ਦੇ ਸਾਰੇ ਮਹਾਂਮੰਤਰ ਇੱਕਦਮ ਦੇ 'ਚ ਉਚਾਰਨ ਹੋ ਜਾਂਦੇ ਨੇ। ਵਾਹਿਗੁਰੂ ਇੱਕੋ ਹੀ ਦਮ ਚਾਹੀਦਾ, ਓਮ ਇੱਕਦਮ ਚਾਹੀਦਾ, ਰਾਮ ਇੱਕਦਮ ਚਾਹੀਦਾ, ਅੱਲਾਹੋ ਇੱਕੋ ਹੀ ਦਮ। ਜਿਤਨੇ ਮਹਾਂਮੰਤਰ ਨੇ ਜਪਦੇ, ਉਹ ਇੱਕਦਮ ਦੇ 'ਚ ਉਚਾਰਨ ਹੋ ਜਾਂਦੇ ਨੇ। ਅਤੇ ਜ਼ਿੰਦਗੀ ਇੱਕਦਮ ਦੀ ਹੈ, ਅਤੇ ਤਰਕ ਖੜਾ ਹੋਵੇ ਇੱਕ ਦਫ਼ਾ, ਫਿਰ ਵਾਹਿਗੁਰੂ ਆਖਣ ਨਾਲ ਕੀ ਆਉਂਦਾ? ਇੱਕਦਮ ਨੂੰ ਸੰਸਕ੍ਰਿਤ ਦੇ 'ਚ ਇੱਕ ਛਣ ਕਹਿੰਦੇ ਨੇ, ਛਣ ਇੱਕ ਛਿੰਨ। ਇੱਕ ਚਿੱਤ ਜੈ ਇੱਕ ਛਿੰਨ ਦਿਹਾਇਓ, ਕਾਲ ਫਾਸ ਕੇ ਬੀਚ ਨਾ ਆਇਓ। ਇੱਕ ਛਿੰਨ ਇੱਕਦਮ ਦੇ 'ਚ ਜਿਹੜਾ ਵੀ ਆ ਗਿਆ, ਜਿਸਨੇ ਧਿਆਨ ਜੋੜ ਲਿਆ, ਉਹ ਜਨਮਾਂ ਜਨਮਾਂਤਰਾਂ ਦੇ ਦੁੱਖ ਸੰਤਾਪ ਪਾਪ ਤੋਂ ਬਚ ਗਿਆ ਇੱਕ ਛਿੰਨ। ਹਜ਼ਾਰਾਂ ਜਨਮਾਂ ਕਰੋੜਾਂ ਜਨਮਾਂ ਦੇ ਪਾਪਾਂ ਨੂੰ ਧੋਣ ਵਾਸਤੇ ਕਰੋੜ ਜਨਮ ਨਹੀਂ ਚਾਹੀਦੇ, ਇੱਕ ਛਿੰਨ ਚਾਹੀਦਾ, ਇੱਕ ਸੈਕਿੰਡ। ਕਿਸੇ ਕਮਰੇ ਦੇ 'ਚ 50 ਸਾਲ ਦਾ ਅੰਧੇਰਾ ਹੋਵੇ, ਖੁੱਲਿਆ ਹੀ ਨਾ ਹੋਵੇ, ਤੇ 50 ਸਾਲ ਦੇ ਅੰਧੇਰੇ ਨੂੰ ਕੱਢਣ ਵਾਸਤੇ 50 ਸਾਲ ਚਾਹੀਦੇ ਨੇ, ਇੱਕ ਛਿਣ ਚਾਹੀਦਾ, ਬੱਤੀ ਜਲਾ ਹੋ ਗਿਆ। ਅਨੰਤ ਜਨਮਾਂ ਦੇ ਦੁੱਖ ਤੇ ਪਾਪ ਮਿਟਾਉਣ ਵਾਸਤੇ ਅਨੰਤ ਜਨਮ ਨਹੀਂ ਚਾਹੀਦੇ, ਇਸ ਚੱਕਰ 'ਚ ਨਾ ਪੈਣਾ, ਬੜੀ ਭਾਰੀ ਨਿਰਾਸ਼ਾ ਪੈਦਾ ਹੋ ਜਾਂਦੀ ਹੈ, ਇੱਕ ਛਿਣ ਚਾਹੀਦਾ। ਇੱਕ ਚਿੱਤ ਜੈ ਇੱਕ ਛਿਣ ਦਿਹਾਇਓ, ਨਿਰਵਾਣ ਕੀਰਤਨ ਗਾਵੋ, ਕਰਤੇ ਕਾ ਨਿਮਕ ਸਿਮਰਤ ਜਿਤ ਛੂਟੇ ਨਿਮਕ। ਇੱਕ ਸੈਕਿੰਡ, ਗੁਰੂ ਅਰਜਨ ਦੇਵ ਜੀ, ਇੱਕ ਛਿੰਨ ਇੱਕ ਸੈਕਿੰਡ। ਹੁਣ ਦੂਸਰਾ ਨੁਕਤਾ ਸੁਣ ਲੈਣਾ, ਕਰੋੜ ਦਫ਼ਾ ਵਾਹਿਗੁਰੂ ਵਾਹਿਗੁਰੂ ਆਖਦਿਆਂ ਇੱਕ ਪਾਪ ਵੀ ਨਹੀਂ ਦੁਲੇਗਾ, ਬਰਦਾਸ਼ਤ ਕਰਨਾ। ਕਰੋੜ ਦਫ਼ਾ ਵਾਹਿਗੁਰੂ ਵਾਹਿਗੁਰੂ ਆਖਦਿਆਂ ਇੱਕ ਦੁੱਖ ਵੀ ਨਹੀਂ ਮਿਟੇਗਾ, ਔਰ ਨਹੀਂ ਮਿਟਦੇ। ਵਾਹਿਗੁਰੂ ਵਾਹਿਗੁਰੂ ਵੀ ਕਰੀ ਜਾਂਦੇ ਨੇ, ਰੋਂਦੇ ਪਿੱਟਦੇ ਵੀ ਪੈਣ, ਕੁਛ ਵੀ ਨਹੀਂ ਹੈ। ਕਰੋੜ ਦਫ਼ਾ ਵਾਹਿਗੁਰੂ ਵਾਹਿਗੁਰੂ ਆਖਦਿਆਂ ਇੱਕ ਦੁੱਖ ਵੀ ਨਹੀਂ ਮਿਟੇਗਾ, ਕਰੋੜ ਦਫ਼ਾ ਵਾਹਿਗੁਰੂ ਵਾਹਿਗੁਰੂ ਆਖਦਿਆਂ ਇੱਕ ਪਾਪ ਵੀ ਨਹੀਂ ਮਿਟੇਗਾ, ਇੱਕ ਦਫ਼ਾ ਵਾਹਿਗੁਰੂ ਆਖਦਿਆਂ ਕਰੋੜਾਂ ਪਾਪ ਮਿਟ ਜਾਣਗੇ। ਇਹ ਦੂਸਰਾ ਨੁਕਤਾ, ਇੱਕ ਦਫ਼ਾ ਵਾਹਿਗੁਰੂ ਆਖਦਿਆਂ ਕਰੋੜਾਂ ਦੁੱਖ ਮਿਟ ਜਾਣਗੇ। ਕਰੋੜ ਦਫ਼ਾ ਵਾਹਿਗੁਰੂ ਵਾਹਿਗੁਰੂ ਆਖਣਾ ਬਹੁਤ ਸੌਖਾ ਹੈ, ਬਹੁਤ ਸੌਖਾ ਹੈ, ਇੱਕ ਦਫ਼ਾ ਵਾਹਿਗੁਰੂ ਆਖਣਾ ਬਹੁਤ ਔਖਾ, ਬਹੁਤ ਔਖਾ। ਉਹ ਇੱਕ ਦਫ਼ਾ ਵਾਹਿਗੁਰੂ ਆਖਣਾ ਕੀ ਹੈ? ਗਾਵੀਏ ਸੁਣੀਏ, ਜ਼ਬਾਨ ਗਾਇਨ ਕਰੇ ਮਨ ਸੁਣੇ, ਇਹ ਦੋਵੇਂ ਇੱਕ ਹੋ ਜਾਣ, ਸ਼ਬਦ ਤੇ ਸੁਰਤ ਇੱਕ ਹੋ ਜਾਏ, ਕਠਿਨ ਹੈ। ਇਸੇ ਨੂੰ ਮੇਰੇ ਪਾਤਸ਼ਾਹ ਨੇ ਕਿਹਾ, ਆਖਣ ਔਖਾ
साचा नाव ते गुरु नानक देव जी महाराज नूं कह दे तुसी औखा कहिंदे मैं हुणे 10 दफा कह देना वाहिगुरु वाहिगुरु वाहिगुरु आप कहिंदे औखा एक ही औखा नहीं औखा जबान उचारण करे ते मन सुने इसे नूं कह रहे ने मेरे पास कठिन है। भगत कबीर कहिंदे ने वेद कतेब इफ्तरा भाई दिल का फिक्र ना जाए टुक दम करारी जाओ करो हाजर हजूर खुदा एक दम देच किधरे टिक जाओ खुदा होने ही हाजर तुसी खुदा दे रूप हो जाओगे। भगत कबीर लबा लब्बे कुन दम्बा दम नोशकुन गमे हर दो आलम फरामोशकुन। भाई साहब भाई नंदलाल दम एक प्याला है इनू भर खुदा दे नाम नाल ये गल वखरी तेनू कितने के दम आम देन ये प्याले खाली नहीं आवने भर दे ना लवा लब्बे कुन दम बदम नोशकुन गमे हर दो आलम फराम ओशकुन। जे दो जहाना दे पाप संताप मिटाना चाहना है दमा दे प्याले नू भर भर दे। गुरु गोबिंद सिंह जी महाराज ने औरंगजेब नू यही आख्या सी तेरे दमा दे प्याले खाली ने कुछ भी नहीं है इनू आबे हयात नल भर इनू भर दम दम सदा संभालदा दम ना बिरथा जाए। महाराज दी बाणी भगतां दी दुनिया च अज की है अज तो मुराद सारा दिन नहीं अज तो मुराद एक दम अज है। बाबा फरीद कहिंदे ने आज मिलावा शेख फरीद टाकम कूंजणिया मनो मचिंदणिया। कल ते क्यों छोड़दा है भविष्य ते क्यों छोड़दा है हुणे ही मिलाप लै खुदा दा अज लै हुणे ही लै। बाबा फरीद ये गल वखरी है कि 26 साल बड़ी साधना कीती उन्होंने भी ऐसी केड़ी साधना है जिहड़ी उन्होंने नहीं कीती। कहिंदे रोटी मेरी काठ की लावण मेरी बुख इस चक्कर च ना पैना जिहड़ा भगत माल दे च लिखिया या थानू सुनाया जांदा है काठ दी रोटी पेट ते बाबे फरीद ने बन्नी रखी 12 साल। बाबे फरीद नूं इतना भी नहीं पता सी काठ दी रोटी नाल भुख नहीं मिटदी ते पेट ते बन्नन नाल भुख नहीं मिटदी पेट दे च पाण नाल भुख मिटदी। क्या फरीद नूं इतना भी नहीं पता सी बड़ियां बचकानियां कहानियां जिहड़ियां असीं भगतां संतां महापुरशां नाल जोड़ देंदे आ उन्हां नूं भी बचकाना बना के रख देंदे। फिर की अर्थ ने रोटी मेरी काठ की लावण मेरी भुख बिरध हो गया सी शरीर बाबा जी दा ते दंद नहीं सन सारे रह गए। खुद कहिंदे ने चबण चलन रतन से सुनियर बह गए चबण मेरे दंद जांदे रहे नहीं ने। पुराना जमाना इस तरह के डेंटिस्ट नहीं आते सन कुछ दंद ला देन दंद नहीं सन। धन गुरु अमरदास जी महाराज भी सत्तू गोल के पींदे सन या दलिया खांदे सन दंद नहीं सन। बाबा फरीद कहिंदे रोटी मेरी काठ की घरां चो मंगियां हुईयां रोटियां आंदियां सन डेरे च ते बचियां कुचियां रोटियां लोकी दे देंदे सन बचे कुछ एनान वो डेरे च आ जांदे सन ते फरीद उदों ही खांदे सन जद भुख है उंज नहीं खांदे सन। लावण मेरी भुख मुल्तानी जंग मंगियाणा मियां वाली दा इलाका पता है साग सब्जी नूं की कहिंदे लावण अज भी लावण कहिंदे लावण मेरी भुख साग सब्जी की है बस भुख मैं भुख दे च खाना मैनूं स्वाद आउंदा है। आखिर साग सब्जी इस वास्ते है ना कि रोटी थोड़ी स्वादी लगे उंज रुखी खानी औखी। बाबा फरीद कहिंदे लावण की है मैं अर्ज करां अज भी मुल्तानी वीर दिल्ली च बथेरे ने पुराने बजुर्ग लावण ही कहिंदे जंग मंगियाणियां दा इलाका खुशाब कुंदियां दा इलाका मियां वाली दा इलाका डेरा गाजी खान दा इलाका लावण कहिंदे। रोटी मेरी काठ की सुकियां रोटियां कठ वर्गियां ने लकड़ वर्गियां ते मूंह दे च दंद ना होण ते आपे लकड़ वर्गियां ने सुकियां रोटियां होण ते मूंह दे च दंद ना होण।
ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਭੁੱਖ, ਪਰ ਮੈਂ ਖਾਂਦਾ ਉਦੋਂ ਹਾਂ ਜਦ ਮੈਂ ਬਹੁਤ ਭੁੱਖਾ ਹੁੰਦਾ, ਉਂਝ ਨਹੀਂ ਖਾਂਦਾ। ਬੜੀਆਂ ਸਵਾਦੀ ਲੱਗਦੀਆਂ, ਬੜਾ ਸਵਾਦ ਆਉਂਦਾ, ਬੜਾ ਰਸ ਆਉਂਦਾ। ਸਾਧਨਾ ਤਾਂ ਬੜੀ ਗਹਿਰੀ ਕੀਤੀ ਫਰੀਦ ਨੇ, ਪਰ ਕਹਿੰਦੇ ਹੁਣੇ ਮਿਲਾਪ ਲਓ, ਕਿਵੇਂ ਲੰਬੇ ਇੰਨੇ ਸਾਲ ਲਾਣੇ, ਇੰਨੇ ਦਿਨ ਖਪਣਾ, ਇੰਨੇ ਸਾਲਾਂ ਬੱਧੀ ਬੰਦਗੀ ਕਰਨੀ, ਹੁਣੇ ਹੀ ਲੈ ਆਜ ਮਿਲਾਵਾ। ਸ਼ੇਖ ਫਰੀਦ ਟਾਕਮ ਕੂੰਜਣੀਆਂ ਮਨੋ ਮਚਿੰਦਣੀਆਂ। ਜੇ ਮਨ ਨੂੰ ਮਛਰਾਉਣ ਵਾਲੀਆਂ, ਮਨ ਨੂੰ ਮਛਰਾਉਂਦੀਆਂ ਕੌਣ ਨੇ? ਵਾਸ਼ਨਾਵਾਂ ਕਿਹੜੀਆਂ? ਭਵਿਸ਼ ਦੀ ਚਿੰਤਾ, ਭੂਤਕਾਲ ਦੀਆਂ ਯਾਦਾਂ, ਔਰ ਕੀ ਨੇ? ਜਦ ਤੁਸੀਂ ਬਾਣੀ ਪੜ੍ਹ ਰਿਹਾ ਹੋ ਨਾ, ਤੇ ਪ੍ਰਸ਼ਨ ਖੜਾ ਹੋਵੇ ਕੀ ਕਰੀਏ, ਮਨ ਨਹੀਂ ਲੱਗਦਾ, ਤਾਂ ਮਨ ਕਿੱਥੇ ਚਲਾ ਗਿਆ? ਗੁਜ਼ਰੇ ਹੋਏ ਕੱਲ੍ਹ ਦੇ ਚਲਾ ਗਿਆ, ਆਉਣ ਵਾਲੇ ਕੱਲ੍ਹ ਦੇ ਚਲਾ ਗਿਆ, ਹੋਰ ਕੀ ਹੈ? ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਆਉਂਦੀਆਂ ਨੇ। ਮੈਂ ਇੱਕ ਦਫ਼ਾ ਫਿਰ ਦੁਹਰਾ ਦਿਆਂ ਤਾਂ ਕਿ ਗੱਲ ਹਮੇਸ਼ਾ ਲਈ ਤੁਹਾਨੂੰ ਯਾਦ ਰਹੇ। ਕਮ ਸੇ ਕਮ ਇਹ ਸਵਾਲ ਤਾਂ ਫਿਰ ਕਿਸੇ ਤਾਂ ਵੀ ਨਾ ਕਰਨਾ, ਮਨ ਭਟਕਦਾ ਜੀ, ਮਨ ਭਟਕਦਾ। ਮਨ ਭਟਕਦਾ ਨਹੀਂ, ਮਨ ਚਲਾ ਜਾਂਦਾ ਗੁਜ਼ਰੇ ਹੋਏ ਕੱਲ ਦੀਆਂ ਯਾਦਾਂ ਚ, ਮਨ ਚਲਾ ਜਾਂਦਾ ਆਉਣ ਵਾਲੇ ਕੱਲ ਦੀ ਚਿੰਤਾ ਚ। ਕਿਉਂ ਚਲਾ ਜਾਂਦਾ ਭੂਤਕਾਲ ਦੇ ਚ? ਮੈਂ ਫਿਰ ਦੁਹਰਾਵਾਂ, ਗੁਜ਼ਰੇ ਹੋਏ ਸਮੇਂ ਚ ਮਿਲੇ ਸਨ ਕੁਝ ਸੁੱਖ, ਆਪਣੇ ਨਿਸ਼ਾਨ ਛੱਡ ਗਏ ਨੇ, ਯਾਦ ਆਉਂਦੇ ਨੇ। ਗੁਜ਼ਰੇ ਹੋਏ ਸਮੇਂ ਚ ਮਿਲੇ ਸਨ ਕੁਝ ਦੁੱਖ, ਆਪਣੀਆਂ ਚੋਟਾਂ ਦੇ ਨਕਸ਼ ਛੱਡ ਗਏ ਨੇ, ਯਾਦ ਆਉਂਦੇ ਨੇ। ਦੁੱਖ ਸੁੱਖ ਯਾਦ ਆਉਂਦੇ ਨੇ, ਬਹੁਤ ਗਹਿਰੇ ਦੁੱਖ ਜੋ ਭੋਗੇ ਹੋਣ ਯਾਦ ਆਉਂਦੇ ਨੇ, ਬਹੁਤ ਵੱਡੇ ਸੁੱਖ ਜੋ ਮਿਲੇ ਹੋਣ ਤੇ ਚਲੇ ਗਏ ਹੋਣ ਯਾਦ ਆਉਂਦੇ ਨੇ। ਮਨ ਚਲਾ ਜਾਂਦਾ ਗੁਜ਼ਰੇ ਹੋਏ ਕੱਲ ਦੀਆਂ ਸੁੱਖ ਦੁੱਖ ਦੀਆਂ ਯਾਦਾਂ ਵਿੱਚ, ਮਨ ਚਲਾ ਜਾਂਦਾ ਆਉਣ ਵਾਲੇ ਕੱਲ ਦੀ ਚਿੰਤਾ ਚ। ਕਿਉਂ? ਹੁਣ ਜੋ ਮਿਲਿਆ ਕਿਧਰੇ ਇਹ ਨਾ ਚਲਾ ਜਾਏ ਚਿੰਤਾ। ਪਿੱਛੇ ਤੇ ਮਿਲੇ ਸਨ ਸੁੱਖ ਚਲੇ ਗਏ, ਹੁਣ ਜੋ ਕੁਛ ਹੈ ਕਿਧਰੇ ਚਲਾ ਨਾ ਜਾਏ। ਇਹ ਜੀਵਨ ਹੈ ਕਿਧਰੇ ਚਲਾ ਨਾ ਜਾਏ, ਜਵਾਨੀ ਹੈ ਕਿਧਰੇ ਚਲੀ ਨਾ ਜਾਏ, ਮਿਲੇ ਨੇ ਸੁੱਖ ਕਿਧਰੇ ਚਲੇ ਨਾ ਜਾਣ ਚਿੰਤਾ। ਪਤਾ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇੱਕ ਸਲੋਕ ਤੁਹਾਨੂੰ ਸਾਰਿਆਂ ਨੂੰ ਕੰਠ ਹੋਵੇਗਾ, ਕਿਉਂਕਿ ਸਲੋਕਾਂ ਦੀ ਬਾਣੀ ਚ ਇਹ ਸਲੋਕ ਜਦੋਂ ਆਉਂਦਾ ਮੈਂ ਦੇਖਿਆ ਸਾਰੇ ਹੀ ਪੜ੍ਹਦੇ ਨੇ, ਪਰ ਇਹਦੇ ਅਰਥ ਬੜੇ ਗੈਬੀ ਨੇ, ਅਗੰਮੀ ਨੇ। ਚਿੰਤਾ ਤਾਂ ਕੀ ਕੀਜੀਏ ਜੋ ਅਨਹੋਨੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਤੁਸੀਂ ਆਖੋਗੇ ਸਿੱਧਾ ਸਲੋਕ, ਇਹਦੇ ਤੇ ਅਰਥ ਸਾਨੂੰ ਆਉਂਦੇ। ਮੈਨੂੰ ਵੀ 20-25 ਸਾਲ ਭੁਲੇਖਾ ਰਿਹਾ, ਮੇਰੇ ਤੇ ਵੀ ਅਰਥ 7-8 ਸਾਲ ਤੋਂ ਖੁੱਲੇ ਨੇ, ਪਹਿਲੇ ਨਹੀਂ। ਪਹਿਲੇ ਮੈਂ ਵੀ ਟੀਕੇ ਦੇ ਵਿੱਚ ਮੱਖੀ ਤੇ ਮੱਖੀ ਮਾਰਦਾ ਰਿਹਾ, ਅਰਥ ਇਹ ਨਹੀਂ ਨੇ। ਚਿੰਤਾ ਤਾਂ ਕੀ ਕੀਜੀਏ ਜੋ ਅਨਹੋਨੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਦਰਅਸਲ ਮਹਾਰਾਜ ਇੱਥੇ ਇਹ ਕਹਿ ਰਹੇ, ਚਿੰਤਾ ਨਾ ਕਰ। ਚਿੰਤਾ ਤੇ ਤਾਂ ਕਰ ਜੇ ਕੁਛ ਅਨਹੋਣੀ ਹੁੰਦੀ ਹੋਵੇ। ਪਤਾ ਚਿੰਤਾ ਕਿਸ ਗੱਲ ਦੀ? ਚਿੰਤਾ ਦੇ ਦੋ ਕਾਰਨ ਮੈਂ ਤੁਹਾਡੇ ਸਾਹਮਣੇ ਰੱਖਾਂ, ਜੋ ਇਸ ਸਲੋਕ ਦੇ ਸਾਹਿਬ ਬਿਆਨ ਪਏ ਕਰਦੇ ਹਨ। ਪਹਿਲਾ, ਕਮ ਸੇ ਕਮ ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ, ਹੁੰਦਾ ਜਗਤ ਨਾਲ ਹੋਵੇ ਪਿਆ, ਕਮ ਸੇ ਕਮ ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ। ਪਰ ਅੰਦਰ ਚਿੰਤਾ ਬਣੀ ਹੋਈ ਕਿਧਰੇ ਹੋ ਨਾ ਜਾਏ, ਹੋ ਨਾ ਜਾਏ, ਇਹ ਚਿੰਤਾ ਬਣੀ ਹੋਈ। ਦੂਸਰਾ, ਚਿੰਤਾ ਦਾ ਕਾਰਨ ਐਸਾ ਹੋਣਾ ਚਾਹੀਦਾ ਮੈਂ ਚਾਹੁੰਦਾ ਐਸਾ ਹੋਵੇ, ਐਸਾ ਹੋਣਾ ਚਾਹੀਦਾ ਮੈਂ ਚਾਹੁੰਦਾ, ਪਰ ਅੰਦਰ ਚਿੰਤਾ ਬਣੀ ਹੋਈ ਮਤਾ ਨਾ ਹੋਵੇ, ਨਾ ਹੋਵੇ। ਇਹ ਚਿੰਤਾ ਦੇ ਦੋ ਕਾਰਨ ਨੇ, ਮੈਂ ਫਿਰ ਦੁਹਰਾਉਂਦਾ ਤਾਂ ਕਿ ਪੂਰੀ ਪਕੜ ਆ ਜਾਏ। ਕਮ ਸੇ ਕਮ ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ, ਹੁੰਦਾ ਜਗਤ ਨਾਲ ਹੋਵੇ। ਕਬੀਰ ਕਹਿੰਦੇ ਨੇ, ਪਾਰੋ ਸੀ ਕੇ ਜੋ ਹੋਆ ਤੂੰ ਆਪਣੇ ਵੀ ਜਾਣ। ਕਿਹੜੇ ਚੱਕਰਾਂ 'ਚ ਤੂੰ ਪਿਆ? ਪੜੋਸੀ ਦੀ ਅਰਥੀ ਨਿਕਲੀਏ ਤੇਰੀ ਵੀ ਨਿਕਲੇਗੀ, ਕਿਹੜੇ ਚੱਕਰਾਂ 'ਚ ਤੂੰ ਪਿਆ? ਪਾੜੋ ਸੀ ਕੇ ਜੋ ਹੋਆ ਤੂੰ ਆਪਣੇ ਵੀ ਜਾਣ, ਕਮ ਸੇ ਕਮ ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ। ਹੋਇਆ ਕਿਸੇ ਦਾ ਨੁਕਸਾਨ ਹੋਵੇ ਪਿਆ, ਮੇਰਾ ਤਾਂ ਨਾ ਹੋਵੇ।
ਹੋਈਏ ਕਿਸੇ ਦੀ ਬੇਇੱਜ਼ਤੀ ਹੋਵੇ ਭਈ ਕਮ ਸੇ ਕਮ ਮੇਰੀ ਤੇ ਨਾ ਹੋਵੇ। ਕੋਈ ਅਸਾਧ ਰੋਗ ਅਸਾਧ ਬਿਮਾਰੀ ਚੰਬੜੀਏ ਕਿਸੇ ਨੂੰ ਕਮ ਸੇ ਕਮ ਮੈਨੂੰ ਤੇ ਨਾ ਚੰਬੜੇ, ਕਮ ਸੇ ਕਮ ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ। ਪਰ ਅੰਦਰ ਚਿੰਤਾ ਬਣੀ ਹੋਈ ਕਿਧਰੇ ਹੋ ਨਾ ਜਾਏ, ਹੋ ਨਾ ਜਾਏ। ਦੂਸਰਾ ਐਸਾ ਹੋਣਾ ਚਾਹੀਦਾ, ਮੈਂ ਚਾਹੁੰਦਾ, ਮੇਰੀ ਇੱਛਾ ਹੈ, ਮੇਰੀ ਕਾਮਨਾ ਹੈ, ਐਸਾ ਹੋਣਾ ਚਾਹੀਦਾ। ਪਰ ਅੰਦਰ ਚਿੰਤਾ ਬਣੀ ਹੋਈ ਮਤਾ ਨਾ ਹੋਵੇ। ਪਤਾ ਹੈ ਗੁਰੂ ਤੇਗ ਬਹਾਦਰ ਸਾਹਿਬ ਇਸ ਸਲੋਕ ਵਿੱਚ ਕੀ ਕਹਿ ਰਹੇ ਨੇ, ਜੋ ਹੁੰਦਾ ਹੈ ਉਹ ਹੁੰਦਾ, ਜੋ ਨਹੀਂ ਹੁੰਦਾ ਨਹੀਂ ਹੁੰਦਾ, ਚਿੰਤਾ ਕਿਹੜੀ ਗੱਲ, ਪਰੇ ਸੁੱਟ। ਜੋ ਹੁੰਦਾ ਹੈ ਉਹ ਹੁੰਦਾ ਹੈ, ਤੇਰੇ ਲੱਖ ਰੋਕਣ ਦੇ ਬਾਵਜੂਦ ਵੀ ਨਹੀਂ ਰੁਕੇਗਾ, ਜੋ ਨਹੀਂ ਆਉਂਦਾ ਨਹੀਂ ਆਉਂਦਾ, ਤੇਰੇ ਲੱਖ ਕਰਨ ਦੇ ਬਾਵਜੂਦ ਵੀ ਨਹੀਂ ਹੋਵੇਗਾ। ਜੋ ਹੁੰਦਾ ਹੈ ਉਹ ਹੁੰਦਾ ਹੈ, ਜੋ ਨਹੀਂ ਆਉਂਦਾ ਨਹੀਂ ਆਉਂਦਾ। ਤੂੰ ਲੱਖ ਕੋਸ਼ਿਸ਼ ਕਰ, ਮੈਂ ਬੁੱਢਾ ਨਾ ਹੋਵਾਂ, ਜਵਾਨੀ ਬੁਢੇਪੇ 'ਚ ਬਦਲੇਗੀ, ਬਸ ਇੱਕੋ ਹੀ ਉਦਾਹਰਣ ਕਾਫੀ ਹੈ। ਤੂੰ ਲੱਖ ਕੋਸ਼ਿਸ਼ ਕਰ, ਮੇਰੇ ਚਿੱਟੇ ਵਾਲ ਨਾ ਹੁਣ ਹੋਣਗੇ, ਕਰ ਜਿੰਨੇ ਉਪਾਅ ਕਰਨੇ ਨੇ ਕਰ ਲੈ, ਕਮ ਸੇ ਕਮ ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ। ਪਰ ਚਿੰਤਾ ਹੈ, ਹੋ ਨਾ ਜਾਵੇ, ਐਸਾ ਹੋਣਾ ਚਾਹੀਦਾ, ਮੈਂ ਚਾਹੁੰਦਾ, ਮੇਰੀ ਇੱਛਾ ਹੈ, ਮੇਰੀ ਕਾਮਨਾ ਹੈ, ਐਸਾ ਹੋਣਾ ਚਾਹੀਦਾ। ਪਰ ਅੰਦਰ ਚਿੰਤਾ ਮਤਾ ਨਾ ਹੋਵੇ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ, ਜੋ ਹੁੰਦਾ ਹੈ ਉਹ ਹੁੰਦਾ ਹੈ, ਜੋ ਨਹੀਂ ਆਉਂਦਾ ਨਹੀਂ ਆਉਂਦਾ। ਇਸੇ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਖੁਲਾਸਾ ਕਰਕੇ ਬਿਆਨ ਕਰਦੇ ਨੇ, ਜੋ ਹੋਵਾ ਹੋ ਵਤ ਸੋ ਜਾਣੇ। ਆਖਿਆ ਗਿਆ ਨਾ ਸਾਨੂੰ ਹੁਕਮ ਮੰਨੋ, ਤੇ ਹੁਕਮ ਕੀ ਹੈ, ਜੋ ਹੋਵਾ ਹੋ ਵਤ ਸੋ ਜਾਣੇ, ਪ੍ਰਭ ਆਪਣੇ ਕਾ ਹੁਕਮ ਪਛਾਣੇ। ਜੋ ਹੋ ਗਿਆ ਹੋਣਾ ਸੀ, ਹੋਣਹਾਰ ਹੈ, ਤੇਰੇ ਕੀਤੇ ਕਰਮ ਉਸਦੇ ਬਣੇ ਭੋਏ ਵਿਧਾਨ, ਜੋ ਕੁਛ ਹੋਇਆ ਹੈ ਇਹ ਹੋਣਹਾਰ ਸੀ, ਹੋ ਕੇ ਰਹਿਣਾ ਸੀ। ਹੁਣ ਇਸ ਨੂੰ ਖਿੜੇ ਮੱਥੇ ਕਬੂਲ ਕਰ ਲੈ ਤੇ ਪ੍ਰਭੂ ਦਾ ਚਿੰਤਨ ਕਰ। ਪਰ ਹੁਣ ਗਿਲਿਆਂ ਨਾਲ ਭਰਿਆ ਐਸਾ ਤੇ ਨਹੀਂ ਆਉਣਾ ਚਾਹੀਦਾ ਸੀ, ਇਹ ਕਿਉਂ ਹੋਇਆ ਹੈ? ਇੱਕ ਸੂਫੀ ਸੰਤ ਇਸ ਨੂੰ ਇੰਜ ਬਿਆਨ ਕਰਦਾ ਹੈ, ਜੋ ਹੱਸ ਰਹਾ ਹੈ ਸੋ ਹੱਸ ਰਹੇਗਾ, ਜੋ ਰੋ ਰਹਾ ਹੈ ਸੋ ਰੋ ਰਹੇਗਾ, ਸਕੂਨੇ ਕਲਬ ਸੇ ਖੁਦਾ ਖੁਦਾ ਕਰ, ਜੋ ਕੁਛ ਕੇ ਹੋਣਾ ਹੈ ਸੋ ਹੋ ਰਹੇਗਾ। ਮਨ ਚਲਾ ਜਾਂਦਾ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਵਿੱਚ, ਮਨ ਚਲਾ ਜਾਂਦਾ ਹੈ ਆਉਣ ਵਾਲੇ ਸਮੇਂ ਦੀ ਚਿੰਤਾ 'ਚ, ਇਹਨੂੰ ਲਿਆ ਵਰਤਮਾਨ ਵਿੱਚ। ਅਤੇ ਵਰਤਮਾਨ ਕੀ ਹੈ? ਇੱਕਦਮ ਇੱਕਦਮ ਟੁਕਦਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾ ਹੈ। ਬਸ ਇੱਕਦਮ ਦੇ 'ਚ ਲਿਆਓ, ਇਸ ਮਨ ਨੂੰ ਭਗਵਾਨ ਹਾਜ਼ਰ ਨਾਜ਼ਰ ਹੈ। ਨਾ ਕਿਸੇ ਮੰਦਰ 'ਚੋਂ ਮਿਲੇਗਾ, ਨਾ ਕਿਸੇ ਗੁਰਦੁਆਰੇ 'ਚ, ਨਾ ਕਿਸੇ ਮਸਜਿਦ 'ਚ, ਨਾ ਕਿਸੇ ਚਰਚ ਦੇ 'ਚ, ਨਾ ਕਿਸੇ ਤੀਰਥ ਦੇ 'ਚ, ਨਾ ਕਿਸੇ ਹੋਰ ਪਹਾੜ ਦੇ 'ਚੋਂ, ਗੁਫਾ ਦੇ 'ਚੋਂ। ਜਦ ਵੀ ਲੱਭੇਗਾ ਇਹ ਨੌ ਨਿਧ ਨਾਮ, ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਬਿਸਰਾਮ। ਗੁਰਦੁਆਰੇ ਗਿਆ ਹੋਇਆ ਉਸਦਾ ਸਫਲ, ਜਿਸ ਨੂੰ ਸਮਝ ਆ ਗਈ ਗੁਰੂ ਨੂੰ ਅੰਦਰੋਂ ਪ੍ਰਗਟ ਕਰਨਾ। ਮੰਦਰ ਗਿਆ ਹੋਇਆ ਉਸਦਾ ਸਫਲ, ਜਿਹਨੂੰ ਪਤਾ ਚੱਲ ਜਾਏ ਹਰੀ ਨੂੰ ਅੰਦਰੋਂ ਪ੍ਰਗਟ ਕਰਨਾ, ਔਰ ਜੀਵਨ ਨੂੰ ਹਰੀ ਮੰਦਰ ਬਣਾਉਣਾ। ਬਾਹਰੋਂ ਹਿੰਦੂ ਵੀਰਾਂ ਨੇ ਇੱਕ ਪ੍ਰਤੀਕ ਬਣਾਇਆ, ਜਿੱਥੇ ਜਿੱਥੇ ਹਿੰਦੂ ਟੈਂਪਲ ਹੁੰਦੇ ਨੇ ਦਰਵਾਜ਼ੇ 'ਤੇ ਇੱਕ ਘੜਿਆਲ ਲਟਕਾ ਦਿੰਦੇ ਨੇ, ਅੰਦਰ ਮੂਰਤੀ ਆਉਂਦੀ ਹੈ, ਮੂਰਤੀ ਅੰਦਰ ਆਉਂਦੀ ਹੈ, ਅਤੇ ਘੜਿਆਲ ਵਜਾ ਕੇ ਅੰਦਰ ਜਾਣਾ। ਇੱਕ ਪ੍ਰਤੀਕ ਹੈ ਕਿ ਗੁੰਜਾਰ ਕਰਕੇ, ਆਵਾਜ਼ ਕਰਕੇ, ਧੁਨ ਅਲਾਪ ਕੇ ਹੀ ਅੰਦਰ ਪ੍ਰਵੇਸ਼ ਕਰ ਸਕੋਗੇ। ਧਿਆਨ ਨੂੰ ਲੈ ਜਾਣ ਵਾਸਤੇ ਧੁਨ ਚਾਹੀਦੀ ਹੈ, ਧੁਨ ਦੇ ਆਸਰੇ 'ਤੇ ਧਿਆਨ ਅੰਦਰ ਜਾਵੇ। ਘੜਿਆਲ ਲਟਕਾ ਰੱਖੇ, ਉਹਨੂੰ ਵਜਾਉਂਦੇ ਨੇ, ਫਿਰ ਅੰਦਰ ਜਾਂਦੇ ਨੇ, ਮੂਰਤੀ ਦੇ ਦਰਸ਼ਨ ਕਰਦੇ ਨੇ। ਮੂਰਤੀ ਤੇ ਅੰਦਰ ਹੈ, ਘੜਿਆਲ ਬਾਹਰ ਹੈ। ਗੁਰੂ ਨਾਨਕ ਨੇ ਨੁਕਤਾ ਨਿਗਾਹ ਇਹ ਰੱਖਿਆ, ਅਗਰ ਜੀਵਨ ਮੰਦਰ ਹੈ ਤੇ ਮੂੰਹ ਦੇ ਜ਼ਬਾਨ ਪਰਮਾਤਮਾ ਨੇ ਆਪੇ ਹੀ ਘੜਿਆਲ ਲਟਕਾ ਕੇ ਰੱਖਿਆ, ਹੋਰ ਕਿਹੜਾ ਘੜਿਆਲ ਲਟਕਾਣਾ? ਆਹੀ ਘੜਿਆਲ ਹੈ, ਇਸ ਨੂੰ ਵਜਾਓ ਤੇ ਇਸ 'ਤੇ ਅਸਵਾਰ ਕਰਕੇ ਧਿਆਨ ਨੂੰ ਅੰਦਰ ਲੈ ਜਾਓ, ਘੜਿਆਲ ਨੂੰ ਵਜਾ ਕੇ ਅੰਦਰ ਜਾਓ। ਇਹੀ ਮੰਦਰ ਹੈ, ਹਰੀ ਮੰਦਰ ਇਹੋ ਸਰੀਰ ਹੈ, ਤਿਸ ਵਿੱਚ ਸੱਚੇ ਕਾ ਵਾਸਾ। ਭਗਤ ਪੀਪਾ ਜੀ ਕਹਿੰਦੇ, ਕਾਇਓ ਦੇਵ ਕਾਇਓ ਦੇਵਲ ਕਾਇਓ ਜੰਗਮ ਜਾਤੀ,
कायो ढोप दीप नहीं बेदा, कायो पूजो पाती। मेरी काया देवल बन गई, मंदिर बन गई। क्यों? हरि प्रगट हो गया। मंदिर विच गया होया सफल उस मनुख दा जिदा जीवन हरि मंदिर बन गया। ये जबान घड़ियाल है, इसनु वजाना है। हुण मैं फिर दोहरावां ते समाप्ति करां। करोड़ दफा वाहेगुरु वाहेगुरु आखदिआं एक दुख भी नहीं मिटना, एक पाप भी नहीं मिटना। जिहड़ा असीं सुणदे आ ना, एक दफा वाहेगुरु आखो ते जन्मां जन्मांतरां दे पाप धुल जाणगे। सही है, सही है। पर एक दफा आखना ये नहीं जिहड़ा असीं कहिंदे, ये नहीं है। करोड़ दफा वाहेगुरु वाहेगुरु आखदे आ एक पाप भी नहीं धुलेगा, एक दुख भी नहीं मिटेगा और नहीं मिटदा। एक दफा वाहेगुरु आखदिया सारे ही दुख मिट जाते, सारे ही पाप मिट जाते। दूसरा, करोड़ दफा वाहेगुरु वाहेगुरु आखना बहुत सौखा है, बहुत सौखा है। कई सैकड़े पाठ जपजी साहब दे कर देन, सुखमनी साहब दे कर देन, असी जीतने कर लें, ठीक है। एक पंक्ति पढ़नी बड़ी कठिन है, औखी है, पर ठीक है, करी जाओ। किसी दिन एक पंक्ति पढ़न दी जाच आ जाए। करोड़ दफा वाहेगुरु वाहेगुरु करना बड़ा आसान है, एक दफा वाहेगुरु जपना बड़ा औखा। जबान उच्चारण करे और उच्चारण होवे जिहड़ी घड़ियाल दी आवाज है। घड़ियाल दी आवाज धुनाकार है, सहज बिलोवो जैसे तत् न जाए। इस तरह की धुनाकार आवाज लंबी ते मन उसनु सुने। इनु ध्यान साधना कहिंदे ने, जप साधना कहिंदे ने, इनु नाम अभ्यास कहिंदे ने। यह नुकता मैं थोड़े सामने रखे। प्रेरित होके जिहड़े अमृत वेले अद्धा घंटा 15 मिनट 10 मिनट करनगे, देखो रोटी खांदे आ 15 मिनट ही लगते ना, सारा दिन भुख नहीं लगती। मेरा अनुभव अगर 15 मिनट भी तुसी जप कर लो, चलो मन नहीं जुड़िया, शब्द सुरत एक नहीं हुई, मन थोड़ा जहा नेड़े चला गया, ता भी इतना रस बन जाएगा, दिहाड़ी चंगी लंघ जाएगी, 24 घंटे ठीक लंघ जाएंगे, किसी सरूर दे च लंघणगे, किसी मस्ती च लंघणगे, व्यर्थ नहीं जाएगा। एक तिल नहीं बनने काले, महाराज कहने एक तिल जितने भी घालना व्यर्थ नहीं जाएगी, बर्बाद नहीं जाएगी, इस चक्कर च ना पो। लेकिन पूरे इरादे नाल, पूरी दृढ़ता नाल, पूरी मेहनत नाल, कम से कम मनुख 20 मिनट ते कढ़े, ते जे 20 मिनट भी नहीं कढ़ सकदा तो एक गल स्पष्ट हो गई, इहदे कोल संसार लई वकत है, निरंकार लई नहीं। अजे निरंकार की कोई अहमियत नहीं इस दी दुनिया च, कम से कम 20 मिनट ते कढ़। ते जिस जगह बैठ के रोज रोज जप करोगे वह जगह चार्ज हो जाएगी, यह भी मैं अर्ज कर दें, उस जगह का अपना असर है। इस वास्ते कहने जिथे कथा कीर्तन होवे गुरुद्वारा मंदिर, उथे दुनियावी गल नहीं चाहिए। सतसंगत कैसी जानिए जिथे एको नाम वकाणी, जिमें जुतियां असी बार रख के आंदे आ ना, फिजूल दियां गल्लां भी उस जगह तो बाहर रखिए जिथे जप तप हुंदा होवे, कथा कीर्तन हुंदी, ताकि उथों की जिहड़ी वाइब्रेशन है पावन बनी रहे, उथों का माहौल पवित्र बनिया रहे। मैनू हजारां सतसंगियां ने गुरसिखां ने आख्या भी गैनी जी तुसी दिल्ली दियां बाकी कलोनियां च भी कथा कर दो, पर जो रस सानू सीसगंज साहब आउंदा है होर कलोनियां च नहीं, उत्थे भी असीं आउंदे आ। एक ने नहीं, एक कह देंदा तो शायद मैं नज़रअंदाज करदा, कईयां ने कहा उत्थे कीर्तन सुणदे आ बड़ा रस आउंदा है। उही रागी आउंदे ने उस कलोनी च करते पैंदे ने, असीं सुनन वास्ते जांदे आ, खेड नहीं बनदी। जद इस तरह लगातार कईयां ने मैनू कहा उत्थे आउंदे आ ते कुछ रस बनदा, तो मैं उन्होंने कहा मैं गुरु तेग बहादुर साहब का स्थान एक ते इत्थे वकत का अवतारी पुरश कुछ दिन रहा है, इस मिट्टी अजे भी कुछ
जिंदगी है। दूसरा 24 घंटे इतने बाणी का पाठ चलता ही है, कीर्तन के रूप च, पाठा के रूप च, कथा के रूप च। और जिस वक्त सुखासन हो जाता है फिर सेवा के रूप च, और जप करदे हो सेवा करदे नौजवान वाहिगुरु की धुन अला परे आते हैं, धुलाई करते पे आते हैं रात दे कोई 1-1.5 बजे तक, वो धुलाई करके फिर नवें सिरों विछाई आती है। ये सारा कम ये सारी सेवा जप करदे हैं करदे हैं, तुसी देख सकते हो कभी, क्योंकि कलोनिया दे हाजरी भर के दास अक्सर 12-1 बजे शीशगंज साहब पहुँचता, मेरी रिहायश उत्थे हुंदी है, तो मैं इन्हां नौजवानों नूं सेवा करदे हैं देखदा हुंदा। 24 घंटे जिथे वाहिगुरु का जप चल रहा है उत्थों की फिजा, तो जिस गुरुद्वारे किधरे घंटा अद्धा घंटा पाठ होंदा होवेगा, किधर शाम नूं रहिराज साहब 15 मिनट, किधर सवेरे हुक्मनामा, कलोनिया के गुरुद्वारे तो यही कुछ, या सा दीवार का कीर्तन अद्धा घंटा पौना घंटा सारा दिन तो कुछ भी नहीं। मैं कहा उत्थे जिहड़ा तुहानूं रस आ जांदा है, आनंद आ जांदा है, उत्थों दीआं लहरां ने, उत्थों दा माहौल है। इहनूं कहिंदे ने अस्थान भेद, जगह दा असर। सो अस्थान बताओ मीता, जाके हर हर कीर्तन नीता, जिथे दिन रात कीर्तन चलदा है मैनू वह जगह दसो, क्योंकि वह जगह चार्ज हो गई होगी, उस जगह शक्ति होगी, वह जगह इतनी पावन हो गई होगी। मैं अर्ज करा जिथे बैठ के घर दे तुसी नाम जपो और रोज जपो, सवेरे शाम जपो, वह जगह इतनी चार्ज हो जाएगी कि दे दुष्ट तो दुष्ट बंदा भी उत्थे बैठा है उहदे मुंहों भी वाहिगुरु निकल जाएगा, उस जगह का असर है। इहनू अस्थान भेद कहिंदे ने। सो अस्थान बताओ मीता, जाके हर हर कीर्तन नीता, कदी कदाई कीर्तन आउंदा है वह जगह ना दसो मैनू। गुरु अर्जन देव जी, वह जगह दसो जिथे 8 पैर कीर्तन आउंदा है। सो अस्थान बताओ मीता, जाके हर हर कीर्तन नीता, नीता प्रति हुंदा होवे, मैं उत्थे बैठ के सुना, क्योंकि वह जगह चार्ज होई होवेगी, उस जगह का अपना असर होवेगा। हजारां मनुखां दा यह अनुभव है, विस्टर बुक च लिख के गए ने दरबार साहब, इत्थे आउंदिआं सानू सकून मिले है, शांति मिली है, भावें जो कुछ गायन हो रहा सी साडी समझ तो परे, मंजी साहब दे भावें कथा हो रही सी साडे समझ तो परे, पर इत्थे आके शांति मिलती है, सकून मिलता है। एक ओही मंदिर है जो 24 घंटे बोल रहे हैं, 24 घंटे कीर्तन हो रहे हैं। चलो समा तो हो गया, पर 1 मिनट मैं थोड़ा लवा। मैं एक दिन कला ते बोल रहा सी, ग्वालियर की गल है, तो ग्वालियर का जिहड़ा गुरुद्वारा है उत्थों के महाराजे सिंधिया ने बनवाया सी, मस्जिद भी बनाई, मंदिर भी बना के दिता, गुरुद्वारा भी, फौज दे विच उदों सिख हुंदे सन। ये 3 अस्थान नाले नाले उसने बनाए ने, विचकार मंदिर है, एक पासे मस्जिद है, एक पासे गुरुद्वारा है, तिन्ने एको ही लाइन दे च ने, और तिन्ने बड़े कीमती पत्थर नाल बनाए गए ने, और उन्हां दे ते घड़ाई का कम बड़ा गजब दा है। उत्थे किधरे मैनू गल फुरी, कला ते मैं बोल रहा सी, कला हुनर नूं कहिंदे ने, संगीत इक कला है, कविता एक कला है, चित्रकारी कला है, नृत्यकारी कला है, एक कला किन्नी तरह की है। पुराने जमाने च अवतारा नूं नापदे सन इहदे च कला कितनी है, जैसे कहिंदे ने श्री कृष्ण च 16 कला सन, राम दे 14 कला सन, राम नूं छोटा मनदे ने कृष्ण तो, उन्हों संपूर्ण अवतार भी नहीं मनते, संपूर्ण अवतार कृष्ण नूं मनदे ने। महाराज गुरु अर्जन देव जी ने इस पंक्ति नूं जो जिहड़ी मनौत है अगे कीता, 16 कला संपूर्ण फलिया, अनंत कला होए ठाकर चलिया। परमात्मा सिर्फ 16 कला नहीं, अनंत कला नहीं गिण सकते, उसे तो कोई कला लेके आ जांदे 16, कोई 4, कोई 6, किसे नूं अंसा अवतार भी कहा, अंस मात्र कला है, बथोड़ी अंस मास्तर कला। तो मैं बोल रहा सी जिहड़ियां कला आउंदियां ने, एक सियाणा सिंधी वीर मेरे कोल आया, कहन लग गैने जी
ਤੁਹਾਨੂੰ ਕਿਲੇ 'ਤੇ ਲੈ ਚੱਲਦੇ ਹਾਂ, ਤੁਹਾਨੂੰ ਕਲਾ ਦਾ ਇੱਕ ਨਮੂਨਾ ਦਿਖਾਉਂਦੇ ਹਾਂ, ਜਿਵੇਂਦਾ ਜਾਗਦਾ, ਦੇਖ ਕੇ ਤੁਸੀਂ ਦੰਗ ਰਹਿ ਜਾਓਗੇ। ਕਹਿੰਦੇ ਮੈਂ ਤੁਹਾਡੀ ਕਲਾ ਦੀ ਕਥਾ ਸੁਣ ਕੇ ਪ੍ਰਭਾਵਿਤ ਹੋਇਆ ਅਤੇ ਤੁਹਾਨੂੰ ਕਲਾ ਦੀ ਜਿਵੇਂਦੀ ਜਾਗਦੀ ਮੂਰਤੀ ਦਿਖਾਉਣਾ ਚਾਹੁੰਦਾ। ਤੁਸੀਂ ਸਮਾਂ ਕੱਢੋ ਮੇਰੇ ਨਾਲ, ਚਲੋ ਕਿਲੇ 'ਤੇ। ਮੈਂ ਕਿਲੇ 'ਤੇ ਮੈਂ ਰੋਜ਼ ਜਾਂਦਾ, ਛੇਵੇਂ ਪਾਤਸ਼ਾਹ ਦਾ ਸਥਾਨ ਬਣਿਆ ਹੋਇਆ, ਮੈਂ ਦਰਸ਼ਨ ਕਰਨ ਰੋਜ਼ ਸ਼ਾਮ ਨੂੰ ਜਾਂਦਾ ਹੁੰਦਾ। ਅਤੇ ਤੁਸੀਂ ਜਦ ਦੱਸੋ ਕਿਸ ਵਕਤ ਕਹਿੰਦੇ ਹੋ ਮੈਂ ਚੱਲਦਾ। ਕਹਿਣ ਲੱਗੇ ਠੀਕ ਹੈ, ਫਿਰ ਸ਼ਾਮ ਨੂੰ ਚੱਲਾਂਗੇ। ਸ਼ਾਮ ਨੂੰ ਉੱਥੇ ਗਏ, ਉਹ ਇੱਕ ਮੈਨੂੰ ਮੰਦਰ 'ਚ ਲੈ ਗਿਆ। ਬੜਾ ਉੱਚਾ ਮੰਦਰ ਹੈ, ਕਰੀਬਨ ਬੰਦਾ 10 ਮੀਲ ਵੀ ਦੂਰ ਹੋਵੇ ਨਾ ਟ੍ਰੇਨ ਦੇ 'ਚ ਦਿਖਾਈ ਦਿੰਦਾ, ਦੂਰੋਂ ਦਿਖਾਈ ਦਿੰਦਾ, ਬੜੀ ਬੁਲੰਦ ਚੋਟੀ। ਉਸ ਮੰਦਰ ਦੇ 'ਚ ਲੈ ਗਿਆ ਅਤੇ ਮੈਨੂੰ ਕਹਿਣ ਲੱਗਾ ਦੇਖੋ ਕਲਾ ਦੇ ਨਮੂਨੇ। ਪੱਥਰ ਦੇ ਉੱਤੇ ਚਿੱਤਰੀਆਂ ਜਾਂ ਤਸਵੀਰਾਂ, ਬੇਲ ਬੂਟੇ, ਵਾਕਈ ਉਹਨਾਂ ਹੱਥਾਂ ਨੂੰ ਦਾਤ ਦੇਣੀ ਪਏਗੀ ਜਿਨ੍ਹਾਂ ਨੇ ਬਣਾਏ। ਕੋਈ ਅੱਧਾ ਘੰਟਾ ਮੈਂ ਉਹ ਮੰਦਰ ਦੇਖਿਆ। ਮੈਨੂੰ ਕਹਿਣ ਲੱਗੇ ਗਿਆਨੀ ਜੀ ਇਸ ਮੰਦਰ ਬਾਰੇ ਕੀ ਰਾਏ? ਮੈਂ ਕਿਹਾ ਕਲਾ ਦਾ ਨਮੂਨਾ, ਵਾਕਈ ਮਹਾਨ ਹੈ, ਕਲਾ ਜਿਵੇਂਦੀ ਜਾਗਦੀ ਦਰਸ਼ਨ ਪਈ ਦਿੰਦੀ ਹੈ। ਪਰ ਮੈਂ ਆਖਾਂ ਮਿੱਤਰਾ ਬੁਰਾ ਨਾ ਮਨਾਈ, ਮੈਨੂੰ ਅਫਸੋਸ ਹੈ ਇਹ ਮੰਦਰ ਮੁਰਦਾ ਹੈ, ਮਰਿਆ ਹੋਇਆ ਹੈ। ਮੈਨੂੰ ਕਹਿਣ ਲੱਗੇ ਤੁਸੀਂ ਕਥਾ ਕਰਦੇ ਹੋ, ਅਸੀਂ ਧਾਰਮਿਕ ਬੰਦਾ ਤੁਹਾਨੂੰ ਸਮਝਦੇ ਹਾਂ, ਤੁਸੀਂ ਇਸ ਤਰ੍ਹਾਂ ਦਾ ਸ਼ਬਦ ਕਹਿੰਦੇ ਹੋ ਮੰਦਰ ਬਾਰੇ ਮੁਰਦਾ ਹੈ। ਮੈਂ ਕਿਹਾ ਮਿੱਤਰਾ ਤੂੰ ਵਿਆਖਿਆ ਮੇਰੇ ਕੋਲ ਸੁਣ ਲੈ, ਜਿਵੇਂਦੇ ਜਾਗਦੇ ਮਨੁੱਖ ਦੀ ਇਹ ਪਹਿਚਾਣ ਆਉਂਦੀ ਹੈ, ਬੋਲਦਾ ਹੈ, ਮੁਰਦੇ ਦੀ ਇਹ ਪਹਿਚਾਣ ਆਉਂਦੀ ਹੈ, ਲੱਖ ਵੀ ਸਿਰ ਖਪਾਓ ਨਹੀਂ ਬੋਲਦਾ। ਮੈਂ ਕਿਹਾ ਇੱਥੇ ਕਬੂਤਰਾਂ ਬਿੱਠਾਂ ਪਈਆਂ ਕਰਦੀਆਂ ਨੇ, ਗੰਦਗੀ ਇਤਨੀ ਹੈ, ਲੱਗਦਾ ਹੈ ਸਾਲ ਤੋਂ ਇੱਥੇ ਕਿਸੇ ਨੇ ਝਾੜੂ ਬੁਹਾਰੀ ਵੀ ਨਹੀਂ ਦਿੱਤੀ। ਕਈ ਸਿਲਾਂ ਪੱਥਰ ਨਿਕਲਦੇ ਪੈਣ, ਡੈਡੇਰੀ ਹੋ ਰਹੇ ਨੇ, ਨਾ ਇੱਥੇ ਕੋਈ ਆਰਤੀ, ਨਾ ਇੱਥੇ ਕੋਈ ਜਪ, ਨਾ ਇੱਥੇ ਕੋਈ ਧੂਪ ਦੀਪ, ਨਾ ਕੋਈ ਇੱਥੇ ਮੰਗਲਾਚਰਨ, ਨਾ ਇੱਥੇ ਕੋਈ ਪ੍ਰਭੂ ਦੇ ਗੀਤ। ਇਹ ਬੋਲਦਾ ਹੀ ਨਹੀਂ, ਮੁਰਦਾ ਹੈ, ਸਜਾਇਆ ਹੋਇਆ, ਸੰਵਾਰਿਆ ਹੋਇਆ, ਸ਼ਿੰਗਾਰਿਆ ਹੋਇਆ ਖੂਬਸੂਰਤ ਮੁਰਦਾ ਹੈ। ਮਨੁੱਖ ਨਾ ਬੋਲੇ, ਸ਼ਿੰਗਾਰਿਆ ਹੋਇਆ, ਸਵਾਰਿਆ ਹੋਇਆ ਕਿਵੇਂ ਨੇ ਰੱਖਦਾ ਹੈ? ਨਾਮ ਬਿਨਾਂ ਜੇਤਾ ਵਿਵਹਾਰ, ਜਿਉਂ ਮ੍ਰਿਤਕ ਮਿਥਿਆ ਸ਼ਿੰਗਾਰ। ਸ਼ਿੰਗਾਰ ਮੈਂ ਕਿਹਾ ਬੜਾ ਸੁੰਦਰ ਹੈ, ਬਹੁਤ ਖੂਬਸੂਰਤ ਹੈ। ਮੰਦਰ ਮੁਰਦਾ ਹੈ, ਜਿਵਦਾ ਜਾਗਦਾ ਮੰਦਰ ਹੋਂਦਾ, ਜਿੱਥੇ ਆਰਤੀ ਹੋਵੇ, ਪੂਜਾ ਹੋਵੇ, ਪਾਠ ਹੋਵੇ, ਜਪ ਹੋਵੇ, ਤਪ ਹੋਵੇ, ਹਰੀ ਕੀਰਤਨ ਹੋਵੇ। ਮੈਂ ਕਿਹਾ ਰੂਹੇ ਜ਼ਮੀਨ 'ਤੇ ਇੱਕ ਐਸਾ ਮੰਦਰ ਵੀ ਹੈ 24 ਘੰਟੇ ਬੋਲਦਾ ਹੈ, ਉਹ ਹੈ ਹਰੀ ਮੰਦਰ ਦਰਬਾਰ ਸਾਹਿਬ, 24 ਘੰਟੇ ਬੋਲਦਾ। ਔਰ ਮੈਂ ਇਹ ਵੀ ਅਰਜ਼ ਕਰਦੇ ਹਾਂ, ਉਹ ਮੰਦਰ ਹਮੇਸ਼ਾ ਖਤਰੇ 'ਚ ਰਿਹਾ ਹੈ। ਪਤਾ ਹੈ ਕਿਉਂ? ਜ਼ਿੰਦਗੀ ਨੂੰ ਖਤਰਾ ਹੈ, ਕਬਰਾਂ ਨੂੰ ਖਤਰਾ ਨਹੀਂ ਆਉਂਦਾ। ਜਲਦੇ ਦੀਵੇ ਨੂੰ ਖਤਰਾ ਹੈ, ਬੁਝੇ ਦੀਵੇ ਨੂੰ ਖਤਰਾ ਨਹੀਂ ਹੈ। ਫੁੱਲਾਂ ਨੂੰ ਖਤਰਾ ਹੈ, ਕੰਡਿਆਂ ਨੂੰ ਖਤਰਾ ਨਹੀਂ ਆਉਂਦਾ। ਜ਼ਿੰਦਗੀ ਨੂੰ ਖਤਰਾ ਆਉਂਦਾ ਹੈ, ਕਬਰਾਂ ਨੂੰ ਖਤਰਾ ਨਹੀਂ ਆਉਂਦਾ। 24 ਘੰਟੇ ਬੋਲਦਾ, ਉਹਦੇ ਕੋਲ ਜ਼ਿੰਦਗੀ। ਅਗਰ ਕੀ ਹੋਇਆ ਜੇ ਉਹਦੇ ਖਤਰਿਆਂ 'ਚ ਰਹਿੰਦਾ, ਇਸ ਚੱਕਰ 'ਚ ਨਾ ਪੈਣਾ। ਅਬਦਾਲੀ ਨੇ ਗਿਰਾਇਆ, ਮੱਸੇ ਰੰਗੜ ਨੇ ਉਸ ਅਸਥਾਨ ਦੀ ਬੇਇੱਜ਼ਤੀ ਕੀਤੀ, ਹੱਦ ਹੋ ਗਈ। ਇਹ ਮੰਦਰ ਐਸਾ ਨਿਗਾਹ 'ਚ ਆਇਆ, ਹਰ ਤਰ੍ਹਾਂ ਦਾ ਅਨਰਥ ਇੱਥੇ ਕਰੋ, ਕਿਉਂ? ਜ਼ਿੰਦਗੀ ਹੈ, ਬੋਲਦਾ ਹੈ, ਜੀਵਨ ਹੈ। ਡਿੱਠੇ ਸਭੇ ਥਾਂ ਨਹੀਂ ਤੁਧ ਜੇਵਿਆ, ਬੱਧੋ ਪੁਰਖ ਵਿਦਾਤੇ ਤਾਂ ਤੂੰ ਸੋਇਆ। ਅੰਦਾਜ਼ਨ 12 ਮਹੀਨੇ 'ਚ 10, 1 ਮਹੀਨਾ 5 ਦਿਨ ਹਰ ਸਾਲ ਉੱਥੇ ਕਥਾ ਕਰਦਾ, ਔਰ 40 ਸਾਲ ਤੋਂ ਮੇਰਾ ਨਾਗਾ ਨਹੀਂ ਪਿਆ ਕਦੀ। ਮੇਰਾ ਆਪਣਾ ਵੀ ਅਨੁਭਵ ਹੈ, ਮੈਂ ਸਾਰੀ ਦੁਨੀਆਂ 'ਚ ਕਥਾ ਕੀਤੀ ਹੈ, ਉੱਥੇ ਕਥਾ ਕਰਨੀ ਮੇਰੇ ਕੋਲ ਬੰਦਗੀ ਹੋ ਜਾਂਦੀ, ਬਾਕੀ ਜਗ੍ਹਾ 'ਤੇ ਐਵੇਂ ਕਿਰਤ ਹੋ ਜਾਂਦੀ ਹੈ, ਸਮਾਂ ਪਾਸ ਕਰਨਾ ਹੋ ਜਾਂਦਾ, ਉੱਥੇ ਬੰਦਗੀ ਹੋ ਜਾਂਦੀ ਹੈ। ਔਰ ਮੇਰਾ ਆਪਣਾ ਅਨੁਭਵ, ਮੰਦਰ ਬੋਲਦਾ 24 ਘੰਟੇ ਬੋਲਦਾ, ਉੱਥੇ ਬੜੀ ਜ਼ਿੰਦਗੀ ਹੈ, ਉੱਥੋਂ ਦੀ ਵਾਈਬ੍ਰੇਸ਼ਨ, ਉੱਥੋਂ ਦੀ ਲਹਿਰਾਂ, ਉੱਥੇ ਦਾ ਜੀਵਨ। ਦਿੱਲੀ ਦੀਆਂ ਸੰਗਤਾਂ ਨੂੰ ਮੈਂ ਕਿਹਾ ਜੇ ਤੁਹਾਨੂੰ ਸੀਸਗੰਜ ਰਸ ਜ਼ਿਆਦਾ ਆਉਂਦਾ, ਇੱਥੇ ਜ਼ਿੰਦਗੀ ਹੈ, ਇੱਥੇ ਕਿਸੇ ਨੇ ਆਪਣਾ ਉਹ ਖੂਨ ਡੋਲਿਆ ਜੋ ਅੰਮ੍ਰਿਤ ਸੀ, ਇੱਥੇ ਉਹ ਆਤਮਾ ਕਈ ਦਿਨ ਬੈਠੀ ਰਹੀ ਜੋ
ਘੰਟੇ ਪਰਮਾਤਮਾ ਨਾਲ ਜੁੜੀ ਰਹਿੰਦੀ ਸੀ। ਫਿਰ ਲਗਾਤਾਰ ਇੱਥੇ 24 ਘੰਟੇ ਕਥਾ ਕੀਰਤਨ ਤੇ ਪਾਠ ਤੇ ਜਪ, ਜ਼ਰੂਰ ਰਸ ਆਵੇਗਾ। ਜਿਹੜੇ ਕੁਝ ਥੋੜ੍ਹੇ ਜਿਹਾ ਇਸ ਮਿਜ਼ਾਜ ਦੇ ਬੰਦੇ ਨੇ ਉਹਨਾਂ ਨੂੰ ਸਿਆਦਾ ਰਸ ਆਏਗਾ। ਮੈਂ ਉਹਨਾਂ ਨੂੰ ਕਿਹਾ ਕੀਰਤਨੀਆਂ ਦੇ ਕੀਰਤਨ ਦਾ ਰਸ ਨਾ ਸਮਝ ਲੈਣਾ, ਉਹਨਾਂ ਦੇ ਕੰਠ ਦਾ ਤੇ ਉਹਨਾਂ ਦੀ ਕਲਾ ਦੇ ਨਹੀਂ, ਇਹ ਕਥਾ ਵਿਆਖਿਆ ਦਲੀਲਾਂ ਦਾ ਰਸ ਨਾ ਸਮਝ ਲੈਣਾ, ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਰਕਤ ਹੈ। ਇੱਥੋਂ ਦੀਆਂ ਮਿਹਰਾਂ, ਇੱਥੋਂ ਦੀਆਂ ਲਹਿਰਾਂ ਨੇ, ਇਹ ਅਸਥਾਨ ਵੇਦ ਹੈ, ਇਹ ਜਗ੍ਹਾ ਦੱਸ ਹੈ। ਇਸ ਵਾਸਤੇ ਕਿਹਾ ਗਿਆ ਜਿਵੇਂ ਜੋੜੇ ਅਸੀਂ ਬਾਹਰ ਲਾ ਕੇ ਆਉਂਦੇ ਹਾਂ, ਕੋਈ ਦੁਨਿਆਵੀ ਗੱਲ ਉੱਥੇ ਨਹੀਂ ਕਰਨੀ। ਜਿਸ ਜਗ੍ਹਾ ਤੇ ਬੈਠ ਕੇ ਜਪ ਕਰਨਾ ਹੈ, ਤਪ ਕਰਨਾ ਹੈ, ਬਾਣੀ ਪੜ੍ਹਨੀ ਹੈ, ਕੀਰਤਨ ਕਰਨਾ ਹੈ, ਹਰ ਘਰ ਦੇ ਜਿਵੇਂ ਕਿਚਨ ਆਉਂਦਾ ਹੈ, ਰਸੋਈ ਆਉਂਦੀ ਹੈ, ਭੋਜਨ ਬਣਾਉਂਦੇ ਹਾਂ ਸਰੀਰ ਲਈ, ਹਰ ਘਰ ਦੇ 2 ਫੁੱਟ ਜਗ੍ਹਾ ਤੇ ਕਮ ਸੇ ਕਮ ਇਤਨੀ ਹੋਵੇ, 4 ਫੁੱਟ ਜਿੱਥੇ ਬੈਠ ਕੇ ਚੌਕੜਾ ਮਾਰ ਕੇ ਵਾਹਿਗੁਰੂ ਵਾਹਿਗੁਰੂ ਮਨੁੱਖ ਜਪ ਸਕੇ, ਉਹ ਜਗ੍ਹਾ ਚਾਰਜ ਹੋ ਜਾਏਗੀ, ਉਸ ਜਗ੍ਹਾ ਵਿੱਚ ਬਰਕਤ ਪੈ ਜਾਏਗੀ। ਉਸ ਜਗ੍ਹਾ ਤੇ ਦੁਸ਼ਟ ਵੀ ਬੈਠੇਗਾ, ਉਹਦੇ ਮੂੰਹ ਆਰਾਮ ਨਿਕਲ ਜਾਏਗਾ, ਵਾਹਿਗੁਰੂ ਨਿਕਲ ਜਾਏਗਾ। ਇਸ ਤਰ੍ਹਾਂ ਤੁਸੀਂ ਕਰਕੇ ਜੋ ਹੈ ਦੇਖਣਾ। ਬਹੁਤ ਸਾਰਾ ਸਮਾਂ ਮੈਂ ਤੁਹਾਡਾ ਲੈ ਗਿਆ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਬਖਸ਼ਿਸ਼ ਕਰਨ, ਰਹਿਮਤ ਕਰਨ, ਜੋ ਕੁਛ ਆਪਨੇ ਸਰਵਨ ਕੀਤਾ, ਤੁਹਾਡੇ ਹਿਰਦੇ 'ਚ ਵਸੇ, ਜੋ ਮੈਂ ਤੁਹਾਨੂੰ ਸੁਣਾਇਆ ਮੇਰੇ ਹਿਰਦੇ 'ਚ ਵਸੇ।

ਮਿਣਦਾ ਜਪ ਤੁਹਾਨੂੰ 24 ਘੰਟੇ ਮਸਤੀ ਚ ਰੱਖੇਗਾ, ਸਰੂਰ ਦੇ ਚ ਰੱਖੇਗਾ, ਕਲ ਕਲੇਸ਼ ਤੋਂ ਬਚਾਵੇਗਾ, ਚਿੰਤਾਵਾਂ ਤੋਂ ਬਚਾਵੇਗਾ, ਫਿਜ਼ੂਲ ਦੀਆਂ ਠੋਕਰਾਂ ਤੋਂ ਬਚਾਵੇਗਾ, ਮਨ ਦੀ ਭਟਕਣ ਤੋਂ ਬਚਾਵੇਗਾ। ਤੋ ਸਿਰਫ 5 ਦਫਾ ਮੈਂ ਕਹਿੰਦਾ, ਕਿਉਂਕਿ ਗਲਾ ਮੇਰਾ ਖੁਸ਼ਕ ਹੋ ਚੱਲਿਆ। ਮੈਂ ਪਹਿਲੇ ਉਚਾਰਨ ਕਰਾਂਗਾ, ਬਾਅਦ ਵਿੱਚ ਤੁਸੀਂ, ਤੇ ਮੈਂ ਅਰਜ਼ ਕੀਤੀ ਜਿਵੇਂ ਘੜਿਆਲ ਦੀ ਆਵਾਜ਼ ਹੈ ਨਾ, ਤੋਨਾਕਾਰ ਇਸ ਤਰ੍ਹਾਂ ਕਰਨਾ।

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਰਾਜਨ ਮੈਂਗੋਜ਼ ਅਤੇ ਇੰਡੀਅਨ ਮੈਂਗੋਜ਼ ਹੁਣ ਫਰੂਟੀ ਕਹਿਣਾ ਦੀਆਂ ਸਾਰੀਆਂ ਲੋਕੇਸ਼ਨਸ ਤੇ ਅਵੇਲੇਬਲ ਹਨ। ਇਸ ਹਫਤੇ ਦੇ ਸਪੈਸ਼ਲ ਹਨ 28 ਮਈ ਤੋਂ 3 ਜੂਨ ਤੱਕ, ਧਨੀਏ ਦੀਆਂ 2 ਗੁੱਛੀਆਂ 1.25 ਨੂੰ, ਤਾਜ਼ਾ ਅਦਰਕ ਲਵੋ 98 ਸੈਂਟਸ ਨੂੰ ਪਾਉਂਡ, ਦੇਸੀ ਕਰੇਲੇ 1.88 ਨੂੰ ਪਾਉਂਡ ਅਤੇ ਪਾਲਕ 1.49 ਦੀ ਗੁੱਛੀ।
2: ਗੁਰਦਿਆਲ ਸਿੰਘ ਬਾਥਵਾ ਡੇਅਰੀ ਲੈ ਕੇ ਆਏ ਨੇ ਬਿਹਤਰੀਨ ਇਨਵੈਸਟਮੈਂਟ ਓਪਰਚੁਨਿਟੀ ਨੀਅਰ ਸਾਊਥ ਸਰੀ ਵਾਈਟ ਚੌਕ ਕਲੋਜ਼ ਟੂ ਦਾ ਬਾਰਡਰ ਵਿਦ ਅ ਕੰਬੀਨੇਸ਼ਨ ਆਫ ਹੋਮ ਐਂਡ ਬਿਜ਼ਨਸ। ਇਨਵੈਸਟ ਕਰੋ 8 ਏਕਰਸ ਅਤੇ 100,000 ਸਕੁਆਇਰ ਫੀਟ ਦੀ ਗ੍ਰੀਨ ਹਾਊਸ ਨਰਸਰੀ ਬਿਜ਼ਨਸ ਵਿੱਚ ਐਂਡ ਬੀ ਯੋਰ ਓਨ ਬਾਸ। ਤੁਹਾਡੀ ਅਤੇ ਤੁਹਾਡੀ ਫੈਮਿਲੀ ਲਈ ਸੁਨਹਿਰਾ ਮੌਕਾ, ਜਿਵੇਂ ਵਿੱਚ ਨਰਸਰੀ ਦੇ ਨਾਲ ਨਾਲ 5 ਬੈਡਰੂਮ ਹਾਊਸ, ਟੋਟਲੀ ਰੀਮਾਡਲ ਵਿਦ ਇੰਕਰਨ ਆਊਟਡੋਰ ਪੂਲ, ਰੀਟੇਲ ਸ਼ਾਪ, ਵੇਅਰ ਹਾਊਸ, ਪ੍ਰਾਈਵੇਟ ਸਪੇਸ ਅਤੇ ਹੋਰ ਵੀ ਬਹੁਤ ਕੁਝ। ਅੱਜ ਹੀ ਸੰਪਰਕ ਕਰੋ ਗੁਰਦਿਆਲ ਸਿੰਘ ਬਾਥ ਨੂੰ 604-351-5111।

ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਰਾਜਨ ਮੈਂਗੋਜ਼ ਅਤੇ ਇੰਡੀਅਨ ਮੈਂਗੋਜ਼ ਹੁਣ ਫਰੂਟੀ ਕਹਿਣਾ ਦੀਆਂ ਸਾਰੀਆਂ ਲੋਕੇਸ਼ਨਸ ਤੇ ਅਵੇਲੇਬਲ ਹਨ। ਇਸ ਹਫਤੇ ਦੇ ਸਪੈਸ਼ਲ ਹਨ 28 ਮਈ ਤੋਂ 3 ਜੂਨ ਤੱਕ। ਫਰੈਸ਼ ਰੈਗੂਲਰ ਓਕਰਾ ਲਵੋ 2.49 ਨੂੰ ਪਾਉਂਡ, 22 ਪਾਉਂਡ ਇੰਡੀਅਨ ਸਟਾਈਲ ਰੈੱਡ ਕੈਰਟਸ ਲਵੋ 18.99 ਦਾ ਬਾਕਸ, 30 ਪਾਉਂਡ ਤਾਜ਼ਾ ਅਦਰਕ ਲਵੋ 27.99 ਨੂੰ ਬਾਕਸ।

0: क्या वाकई परमात्मा समझ दे चाह जांदा है? कतई नहीं, कतई नहीं। अगर वो समझ दे चाह जांदा है तो मेरी समझ वड्डी है, परमात्मा वड्डा नहीं है। तू समरथ वड़ा मेरी मत थोरी ना। हे प्रभु तू ते सागर दी तरह है, मेरी अकल मेरी समझ ते एक छोटा जिहा प्याला है। ये प्याले दी सागर किस तरह आएगा? लेकिन एक समझ मिलती है कि समझ समझ के ए समझ मिलती है, हे प्रभु मैं तेनू नहीं समझ सकता, नहीं समझ सकता। क्यों? तू मेरी समझ तो वड्डा है। और समझ मुतासर हो जाती है, समझ प्रभावित हो जाती है, हिरदा याद करने लग पैंदा है। जिन्ने चिर तक साड़ी अकल परमात्मा तो प्रभावित नहीं, हिरदा याद नहीं कर सकता। वाहेगुरु वाहेगुरु जबान करती रहेगी, याद नहीं चलेगी, कुछ भी नहीं होगा। जो मेरी समझ दे च नहीं, नहीं है। क्या समझ दे च आ जांदा है? नहीं। समझ समझ के ए समझ मिलती है कि मैं तेनू नहीं समझ सकता, नहीं समझ सकता। मैं पढ़ रहा से एक दफा सुकरात दी आटो बायोग्राफी, उन्हें अपनी आप बीती लिखी है। कहिंदा है जद मैं छोटा जिहा बच्चा सी, बच्चियां नाल खेड़दा सी, मैं अक्सर डींगा मारदा सी, मैं सब कुछ जानना, सब कुछ जानना, तुसी कुछ भी पुछो ते मैं दसांगा। कहिंदा बच्चियां दा मैं लीडर बनिया होया सी, नेता बनिया होया सी, बच्चे मैथों भयभीत होंदे सन, बच्चे मेरा रोब मनदे सन, बच्चियां दा मैं मुखी। कहिंदा जद मैं जवान होया तो फिर मैं ए कहना शुरू कीता, कुछ ऐसा भी है जो मैं नहीं जानदा, नहीं जानदा, सारे सवालां दा जवाब नहीं देंगा, मैं सब कुछ नहीं जानदा। कहिंदा अज मैं बुढ़ा हो गया, ऐलानिया कहना कि मैं कुछ भी नहीं जानदा, मैं कुछ भी नहीं जानदा, मैं जान जान के ए जाने है कि मैं कुछ भी नहीं जानता, मैं कुछ भी नहीं जानता। गुरु नानक देव जी महाराज दा फरमान, सोई अजान कहे मैं जानिया, जानन हार न जाना छाना रे। ओही महामूरख है जेड़ा कहिंदे मैं सब कुछ जान ले, खाक जानेगा? ज्ञान दा ते सागर पिया बार, तेरी अकल प्याला किस तरह भरेगी? जिंदगी भर दी जानकारी मनुख दी इंज है जिवें सागर दे चो एक चम्मच पानी दी मिली, इस तो ज्यादा नहीं, इस तो ज्यादा नहीं। सोई अजान कहे मैं जानिया, जानन हार न छाना रे। परमात्मा दा रस उस दिन प्राप्त होंदा है कदों? जद मनुख इंद्रियां तो उच्चा उठदा है, उन्हों इंद्र जीत कहंदे ने, इन्हे जीत लिया इंद्रियां नूं। नास्तिक कहिंदे ने ऐसी कोई दुनिया ही नहीं है, ऐसा कोई रस ही नहीं है। क्यों? ऐसा शरीर नूं कोई होर इंद्र ही नहीं है। कुछ वेख के रस मिलेगा, कोई सुन के, कोई चक के रस मिलेगा, कुछ स्पर्श करके, कुछ सुन के, होर भी कोई रस है ऐसा शरीर रस मान सके कोई इंद्र ही नहीं है। बड़ी प्रबल दलील देंदे ने नास्तिक इस संबंध च, बहुत कुछ कहंदे ने। इस वास्ते ऐलानिया कहंदे पानी दी लोड़ है गुरबाणी दी नहीं, धन दी लोड़ है धर्म दी नहीं, पदार्थां दी लोड़ है परमात्मा दी नहीं। पदार्थां तो बिना जीवना बड़ा औखा है, परमात्मा तो बिना जी सकदे हैं। पानी तो बिना जीवना बड़ा औखा है, गुरबाणी तो बिना जी सकदे हैं। धन तो बिना जीवना बड़ा औखा है, धर्म तो बिना जी सकते हैं, इंज कहंदे ने। गुरु नानक देव जी महाराज कहंदे ने पानी ना मिलिया शरीर मरेगा, वाकई शरीर दा जीवना बड़ा औखा होगा, पर गुरबाणी नाल मन ना जुड़िया, सुरत ना जुड़ी, तो मनुख दे अंदर मनुखता मरेगी, इंसानियत मरेगा। मनुख ते जिंदा रहेगा पर पशुआं दी तरह, करतूत पशु की मानस जात। जिंदा ते रहेगा पशु दी तरह। जी सकदा है मनुख परमात्मा दी याद तो बिना पशुआं दी तरह जीवेगा। और उन्हां सारे पशुआं दा गुरु नानक ने बकायदा जिक्र कीता है, भगतां ने बकायदा जिक्र कीता है, बिन सिमरन जैसे सर्प अर जारी त्यों साकत जीवे नाम बिसारी। प्रभु नूं भुला के मनुख इस तरह जीवदा जिवें सप्प, सप दुध पींदा है, पानी पींदा है, होर तरह तरह की खुराक खांदा है, अंदर जहर वधदी है, ते जद सिर जहर नाल भर जाए तो डंग मारदा है। कहिंदे ने औखे ना होना, 97% सप्पां च जहर नहीं आउंदा, अगर मनुख दी किते डैथ हो जांदी है तो बह करके आउंदी है, 3% सप्प ने जिन्हां च जहर आउंदा है। पता है धार्मिक ज्ञानी की कहिंदे ने, कोई 1% मनुख हो सकदा है जिहदे मन दे जहर ना होवे, बाकी मनुख जहर नाल भरे हुए ने, ईरखा नाल भरे हुए ने, दुश्मनी नाल भरे हुए ने, बदले दी भावना नाल भरे हुए ने, हंकार नाल भरे हुए ने, दुराचार नाल भरे हुए ने। कोई 1 होवेगा जो जहरीला ना होवे, बाकी ते सब जहरीले ने। 97% सप जहरीले नहीं होंदे। दूसरा, सप दा डंगया होया शायद बच भी जाए, बंदे दे डंगे हुए ते बचदे भी कोई नहीं, ये भी मैं अर्ज कर दें। 2.5 करोड़ बंदियां दा कातल है हिटलर, ते 3 करोड़ नूं मार के ते 3 करोड़ नूं उजाड़ के चाइना दे माओसे तुंग ने क्रांति लियांदी सी। कोई सप 3 करोड़ बंदे मार सकदा है? सप डंग मारे उदी जहर खत्म हो जाती है, फिर 15-20 दिन लगनगे जहर बनते हैं। मनुख ते मुल्कां दे मुल्क उजाड़ के भी उदी जहर खत्म नहीं आती, जहरीला बड़ी जहर, मनुख इतना जहरीला। बिन सिमरन जैसे सर्प अरजारी त्यों साकत जीवे नाम बिसारी। बिन सिमरन धिग कर्म करास काक बटन बिष्टा में वास। सिमरन तो बिना मनुख इंज जीवदा सुभाव करके सुरत करके मन करके जैसे कौआ। कौआ दी बोल बड़े कुरखत ने ते कवे दे मूंह च गंदगी आउंदी है। कौआ कहां कपूर चढ़ा है, जो फिक्का बोले और गंदा बोले ये ते कौवे दी फितरत है। अब सुन के हैरान होगे, 10 पाप मनदे ने, जीवन भर रिपीट आउंदे ने, हजारां लखां बन जांदे ने, ते 10 पापां दे चों 4 पाप जबान दे ने, 3 पाप मन दे ने, 3 पाप तन दे ने। इस तरह 10 दोख मन दे ने। भारत दे ऋषि मुनि और गुरु नानक देव जी महाराज ने बकायदा जिक्र कीता है, 10 पुरब सदा दसाहरा। परमात्मा दा नां ही 10 पुरबां वर्गा पुरब है, जो 10 दोखां नूं हर देंदा है, मिटा देंदा है, दसाहरा। 10 दोख केड़े ने, 10 पाप केड़े ने? 4 पाप जबान दे, 3 पाप मन दे, 3 पाप तन दे। 4 पाप जबान दे केड़े? प्रथम, मिथ्या बोलना, झूठ बोलना। दूसरा, व्यर्थ बोलना, वे फिजूल दी गपशप, एवें सिर खपाई व्यर्थ बोलना। तीसरा, फिक्का बोलना। चौथा, कौड़ा बोलना, जहरीला बोलना। ये 4 पाप जबान देने, 3 पाप मन देने, किसे दे तन बारे बुरा सोचना, किसे दे धन बारे बुरा सोचना, और इसे तरीके दे नाल किसे दे माल असबाब बारे बुरा सोचना, जान बारे बुरा सोचना, माल बारे बुरा सोचना, किसी की इज्जत आबरू बारे बुरा सोचना, असमत बारे बुरा सोचना। सारी दुनिया दे खतरा भी 3 तल ते आउंदा, चौथा कोई खतरा नहीं आउंदा। अगर कोई मनुख आखे ना मैं खतरे च हां, तो जान नू खतरा होवेगा, ते जे जान नू खतरा नहीं ते माल नू खतरा होवेगा, ते जे माल नू नहीं ते इज्जत आबरू नू खतरा होवेगा, होर की खतरा आउंदा? होर कोई खतरा नहीं आउंदा। खतरा ए 3 तल ते आउंदा, और कोई खतरा नहीं आता। जान नू खतरा, माल नू खतरा, इज्जत आबरू असमत नू खतरा। ਮਨ ਦੇ ਤਿੰਨ ਪਾਪ ਇਹ ਕਿਸੇ ਦੀ ਜਾਨ ਬਾਰੇ ਬੁਰਾ ਸੋਚਣਾ, ਕਿਸੇ ਦੇ ਮਾਲ ਬਾਰੇ ਬੁਰਾ ਸੋਚਣਾ, ਕਿਸੇ ਦੀ ਇੱਜ਼ਤ ਆਬਰੂ ਬਾਰੇ ਬੁਰਾ ਸੋਚਣਾ ਤੇ ਬੁਰਾ ਸੋਚਣ ਦੀ ਖੁੱਲ ਹੈ ਕਿਸੇ ਵਕਤ ਫਿਰ ਮੈਂ ਇਸਦਾ ਖੁਲਾਸਾ ਕਰਾਂਗਾ। ਇਹ ਤਿੰਨ ਪਾਪ ਮਨ ਦੇ ਨੇ ਤੇ ਤਿੰਨ ਪਾਪ ਤਨ ਦੇ ਨੇ। ਕਿਸੇ ਦੀ ਜਾਨ ਖੋ ਲੈਣੀ, ਕਿਸੇ ਦਾ ਮਾਲ ਖੋ ਲੈਣਾ, ਕਿਸੇ ਦੀ ਇੱਜ਼ਤ ਆਬਰੂ ਲੁੱਟ ਲੈਣੀ, ਇਸ ਤਰ੍ਹਾਂ ਇਹ ਦਸ ਪਾਪ ਬਣਦੇ ਨੇ, ਦਸ ਦੋਖ ਬਣਦੇ ਨੇ, ਜਿਹਦੇ ਚ ਚਾਰ ਦੋਖ ਜ਼ਬਾਨ ਦੇ ਨੇ, ਚਾਰ ਪਾਪ ਜ਼ਬਾਨ ਦੇ ਨੇ, ਰਸਨਾ ਦੇ ਨੇ। ਮਹਾਰਾਜ ਕਹਿੰਦੇ ਨੇ ਜੋ ਫਿੱਕਾ ਪਿਆ ਬੋਲਦਾ, ਕੌੜਾ ਪਿਆ ਬੋਲਦਾ, ਗੰਦਾ ਪਿਆ ਬੋਲਦਾ, ਇਹਨੂੰ ਮਨੁੱਖ ਆਖੋਗੇ ਤੇ ਕਹੂਆ ਕਾਂ ਹੈ, ਕਹੂਆ ਕਹਾਂ ਕਪੂਰ ਚਰਾ ਹੈ। ਬਿਨ ਸਿਮਰਨ ਕੂ ਕਰ ਵਹਿ ਕਾਮ, ਸਾਕਤ ਬੇਸਵਾ ਪੂਤ ਨੇ ਨਾਮ। ਸਿਮਰਨ ਤੋਂ ਬਿਨਾਂ ਮਨੁੱਖ ਇੰਜ ਜੀਵਦਾ ਜਿਵੇਂ ਕੁੱਤਾ। ਇਹ ਸਤਿਗੁਰਾਂ ਦੀ ਬਾਣੀ ਦੇ ਵਾਕ, ਕਿਉਂ ਕੁੱਤੇ ਨੂੰ ਕੁੱਤਾ ਨਹੀਂ ਚੰਗਾ ਲੱਗਦਾ ਔਰ ਅਕਸਰ ਕੁੱਤਾ ਕੁੱਤੇ ਤੇ ਭੌਂਕਦਾ। ਮਨੁੱਖ ਨੂੰ ਮਨੁੱਖ ਹੀ ਨਾ ਚੰਗਾ ਲੱਗੇ ਤੇ ਮਨੁੱਖ ਮਨੁੱਖ ਨਾਲ ਗਿਰਨਾ ਕਰੇ, ਨਫ਼ਰਤ ਕਰੇ, ਕਿਸੇ ਵੀ ਤਲ ਤੇ ਕਰੇ, ਇਹ ਕੁੱਕਰ ਬਿਰਤੀ ਹੈ, ਕੁੱਤੇ ਦੀ ਬਿਰਤੀ ਹੈ। ਬਿਨ ਸਿਮਰਨ ਭੈ ਕੂਕਰ ਕਾਮ, ਸਾਕਤ ਬੇਸਵਾ ਪੋਤ ਨੇ ਨਾਮ। ਵੈਸ਼ਿਆ ਦਾ ਪੁੱਤਰ, ਗਨਕਾ ਦੀ ਔਲਾਦ, ਆਪਣੀ ਵਲਦੀਅਤ ਕੀ ਲਿਖਾਵੇ, ਪਿਤਾ ਦਾ ਨਾਂ ਕੀ ਲਿਖਾਵੇ, ਕਿਉਂਕਿ ਪਿਓ ਦੇ ਨਾਂ ਦਾ ਕੋਈ ਪਤਾ ਨਹੀਂ। ਵੈਸ਼ਿਆ ਦਾ ਪੁੱਤਰ, ਸਮਾਜ ਦੇ ਚ ਉਸ ਨੂੰ ਟਿਕਾਣਾ ਨਹੀਂ ਮਿਲਦਾ, ਸਮਾਜ ਦੀ ਨਜ਼ਰਾਂ ਚ ਉਹ ਗਿਰਦਾ ਹੈ, ਕਿਉਂਕਿ ਮਨੁੱਖੀ ਸਮਾਜ ਦਾ ਢਾਂਚਾ ਐਸਾ ਹੈ। ਮਹਾਰਾਜ ਕਹਿੰਦੇ ਨੇ ਜੋ ਆਪਣੇ ਸਰੀਰਕ ਪਿਤਾ ਦਾ ਨਾਮ ਨਹੀਂ ਦੱਸ ਸਕਦਾ ਉਹਨੂੰ ਵੈਸ਼ਿਆ ਦਾ ਪੁੱਤਰ ਕਹਿੰਦੇ ਹੋ, ਔਰ ਸਮਾਜ ਦੇ ਚ ਉਸਨੂੰ ਥਾਂ ਨਹੀਂ ਮਿਲਦਾ। ਅਸਲੀ ਵੈਸ਼ਿਆ ਦਾ ਪੁੱਤਰ ਉਹ ਹੈ ਜਿਹਨੂੰ ਪਰਮਾਤਮਾ ਦਾ ਗਿਆਨ ਨਹੀਂ ਹੈ, ਜੋ ਜਗਤ ਪਿਤਾ ਦਾ ਬੋਧ ਨਹੀਂ ਰੱਖਦਾ। ਪਿਤਾ ਦੀ ਗੋਦ ਦੇ ਚੋਂ ਜਦ ਧਰੁਵ ਨੂੰ ਉਠਾ ਕੇ ਪਰੇ ਮਾਰਿਆ ਗਿਆ, ਮਤਰੇਈ ਮਾਂ ਨੇ ਪਰੇ ਮਾਰਿਆ, ਆਪਣੀ ਮਾਂ ਕੋਲ ਜਾ ਕੇ ਰੋਂਦਾ ਹੈ, ਤੂੰ ਸੁਮਾਣੀ ਹੈ ਕਿ ਸਰੀਤਾ ਮੁਖਤਸਰ, ਤੂੰ ਮਹਾਰਾਣੀ ਹੈ ਕਿ ਗੋਲੀ ਹੈ ਇੱਥੋਂ ਦੀ, ਮੈਂ ਪਿਓ ਦੀ ਗੋਦ ਚ ਨਹੀਂ ਬੈਠ ਸਕਦਾ, ਮੈਨੂੰ ਪਕੜ ਕੇ ਬਾਹਰ ਸੁੱਟਿਆ ਗਿਆ। ਮਾਂ ਭਗਤਣੀ ਸੀ, ਕਹਿਣ ਲੱਗੀ ਕੋਈ ਗੱਲ ਨਹੀਂ, ਤੂੰ ਪਰਮਾਤਮਾ ਦਾ ਨਾਮ ਜਪ, ਤੈਨੂੰ ਜਗਤ ਪਿਤਾ ਦੀ ਗੋਦ ਨਸੀਬ ਹੋਏਗੀ, ਕੋਈ ਉਠਾ ਨਹੀਂ ਸਕੇਗਾ, ਹਮੇਸ਼ਾ ਦਾ ਸਿੰਘਾਸਣ ਤੈਨੂੰ ਮਿਲੇਗਾ। ਇਹ ਪ੍ਰੇਰਣਾ ਮਾਂ ਨੇ ਦਿੱਤੀ। ਪਰਮੇਸ਼ਰ ਆਰਾਧੀਏ ਜਿੱਦੋਂ ਹੋਈਏ ਪਤਤ ਪੁਨੀਤਾ, ਜਿਹਨੂੰ ਜਗਤ ਪਿਤਾ ਦਾ ਨਹੀਂ ਪਤਾ ਉਹ ਵੈਸ਼ਿਆ ਦਾ ਪੁੱਤਰ ਹੈ। ਤੂੰ ਮੈਂ ਫਿਰ ਅਰਜ਼ ਕਰਾਂ, ਧਨ ਤਨ ਵਾਸਤੇ ਚਾਹੀਦਾ, ਧਰਮ ਮਨ ਦੀ ਲੋੜ ਹੈ, ਤਨ ਦੀ ਲੋੜ ਨਹੀਂ ਹੈ, ਤਨ ਧਰਮ ਤੋਂ ਬਿਨਾਂ ਜੀ ਸਕਦਾ। ਪਾਣੀ ਤਨ ਦੀ ਲੋੜ ਹੈ, ਗੁਰਬਾਣੀ ਮਨ ਦੀ ਲੋੜ ਹੈ, ਇਹ ਤਨ ਦੀ ਲੋੜ ਨਹੀਂ ਹੈ ਗੁਰਬਾਣੀ। ਗੁਰਬਾਣੀ ਦਾ ਜਪ ਕਰੋ, ਤੁਹਾਨੂੰ ਕੋਈ ਅੱਖਾਂ ਦਾ ਰਸ ਮਿਲ ਜਾਏ, ਜ਼ਬਾਨ ਦਾ ਰਸ ਮਿਲ ਜਾਏ, ਨਹੀਂ, ਮਨ ਦੀ ਲੋੜ ਹੈ। ਧਨ ਕਮਾਉਣ ਵਾਸਤੇ ਬਾਹਰ ਭਜਣਾ ਪਏਗਾ, ਧਰਮ ਕਮਾਉਣ ਵਾਸਤੇ ਅੰਦਰ ਪ੍ਰਵੇਸ਼ ਕਰਨਾ ਪਏਗਾ। ਇਸੇ ਨੂੰ ਧਿਆਨ ਸਾਧਨਾ ਕਹਿੰਦੇ ਨੇ। ਜੋ ਬਾਹਰ ਧਰਮ ਲਵੇ, ਗੁਰਬਾਣੀ ਕਹਿੰਦੀ ਹੈ ਬਾਹਰ ਟੋਲੇ ਸੋ ਭਰਮ ਬੁਲਾਏ, ਤੇ ਜੋ ਅੰਦਰ ਧਨ ਲੱਭੇਗਾ ਉਹ ਵੀ ਭਰਮ ਦੇ ਚ ਹੈ। ਲੋਕ ਸੁਹੇਲਾ ਆਉਂਦਾ ਪਦਾਰਥਾਂ ਨਾਲ, ਪਰ ਲੋਕ ਸੁਹੇਲਾ ਆਉਂਦਾ ਪਰਮਾਤਮਾ ਨਾਲ। ਪਦਾਰਥ ਬਹੁਤ ਨੇ, ਇਹ ਬਾਹਰੋਂ ਮਾਲਾ ਮਾਲ ਹੈ, ਅੰਦਰੋਂ ਕੰਗਾਲ ਹੈ, ਕੰਗਾਲ ਹੈ। ਤੇ ਦੁਨੀਆਂ ਵਿਚ ਐਸੇ ਵੀ ਹੋਏ ਨੇ ਜੋ ਅੰਦਰੋਂ ਮਾਲਾ ਮਾਲ ਸਨ, ਬਾਹਰੋਂ ਕੰਗਾਲ ਸਨ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿ ਰਹੇ ਨੇ, ਸੇ ਨੰਗੇ ਨੈ ਨੰਗ, ਭੁੱਖੇ ਲੱਖ ਨਾ ਭੁੱਖਿਆ, ਦੁੱਖੇ ਕੋੜ ਨਾ ਦੁੱਖ ਨਾਨਕ, ਪਿਰੇ ਪਖੰਦੋ ਸੁਭਦਿਸ਼ਟ। ਭਾਵੇਂ ਨੰਗੇ ਸਨ ਫਿਰ ਵੀ ਨੰਗੇ ਨਹੀਂ, ਭਾਵੇਂ ਦੁਖੀ ਸਨ ਫਿਰ ਵੀ ਦੁਖੀ ਨਹੀਂ ਨੇ। ਭਾਵੇਂ ਮੁਫਲਿਸ ਸਨ, ਫਿਰ ਵੀ ਮੁਫਲਿਸ ਨਹੀਂ ਉਹ ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ, ਕਿਉਂਕਿ ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ। ਸੁਖ ਸਮੂਹਾ ਭੋਗ ਭੂਮ ਸਵਾਈ ਕੋਦਣੀ, ਨਾਨਕ ਹੱਬੋ ਰੋਗ ਮ੍ਰਿਤਕ ਨਾਮ ਵੀ ਹੋਣਿਆ। ਦੋ ਮਿੰਟ ਮੈਂ ਹੋਰ ਲਵਾਂ ਤੇ ਸਮਾਪਤੀ ਕਰਾਂ। ਸਾਰੀ ਦੁਨੀਆਂ ਦੇ ਧਨ ਵੱਧਦਾ ਜਾ ਰਿਹਾ, ਸਾਰੀ ਦੁਨੀਆਂ ਦੇ ਧਰਮ ਘਟਦਾ ਜਾ ਰਿਹਾ। ਘਰ ਘਰ ਦੇ ਧਨ ਮੌਜੂਦ ਹੈ, ਘਰ ਘਰ ਦੇ ਅਧਰਮ ਮੌਜੂਦ ਹੈ, ਧਰਮ ਕੋਈ ਨਹੀਂ। ਕਾਰਨ, ਧਨ ਪਿਤਾ ਦਾ ਪੁੱਤਰ ਨੂੰ ਮਿਲ ਸਕਦਾ, ਪਤੀ ਦਾ ਪਤਨੀ ਨੂੰ ਮਿਲ ਸਕਦਾ, ਪਤਨੀ ਦਾ ਪਤੀ ਨੂੰ ਮਿਲ ਸਕਦਾ, ਧਨ ਦਾਦੇ ਦਾ ਪੋਤਰੇ ਨੂੰ ਮਿਲ ਸਕਦਾ, ਭਰਾ ਦਾ ਭਰਾ ਨੂੰ ਮਿਲ ਸਕਦਾ। ਧਰਮ ਆਪ ਕਮਾਉਣਾ ਪੈਂਦਾ, ਆਪ ਕਮਾਉਣਾ ਪੈਂਦਾ। ਇਸ ਵਾਸਤੇ ਬੜੇ ਬੜੇ ਧਾਰਮਿਕ ਲੋਕਾਂ ਦੇ ਘਰ ਵੀ ਅਧਾਰਮਿਕ ਪੁੱਤਰ ਪੈਦਾ ਹੋਏ ਨੇ। ਬਾਬਾ ਪ੍ਰਿਥੀ ਚੰਦ ਗੁਰੂ ਰਾਮਦਾਸ ਜੀ ਦੀ ਔਲਾਦ ਨੇ, ਸਾਰੀ ਜ਼ਿੰਦਗੀ ਗੁਰੂ ਰਾਮਦਾਸ ਜੀ ਨਾਲ ਝਗੜਦੇ ਰਹੇ, ਬਾਅਦ ਵਿੱਚ ਗੁਰੂ ਅਰਜਨ ਦੇਵ ਜੀ ਨਾਲ, ਜਹਾਂਗੀਰ ਦੇ ਕੰਨ ਵੜਦੇ ਰਹੇ। ਬਾਬਾ ਪ੍ਰਿਥੀ ਚੰਦ ਗੁਰੂ ਰਾਮਦਾਸ ਜੀ ਦੀ ਔਲਾਦ ਤੇ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਨੇ, ਕਾਹੇ ਪੂਤ ਜਗਰਤ ਹੋ ਸੰਗ ਬਾਪ, ਜਿਨਕੇ ਜਨੇ ਬਡੀਰੇ ਤੁਮ ਹੋ ਤਿੰਨ ਸਿਉ ਜਗਰਤ ਪਾਪ। ਇਹ ਕਿਉਂ ਪਾਪ ਕਰਦਾ, ਸਾਰਾ ਦਿਨ ਲੜਦਾ। ਪਿਤਾ ਗੁਰੂ ਨਾਨਕ ਦੀ ਗੱਦੀ ਦਾ ਵਾਰਸ, ਵਕਤ ਦਾ ਅਵਤਾਰੀ, ਪੁਰਸ਼ ਪੁੱਤਰ ਅਧਾਰਮਿਕ। ਦੂਸਰੇ ਪਾਸੇ ਦੇਖੋ, ਪੁੱਤਰ ਧਾਰਮਿਕ ਹੈ ਪ੍ਰਹਿਲਾਦ, ਪਿਤਾ ਬਿਲਕੁਲ ਸ਼ੈਤਾਨ ਹਰਨਾਕਸ਼ ਜ਼ਾਲਮ। ਬੜੀ ਕੋਸ਼ਿਸ਼ ਸੀ ਪ੍ਰਹਿਲਾਦ ਦੀ, ਜਿਹੜਾ ਰਸ ਮੇਰੇ ਕੋਲ ਹੈ ਮੇਰੇ ਪਿਓ ਕੋਲ ਵੀ ਹੋਵੇ, ਪਰ ਨਹੀਂ। ਬੜੀ ਕੋਸ਼ਿਸ਼ ਸੀ ਗੁਰੂ ਰਾਮਦਾਸ ਜੀ ਮਹਾਰਾਜ ਦੀ, ਬਾਬਾ ਪ੍ਰਿਥੀ ਚੰਦ ਠੀਕ ਹੋਵੇ, ਪਰ ਨਹੀਂ। ਤ੍ਰਿਲੋਚਨ ਧਾਰਮਿਕ ਸੀ, ਉਹਦੀ ਪਤਨੀ ਧਾਰਮਿਕ ਨਹੀਂ ਹੈ, ਲੰਬਾ ਚੌੜਾ ਖੁਲਾਸਾ ਕਰਨ ਦਾ ਵਕਤ ਨਹੀਂ ਹੈ। ਮੀਰਾ ਧਾਰਮਿਕ ਸੀ, ਉਹਦਾ ਪਤੀ ਚਿਤੌੜਗੜ੍ਹ ਦਾ ਰਾਣਾ ਧਾਰਮਿਕ ਨਹੀਂ, ਉਹਨੇ ਘਰੋਂ ਕੱਢ ਦਿੱਤਾ ਸੀ। ਧਰਮ ਨਿੱਜੀ ਦੌਲਤ ਹੈ, ਦੂਜੇ ਦਾ ਕਮਾਇਆ ਹੋਇਆ ਨਹੀਂ ਮਿਲਦਾ। ਜਿਸੇ ਮੈਂ ਆਪਣੀ ਅੱਖਾਂ ਨਾਲ ਵੇਖ ਸਕਦਾ, ਦੂਜੇ ਦੀ ਅੱਖਾਂ ਨਾਲ ਨਹੀਂ। ਭਾਵੇਂ ਮਮਤਾ ਦੀ ਮਾਰੀ ਹੋਈ ਕਿਤਨੀ ਮਾਂ ਕਿਉਂ ਨਾ ਹੋਵੇ, ਤੇ ਅੰਧੇ ਬੱਚੇ ਨੂੰ ਆਖੇ ਤੂੰ ਮੇਰੀ ਅੱਖਾਂ ਨਾਲ ਵੇਖ, ਕਿਸ ਤਰ੍ਹਾਂ ਵੇਖੇਗਾ? ਵੇਖਣ ਵਾਸਤੇ ਆਪਣੀ ਅੱਖਾਂ ਚਾਹੀਦੀਆਂ, ਸੁਣਨ ਵਾਸਤੇ ਆਪਣੇ ਕੰਨ ਚਾਹੀਦੇ ਨੇ, ਰਸ ਮਾਣਨ ਵਾਸਤੇ ਆਪਣੀ ਜ਼ਬਾਨ ਚਾਹੀਦੀ ਹੈ। ਖੁਦ ਭੋਜਨ ਖਾਵਾਂਗੇ ਤੇ ਭੁੱਖ ਮਿਟਦੀ ਹੈ, ਕਿਸੇ ਦੇ ਖਾਣ ਦੇ ਨਾਲ ਨਹੀਂ ਹੈ। ਖੁਦ ਭਜਨ ਕਰਾਂਗੇ ਤੇ ਆਤਮਕ ਆਨੰਦ ਮਿਲੇਗਾ, ਨਹੀਂ ਤੇ ਨਹੀਂ ਮਿਲਦਾ। ਕਿਸੇ ਦੇ ਜਪਣ ਨਾਲ ਨਹੀਂ ਮਿਲਦਾ, ਕਿਸੇ ਦੇ ਪਾਠ ਕਰਨ ਨਾਲ ਨਹੀਂ ਮਿਲਦਾ, ਖੁਦ ਕਰਨਾ ਪਏਗਾ। ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ। ਮਨੁੱਖ ਦੀ ਆਦਤ ਐਸੀ ਬਣ ਗਈ ਹੈ ਕਿ ਧਨ ਨਾਲ ਬਹੁਤ ਕੁਛ ਮਿਲ ਜਾਂਦਾ ਹੈ, ਸ਼ਾਇਦ ਧਰਮ ਵੀ ਮਿਲ ਜਾਏ, ਕਥਾ ਹੀ ਨਹੀਂ। ਮਕਾਨ ਮਿਲ ਜਾਏਗਾ, ਬਾਜ਼ਾਰ ਦੇ ਭੋਜਨ ਮਿਲ ਜਾਏਗਾ, ਹੋਟਲਾਂ ਤੋਂ ਰੇਡੀਮੇਡ ਕੱਪੜੇ ਮਿਲ ਜਾਣਗੇ, ਬਹੁਤ ਕੁਛ ਮਿਲ ਜਾਏਗਾ। ਰੇਡੀਮੇਡ ਭਜਨ ਨਹੀਂ ਮਿਲੇਗਾ, ਖੁਦ ਕਰਨਾ ਪਏਗਾ। ਜੈਸੇ ਮੈਂ ਫਿਰ ਅਰਜ਼ ਕਰਾਂ, ਮੈਂ ਭੋਜਨ ਛਕਾਂ ਤਾਂ ਮੇਰੀ ਭੁੱਖ ਮਿਟੇਗੀ, ਵਰਨਾ ਨਹੀਂ। ਮੈਂ ਭਜਨ ਕਰਾਂ ਤਾਂ ਆਤਮਕ ਆਨੰਦ ਮਿਲੇਗਾ, ਕਿਸੇ ਦੇ ਕਰਨ ਨਾਲ ਨਹੀਂ। ਸਤਸੰਗ ਤੋਂ ਤੇ ਗੁਰਬਾਣੀ ਤੋਂ ਇਹ ਪ੍ਰੇਰਣਾ ਲੈਣੀ ਹੈ ਕਿ ਅੰਦਰੋਂ ਮਾਲਾ ਮਾਲ ਹੋਈ ਹੈ। ਇਹ ਦੌਲਤ ਅੰਦਰ ਲੱਭਣੀ ਪਏਗੀ। ਤੂੰ ਪਾਤਸ਼ਾਹ ਦੀ ਬਾਣੀ ਕਹਿੰਦੀ, ਇਸ ਮਨ ਕੋ ਕੋਈ ਖੋਜੋ ਭਾਈ, ਮਨ ਖੋਜਤ ਨਾਮ ਨੌ ਨਿਰਪਾਈ। ਖੋਜ ਕਿਵੇਂ ਕਰੀਏ ਤੇ ਇਹਦੇ ਚੋਂ ਨਾਮ ਰਤਨ ਕਿਵੇਂ ਪਦਾਰਥ ਜੋ ਹੈ ਪੈਦਾ ਕਰੀਏ, ਪ੍ਰਾਪਤ ਕਰੀਏ। ਇਸ ਮਨ ਕੋ ਕੋਈ ਖੋਜੋ ਭਾਈ, ਮਨ ਖੋਜਤ ਨਾਮ ਨੌ ਨਿਰਪਾ ਕਰਕੇ ਕਹਿੰਦੇ ਨੇ, ਐ ਭਾਈ ਖੋਜ ਕਰ ਆਪਣੇ ਮਨ ਦੀ। ਮਨ ਦੀ ਖੋਜ ਕਰੀਏ ਤੇ ਫਿਰ ਕੀ ਲੱਭੇਗਾ? ਮਨ ਖੋਜਤ ਨਾਮ ਨੌ ਨਿਦ ਪਾਈ। ਨੌ ਨਿਦ ਜੋ ਪਰਮਾਤਮਾ ਦਾ ਨਾਮ ਹੈ ਉਹਦੀ ਪ੍ਰਾਪਤੀ ਹੋ ਜਾਏਗੀ। ਨੌ ਨਿਦ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਬਿਸਰਾਮ। ਇਹ ਬਾਹਰੋਂ ਨਹੀਂ ਲੱਭੇਗਾ। ਦੁਨੀਆਂ ਦਾ ਸਭ ਤੋਂ ਬਾਰੀਕ ਮਜ਼ਮੂਨ ਹੈ ਕਿ ਪਰਮਾਤਮਾ। ਦੁਨੀਆਂ ਦਾ ਸਭ ਤੋਂ ਬਾਰੀਕ ਕੰਮ ਤੇ ਔਖਾ ਕੰਮ ਕੀ ਹੈ? ਆਪਣੇ ਮਨ ਦੇ ਚੋਂ ਪਰਮਾਤਮਾ ਲੱਭਣਾ। ਇਸ ਤੋਂ ਜ਼ਿਆਦਾ ਹੋਰ ਕੋਈ ਨਹੀਂ। सब तो सियाणा मनुख कौन है जिन्हें मन देचो परमात्मा नु लभ लिया, और मूर्खा तो मूर्ख कौन है जिड़ा इस तो इनकारी है। मूर्खा सिर मूर्ख है जे मन्ने ना ही ना, महाराज इंज कहंदे ने। वो महान सियाणा मनुख है जिसने अपने मन देचो परम आनंद लभ लिया, ये परम रस लभ लिया, इस नु किवें लभ सकीए, मैं लड़ीवार विचार थोड़े सामने रखनी है ताकि कुछ बुनियादी गल्लां दी सांझ होवे। एवें कर्म कांड सारी जिंदगी ना चलदा रहे, एवें जीवन व्यर्थ दे विच जो है ना जाए। ये जीवन मिले परमात्मा दी प्राप्ति वास्ते। बाकी इंद्रियां दे रस ते पशु भी मानदे रहिंदे ने, और उस दी निंदा भी नहीं है। वो सिर्फ शरीर वास्ते, मन वास्ते नहीं है। इस वास्ते सारी दुनिया दे तन दे सुख वधदे जा रहे, मन दा दुख वधदा जा रहा है। सारी दुनिया दे तन तंदुरुस्त आउंदा जा रहे, मानसिक रोग वधदे जा रहे। मैं ते पढ़ के हैरान होया, सुन के भी हैरान होया कि नौ बंदियां तो बाद हर दसवां अमेरिकन पागल है या पागल होने की हालत विच है। हद हो गई, दुनिया का सब तो संपन्न देश ते सब तो पागलां की तादाद उत्थे ही है। दुनिया का सब तो अमीर देश सब तो ज्यादा खुदकशी भी उत्थे, सुसाइड उत्थे करते ने, आत्महत्या उत्थे है। कारण बारों माला माल हो गए, अंदरों कंगाल हो गए। बारों सुखी हो गए, अंदरों दुखी हो गए। बारों सियाने हो गए, अंदरों महामूरख हो गए। तो अंदर दी जिंदगी बेजार, उस बेजारी च जीवना औखा हो गया। दिमागी संतुलन डावां डोल हो जांदा है। इस अंदर दी दुनिया दे च उस परम रस नूं, परम आनंद नूं किवें प्राप्त करिए, समय सिर आरंभ करके समय सिर समाप्ति कर देंगा। मैं फिर अर्ज करा, कथा किसी थां तो शुरू करनी पैंदी, किधरे समाप्त करनी पैंदी। शुरू दे बोल पल्ले ना पाए वन तो फिर कुछ नहीं पड़ेगा। इस वास्ते जेड़ा समा निर्धारित होवे उस समय आप पहुंच जाओ। एक मिनट दस पहले समाप्ति कर दिता करेगा। उम्मीद है आप इतनी बेनती प्रवान करोगे। सारिया का हार्दिक तौर ते धन्यवाद। बोल चुगदी शमा। वाहेगुरु जी का खालसा।
1: You're listening to KRPI 1550 Radio, Ferndale, Washington.
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਰਾਜਨ ਮੈਂਗੋਜ਼ ਅਤੇ ਇੰਡੀਅਨ ਮੈਂਗੋਜ਼ ਹੁਣ ਫਰੂਟੀ ਕਹਿਣਾ ਦੀਆਂ ਸਾਰੀਆਂ ਲੋਕੇਸ਼ਨਸ ਤੇ ਅਵੇਲੇਬਲ ਹਨ। ਇਸ ਹਫਤੇ ਦੇ ਸਪੈਸ਼ਲ ਹਨ 28 ਮਈ ਤੋਂ 3 ਜੂਨ ਤੱਕ। ਫਰੈਸ਼ ਰੈਗੂਲਰ ਓਕਰਾ ਲਵੋ 2.49 ਨੂੰ ਪਾਉਂਡ, ਲਾਲ ਗੰਡੇ 25 ਪਾਉਂਡ ਦਾ ਬੈਗ 15.98 ਦਾ, ਵੱਡਾ ਸਾਈਜ਼ ਗੋਭੀ ਦਾ ਫੁੱਲ 2.98 ਨੂੰ ਈਚ, ਅਤੇ ਇੰਡੀਅਨ ਸਟਾਈਲ ਕੈਰਟਸ ਲਵੋ 88 ਸੈਂਟਸ ਨੂੰ ਪਾਉਂਡ।
1: You're listening to KRPI 1550 Radio, Ferndale, Washington.
3: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਸੰਤ ਮਸਕੀਨ ਜੀ, ਭਾਈ ਪਿੰਦਰਪਾਲ ਜੀ, ਭਾਈ ਠਾਕੁਰ ਸਿੰਘ ਅਤੇ ਕਈ ਹੋਰ ਗਿਆਨੀ ਤੇ ਮਹਾਕਵੀਆਂ ਦੀਆਂ ਕਥਾਵਾਂ ਸੁਣਨ ਵਾਸਤੇ ਟਿਊਨ ਇਨ ਕਰੋ 1550 AM ਰੇਡੀਓ ਸਟੇਸ਼ਨ।
4: Family Care Pharmacy
5: पूरे BC ਵਿੱਚ homeopathic ਦਵਾਈਆਂ ਚ ਨੰਬਰ 1।
4: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ ਸਪਲੀਮੈਂਟਸ, ਹਰਬਲਸ ਅਤੇ homeopathic ਪ੍ਰੋਡਕਟਸ ਲੈ ਸਕਦੇ ਹੋ।
5: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
4: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
5: ਫ੍ਰੀ ਬਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
6: 3 ਲੋਕੇਸ਼ਨਸ ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
4: ਜਾਂ ਕਾਲ ਕਿਰਨ ਐਟ 604-581-1900।

0: listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਰਾਜਨ ਮੈਂਗੋਜ਼ ਅਤੇ ਇੰਡੀਅਨ ਮੈਂਗੋਜ਼ ਹੁਣ ਫਰੂਟੀ ਕਹਿਣਾ ਦੀਆਂ ਸਾਰੀਆਂ ਲੋਕੇਸ਼ਨਸ ਤੇ ਅਵੇਲੇਬਲ ਹਨ। ਇਸ ਹਫਤੇ ਦੇ ਸਪੈਸ਼ਲ ਹਨ 28 ਮਈ ਤੋਂ 3 ਜੂਨ ਤੱਕ, ਧਨੀਏ ਦੀਆਂ 2 ਗੁੱਛੀਆਂ 1.25 ਨੂੰ, ਤਾਜ਼ਾ ਅਦਰਕ ਲਵੋ 98 ਸੈਂਟਸ ਨੂੰ ਪਾਉਂਡ, ਦੇਸੀ ਕਰੇਲੇ 1.88 ਨੂੰ ਪਾਉਂਡ ਅਤੇ ਪਾਲਕ 1.49 ਦੀ ਗੁੱਛੀ।
2: Need help navigating our ever-changing real estate market? Grudel Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Grudel Baud, your realtor for life. Call Dale at 604-303-7653 or go online at grudelbaudgroup.com.

0: 1550 AM Gurbani segment is brought to you in memory of Sardar Ajit Singh Bad and Sardarni Surinder Kaur Bad. 1550 radio de utte Gurbani de kise vi program nu sponsor karna chahunde ho ta call karo 604-900-6790.
1: फैमिली केयर फार्मेसी
2: पूरे बीसी विच होम्योपैथिक दवाइयां च नंबर वन।
1: इना कोलो तुसी हर तरह दे विटामिन सप्लीमेंट्स हर्बल्स अते होम्योपैथिक प्रोडक्ट्स ले सकदे हो।
2: हर तरह दे नेचुरल हेल्थ प्रोडक्ट्स कंप्रेशन स्टॉकिंग्स ऑर्थोपी प्रोडक्ट्स भी ले सकदे हो।
1: हुन मोबिलिटी एड रेंट जां बाय भी कर सकदे हो।
2: फ्री प्लिस्टर पैकिंग ते डिलीवरी दे नाल नाल हर तरह दे गवर्नमेंट ते प्राइवेट क्लेम्स भी लैंदे हन।
3: 3 लोकेशंस टू सर्व यू सरी डेल्टा एंड वाइट रॉक
1: जां कॉल किरण एट 604-581-1900।
4: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਰਾਜਨ ਮੈਂਗੋਜ਼ ਅਤੇ ਇੰਡੀਅਨ ਮੈਂਗੋਜ਼ ਹੁਣ ਫਰੂਟੀ ਕਹਿਣਾ ਦੀਆਂ ਸਾਰੀਆਂ ਲੋਕੇਸ਼ਨਸ ਤੇ ਅਵੇਲੇਬਲ ਹਨ। ਇਸ ਹਫਤੇ ਦੇ ਸਪੈਸ਼ਲ ਹਨ 28 ਮਈ ਤੋਂ 3 ਜੂਨ ਤੱਕ ਧਨੀਏ ਦੀਆਂ 2 ਗੁੱਛੀਆਂ 1.25 ਨੂੰ, ਤਾਜ਼ਾ ਅਦਰਕ ਲਵੋ 98 ਸੈਂਟਸ ਨੂੰ ਪਾਉਂਡ, ਦੇਸੀ ਕਰੇਲੇ 1.88 ਨੂੰ ਪਾਉਂਡ ਅਤੇ ਪਾਲਕ 1.49 ਦੀ ਗੁੱਛੀ।

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਰਾਜਨ ਮੈਂਗੋਜ਼ ਅਤੇ ਇੰਡੀਅਨ ਮੈਂਗੋਜ਼ ਹੁਣ ਫਰੂਟੀ ਕਹਿਣਾ ਦੀਆਂ ਸਾਰੀਆਂ ਲੋਕੇਸ਼ਨਸ ਤੇ ਅਵੇਲੇਬਲ ਹਨ। ਇਸ ਹਫਤੇ ਦੇ ਸਪੈਸ਼ਲ ਹਨ 28 ਮਈ ਤੋਂ 3 ਜੂਨ ਤੱਕ, ਧਨੀਏ ਦੀਆਂ 2 ਗੁੱਛੀਆਂ 1.25 ਨੂੰ, ਤਾਜ਼ਾ ਅਦਰਕ ਲਵੋ 98 ਸੈਂਟਸ ਨੂੰ ਪਾਉਂਡ, ਦੇਸੀ ਕਰੇਲੇ 1.88 ਨੂੰ ਪਾਉਂਡ ਅਤੇ ਪਾਲਕ 1.49 ਦੀ ਗੁੱਛੀ।

0: You're listening to KRPI 1550 Radio, Ferndale, Washington.
1: Punjab Forex, Gagan Singh. ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ 6043491313 ਯੂਨਿਟ 103-8140-120 ਸਟਰੀਟ ਸਰੀ 6043491313 604-349-1313 ਗਗਨ ਸਿੰਘ ਪੰਜਾਬ ਫੋਰੈਕਸ ਦਾਵਾ ਤੇ ਵਾਅਦਾ ਪੱਕਾ.
2: The Surrey Crime Prevention Society is looking for new volunteers. Report suspicious activities in your neighborhood with the Citizens Community Safety Watch program, or take part in community safety tours by observing local malls, parks, transit hubs, rec centers, and libraries. Help keep our roads safe with the Speed Watch program, or adopt a street and help our neighborhoods become anti-graffiti communities. The Surrey Crime Prevention Society also needs volunteers for the office, special events, youth mentors, and students. PreventCrime.ca, an initiative of Pulse FM Cares.

ਵੀ ਬੋਲ ਲਿਆ, ਝੂਠ ਵੀ ਬੋਲਿਆ, ਅੱਤੇ ਚ ਗੁਟਕਾ ਰੱਖ ਕੇ ਪਾਠ ਵੀ ਕਰ ਲਿਆ, ਗੰਦੇ ਗੀਤ ਵੀ ਅਲਾਪ ਲਏ। ਸ਼ਰਧਾ ਵੀ ਹੈ, ਸ਼ੱਕ ਵੀ ਹੈ, ਇੱਕ ਕਦਮ ਅੱਗੇ ਇੱਕ ਕਦਮ ਪਿੱਛੇ। ਇਹ ਤਾਦਾਦ ਸਭ ਤੋਂ ਜ਼ਿਆਦਾ ਹੈ, ਸਭ ਤੋਂ ਜ਼ਿਆਦਾ। ਇਸ ਤਾਦਾਦ ਦੇ ਚੋਂ ਕੁਛ ਲੋਕ ਧਾਰਮਿਕ ਕਿਰਤ ਅਪਣਾ ਲੈਂਦੇ ਨੇ, ਕਥਾ ਕੀਰਤਨ, ਮੌਲਵੀ ਬਣ ਗਿਆ, ਕੋਈ ਫਾਦਰ ਬਣ ਗਿਆ, ਕੋਈ ਗੁਣੀ ਗਿਆਨੀ ਬਣ ਗਿਆ, ਕੋਈ ਪੰਡਿਤ ਮਹਾਰਾਜ ਬਣ ਗਿਆ। ਹੁਣ ਪਰਮਾਤਮਾ ਤੁਹਾਨੂੰ ਜਾਣਿਆ ਤੇ ਹੈ ਨਹੀਂ, ਜਾਣਿਆ ਤੇ ਕੱਖ ਨਹੀਂ, ਜਣਾਉਣ ਦੀ ਕੋਸ਼ਿਸ਼ ਪਏ ਕਰਦੇ, ਸਮਝਿਆ ਤੇ ਕੁਛ ਵੀ ਨਹੀਂ, ਸਮਝਾਉਣ ਦੀ ਕੋਸ਼ਿਸ਼ ਪਏ ਕਰਦੇ, ਖੁਦ ਨਹੀਂ ਸਮਝਿਆ। ਆਪਣਾ ਹੀ ਮਨ ਜਿਸ ਗੱਲ ਨੂੰ ਨਹੀਂ ਮੰਨਦਾ ਪਿਆ, ਉਹੀ ਜਗਤ ਨੂੰ ਮਨਾਉਣਾ ਚਾਹੁੰਦੇ ਨੇ। ਗੁਰੂ ਨਾਨਕ ਕਹਿੰਦੇ ਨੇ ਖੇਡ ਨਹੀਂ ਬਣੇਗੀ, ਪ੍ਰਥਮੇ ਮਨ ਪਰ ਬੋਧੇ ਆਪਣਾ ਪਾਛੇ ਅਵਰ ਦੇ ਜਾਵੇ। ਇਹ ਖੇਡ ਇੰਜ ਨਹੀਂ ਬਣੇਗੀ। ਇਹ ਤੀਜੀ ਸ਼੍ਰੇਣੀ ਹੈ, ਸ਼ਰਧਾ ਵੀ ਹੈ, ਸ਼ੱਕ ਵੀ ਹੈ, ਸ਼ੱਕ ਵੀ ਹੈ, ਸ਼ਰਧਾ ਵੀ ਹੈ। ਇਸ ਵਾਸਤੇ ਦਾਨ ਪੁੰਨ ਵੀ ਹੈ, ਬੇਈਮਾਨੀ ਵੀ ਹੈ, ਸੇਵਾ ਵੀ ਹੈ, ਕਠੋਰਤਾ ਵੀ ਹੈ, ਬਾਣੀ ਦਾ ਜਪਤਪ ਵੀ ਹੈ, ਝੂਠ ਬੋਲਣਾ ਵੀ ਹੈ, ਅਨਰਥ ਵੀ ਹੈ, ਸ਼ਰਧਾ ਵੀ ਹੈ, ਸ਼ੱਕ ਵੀ ਹੈ। ਇਹ ਤੀਜੀ ਸ਼੍ਰੇਣੀ ਹੈ। ਚੌਥੀ ਸ਼੍ਰੇਣੀ, ਸ਼ਰਧਾ ਬਿਲਕੁਲ ਨਹੀਂ ਹੈ, ਇਹੀ ਨਹੀਂ। ਐਲਾਨੀਆਂ ਕਹਿੰਦੇ ਨੇ ਕੋਈ ਪਰਮਾਤਮਾ ਨਹੀਂ, ਕੋਈ ਈਸ਼ਵਰ ਨਹੀਂ। ਸਾਡਾ ਕੀ ਗੁਰਦੁਆਰੇ ਨਾਲ ਮਤਲਬ? ਅਜੋਕੇ ਨੌਜਵਾਨ ਕਈ ਮਿਲਦੇ ਨੇ, ਮੈਂ ਤੇ ਸੁਣ ਕੇ ਹੈਰਾਨ ਹੋਣਾ, ਮਨ ਆਪਣਾ ਚੰਗਾ ਹੋਣਾ ਚਾਹੀਦਾ, ਕੀ ਲੋੜ ਹੈ ਗੁਰਦੁਆਰੇ ਜਾਣ ਦੀ? ਜਿਵੇਂ ਮਨ ਦਾ ਚੰਗਾ ਹੋਣਾ ਬੱਚਿਆਂ ਦਾ ਖੇਡ ਹੈ, ਖਿਡੌਣਿਆਂ ਦੀ ਖੇਡ ਹੈ। ਦਿਨ ਰਾਤ ਸਾਧਨ ਕਰਨ ਵਾਲੇ ਵਿਚਾਰੇ ਆਪਣੇ ਮਨ ਨੂੰ ਸ਼ੁੱਧ ਨਹੀਂ ਕਰ ਪਾਉਂਦੇ। ਮਨ ਚੰਗਾ ਹੋਣਾ ਚਾਹੀਦਾ ਜੀ, ਮਨ ਸ਼ੁੱਧ ਹੋਣਾ ਚਾਹੀਦਾ। ਇਸ ਤੋਂ ਗੱਲ ਸਪਸ਼ਟ ਹੋ ਗਈ, ਅਜੇ ਇਹਨਾਂ ਵਿਚਾਰਿਆਂ ਨੂੰ ਮਨ ਦਾ ਨਹੀਂ ਪਤਾ, ਸਿਰਫ ਤਨ ਦਾ ਹੀ ਪਤਾ। ਅਜੇ ਸਿਰਫ ਤਨ ਦੀ ਭੱਜ ਦੌੜ ਹੈ, ਅਜੇ ਸਿਰਫ ਤਨ ਦੀਆਂ ਲੋੜਾਂ ਦੀ ਚਿੰਤਾ ਹੈ, ਅਜੇ ਇਹਨਾਂ ਨੂੰ ਮਨ ਦਾ ਕੁਛ ਵੀ ਨਹੀਂ ਪਤਾ ਜੋ ਇਸ ਤਰ੍ਹਾਂ ਕਹਿ ਰਹੇ ਨੇ। ਜਦ ਕਦੀ ਮਨ ਨੂੰ ਦੇਖਣਗੇ ਤੇ ਪਤਾ ਚੱਲੇਗਾ, ਅਸਲੀਆਂ ਸਮੱਸਿਆਵਾਂ ਤੇ ਮਨ ਦੇ ਚ ਨੇ, ਚਿੰਤਾ ਤੇ ਮਨ ਦੇ ਚ, ਭੈ ਤੇ ਮਨ ਦੇ ਚ, ਵਿਰੋਧ ਤੇ ਮਨ ਦੇ ਚ, ਪ੍ਰਬਲ ਵਾਸ਼ਨਾ ਤੇ ਮਨ ਦੇ ਚ, ਪ੍ਰਬਲ ਅਹੰਕਾਰ ਤੇ ਮਨ ਦੇ ਚ ਹੈ। ਇਹ ਮਨ ਮਨੁੱਖ ਕੋਲ ਬੜੇ ਅਨਰਥ ਕਰਾਏਗਾ, ਬਹੁਤ ਅਨਰਥ ਕਰਾਏਗਾ। ਨਾਸਤਿਕ, ਸਾਡੀ ਕੋਈ ਆਸਥਾ ਨਹੀਂ, ਸਾਡਾ ਕੋਈ ਭਰੋਸਾ ਨਹੀਂ। ਅਜੋਕੀ ਨੌਜਵਾਨ ਪੀੜ੍ਹੀ ਤੇ ਇਹੀ ਬਹੁਤ ਜ਼ਿਆਦਾ ਸਵਾਰ ਹੈ, ਇਹ ਵੀ ਮੈਂ ਜ਼ਰੂਰ। ਔਰ ਕਮਿਊਨਿਸਟ ਕਹਿੰਦੇ ਨੇ, ਪਤਾ ਕੀ ਆਖਦੇ ਨੇ, ਭੋਜਨ ਦੀ ਲੋੜ ਹੈ, ਭਜਨ ਦੀ ਲੋੜ ਨਹੀਂ ਹੈ, ਧਨ ਦੀ ਲੋੜ ਹੈ, ਧਰਮ ਦੀ ਲੋੜ ਨਹੀਂ ਹੈ, ਪਾਣੀ ਚਾਹੀਦਾ ਸਵੱਛ, ਗੁਰਬਾਣੀ ਨੂੰ ਕੀ ਕਰਨਾ ਹੈ, ਕਮਿਊਨਿਸਟ ਐਲਾਨੀਆਂ ਕਹਿੰਦੇ ਨੇ। ਔਰ ਦਲੀਲ ਦਿੰਦੇ ਨੇ, ਚਾਰ ਦਿਨ ਪਾਣੀ ਨਾ ਮਿਲਿਆ, ਪੰਜਵੇਂ ਦਿਨ ਮੌਤ ਹੋ ਜਾਏਗੀ। ਸਾਰੀ ਜ਼ਿੰਦਗੀ ਵੀ ਮੈਂ ਗੁਰਬਾਣੀ ਨਾ ਪੜ੍ਹਾਂ ਤੇ ਕੀ ਹੋਣਾ, ਕੀ ਘਟਦਾ, ਕੁਛ ਵੀ ਨਹੀਂ ਘਟਦਾ, ਇੰਜ ਕਹਿੰਦੇ ਨੇ। ਜੇਬ ਦੇ ਚ ਧਨ ਨਹੀਂ ਹੈ ਤੇ ਜ਼ਮੀਨ ਤੇ ਚਾਰ ਕਦਮ ਚੱਲਣਾ ਔਖਾ ਹੈ। ਹਿਰਦੇ ਵਿੱਚ ਧਰਮ ਨਹੀਂ ਹੈ, ਸਾਰੀ ਦੁਨੀਆ ਭਰਮਣ ਕਰਕੇ ਆ ਜਾਓ, ਇੰਜ ਕਹਿੰਦੇ। ਪੇਟ ਦੇ ਚ ਭੋਜਨ ਨਹੀਂ ਹੈ, ਜੀਵਣਾ ਬੜਾ ਔਖਾ ਹੈ, ਕੰਮ ਕਰਨਾ ਬੜਾ ਔਖਾ ਹੈ, ਜ਼ਬਾਨ ਨੇ ਭਜਨ ਨਹੀਂ ਕੀਤਾ, ਕੀ ਘਟ ਗਿਆ, ਕੁਛ ਵੀ ਨਹੀਂ, ਕੁਛ ਵੀ ਨਹੀਂ। ਲਮਕਾਵਾਂ ਨਾਲ ਸਮਾਂ ਹੋ ਗਿਆ, ਮੈਂ ਅਰਜ਼ ਕਰਾਂ, ਭੋਜਨ ਨਾ ਮਿਲਿਆ ਤਨ ਮਰੇਗਾ, ਭਜਨ ਨਾ ਕੀਤਾ ਜ਼ਮੀਰ ਮਰੇਗੀ, ਇਨਸਾਨੀਅਤ ਮਰੇਗੀ, ਮਨੁੱਖਤਾ ਮਰੇਗੀ। ਇਹ ਜੀਵੇਗਾ ਤੇ ਸਹੀ ਜੀਵਦਾ ਤੇ ਰਹੇਗਾ, ਪਸ਼ੂਆਂ ਦੀ ਤਰ੍ਹਾਂ ਜੀਵੇਗਾ। ਕਰਤੂਤ ਪਸੂ ਕੀ ਮਾਨਸ ਜਾ, ਲੋਕ ਪਚਾਰਾ ਕਰੇ ਦਿਨ ਰਾਤ। ਪਾਣੀ ਨਾ ਮਿਲਿਆ ਤਨ ਮਰੇਗਾ, ਵਾਹ ਕਈ ਮਰੇਗਾ। ਗੁਰਬਾਣੀ ਦਾ ਜਾਪ ਨਾ ਕੀਤਾ ਮਨੁੱਖਤਾ ਮਰ ਜਾਏਗੀ, ਔਖਾਂ ਜੀਵਾਂ ਬਿਸਰੇ ਮਰ, ਮਨੁੱਖਤਾ ਮਰ ਜਾਂਦੀ, ਇਨਸਾਨੀਅਤ ਮਰ ਜਾਂਦੀ ਹੈ, ਆਨੰਦ ਮਰ ਜਾਂਦਾ ਹੈ, ਰਸ ਮਰ ਜਾਂਦਾ ਹੈ, ਗਿਆਨ ਮਰ ਜਾਂਦਾ ਹੈ, ਨਿਰਵੈਰਤਾ ਮਰ ਜਾਂਦੀ ਹੈ, ਦਇਆ ਮਰ ਜਾਂਦੀ ਹੈ, ਅੰਦਰ ਕਠੋਰਤਾ ਰਹਿ ਜਾਂਦੀ ਹੈ। ਹੋ ਹੀ ਨਹੀਂ ਸਕਦਾ ਈਸ਼ਵਰ ਨੂੰ ਭੁਲਾ ਕੇ ਕੋਈ ਕੋਮਲ ਹੋ